0: ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਬਜ਼ੁਰਗ ਆਦਮੀ ਇਕੱਲਾ ਬੈਠਾ ਰੋਈ ਜਾਵੇ, ਪਰ ਅਚਾਨਕ ਕੀ ਵੇਖਦੇ ਨੇ ਕਿ ਹੁਣ ਉਹ ਹੱਸਣ ਲੱਗ ਪਿਆ। ਬੁੱਧ ਦੇ ਪੈਰੋਕਾਰਾਂ ਨੇ ਸਮਝਿਆ ਕਿ ਸ਼ਾਇਦ ਇਹ ਪਾਗਲ ਹੋ ਗਿਆ। ਜਾ ਕੇ ਬੁੱਧ ਨੂੰ ਕਿਹਾ, ਉੱਥੇ ਰੁੱਖ ਦੇ ਥੱਲੇ ਇੱਕ ਪਾਗਲ ਬਜ਼ੁਰਗ ਬੈਠਾ, ਉਹਦੀ ਆਪਾਂ ਕਿਹੜੇ ਤਰੀਕੇ ਦੇ ਨਾਲ ਮਦਦ ਕਰ ਸਕਦੇ ਹਾਂ? ਤੇ ਬੁੱਧ ਨੇ ਕਿਹਾ, ਨਹੀਂ ਉਹ ਪਾਗਲ ਨਹੀਂ ਆ, ਉਹਦੇ ਕੋਲੋਂ ਤੁਸੀਂ ਬੜੀਆਂ ਕੰਮ ਦੀਆਂ ਗੱਲਾਂ ਸਿੱਖ ਸਕਦੇ ਹੋ, ਉਹਦੇ ਕੋਲੋਂ ਤੁਸੀਂ ਜ਼ਿੰਦਗੀ ਦੇ ਤਜਰਬੇ ਸਿੱਖ ਸਕਦੇ ਹੋ। ਜਾਓ ਅਤੇ ਉਹਨੂੰ ਪੁੱਛੋ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ। ਤਾਂ ਪੁੱਛਣ 'ਤੇ ਬਜ਼ੁਰਗ ਨੇ ਕਿਹਾ, ਭੁੱਖ ਲੱਗੀ ਹੈ। ਇਸ਼ਾਰਾ ਕਰਕੇ ਆਪਣੇ ਭੁੱਖੇ ਹੋਣ ਦਾ ਸੰਕੇਤ ਦਿੱਤਾ ਅਤੇ ਜੋ ਭਿਕਸ਼ੂਆਂ ਦੇ ਕੋਲ ਸੀ ਉਹਨਾਂ ਨੇ ਖੜ ਕੇ ਉਹਨਾਂ ਨੂੰ ਖਾਣ ਦੇ ਲਈ ਦੇ ਦਿੱਤਾ। ਹੁਣ ਉਹ ਕੋਲ ਬੈਠੇ ਕੀ ਵੇਖਦੇ ਨੇ ਕਿ ਬਜ਼ੁਰਗ ਇੱਕ ਬੁਰਕੀ ਮੂੰਹ ਦੇ ਵਿੱਚ ਪਾਉਂਦਾ ਅਤੇ ਰੋਣ ਲੱਗ ਪੈਂਦਾ। ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੁੰਦਾ, ਖਿੜਖੜਾ ਕੇ ਹੱਸਣ ਲੱਗ ਪੈਂਦਾ। ਬੁੱਧ ਦੇ ਕਹੇ ਦੇ ਮੁਤਾਬਕ ਉਹ ਉੱਥੇ ਉਸ ਬਜ਼ੁਰਗ ਦੇ ਕੋਲ ਬੈਠੇ ਨੇ ਕਿ ਕੋਈ ਇਹਦੇ ਕੋਲੋਂ ਕੰਮ ਦੀ ਗੱਲ ਆਪਾਂ ਅੱਜ ਸਿੱਖ ਕੇ ਜਾਣੀ। ਬਜ਼ੁਰਗ ਨੇ ਜਦੋਂ ਆਪਣਾ ਖਾਣਾ ਫਿਨਿਸ਼ ਕੀਤਾ, ਰੋਟੀ ਖਾਧੀ, ਤਾਂ ਇੱਕ ਜਾਣੇ ਨੇ ਪੁੱਛਿਆ, ਬਜ਼ੁਰਗੋ ਤੁਸੀਂ ਇੱਦਾਂ ਕਿਉਂ ਕਰਦੇ ਹੋ, ਵਿੱਚੇ ਰੋਣ ਲੱਗ ਪੈਂਦੇ ਹੋ, ਵਿੱਚੇ ਹੱਸਣ ਲੱਗ ਪੈਂਦੇ ਹੋ? ਤਾਂ ਬਜ਼ੁਰਗ ਕਹਿਣ ਲੱਗਾ, ਬਸ ਮੈਂ ਆਪਣੀ ਜ਼ਿੰਦਗੀ ਦੀਆਂ ਕੀਤੀਆਂ ਗਲਤੀਆਂ ਦੇ ਉੱਤੇ ਰੋਣਾ ਅਤੇ ਉਸ ਰੱਬ ਦੀਆਂ ਕੀਤੀਆਂ ਰਹਿਮਤਾਂ ਦੇ ਉੱਤੇ ਹੱਸਦਾ। ਜਦੋਂ ਮੈਨੂੰ ਜਿਹੜੀ ਚੇਤੇ ਆ ਜਾਂਦੀ ਆ ਉਦੋਂ ਫਿਰ ਮੈਂ ਉਸੇ ਪਾਸੇ ਨੂੰ ਹੋ ਤੁਰਦਾ। ਹੁੰਦਾ ਤਾਂ ਮੇਰੇ ਨਾਲ ਪਹਿਲਾਂ ਵੀ ਇੱਦਾਂ ਸੀ, ਪਰ ਪਹਿਲਾਂ ਮੈਂ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਹਾਵ ਭਾਵ ਰੋਕਦਾ ਨਹੀਂ। ਹੁਣ ਜੋ ਆਉਂਦਾ ਉਸੇ ਤਰ੍ਹਾਂ ਦੇ ਨਾਲ ਅੱਗੇ ਜਾਣ ਦੀ। ਤਾਂ ਵੈਸੇ ਇਹ ਗੱਲਾਂ ਮੈਂ ਬਹੁਤ ਪਹਿਲਾਂ ਕਿਤੇ ਬੁੱਧ ਦੀਆਂ ਮੰਨੀਆਂ ਹੁੰਦੀਆਂ ਤਾਂ ਮੇਰੀ ਜ਼ਿੰਦਗੀ ਇੰਨੀ ਔਖੀ ਨਾ ਹੁੰਦੀ। ਜਦੋਂ ਮੈਂ ਛੋਟਾ ਸੀ ਨਾ, ਜਦੋਂ ਮੈਂ ਬਚਪਨ 'ਚ ਸੀ, ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਮੇਰੀ ਮਨ ਮਰਜ਼ੀ ਚੱਲਣੀ ਚਾਹੀਦੀ ਹੈ, ਮੇਰੇ ਮੁਤਾਬਕ ਇਹ ਦੁਨੀਆ ਚੱਲਣੀ ਚਾਹੀਦੀ ਹੈ, ਮੈਂ ਆਪਣੇ ਮਾਂ ਪਿਓ ਦੀਆਂ ਝਿੜਕਾਂ ਕਿਉਂ ਖਾਵਾਂ, ਮੈਂ ਵੀ ਵੱਡਾ ਹੋਵਾਂ ਛੇਤੀ ਛੇਤੀ, ਮੇਰੇ ਵੀ ਆਪਣੇ ਫੈਸਲੇ ਹੋਣ, ਮੇਰੇ ਵੀ ਹੁਕਮ ਚੱਲਣ। ਮੈਨੂੰ ਲੱਗਦਾ ਸੀ ਕਿ ਮੇਰਾ ਪਿਓ ਬੜਾ ਸਖਤ ਹੈ, ਉਹ ਬੜਾ ਸਖਤ ਮਿਜ਼ਾਜ ਹੈ, ਉਹਨੂੰ ਮੇਰੇ ਵਿੱਚ ਕੋਈ ਦਿਲਚਸਪੀ ਨਹੀਂ, ਉਹ ਸਿਰਫ ਪੈਸੇ ਦੇ ਪਿੱਛੇ ਭੱਜਦਾ, ਉਹਨੂੰ ਸਿਰਫ ਰਾਤ ਦਿਨ ਕੰਮ ਕਰਨ ਦੇ ਨਾਲ ਮਤਲਬ ਹੈ। ਪਰ ਮੈਨੂੰ ਇਹ ਸਭ ਬਿਲਕੁਲ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਜਦੋਂ ਮੈਂ ਕੁਛ ਮੰਗਣਾ ਤਾਂ ਉਹਨੇ ਮੈਨੂੰ ਆਨੇ ਬਹਾਨੇ ਟਾਲ ਦੇਣਾ। ਪਤਾ ਨਹੀਂ ਕਿਉਂ ਇਸ ਪਾਪੀ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਇਆ, ਇਹ ਪਿਓ ਮੇਰੀ ਜ਼ਿੰਦਗੀ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ, ਇਹ ਨਹੀਂ ਹੋਊਗਾ ਤਾਂ ਫਿਰ ਮੈਂ ਆਪਣੇ ਤਰੀਕੇ ਦੇ ਨਾਲ ਫੈਸਲੇ ਲਊਂਗਾ। ਮਾਂ ਤਾਂ ਵੈਸੇ ਵੀ ਨਹੀਂ ਮੈਨੂੰ ਟੋਕਦੀ, ਮਾਂ ਨੇ ਰੋਕਣਾ ਨਹੀਂ, ਪਿਓ ਨੇ ਹੋਣਾ ਨਹੀਂ, ਕਿੰਨੀ ਵਧੀਆ ਖੂਬਸੂਰਤ ਜ਼ਿੰਦਗੀ ਹੋਵੇ। ਇਹ ਵਿਚਾਰ ਇੱਕ ਵਾਰੀ ਮਨ ਦੇ ਵਿੱਚ ਆਇਆ ਅਤੇ ਫਿਰ ਵਾਰ ਵਾਰ ਆਉਣਾ ਸ਼ੁਰੂ ਹੋ ਗਿਆ। ਆਖਿਰਕਾਰ ਇੱਕ ਦਿਨ ਮੇਰਾ ਬਾਪ ਮੰਜੇ ਦੇ ਉੱਤੇ ਪੈ ਗਿਆ। ਉਹ ਜਿੱਦਾਂ ਇੰਨਾ ਕੁ ਬਿਮਾਰ ਹੋਇਆ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਹੁਣ ਉਹ ਠੀਕ ਨਹੀਂ ਸੀ ਹੋ ਸਕਦਾ। ਹੁਣ ਮੈਂ ਕਈ ਵਾਰੀ ਸੋਚਦਾ ਕਿ ਸ਼ਾਇਦ ਮੈਂ ਜੋ ਮੰਗਿਆ ਸੀ ਉਹ ਰੱਬ ਨੇ ਪੂਰਾ ਕਰ ਦਿੱਤਾ। ਉਦੋਂ ਤਾਂ ਬੜੀ ਖੁਸ਼ੀ ਹੋਈ, ਮੈਨੂੰ ਬੜਾ ਵਧੀਆ ਲੱਗਾ। ਹੌਲੀ ਹੌਲੀ ਉਹ ਸਾਰਾ ਕੁਛ ਹੋ ਗਿਆ ਜਿੱਦਾਂ ਦਾ ਮੈਂ ਚਾਹੁੰਦਾ ਸੀ, ਪਰ ਉਸ ਚੀਜ਼ ਨੇ ਮੈਨੂੰ ਆਨੰਦ ਨਹੀਂ ਦਿੱਤਾ, ਉਲਟਾ ਸਗੋਂ ਹੋਰ ਮੈਨੂੰ ਤੰਗ ਕੀਤਾ। ਪਿਓ ਦੇ ਜਾਣ ਤੋਂ ਬਾਅਦ ਜਿਹੜੀਆਂ ਆਸ ਪਾਸ ਸ਼ਰੀਕਾਂ ਦੇ ਕੋਲੋਂ ਮੈਂ ਪਟੋਕੀਆਂ ਖਾਧੀਆਂ, ਬਸ ਮੈਂ ਕਿਵੇਂ ਵੀ ਕਰਕੇ ਪਿਓ ਨੂੰ ਵਾਪਸ ਨਹੀਂ ਸੀ ਸੱਦ ਸਕਦਾ, ਪਰ ਹੋਇਆ ਮੈਂ ਬਹੁਤ ਤੰਗ। ਇੱਕ ਸਮੇਂ ਦੇ ਉੱਤੇ ਜ਼ਿੰਦਗੀ ਨਰਕ ਲੱਗਣ ਲੱਗ ਪਈ। ਉਸ ਤੋਂ ਬਾਅਦ ਮੈਂ ਇੱਕ ਕੁੜੀ ਨੂੰ ਮਿਲਿਆ, ਮੈਨੂੰ ਲੱਗਾ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਰਤ ਆਈਆਂ ਨੇ। ਮੈਨੂੰ ਲੱਗਾ ਜੇਕਰ ਮੇਰਾ ਉਹਦੇ ਨਾਲ ਵਿਆਹ ਹੋ ਜਾਵੇ, ਉਹ ਹਮੇਸ਼ਾ ਦੇ ਲਈ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਤਾਂ ਫਿਰ ਮੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਇੱਕ ਸਮੇਂ ਤਾਂ ਮੈਨੂੰ ਗਿਆ ਪਿਓ ਵੀ ਭੁੱਲ ਗਿਆ। ਬੜੇ ਯਤਨ ਕਰਕੇ ਮੈਂ ਉਸ ਕੁੜੀ ਦੇ ਨਾਲ ਵਿਆਹ ਵੀ ਕਰਾ ਲਿਆ, ਉਹ ਮੇਰੀ ਜ਼ਿੰਦਗੀ ਦੇ ਵਿੱਚ ਆ ਗਈ। ਕੁਝ ਸਮੇਂ ਦੇ ਲਈ ਬੜੀਆਂ ਖੁਸ਼ੀਆਂ ਰਹੀਆਂ, ਪਰ ਉਸ ਤੋਂ ਬਾਅਦ ਉਹ ਵੀ ਕਈ ਚੀਜ਼ਾਂ ਦੇ ਵਿੱਚ ਮੈਨੂੰ ਟੋਕਣ ਲੱਗੀ। ਮੈਨੂੰ ਲੱਗਦਾ ਸੀ ਕਿ ਉਹਨੂੰ ਇਸ ਤਰੀਕੇ ਦੇ ਨਾਲ ਮੈਨੂੰ ਟੋਕਣਾ ਨਹੀਂ ਚਾਹੀਦਾ। ਮੈਂ ਇਕੱਲਾ ਥੋੜ੍ਹੀ ਸ਼ਰਾਬ ਪੀਂਦਾ, ਹੋਰ ਵੀ ਸਾਰੀ ਦੁਨੀਆ ਪੀਂਦੀ, ਨਾਲੇ ਮੈਂ ਦੁਖੀ ਹਾਂ ਫਿਰ ਪੀਂਦਾ। ਇਹ ਮੈਨੂੰ ਕੌਣ ਹੁੰਦੀ ਹੈ ਰੋਕਣ ਵਾਲੀ ਟੋਕਣ ਵਾਲੀ, ਇਹ ਤਾਂ ਸਿਰਫ ਉਹੀ ਕਰੇ ਜੋ ਮੈਂ ਕਹਿੰਦਾ। ਹੌਲੀ ਹੌਲੀ ਘਰ ਦੇ ਵਿੱਚ ਕਲੇਸ਼ ਵਧਣ ਲੱਗਾ ਅਤੇ ਫਿਰ ਉਹ ਕਲੇਸ਼ ਨੇ ਇੱਕ ਨਵਾਂ ਰੂਪ ਲੈ ਲਿਆ। ਅਸਲ ਦੇ ਵਿੱਚ ਅੰਦਰ ਦੀ ਗੱਲ ਤਾਂ ਕਿਸੇ ਨੂੰ ਦੱਸਣੀ ਨਾ, ਫਿਰ ਕਹਿਣਾ ਇਹਦੇ ਘਰ ਬੱਚਾ ਨਹੀਂ ਕੋਈ ਹੋ ਰਿਹਾ। ਫਿਰ ਮੈਂ ਪਤਾ ਨਹੀਂ ਬੜੀ ਸ਼ਿੱਦਤ ਦੇ ਨਾਲ ਸ਼ਾਇਦ ਉਸ ਰੱਬ ਕੋਲੋਂ ਬੱਚਾ ਮੰਗਿਆ। ਇਹਨਾਂ ਲੋਕਾਂ ਦੇ ਤਾਨਾ ਮਿਹਣਿਆਂ ਤੋਂ ਮੈਂ ਵੀ ਕਿਤੇ ਨਜਾਤ ਪਾਵਾਂ, ਤਾਂ ਰੱਬ ਨੇ ਮੇਰੀ ਸੁਣ ਲਈ। ਸਾਡੇ ਘਰ ਆਖਰਕਾਰ ਪਹਿਲੇ ਬੱਚੇ ਨੇ ਕਿਲਕਾਰੀ ਮਾਰੀ। ਘਰ ਦੇ ਵਿੱਚ ਜਿੱਦਾਂ ਖੁਸ਼ੀਆਂ ਦੌੜ ਪਈਆਂ ਹੋਣ, ਤੁਸੀਂ ਪੁੱਛਦੇ ਸੀ ਨਾ ਮੈਂ ਕਿਉਂ ਹੱਸਦਾ, ਬਸ ਇੱਦਾਂ ਦੇ ਖੁਸ਼ੀ ਦੇ ਪਲ ਚੇਤੇ ਆਉਂਦੇ ਨੇ ਅਤੇ ਫਿਰ ਮੈਂ ਹੱਸ ਪੈਂਦਾ। ਮੈਨੂੰ ਆਪਣੀ ਕੋਈ ਬੇਵਕੂਫੀ ਯਾਦ ਆਉਂਦੀ ਹੈ ਅਤੇ ਮੈਂ ਰੋ ਪੈਂਦਾ, ਪਰ ਫਿਰ ਵੀ ਉੱਥੇ ਨਹੀਂ ਰੁਕਿਆ ਮਨ। ਮੈਂ ਫਿਰ ਰੱਬ ਦੇ ਅੱਗੇ ਫਰਿਆਦ ਕੀਤੀ, ਬਾਕੀਆਂ ਨੂੰ ਦੋ ਦੋ ਦਿੱਤੇ। ਇੱਕ ਵੇਲੇ ਕਿਸੇ ਇੱਕ ਨੂੰ ਕੁਛ ਹੋ ਜਾਂਦਾ ਤਾਂ ਫਿਰ ਮੇਰੇ ਘਰ ਵੀ ਦੋ ਬੱਚੇ ਚਾਹੀਦੇ ਆ। ਰੱਬ ਨੇ ਮੇਰੀ ਉਹ ਵੀ ਸੁਣ ਲਈ, ਇੱਕ ਪੁੱਤ ਹੋਰ ਹੋ ਪਿਆ। ਬਸ ਫਿਰ ਦੁਬਾਰਾ ਤੋਂ ਘਰ ਦੇ ਵਿੱਚ ਖੁਸ਼ੀਆਂ ਪਰਤਾਈਆਂ। ਲੱਗਦਾ ਸੀ ਹੁਣ ਹੋਰ ਕੀ ਚਾਹੀਦਾ, ਜੋ ਵੀ ਚਾਹਿਆ ਉਹ ਸਾਰਾ ਕੁਛ ਰੱਬ ਨੇ ਦੇ ਦਿੱਤਾ। ਹੌਲੀ ਹੌਲੀ ਪੁੱਤ ਵੱਡੇ ਹੋਏ ਤਾਂ ਸ਼ਾਇਦ ਪੁੱਤ ਉਨੀ ਕੁ ਉਮਰ ਦੇ ਵਿੱਚ ਆ ਗਏ ਜਿੰਨੀ ਕੁ ਉਮਰ ਦੇ ਵਿੱਚ ਮੈਂ ਪਿਓ ਤੋਂ ਖਿੱਚਦਾ ਹੁੰਦਾ ਸੀ। ਉਸੇ ਤਰ੍ਹਾਂ ਸ਼ਾਇਦ ਮੇਰੇ ਪੁੱਤਾਂ ਨੇ ਵੀ ਮੇਰੇ ਤੋਂ ਖਿੱਚਣਾ ਸ਼ੁਰੂ ਕਰ ਦਿੱਤਾ। ਹੁਣ ਮਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਮੈਂ ਸ਼ਰਾਬ ਪੀ ਕੇ ਆਵਾਂ, ਮਾਂ ਨੂੰ ਮੰਦਾ ਚੰਗਾ ਬੋਲਾਂ, ਉਹਨੂੰ ਕੁੱਟਾਂ। ਆਸ ਪਾਸ ਦੇ ਲੋਕ ਜਿੱਥੇ ਵਾਹ ਵਾਹੀ ਕਰਦੇ ਮੇਰੇ ਪੈਸੇ ਦੇ ਸਿਰੋਂ, ਐਸ਼ ਕਰਦੇ ਨਾਲ ਹੀ ਮੇਰੀ ਬੱਲੇ ਬੱਲੇ ਕਰਦੇ, ਉੱਥੇ ਮੇਰਾ ਪਰਿਵਾਰ ਮੈਨੂੰ ਬਿਲਕੁਲ ਵੇਖ ਨਾ ਸਿਖਾਉਂਦਾ। ਮੇਰੀ ਹਰ ਇੱਕ ਕਈ ਗੱਲ ਉਹਨਾਂ ਨੂੰ ਭੁਹੜੀ ਲੱਗਦੀ, ਮੇਰੀ ਹਰ ਇੱਕ ਕਈ ਗੱਲ ਦੇ ਉੱਤੇ ਉਹ ਮੈਨੂੰ ਵਰਜਦੇ। ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ, ਮੇਰਾ ਪੈਸਾ, ਮੇਰੀ ਮਿਹਨਤ, ਮੇਰਾ ਕਾਰੋਬਾਰ, ਇਹ ਕੌਣ ਹੁੰਦੇ ਨੇ ਮੈਨੂੰ ਰੋਕਣ ਵਾਲੇ, ਇਹ ਕੌਣ ਹੁੰਦੇ ਨੇ ਮੈਨੂੰ ਟੋਕਣ ਵਾਲੇ। ਮੈਂ ਚਾਹੁੰਦਾ ਸੀ ਕਿ ਮੇਰੇ ਮੁੰਡੇ ਹੁਣ ਕੰਮ ਕਾਰ ਸੰਭਾਲਣ ਅਤੇ ਮੈਂ ਆਰਾਮ ਦੇ ਨਾਲ ਐਸ਼ ਕਰਾਂ, ਪਰ ਸ਼ਾਇਦ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਦਿਨ ਅਚਾਨਕ ਮੈਂ ਵੀ ਮੰਜੇ ਦੇ ਉੱਤੇ ਪੈ ਗਿਆ। ਮੈਂ ਮਹਿਸੂਸ ਕਰ ਰਿਹਾ ਸੀ ਆਪਣੇ ਪੁੱਤਾਂ ਦੀਆਂ ਅੱਖਾਂ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਪੁੱਤ ਜਿੱਦਾਂ ਦਾ ਮੈਂ ਸੀ ਇੱਕ ਸਮੇਂ। ਮੈਨੂੰ ਉਹਨਾਂ ਦੀ ਇਕੱਲੀ ਇਕੱਲੀ ਹਰਕਤ ਸਮਝ ਆ ਰਹੀ ਸੀ ਅਤੇ ਹੁਣ ਮੈਂ ਸੋਚਦਾ ਸੀ ਸ਼ਾਇਦ ਮੇਰੇ ਪਿਓ ਨੂੰ ਮੇਰੀ ਹਰਕਤ ਵੀ ਸਮਝ ਆ ਰਹੀ ਹੋਊਗੀ। ਬਿਲਕੁਲ ਐਨ ਹੂਬ ਹੂ ਜਿੱਦਾਂ ਮੈਂ ਆਪਣੇ ਪਿਓ ਦੇ ਨਾਲ ਕੀਤਾ, ਉੱਦਾਂ ਹੀ ਮੇਰੇ ਪੁੱਤ ਮੇਰੇ ਨਾਲ ਕਰ ਰਹੇ ਨੇ। ਇੱਕ ਨੇ ਤਾਂ ਬਿਲਕੁਲ ਹੀ ਜਵਾਬ ਦੇ ਦਿੱਤਾ, ਮੇਰੇ ਕੋਲ ਨਹੀਂ ਸਾਂਭਿਆ ਜਾਂਦਾ, ਮੇਰਾ ਵੀ ਘਰ ਪਰਿਵਾਰ ਹੈ, ਹੁਣ ਮੈਂ ਨਹੀਂ ਰੱਖਣਾ ਇਸ ਬਜ਼ੁਰਗ ਨੂੰ। ਮੈਨੂੰ ਲੱਗਾ ਚਲੋ ਇੱਕ ਪੁੱਤ ਚੰਗਾ ਲੱਗਾ, ਇੱਕ ਚੰਗਾ ਨਿਕਲਿਆ, ਇੱਕ ਸੰਸਕਾਰੀ ਨਿਕਲਿਆ, ਉਹਨੇ ਮੇਰੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਤਾਂ ਲੈ ਲਈ ਨਾ। ਪਰ ਇੱਕ ਦਿਨ ਅਚਾਨਕ ਪਤਾ ਲੱਗਾ ਉਹ ਵੀ ਕਾਗਜ਼ ਪੱਤਰ ਬਣਵਾ ਕੇ ਲੈ ਆਇਆ। ਕਹਿਣ ਲੱਗਾ ਜੇ ਤੂੰ ਚਾਹੁੰਦਾ ਮੈਂ ਤੇਰੀ ਸੇਵਾ ਕਰਾਂ, ਜੇ ਤੂੰ ਚਾਹੁੰਦਾ ਮੈਂ ਅਤੇ ਮੇਰੀ ਵਹੁਟੀ ਤੇਰੇ ਲਈ ਰੋਟੀ ਪਾਣੀ ਰੋਜ਼ ਬਣਾਇਆ ਕਰੀਏ, ਤੇਰੀ ਦੇਖਭਾਲ ਕਰੀਏ, ਤਾਂ ਫਿਰ ਜੋ ਕੁਛ ਬਚਿਆ ਉਹ ਤੈਨੂੰ ਮੇਰੇ ਨਾਂ ਕਰਨਾ ਪਊਗਾ। ਨਾ ਚਾਹੁੰਦਿਆਂ ਹੋਇਆ ਵੀ ਆਖਿਰਕਾਰ ਇੱਕ ਦਿਨ ਮੈਨੂੰ ਉਹਦੇ 'ਤੇ ਦਸਤਖਤ ਕਰਨੇ ਪਏ। ਹੁਣ ਮੇਰੇ ਕੋਲ ਕੁਛ ਨਹੀਂ ਸੀ ਬਚਿਆ, ਅਤੇ ਜਦੋਂ ਮੇਰੇ ਕੋਲ ਕੁਛ ਨਹੀਂ ਬਚਿਆ ਫਿਰ ਉਹਨਾਂ ਨੇ ਮੇਰੀ ਸੇਵਾ ਕਰਨੀ ਵੀ ਬੰਦ ਕਰ ਦਿੱਤੀ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮੈਂ ਆਪਣੇ ਪਿਓ ਦੀ ਸੇਵਾ ਕਰਨੀ ਬੰਦ ਕੀਤੀ। ਪਤਾ ਨਹੀਂ ਕਿਉਂ ਮੰਜੇ 'ਤੇ ਪਏ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਸੀ ਕਿ ਹੁਣ ਅੱਗੇ ਮੇਰੇ ਨਾਲ ਕੀ ਹੋਣਾ। ਇਸ ਕਰਕੇ ਨਹੀਂ ਕਿ ਮੈਂ ਬੜਾ ਗੁਣੀ ਗਿਆ, ਨਹੀਂ, ਇਸ ਕਰਕੇ ਕਿਉਂਕਿ ਇੱਦਾਂ ਦਾ ਹੀ ਰਲਦਾ ਮਿਲਦਾ ਮੈਂ ਆਪਣੇ ਪਿਓ ਦੇ ਨਾਲ ਕੀਤਾ ਹੈ, ਜਿੱਦਾਂ ਬਿਲਕੁਲ ਹੂ ਬਹੂ ਉਹ ਕਿਸਮਤ ਉਹ ਕਰਮ ਪਲਟ ਕੇ ਮੇਰੇ ਆ ਗਏ। ਹੁਣ ਜਦੋਂ ਮੈਨੂੰ ਇਹ ਪਲ ਚੇਤੇ ਆਉਂਦੇ ਨੇ ਨਾ ਤਾਂ ਫਿਰ ਮੈਂ ਰੋਣਾ, ਅਤੇ ਹੁਣ ਮੇਰੇ ਕੋਲ ਸਿਰਫ ਰੋਣਾ ਹੀ ਬਚਿਆ ਸੀ, ਹੋਰ ਮੇਰੇ ਕੋਲ ਕੋਈ ਆਸਰਾ ਨਹੀਂ। ਬਹੁਤ ਪਹਿਲਾਂ ਜ਼ਿੰਦਗੀ ਦੇ ਵਿੱਚ ਸ਼ਾਇਦ ਜਵਾਨੀ ਮੇਰੇ ਕਿਸੇ ਨੇ ਮੈਨੂੰ ਬੁੱਧ ਬਾਰੇ ਦੱਸਿਆ ਸੀ। ਮੈਂ ਇੱਕ ਵਾਰੀ ਔਖਾ ਸੌਖਾ ਹੋ ਕੇ ਯਤਨ ਕਰਕੇ ਬੁੱਧ ਨੂੰ ਜਾ ਕੇ ਮਿਲਿਆ ਵੀ, ਪਰ ਉਸ ਤੋਂ ਬਾਅਦ ਮੈਂ ਇਸ ਬੰਦੇ ਦਾ ਬਹੁਤ ਭੰਡੀ ਪ੍ਰਚਾਰ ਕੀਤਾ, ਕਿਉਂਕਿ ਇਹਦੀਆਂ ਗੱਲਾਂ ਮੇਰੀ ਜ਼ਿੰਦਗੀ ਦੇ ਨਾਲ ਮੈਚ ਹੀ ਨਹੀਂ ਸੀ ਖਾਂਦੀਆਂ। ਪਰ ਇੱਕ ਦਿਨ ਅਚਾਨਕ ਮੰਜੇ 'ਤੇ ਪਿਆ ਫਿਰ ਦੁਬਾਰਾ ਮੈਨੂੰ ਉਹ ਸਾਰੇ ਪ੍ਰਵਚਨ ਯਾਦ ਆਏ, ਅਤੇ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਬਦਲਿਆ, ਆਪਣੇ ਆਪ ਨੂੰ ਤਬਦੀਲ ਕੀਤਾ। ਜਾਣਨਾ ਚਾਹੁੰਦੇ ਉਹ ਬਚਨ ਕੀ ਸੀ? ਉਹ ਬਚਨ ਸਨ, ਜਿੱਦਾਂ ਦਾ ਤੁਸੀਂ ਸੋਚਦੇ ਹੋ ਉਦਾਂ ਦਾ ਤੁਸੀਂ ਹੋ ਜਾਂਦੇ ਹੋ। ਪਹਿਲਾਂ ਮੈਨੂੰ ਇਹ ਗੱਲ ਬੜੀ ਫਜ਼ੂਲ ਲੱਗਦੀ ਸੀ, ਜਿੱਦਾਂ ਦਾ ਮੈਂ ਸੋਚਦਾ ਉਦਾਂ ਦਾ ਮੈਂ ਕਿਉਂ ਨਹੀਂ ਹੋ ਜਾਂਦਾ? ਮੈਂ ਤਾਂ ਸੋਚਦਾ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ, ਇੱਦਾਂ ਕੋਈ ਅਮੀਰ ਹੋ ਜਾਂਦਾ ਭਲਾ? ਪਰ ਉਹਦੇ ਅਰਥ ਬੜੇ ਵੱਡੇ ਸੀ। ਹੁਣ ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਅਰਥ ਸਮਝ ਆਏ ਉਦਾਂ ਉਦਾਂ ਮੈਂ ਆਪਣੇ ਕਿੱਤਿਆਂ ਦੇ ਉੱਤੇ ਰੋਣਾ ਵੀ ਹਾਂ ਅਤੇ ਰੱਬ ਦੀਆਂ ਰਹਿਮਤਾਂ ਦੇ ਉੱਤੇ ਹੱਸਦਾ ਵੀ ਹਾਂ। ਬਸ ਇਹੋ ਮੇਰੀ ਜ਼ਿੰਦਗੀ ਦਾ ਸਾਰ ਹੈ। ਉਸ ਤੋਂ ਬਾਅਦ ਮੈਂ ਆਪਣਾ ਘਰ ਛੱਡ ਦਿੱਤਾ ਅਤੇ ਫਿਰ ਮੈਂ ਇਹ ਸੋਚਣਾ ਸ਼ੁਰੂ ਕੀਤਾ ਕਿ ਜਿਹਨੇ ਪੈਦਾ ਕੀਤਾ ਉਹ ਆਪੇ ਹੀ ਰਾਹ ਵਿਖਾਊ। ਹੁਣ ਮੈਂ ਮੰਗਣਾ ਛੱਡ ਦਿੱਤਾ, ਹੁਣ ਮੈਂ ਸੋਚਣਾ ਛੱਡ ਦਿੱਤਾ, ਹੁਣ ਮੈਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਤੁਰਦਾ। ਅੱਜ ਸਵੇਰ ਦੀ ਭੁੱਖ ਲੱਗੀ ਸੀ, ਪਹਿਲਾਂ ਤਾਂ ਮਨ ਦੇ ਵਿੱਚ ਵਿਚਾਰ ਆਇਆ ਅੱਜ ਕਿੱਦਾਂ ਰੋਟੀ ਦਾ ਜਗਾੜ ਹੋਊਗਾ, ਅੱਜ ਕਿੱਦਾਂ ਢਿੱਡ ਭਰੂਗਾ। ਪਰ ਫਿਰ ਮਨ ਦੇ ਵਿੱਚ ਵਿਚਾਰ ਆਇਆ ਜਿਹਦੇ ਉੱਤੇ ਇਹ ਡੋਰਾਂ ਸੁੱਟੀਆਂ ਨੇ ਉਹ ਆਪੇ ਰਿਜਕ ਵੀ ਦਊਗਾ, ਅਤੇ ਵੇਖ ਲਓ ਤੁਸੀਂ ਰਿਜਕ ਲੈ ਕੇ ਆ ਗਏ। ਇਸੇ ਕਰਕੇ ਮੈਂ ਖਿੜਖੜਾ ਕੇ ਹੱਸਿਆ ਸੀ ਜਦੋਂ ਤੁਸੀਂ ਮੇਰੇ ਲਾਗੇ ਆ ਕੇ ਬੈਠੇ, ਤਾਂ ਮੈਂ ਉਹਦੀ ਰਹਿਮਤ ਦੇ ਉੱਤੇ ਖਿੜਖੜਾ ਕੇ ਹੱਸਿਆ। ਮੈਨੂੰ ਲੱਗਾ ਹੀ ਸੀ ਕਿ ਮੇਰੇ ਲਈ ਰੋਟੀ ਦਾ ਇੰਤਜ਼ਾਮ ਉਹਨੇ ਕਰ ਦਿੱਤਾ, ਅਤੇ ਹੋਇਆ ਵੀ ਉੱਦਾਂ ਹੀ। ਅਗਲੇ ਪਲ ਤੁਸੀਂ ਕੱਢ ਕੇ ਲਿਆ ਕੇ ਮੈਨੂੰ ਖਾਣ ਦੇ ਲਈ ਕੁਛ ਦੇ ਦਿੱਤਾ, ਅਤੇ ਮੈਂ ਫਿਰ ਖਿੜਖੜਾ ਕੇ ਹੱਸਿਆ। ਸੱਚ ਪੁੱਛੋ ਤਾਂ ਹੁਣ ਜ਼ਿੰਦਗੀ ਦੇ ਵਿੱਚ ਦਿਹਾੜੀ ਦੇ ਵਿੱਚ ਬੜੇ ਇੱਦਾਂ ਦੇ ਪਲ ਮਿਲ ਜਾਂਦੇ ਨੇ, ਮੈਂ ਉਹਦੀਆਂ ਰਹਿਮਤਾਂ ਦੇ ਉੱਤੇ ਬੜਾ ਖੁਸ਼ ਹੁੰਦਾ, ਬੜਾ ਹੱਸਦਾ। ਪਰ ਕੀ ਕਰਾਂ, ਹਾਲੇ ਜੀਵਨ ਚੱਲਦਾ ਨਾ। ਜਦੋਂ ਮੈਨੂੰ ਆਪਣੀਆਂ ਕੀਤੀਆਂ ਹਰਕਤਾਂ ਪੁਰਾਣੀਆਂ ਚੇਤੇ ਆ ਜਾਂਦੀਆਂ ਤਾਂ ਫਿਰ ਮੈਂ ਰੋ ਵੀ ਲੈਂਦਾ। ਇਹ ਗੱਲ ਜਿੰਨੀ ਛੇਤੀ ਜਿਹਨੂੰ ਸਮਝ ਆ ਜਾਵੇ ਉਨੀ ਛੇਤੀ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਵੇ, ਨਹੀਂ ਤਾਂ ਫਿਰ ਇਸੇ ਚੱਕਰ ਵੀ ਉਹਦੇ ਵਿੱਚ ਪਿਆ। ਹਰ ਕੋਈ ਬੰਦਾ ਹੱਸੀ ਜਾਂਦਾ, ਰੋਈ ਜਾਂਦਾ, ਆਪਣੇ ਕਰਮ ਕਮਾਈ ਜਾਂਦਾ, ਆਪਣੇ ਕਰਮ ਉਹ ਆਪੇ ਕਮਾਈ ਜਾਂਦਾ ਅਤੇ ਅੱਗੇ ਖਾਈ ਜਾਂਦਾ। ਬੜੇ ਲੋਕ ਜਿਨ੍ਹਾਂ ਨੂੰ ਲੱਗਦਾ ਮੇਰੀ ਜ਼ਿੰਦਗੀ ਨਰਕ ਬਣੀ ਪਈ, ਮੇਰੀ ਕੋਈ ਦੇਖਭਾਲ ਨਹੀਂ ਕਰਦਾ, ਤਾਂ ਸ਼ਾਇਦ ਉਹ ਲੋਕ ਇਹ ਭੁੱਲ ਚੁੱਕੇ ਹੁੰਦੇ ਨੇ ਕਿ ਉਹਨਾਂ ਨੇ ਪਿੱਛੇ ਕੀ ਕੀਤਾ, ਜਾਂ ਫਿਰ ਉਹ ਦੱਸ ਨਹੀਂ ਸਕਦੇ ਹੁੰਦੇ, ਜਾਂ ਫਿਰ ਉਹ ਕਿਸੇ ਨੂੰ ਦੱਸਣ ਯੋਗ ਹੁੰਦੀਆਂ ਹੀ ਨਹੀਂ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਨਾਲ ਕੀ ਕੀਤਾ ਸੀ, ਉਹਨਾਂ ਨੇ ਕਿੰਨੀ ਕੁ ਸੇਵਾ ਕੀਤੀ ਸੀ ਆਪਣੇ ਆਸ ਪਾਸ ਲੋੜਵੰਦਾਂ ਦੀ, ਉਹਨਾਂ ਨੇ ਕਿੰਨਾ ਕੁ ਵੰਡ ਕੇ ਛਕਿਆ ਸੀ, ਉਹਨਾਂ ਕਿੰਨੀ ਕੁ ਦਸਾਂ ਨੌਵਾਂ ਦੀ ਕਿਰਤ ਕੀਤੀ, ਉਹਨਾਂ ਕਿੰਨੀ ਕੁ ਸੇਵਾ ਕੀਤੀ ਲੋਕਾਂ ਦੀ, ਉਹਨਾਂ ਕਿੰਨੀ ਕੁ ਉਸਤਤ ਕੀਤੀ ਉਸ ਰੱਬ ਦੀ, ਉਸ ਰੱਬ ਦਾ ਕਿੰਨਾ ਕੁ ਉਹਨਾਂ ਨੇ ਸ਼ੁਕਰਾਨਾ ਕੀਤਾ, ਕਿੰਨੀ ਕੁ ਉਹਨਾਂ ਨੇ ਹਉਮੈ ਲੱਦੀ ਆਪਣੇ ਮਨ ਦੇ ਉੱਤੇ। ਇਹ ਚੀਜ਼ਾਂ ਸ਼ਾਇਦ, ਜਾਂ ਫਿਰ ਇਹ ਮੰਥਨ ਸ਼ਾਇਦ ਕਈ ਲੋਕ ਆਖਰੀ ਸਮਾਂ ਤੱਕ ਵੀ ਨਹੀਂ ਕਰ ਪਾਉਂਦੇ, ਜਾਂ ਫਿਰ ਉਦੋਂ ਕਰਦੇ ਨੇ ਜਦੋਂ ਉਹਨਾਂ ਕੋਲ ਸਮਾਂ ਹੀ ਨਹੀਂ ਬਚਦਾ। ਅਤੇ ਜੇ ਕੋਈ ਕੰਮ ਦੀ ਗੱਲ ਪਤਾ ਲੱਗੇ ਫਿਰ ਉਹ ਵੇਲੇ ਸਿਰ ਆਪਣੇ ਪੱਲੇ ਬੰਨ ਲੈਣੀ ਚਾਹੀਦੀ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st July।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ
2: ਦੇਖੋ ਹੋ ਗਿਆ ਫਿਰ ਦੌੜ ਹੋ ਗਈ ਸ਼ੁਰੂ ਦੇਖੋ

0: ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Ayushman Khurana and you're listening to Radio Hanji. Rocky.

0: लग गया ना पता फिर केड़ा रेडियो बजदा।
1: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: अपने टोयोटा चूज करन ले जो ने एक दहाके तो वेरबी टोयोटा दे नाल
3: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरबी टोयोटा द स्मार्ट चॉइस।
4: हाँ जी हाँ जी ओए हाँ जी हाँ जी
5: हाँ जी रेडियो
6: रेडियो हाँ जी 1674 मास करते हैं वधिया तुहाडा दिन जा रहा होगा ते गाने तुसीं इंजॉय कीते होणगे। हुण समा आ गया आपां गाने तो गल अगे तोरीए ते पुछिए तुहानूं भी तुसीं चाह पी ली।
7: असीं चाह पी ली नहीं पीती।
6: ओके तुसीं कहो भी मैं चाह छड्डी।
7: हाँ
6: पीली ना ना कहो तो ही पीली तो ओदे लिए होनी है जेड़ा पींदा वा।
7: सही गल है छड्डनी चाहीदी है कदी कदी रंजोत जी जदों कोई बना के देण वाला करे ना होवे।
6: ओहो अजकल कड़ी औखी है चाह अजकल ते चट बन जांदी है अजकल ते तुसी गरम पानी चाहीदा बस तानू।
7: सही गल
6: चाह बन के ते ओ गई ते
7: ओ फिर चाह नहीं ना हुंदी ओ ता ਐਵੇਂ ਹੁੰਦੀ ਆ
6: ਪਰ ਚਾਹ ਹੀ ਹੁੰਦਾ ਵਾ ਮੈਂ ਕਿਸੇ ਨੂੰ ਖਿੱਚਲ ਦੇ ਕਿਸੇ ਨੂੰ ਖਿੱਚਲ ਦੇਣ ਦਾ ਚਾਹ ਹੁੰਦਾ ਹੈ। ਓਹੋ ਤੁਹਾਡੇ ਨਾਲ ਏਦਾਂ ਹੁੰਦਾ ਵੀ ਜਿੱਦਾਂ ਸਵੇਰੇ ਤੇ ਠੀਕ ਆ ਪਰ ਸ਼ਾਮੀ ਜਿਹੜੀ ਆ ਉਹ ਤੁਹਾਨੂੰ ਦੂਸਰੀ ਪੀਣੀ ਪੈਂਦੀ ਆ ਪੁੜੀ ਵਾਲੀ।
7: ਨਹੀਂ ਮੈਂ ਜਦੋਂ ਛੱਡ ਦਿੰਦੀ ਫਿਰ ਮੈਂ ਛੱਡ ਦਿੰਦੀ ਹਾਂ।
6: ਅੱਛਾ
7: ਮੇਰੇ ਮੈਨੂੰ ਇੱਦਾਂ ਹੁੰਦਾ ਕਿ ਜੇ ਮੈਂ ਜਦੋਂ ਮੈਨੂੰ ਲੱਗਦਾ ਨਾ ਕਿ ਕੁਛ ਕੰਟਰੋਲ ਕਰਨ ਲੱਗ ਗਿਆ ਕਿ ਹੁਣ ਮੰਨ ਲਓ ਮੈਨੂੰ ਚਾਹ ਹੀ ਲੱਗਦੀ ਉਦੋਂ ਮੈਂ ਮੰਮੀ ਦਾ ਤਾਂ ਮੈਂ ਬਹਾਨਾ ਮਾਰ ਦਿੰਦੀ ਹੁੰਦੀ ਹਾਂ ਕਿ ਹੈ ਨਹੀਂ ਜਾਂ ਜੋ ਆ ਵੀ ਜਾਂਦੇ ਮਨ
6: ਨੂੰ ਸਮਝਾ ਲੈਂਦੀ
7: ਹਾਂ। ਹਾਂ ਤੇ ਫਿਰ ਮੈਨੂੰ ਕਈ ਵਾਰ ਲੱਗਣ ਲੱਗ ਜਾਂਦਾ ਕਿ ਇਹ ਚੀਜ਼ ਮੈਨੂੰ ਕੰਟਰੋਲ ਕਰ ਰਹੀ ਹੈ ਹੁਣ ਹਨਾ ਕੁਛ ਵੀ ਹੋ ਸਕਦੀ ਆ ਉਹ ਚਾਹ ਹੋ ਸਕਦੀ ਆ ਫੋਨ ਹੋ ਸਕਦਾ ਆ ਜਾਂ ਫਿਰ ਹਾਂ ਹਸਬੈਂਡ ਕਾਸ਼ ਕੰਟਰੋਲ ਕਰਦਾ ਹੁੰਦਾ।
6: ਅੱਛਾ ਓਕੇ
7: ਫਿਰ ਮੇਰੀ ਜਵਾਨ ਇੰਨੀ ਨਾ ਚੱਲਦੀ
6: ਨਹੀਂ ਉਹ ਤਾਂ ਫਿਰ ਵੀ ਚਲੋ ਚੱਲੀ ਜਾਣੀ
7: ਕੰਟਰੋਲ ਕਰ ਸਕਦੀ ਆ ਤੂੰ ਨੀ ਫਿਰ ਉਸ ਚੱਕਰਾਂ ਚ ਉਹ ਤੇ ਕੰਟਰੋਲ ਨੀ ਹੁੰਦਾ ਪਤਾ ਨੀ ਕਿਉਂ।
6: ਅੱਛਾ ਓਕੇ
7: ਉਹ ਲੁਤਰੋ ਆ ਨਾ ਹੋਰ ਰੁਕਦੀ ਨੀ ਮੇਰੀ।
6: ਚਲੋ ਆਪਾਂ ਕੀ ਕਹਿ ਸਕਦੇ ਹਾਂ ਇਹ ਤੇ ਉਹ ਚੀਜ਼ ਆ ਆਪਾਂ ਹਾਮੇ ਵੀ ਨਹੀਂ ਭਰ ਸਕਦੇ।
7: ਹਾਂ ਮੈਨੂੰ ਸਾਰੇ ਕਈ ਵਾਰ ਘਰ ਵੀ ਕਹਿੰਦੇ ਨਾ ਵੀ ਇਹਨੂੰ ਵੀ ਰੋਕ ਲਿਆ ਕਰ ਕਦੀ ਸਪੈਸ਼ਲੀ ਜਿੱਦਾਂ ਮੇਰੀ ਫੈਮਿਲੀ ਮੈਨੂੰ ਕਹਿ ਦਿੰਦੀ ਆ ਵੀ ਇਹਨੂੰ ਵੀ ਕਦੀ ਰੋਕ ਲਿਆ ਕਰ ਮੈਂ ਕਿਹਾ ਹੁਣ ਤਾਂ ਇੱਕ ਵਾਰ ਰੁਕੂ
6: ਆਹ ਨਹੀਂ ਹੁਣ ਤਾਂ ਕਦਾ ਰੁਕਣਾ ਪਰ ਜੇ ਕਿਤੇ ਜ਼ਬਾਨ ਦੇ ਵੀ ਕਿਲੋਮੀਟਰ ਹੋਣ।
7: ਹਾਂ ਸਹੀ ਗੱਲ ਆ ਹੈ ਨਾ
6: ਜੇ ਕਿਤੇ ਕਿਲੋਮੀਟਰ ਹੋਣ ਵੀ ਇੰਨੇ ਕਿਲੋਮੀਟਰ ਬਸ ਚੱਲਣੀ ਆ
7: ਹਾਂ ਹੈ ਨਾ। ਮੈਂ ਨਾ ਵਿਸ਼ਾਲ ਜੀ ਨੂੰ ਇੱਕ ਵਾਰੀ ਕਿਹਾ ਸੀ ਸ਼ੋਅ ਕਰਦੇ ਕਰਦੇ ਮੈਂ ਕਿਹਾ ਮੇਰਾ ਬੜਾ ਹੀ ਦਿਲ ਕਰਦਾ ਵਿਸ਼ਾਲ ਜੀ
6: ਜਬਾਨ ਨੂੰ ਮੀਟਰ ਵਾਲਾ
7: ਨਹੀਂ ਇੱਦਾਂ ਨੀ ਕਿ ਮੈਂ ਬੜੀ ਏਦਾਂ ਚੁੱਪ ਜਿਹੀ ਰਵਾਂ ਮਤਲਬ ਸਾਰੇ ਜਣੇ ਹਨਾ ਵੀ ਮਤਲਬ ਸਾਰੇ ਜਣਿਆਂ ਨੂੰ ਹੋਵੇ ਵੀ ਇਹਨੂੰ ਕੀ ਹੋ ਗਿਆ ਹਨਾ ਵੀ ਕਿਉਂ ਚੁੱਪ ਆ ਲਾਈਕ ਏਦਾਂ। ਹਾਂ ਸਾਰੇ ਜਣੇ ਮੈਨੂੰ ਪੁੱਛਣ ਵੀ ਤੂੰ ਗੁੱਸੇ ਆ ਜਾਂ ਤੂੰ ਉਹ ਆ ਮੈਂ ਕਿਹਾ ਪਰ ਮੇਰੀ ਜੀਵ ਏਦਾਂ ਦੀ ਹੈ ਨਾ ਮੇਰੇ ਗੁੱਸੇ ਚ ਹੋਰ ਚੱਲਣੀ ਸ਼ੁਰੂ ਹੋ ਜਾਂਦੀ ਆ ਪ੍ਰੋਬਲਮ ਇਹ ਆ ਕਈ ਮੈਨੂੰ ਕੁੜੀਆਂ ਕਰੂਗੀਆਂ ਅਸੀਂ ਫਿਰ ਨਾ ਮੂੰਹ ਫਲਾ ਕੇ ਘੁੰਮਣ ਲੱਗ ਜਾਈਦਾ ਤੇ ਫਿਰ ਸਾਰੇ ਜਣੇ ਸਾਡੇ ਮਗਰ ਮਗਰ ਏਦਾਂ ਡਰ ਕੇ
6: ਉਹ ਦੱਸਦੀਆਂ ਤਰੀਕੇ ਇੱਕ ਦੂਜੀ ਨੂੰ
7: ਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਮੂੰਹ ਫਲਾ ਨੀ ਹੁੰਦਾ ਮੈਂ ਕੀ ਸੁੱਕਾ ਪਿਆ
6: ਪਰ ਇਹ ਜਾਣ ਬੁੱਝ ਕੇ ਵੀ ਹੁੰਦਾ ਮੂੰਹ ਤੇ ਮਤਲਬ ਮੰਨ ਲਓ ਵੀ ਓਦਾਂ ਹੀ ਤੁਹਾਡਾ ਫੁੱਲ ਗਿਆ ਤੇ ਆਪਣੇ ਆਪ ਹੀ ਫੁੱਲਣਾ ਵਾ ਕਿਸੇ ਗੱਲ ਨੂੰ ਲੈ ਕੇ ਪਰ ਕੀ ਮਤਲਬ ਇਹ ਬੀਬੀਆਂ ਮਤਲਬ ਆਪਣੇ ਆਪ ਵੀ ਓਦਾਂ ਵੀ
7: ਜਿਦਾ ਜਿਹੜੇ ਕਈ ਕੁਆਇਟ ਹੋ ਜਾਂਦੇ ਨਾ ਗੁੱਸੇ ਚ ਫਿਰ ਪਰ ਮੇਰੇ ਤੋਂ ਹੋ ਨਹੀਂ ਹੁੰਦਾ ਮੇਰੀ ਹੋਰ ਜਵਾਨ ਤੇਜ਼ ਚੱਲਣ ਲੱਗ ਜਾਂਦੀ ਫਿਰ
6: ਨਹੀਂ ਮੇਰਾ ਸਵਾਲ ਹੋਰ ਹੀ
7: ਕਿੱਦਾਂ
6: ਵੀ ਜਾਣ ਬੁੱਝ ਕੇ ਵੀ ਫੁਲਾ ਲੈਂਦੀਆਂ ਕਿ ਮਤਲਬ ਇਹ ਇਨ ਬਿਲਡੀ ਆ ਵੀ ਮਤਲਬ ਕੋਈ ਕਿਸੇ ਗੱਲ ਤੋਂ ਗੁੱਸਾ ਆਇਆ ਤੇ ਉਹ ਆਟੋਮੈਟਿਕਲੀ ਫੁੱਲ ਹੀ ਜਾਣਾ ਵਾ ਮੂੰਹ ਪਰ ਇੱਕ ਇਹ ਇੱਦਾਂ ਵੀ ਹੁੰਦਾ ਵਾ ਵੀ ਆਪਣੇ ਆਪ ਹੀ ਮਤਲਬ ਫੁਲਾ ਲੈਣੇ
7: ਜਾਣ ਬੁੱਝ ਕੇ ਨਹੀਂ ਹੁੰਦਾ ਹੋਣਾ ਜਾਣ ਬੁੱਝ ਕੇ ਫੁਲਾਉਣ ਵਾਲਾ ਫਿਰ ਜੇ ਇੱਦਾਂ ਹੁੰਦਾ ਹੁੰਦਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਆ ਮੇਰੇ ਤੋਂ ਫੁੱਲਦਾ ਨਹੀਂ ਮੈਂ ਕਈ ਵਾਰ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ ਮਤਲਬ ਮੈਂ ਕਿੰਨਾ ਅੱਧਾ ਕੁ ਘੰਟਾ ਘਰ ਚੁੱਪ ਰਹਿ ਸਕਦੀ ਮੈਕਸ ਫੇਰ ਮੇਰੇ ਕੀੜੇ ਲੜਨ ਲੱਗ ਜਾਂਦੇ ਜੀਵ ਦੇ ਉੱਤੇ ਵੀ ਨਹੀਂ ਉੱਲੀ ਲੱਗ ਜਾਣੀ ਤੈਨੂੰ
6: ਬੋਲੋ ਬੋਲੋ ਬੋਲੋ ਤੁਹਾਨੂੰ ਪਤਾ ਇਹ ਉਲਟ ਹੁੰਦਾ ਵਾ ਹਮੇਸ਼ਾ ਜੋ ਤੁਹਾਡਾ ਸੁਭਾਅ ਹੁੰਦਾ ਨਾ ਉਹਦੇ ਤੋਂ ਉਲਟ ਤੁਹਾਡਾ ਜੀ ਕਰਦਾ ਕਰਨ ਜਿਹੜਾ ਬੰਦਾ ਬਹੁਤ ਬੋਲਣ ਵਾਲਾ ਉਹਨੂੰ ਇਹ ਹੁੰਦਾ ਵੀ ਮੈਂ ਸ਼ਾਂਤ ਜਦੋਂ ਕੋਈ ਬੰਦੇ ਨੂੰ ਵੇਖਦਾ ਨਾ ਤੇ ਉਹਦੇ ਮਨ ਚ ਇਹ ਹੁੰਦਾ ਵੀ ਮੈਂ ਇੱਦਾਂ ਦਾ ਸ਼ਾਂਤ ਕਿਉਂ ਨਹੀਂ ਆ ਮੇਰੇ ਚਾਹ ਵਾਲਾ ਫੀਚਰ ਹੋਣਾ ਚਾਹੀਦਾ ਪਰ ਜਿਹੜਾ ਸ਼ਾਂਤ ਬੰਦਾ ਵਾ ਉਹ ਇਹ ਸੋਚਦਾ ਵੀ ਮੈਂ ਇੰਨਾ ਐਕਸਪ੍ਰੈਸਿਵ ਕਿਉਂ ਨਹੀਂ ਆ ਮੈਨੂੰ ਇੰਨੀਆਂ ਗੱਲਾਂ ਕਿਉਂ ਨਹੀਂ ਆਉਂਦੀਆਂ ਮੈਂ ਹਮੇਸ਼ਾ ਚੁੱਪ ਕੇ ਬੈਠਾ ਰਹਿਣਾ ਮੈਨੂੰ ਉਹਨੂੰ ਇਹ ਚੀਜ਼ ਫੀਲ ਹੁੰਦੀ ਰਹਿੰਦੀ ਹੈ ਕਿ ਮੈਂ ਸ਼ਾਇਦ ਮਹਿਫਲ ਦੀ ਜਾਨ ਨਹੀਂ ਬਣ ਸਕਦਾ ਕਦੇ
7: ਜਦੋਂ ਮੈਂ ਵਿਸ਼ਾਲ ਜੀ ਨੂੰ ਇਹ ਦੱਸੀ ਨਾ ਗੱਲ ਕਿ ਮੈਂ ਇੱਦਾਂ ਕੁਆਇਟ ਜਿਹੇ ਹੋ ਕੇ ਇੱਦਾਂ ਵੀ ਨਾ ਸਾਰੇ ਜਣੇ ਕਹਿਣ ਕਿੰਨੀ ਸ਼ਾਂਤ ਆ ਹਨਾ ਇੱਦਾਂ ਇੱਦਾਂ ਵਿਸ਼ਾਲ ਜੀ ਨੇ ਮੈਨੂੰ ਨਾ ਹੋਰ ਪੰਪ ਦਿੱਤਾ ਮੈਨੂੰ ਕਹਿੰਦੇ ਤੁਸੀਂ ਕਿਉਂ ਸ਼ਾਂਤ ਹੋਣਾ ਸੁੱਖ ਜੀ ਤੁਸੀਂ ਏਦਾਂ ਹੀ ਵਧੀਆ ਲੱਗਦੇ ਹੋ ਫਿਰ ਉਸ ਦਿਨ ਤੋਂ ਬਾਅਦ ਤਾਂ ਮੈਂ ਸੋਚਿਆ ਨਹੀਂ ਮੈਂ ਕਿਹਾ ਪੰਪ ਦੇਣ ਵਾਲਾ ਹਾਲੇ ਹੈਗਾ ਵਾ
6: ਮਤਲਬ ਇਹ ਵੀ ਇੱਕ ਇਨਸਾਨੀ ਸੁਭਾਅ ਹੁੰਦਾ ਵਾ ਫੀਚਰ ਹੁੰਦਾ ਇਨਬਿਲਡ ਸਾਡੇ ਚ ਵੀ ਅਸੀਂ ਇੱਕ ਕੋਈ ਵਿਚਾਰ ਹੁੰਦਾ ਜਾਂ ਇੱਕ ਚੀਜ਼ ਹੁੰਦੀ ਹੈ ਜਿਹੜੀ ਇਨਸਾਨ ਕਹਿੰਦੇ ਨੇ ਕਿ ਪਾਉਣੀ ਚਾਹੁੰਦਾ ਜਾਂ ਬਣਨਾ ਚਾਹੁੰਦਾ ਨਾ ਤੇ ਫਿਰ ਉਹਦੇ ਲਈ ਉਹਨੂੰ ਪਤਾ ਹੁੰਦਾ ਵੀ ਕਿਹੜਾ ਹਾਮੀ ਭਰ ਸਕਦਾ ਤੇ ਉਦਾਂ ਦੇ ਬੰਦੇ ਨਾਲ ਹੀ ਉਹ ਗੱਲ ਕਰਦਾ
7: ਨਹੀਂ
6: ਹਾਂ ਮਤਲਬ ਅਸਲੀਅਤ ਆ ਇਹ ਇਨਸਾਨ ਸਾਡੇ ਆਪਣੇ ਸੁਭਾਅ ਦੀ ਕਈ ਵਾਰ ਤੁਸੀਂ ਸਿਰਫ ਗੱਲ ਕਿਸੇ ਦੇ ਮੰਨ ਲਓ ਕੰਨੀ ਪਹੁੰਚਾਉਣੀ ਹੁੰਦੀ ਆ ਤੁਸੀਂ ਉਹਦਾ ਹੱਲ ਨਹੀਂ ਤੁਹਾਨੂੰ ਚਾਹੀਦਾ ਹੁੰਦਾ
7: ਸੁਣ ਲਓ ਮੇਰੀ ਗੱਲ
6: ਤੇ ਤੁਸੀਂ ਸਿਰਫ ਉਸੇ ਬੰਦੇ ਨਾਲ ਕਰਦੇ ਹੋ ਜਿਹਨੂੰ ਪਤਾ ਹੀ ਆ ਤੁਹਾਨੂੰ ਵੀ ਇਹ ਕੋਈ ਹੱਲ ਕੱਢਣ ਜੋਗਾ ਨਹੀਂ ਵੀ ਮੈਂ ਸਿਰਫ ਇਹਦੇ ਨਾਲ ਮਨ ਦੀ ਕਰਨੀ ਆ ਉਹਦੇ ਨਾਲ ਆਪਾਂ ਕਰ ਲੈਂਦੇ ਹਾਂ ਕਈ ਵਾਰ ਤੁਹਾਡਾ ਮਨ ਹੁੰਦਾ ਵੀ ਆਹ ਹੁਣ ਬਹੁਤ ਸੀਰੀਅਸ ਹੋ ਗਿਆ ਵਾ ਇਹਦਾ ਹੁਣ ਮੈਂ ਹੱਲ ਚਾਹੀਦਾ ਮੈਨੂੰ ਫਿਰ ਤੁਸੀਂ ਉਹੀ ਸੇਮ ਗੱਲ ਜਿਹੜੀ ਆ ਉਹ ਕਿਸੇ ਹੋਰ ਬੰਦੇ ਨਾਲ ਕਰੋਗੇ ਫੋਰ ਐਗਜ਼ਾਮਪਲ ਜੇ ਤੁਸੀਂ ਬਿਮਾਰ ਹੋਵੋਗੇ ਤੇ ਤੁਸੀਂ ਫਿਰ ਡਾਕਟਰ ਕੋਲ ਜਾਓਗੇ ਹਨਾ ਤੇ ਜੇ ਮੰਨ ਲਓ ਉਦਾਂ ਹੀ ਤੁਸੀਂ ਤੁਹਾਨੂੰ ਪਤਾ ਵਾ ਵੀ ਆਹ ਮੈਂ ਕੱਲ੍ਹ ਕੁਛ ਗਲਤ ਖਾਧਾ ਸੀ ਇਸ ਕਰਕੇ ਮੇਰਾ ਉਦਾਂ ਹੀ ਇਹ ਘੰਟੇ ਕੁ ਤੱਕ ਵੈਸੇ ਹੀ ਠੀਕ ਹੋ ਜਾਣਾ ਤੇ ਉਹ ਆਪਾਂ ਉਦਾਂ ਹੀ ਇੱਧਰ ਉੱਧਰ ਕਿਤੇ ਮਤਲਬ ਬੁਲਾ ਲੂ ਕੇ ਤੇ ਆਪਾਂ ਪੁੱਛ ਲੈਣਾ ਕਿਸੇ ਕੋਲੋਂ ਵੀ ਹਾਂਜੀ ਕਿੱਦਾਂ ਉਹਨੇ ਤੁਹਾਨੂੰ ਕਹਿਣਾ ਤੂੰ ਥੋੜ੍ਹੀ ਜਿਹੀ ਜਵੈਣ ਖਾ ਲਾ ਤੂੰ ਥੋੜ੍ਹੀ ਜਿਹੀ ਜੀਰਾ ਪੀ ਲਾ ਤੂੰ ਸੌਂਫ ਖਾ ਲਾ ਹੈ ਨਾ
7: ਥੋੜ੍ਹੀ ਜਿਹੀ ਭੁੱਕੀ ਖਾ
6: ਭੁੱਕੀ ਤੇ ਖਾ ਕੇ ਖਰਾਬ
7: ਨਹੀਂ
6: ਉਹ ਤੇ ਖਾ ਕੇ ਖਰਾਬ ਹੋਇਆ ਹੋਣਾ
7: ਪੱਕੀ ਕਹਿੰਦੇ ਹੁੰਦੇ ਗੱਲ ਕਨਫਿਊਜ਼ ਹੋ ਗਈ ਗਰਾਜ ਚ ਨਾ ਪਿਆਜ ਹੈਗਾ ਜੇ ਕੁਛ ਹੈਗਾ ਆਲੂ ਹੈਗੇ ਨਾ ਫੋਰ ਐਗਜ਼ਾਮਪਲ ਹਨਾ ਉਦੋਂ ਜਾਂ ਦੇਖਤਾ ਪਿਆਜ ਹੈਗੇ ਤਾਂ ਉਦੋਂ ਮਤਲਬ ਇਹ ਹੁੰਦਾ ਕਿ ਲਿਆ ਦੇ ਮੈਨੂੰ ਹਨਾ ਉਹ ਦੇਖ ਕੇ ਬੜੇ ਆਉਂਦੇ ਹਾਂ ਹੈਗੇ ਉੱਥੇ
6: ਇਹ ਤਾਂ ਮਤਲਬ ਤੁਸੀਂ ਠੀਕ ਪਰਵਰਿਸ਼ ਦੇ ਰਹੇ ਹੋ ਬੱਚੇ ਇਹਦਾ ਮਤਲਬ ਇਹ ਕਿ ਤੁਹਾਡੇ ਬੱਚਾ ਵਾ ਤੁਹਾਨੂੰ ਜੇ ਪਤਾ ਵਾ ਵੀ ਉਹਨੇ ਏਦਾਂ ਹੀ ਕਰਨਾ ਤੇ ਫਿਰ ਉਹਨੂੰ ਕਹਿ ਕੇ ਕੱਲੋ
7: ਮੈਂ
6: ਆਪਾਂ ਆਮ ਬੋਲ ਚਾਲ ਚ ਕਹਿ ਦਿੰਦੇ ਹਾਂ ਇਥੋਂ ਦੇ ਬੱਚੇ ਬਹੁਤ ਭੋਲੇ ਆ ਭੋਲੇ ਭਾਲੇ ਕੋਈ ਨੀ ਆ ਮਤਲਬ ਇੱਕ ਬੜੀ ਵੱਡੀ ਬਹਿਸ ਆ ਭੋਲੇ ਭਾਲੇ ਕੋਈ ਨੀ ਆ ਪੂਰੇ ਤੇਜ ਨੇ
7: ਬਿਲਕੁਲ
6: ਮਤਲਬ ਜਿੰਨਾ ਤੁਸੀਂ ਸੋਚਦੇ ਉਸ ਤੋਂ ਵੀ ਕਿਤੇ ਵਧੇਰੇ ਤੇਜ ਨੇ ਪਰ ਹਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਵਾ ਵੀ ਆਹ ਤੇਜ਼ ਹੁੰਦੀਆਂ ਨੇ ਉਹ ਉਹਨਾਂ ਚ ਨਹੀਂ ਆ ਤੇਜ਼ ਸੋ ਇਸ ਕਰਕੇ ਤੁਹਾਡੇ ਨਜ਼ਰੀਏ ਦੇ ਮੁਤਾਬਕ ਤੁਹਾਨੂੰ ਲੱਗਦਾ ਵਾ ਵੀ ਉਹ ਇਹ ਭੋਲੇ ਬੜੇ ਆ ਪਰ ਇੱਦਾਂ ਹੈ ਨਹੀਂ
7: ਮੈਂ ਕਹਿੰਦੀ ਹੁੰਦੀ ਰਣਜੋਤ ਜੀ ਜਿਹੜੀਆਂ ਤੇਜ਼ੀਆਂ ਅਸੀਂ ਕੀਤੀਆਂ ਨਾ ਉਹ ਇਹਨਾਂ ਚ ਹੈ ਨਹੀਂ ਇਹਨਾਂ ਚ ਆਪਣੀਆਂ ਤੇਜ਼ੀਆਂ ਹੈਗੀਆਂ
6: ਹਾਂ ਕਿਉਂਕਿ ਅਸੀਂ ਸਾਡੇ ਲਈ ਜਿਹੜਾ ਪੈਮਾਨਾ ਵਾ ਮਾਪਣ ਦਾ ਤੋਲਣ ਦਾ ਉਹ ਕੁਛ ਹੋਰ ਆ ਨਾ ਤੇ ਅਸੀਂ ਉਹਦੇ ਚ ਤੋਲ ਕੇ ਵੇਹਨੇ ਆ ਵੀ ਨਹੀਂ ਨਹੀਂ ਮਤਲਬ ਇਹ ਭੁਲਿਆ ਹੈ ਨਾ ਇਹਨੂੰ ਪਤਾ ਨੀ ਲੱਗਾ ਪਿਆਜ ਲਿਆਉਣਾ ਹੈ ਉਹਨਾਂ ਲਈ ਉਹ ਚੀਜ਼ ਕੋਈ ਹੈ ਨੀ ਉਹਨਾਂ ਦੀ ਡਿਕਸ਼ਨਰੀ ਚ ਉਹ ਚੀਜ਼ ਨਾ ਉਹਨਾਂ ਨੂੰ ਉਹ ਪਿਆਜ ਲਿਆਉਣ ਲਈ ਨਹੀਂ ਜੰਮੇ
7: ਕੰਪਿਊਟਰ ਤੇ ਬੈਠਣ ਲਈ ਜੰਮੇ ਲੈਪਟਾਪਾਂ ਤੇ ਜੁੜਨੇ ਲਈ
6: ਹੋਰ ਚੀਜ਼ ਚਲੋ ਖੈਰ ਇਹ ਨਿੱਕੀ ਨਿੱਕੀਆਂ ਚੀਜ਼ਾਂ ਜ਼ਿੰਦਗੀ ਚ ਲਾਈਫ ਦੇ ਵਿੱਚ ਜਿਹੜੀਆਂ ਸਾਡੇ ਇੱਕ ਦੂਸਰੇ ਨਾਲ ਆਪਾਂ ਸ਼ੇਅਰ ਕਰਦੇ ਰਹੀਏ ਤੇ ਸਾਡੇ ਕੰਮ ਆਉਂਦੀਆਂ ਨੇ ਤੇ ਸਾਨੂੰ ਇਹ ਵੀ ਆਪਣੇ ਆਪ ਨਾ ਵਿੱਚ ਸਾਨੂੰ ਸ਼ੀਸ਼ਾ ਵੀ ਵਿਖਾਉਂਦੀਆਂ ਨੇ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਨੂੰ ਅੰਦਰ ਹੀ ਸਾਨੂੰ ਪਤਾ ਵਾ ਵੀ ਆਪਾਂ ਕਿੰਨੀ ਵਾਰੀ ਆਪਣੇ ਆਪ ਨੂੰ ਹੀ ਦਿਨ ਚ ਭੁਲੇਖਾ ਜਿਹਾ ਪਾਉਣ ਲਈ ਬੜਾ ਕੁਛ ਕਰਦੇ ਹਾਂ ਨਜਾਇਜ਼
7: ਜੀ
6: ਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹੀ ਸਾਡੀ ਐਨਰਜੀ ਵੇਖੋ ਕਿੰਨੀ ਐਵੇਂ ਨਜਾਇਜ਼ ਆਪਾਂ ਵੇਸਟ ਕਰਦੇ ਹੋਵਾਂਗੇ ਪਰ ਇਹ ਸਾਡਾ ਇਨਸਾਨੀ ਸੁਭਾਅ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਈ ਵਾਰੀ ਤੁਹਾਨੂੰ ਮਜ਼ਾ ਆਉਂਦਾ ਵਾ ਇਸ ਕਰਕੇ ਤੁਸੀਂ ਕਰਦੇ ਹੋ ਕਈ ਵਾਰੀ ਤੁਹਾਨੂੰ ਲੱਗਦਾ ਵਾ ਵੀ ਕਈ ਵਾਰੀ ਨਾ ਮੌਕ ਕਿਹੜੀ ਹੁੰਦਾ ਉਹ ਮੌਕ ਟੈਸਟ ਹੁੰਦੇ ਆ
7: ਹੈ
6: ਨਾ, ਡਰਿੱਲ ਹੁੰਦੀ ਆ, ਤੇ ਉਹਦੇ ਵਿੱਚ ਤੁਹਾਨੂੰ ਇੱਕ ਕੌਨਫੀਡੈਂਸ ਜਿਹਾ ਆ ਜਾਂਦਾ ਨਾ ਵੀ ਹਾਂ
7: ਵੀ ਇੱਦਾਂ ਕਰਨਾ
6: ਤੁਸੀਂ ਕਰ ਸਕਦੇ ਹੋ. ਸ਼ਾਇਦ ਇੱਦਾਂ ਦੀਆਂ ਆਪਾਂ ਡਰਿੱਲਾਂ ਜਿਹੀਆਂ ਕਰਦੇ
7: ਰਹਿੰਦੇ
6: ਹੈ ਨਾ, ਉਹ ਆਪਣੇ ਆਪ ਦੇ ਨਾਲ ਐਕਸਪੈਰੀਮੈਂਟ ਜਿਹਾ ਕਰਦੇ ਰਹਿੰਦੇ, ਤੇ ਪਰ ਉਹ ਕਈ ਵਾਰੀ ਮਹਿੰਗਾ ਵੀ ਪੈ ਜਾਂਦਾ. ਖੈਰ ਸਾਡੀ ਗੱਲਬਾਤ ਜਿਹੜੀ ਆ ਉਹ ਚਾਹ ਤੋਂ ਹੁੰਦੀ ਹੁੰਦੀ ਹੁੰਦੀ ਹੁੰਦੀ ਤੇ ਕਿਹੜੇ ਪਾਸੇ ਨੂੰ ਆ ਗਈ,
7: ਚੱਜਾਂ ਤੱਕ ਪਹੁੰਚ ਗਏ, ਤੇ ਹੁਣ ਅਸੀਂ ਵਿੱਚ ਥੋੜਾ ਜਿਹਾ ਬੇਸਣ ਪਾ ਕੇ ਪਕੌੜੇ ਬਣਾ ਕੇ ਘਰ ਨੂੰ ਜਾਵਾਂਗੇ. ਇਤਿਹਾਸ ਕਰਦੇ ਹੋ ਤੁਸੀਂ ਬਣਾ ਲੈ ਹੋਣਗੇ
6: ਹੋਰ ਨਹੀਂ, ਕੜਾਹ ਹੁੰਦਾ ਵਾ ਕੇ ਪਕੌੜੇ ਥੋੜੀ ਹੁੰਦੇ,
7: ਗੱਲਾਂ ਦੇ
6: ਪਕੌੜੇ ਥੋੜੀ ਹੁੰਦੇ ਆ.
7: ਪਿਆਜ਼ਾਂ ਦੇ ਵਿੱਚ ਮੈਂ ਕਿਹਾ ਜਿਹੜੇ ਪਿਆਜ਼ਾਂ ਦੇ ਕਿੱਥੋਂ ਸ਼ੁਰੂ ਹੋ ਕੇ ਚਾਹ ਤੋਂ ਸ਼ੁਰੂ ਹੋਈ ਪਿਆਜ਼ਾਂ ਤੇ ਪਹੁੰਚੇ, ਤੇ ਹੁਣ ਉਹਦੇ ਵਿੱਚ ਥੋੜੀ ਜਿਹੀ ਬੇਸਣ ਕਰਿਆਟੀ ਕੁਛ ਵੀ ਕਹਿ ਲਓ ਉਹ ਪਾ ਕੇ ਤੇ ਫਿਰ ਪੀ ਕੇ ਜਾਵਾਂਗੇ.
6: ਓਕੇ, ਸੋ ਤੁਸੀਂ ਉਧਰਲੇ ਪਾਸੇ ਆ ਰਹੇ ਹੋ, ਮੈਂ ਕਿਹੜੇ ਗੱਲਾਂ ਦੇ ਕੜਾਹ ਦੀ ਗੱਲ ਕਰ ਰਹੇ
7: ਹਾਂ,
6: ਪਰ ਤੁਸੀਂ ਕਰ ਰਹੇ ਹੋ ਚਾਹ ਤੇ ਪਕੌੜਿਆਂ ਦੀ ਗੱਲ.
7: ਹਾਂ,
6: ਅੱਜ ਐਡੀਲੇਡ ਵਾਲੇ ਖਾਣਗੇ ਚਾਹ ਪਕੌੜੇ
7: ਹੈ, ਉੱਥੇ ਕੁਛ ਹੈ
6: ਉਹ ਉੱਥੇ ਮੀਂਹ ਸ਼ੋ ਹੋ ਰਿਹਾ ਸੀ ਅੱਜ.
7: ਓ ਜੇ ਉੱਥੇ ਮੀਂਹ ਆਇਆ ਤਾਂ ਦੋ ਤਿੰਨ ਦਿਨਾਂ ਨੂੰ ਇੱਥੇ ਵਿਆਹ ਲਓ.
6: ਅੱਛਾ, ਕੀ ਗੱਲ ਇੰਨੀ ਲੇਟ
7: ਪਹੁੰਚਾ, ਇੱਥੇ ਦੇ ਦੀ ਮੈਂ ਤਾਂ
6: ਤੁਰ ਕੇ ਆਉਣਾ, ਮੀਨੇ
7: ਦੂਜੇ ਕਿ ਦਿਨੇ ਆਇਆ ਹੁੰਦਾ,
6: ਮੀਨੇ ਤੁਰ ਕੇ ਆਉਣਾ. ਆਹੋ ਇਹ ਕੀ ਪਤਾ ਲੱਗਦਾ,
7: ਕੁਛ ਨਹੀਂ ਪਤਾ. ਮੈਲਬਨ ਇਹ ਨਾਲ ਇਹ ਤਾਂ ਇਹਦਾ ਕੀ ਆ, ਆ ਗਿਆ ਤੇ ਕਹਿ ਦਾਂਗੇ ਅਸੀਂ
6: ਜੀ,
7: ਇਦਾਂ ਨਹੀਂ ਤਾਂ ਕਹਿ ਦਾਂਗੇ ਤੇ ਮੈਲਬਨ ਇਹ ਇਹਦਾ ਕੀ ਪਤਾ ਲੱਗਦਾ.
6: ਹਾਂ ਇਹ ਵੀ ਗੱਲ ਹੈਗੀ ਆ, ਬੋਮ ਸੁੱਖ. ਅੱਜ ਹੁੰਦੇ ਨੇ ਭਾਈ ਸਾਡੇ ਸ਼ਬਦ, ਸੱਤ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗੇ. ਅੱਜ ਹੁੰਦਾ ਵਾ ਵਿਸ਼ਾ, ਤੇ ਗੱਲਾਂ ਬਾਤਾਂ ਦੇ ਵਿੱਚ ਆਪਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਿਸ਼ੇ ਨਾਲ ਸੰਬੰਧਿਤ ਤੁਹਾਡੇ ਨਾਲ ਹਿੰਟ ਦੇ ਦਿੱਤੇ ਨੇ, ਤੇ ਅੱਗੇ ਆਪਾਂ ਕਲੀਅਰ ਕਰਦੇ ਹਾਂ. ਪਰ ਸਭ ਤੋਂ ਪਹਿਲਾਂ ਆਪਾਂ ਸ਼ਬਦ ਵੇਖਾਂਗੇ, ਉਸ ਤੋਂ ਬਾਅਦ ਆਪਾਂ ਵੇਖਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ, ਤੇ ਤੁਸੀਂ ਵੀ ਇਹ ਵੇਖਿਓ ਵੀ ਸੋਸ਼ਲ ਮੀਡੀਆ ਦੇ ਉੱਤੇ ਭਾਈ ਅੱਜ ਕੱਲ੍ਹ ਕੀ ਚੱਲ ਰਿਹਾ, ਤੁਹਾਡੇ ਇਰਦ ਗਿਰਦ ਨਿਕਾ ਨਿਕਾ ਜਿਹਾ ਕੀ ਚੱਲ ਰਿਹਾ, ਇੱਕ ਛੋਟੇ ਦਾਇਰੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ, ਵੱਡੇ ਦਾਇਰੇ ਦੇ ਵਿੱਚ ਕੀ ਚੱਲ ਰਿਹਾ
7: ਜੀ,
6: ਇਹ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ. ਤੇ ਫਿਲਹਾਲ ਆਪਾਂ ਵਧਦੇ ਹਾਂ, ਸ਼ਬਦ ਕਰ ਲਈਏ ਪਹਿਲਾਂ.
7: ਬਿਲਕੁਲ ਰੰਜੋਤ ਜੀ, ਸਾਡਾ ਅੱਜ ਦਾ ਪਹਿਲਾ ਸ਼ਬਦ ਆ ਹੱਠ, ਦੂਸਰਾ ਸ਼ਬਦ ਆ ਹੱਡ ਹਰਾਮ. ਲਿਖ ਲਈਏ,
6: ਓ ਸੌਰੀ, ਓ ਸੌਰੀ, ਯੇ ਹੱਡ ਹਰਾਮ. ਅੱਜ ਕੁਝ ਖਾਸ ਤੁਸੀਂ ਫਾਰਮ ਚ ਲੱਗਦੇ ਹੋ.
7: ਪਹਿਲਾ ਸ਼ਬਦ ਆ ਹੱਠ,
6: ਹੱਠ
7: ਜੀ, ਦੂਸਰਾ ਸ਼ਬਦ ਆ ਹੱਡ ਹਰਾਮ. ਨਵੇਂ ਨਵੇਂ ਗਿਫਟ ਮਿਲੇ ਆ, ਜਿਲੇ ਦੇਣ ਪੈਣਾ ਉਸਨੇ ਸਾਹ ਜਾਣ ਦਿੱਲੇ
6: ਲੱਗ ਗਈ ਆ, ਖਾਸ ਗੱਲ ਕੋਈ ਨਾ.
7: ਤੀਜਾ ਸ਼ਬਦ ਆ ਅੱਜ ਦਾ ਹਮਸਾਏ,
6: ਹਮਸਾਏ
7: ਜੀ. ਚੌਥਾ ਸ਼ਬਦ ਆ ਹਰਨੋਟਾ. ਪੰਜਵਾਂ ਸ਼ਬਦ ਆ ਹੌਂਕਣਾ. ਛੇਵਾਂ ਸ਼ਬਦ ਆ ਹਲੀਮੀ. ਸੱਤਵਾਂ ਤੇ ਆਖਰੀ ਸ਼ਬਦ ਆ ਹਊਆ.
6: ਅੱਛਾ, ਹਊਆ ਜੀ, ਠੀਕ ਹੈ ਜੀ. ਤੇ ਮੈਂ ਇੱਕ ਵਾਰੀ ਰਿਪੀਟ ਕਰ ਦੇਣਾ ਜੀ, ਇੱਕ ਤੇ ਆ ਵੀ ਹੱਠ
7: ਜੀ,
6: ਤੇ ਇੱਕ ਆ ਹੱਡ ਹਰਾਮ
7: ਜੀ,
6: ਇੱਕ ਹਮਸਾਏ
7: ਜੀ,
6: ਤੇ ਹਰਨੋਟਾ
7: ਜੀ,
6: ਹੌਂਕਣਾ, ਹਲੀਮੀ ਤੇ ਹਊਆ
7: ਜੀ.
6: ਮੈਨੂੰ ਲੱਗਦਾ ਅੱਜ ਤੇ ਸਾਰੇ ਸੌਖੇ ਆ, ਤੇ ਪਹਿਲਾਂ ਵੀ ਹੋਏ ਇਹਦੇ ਚੋਂ ਜਿਹੜੇ
7: ਇੱਕ ਸ਼ਬਦ ਪਹਿਲਾਂ ਹੋਇਆ ਹਊਆ,
6: ਸੋ ਨੇ ਹਰਨੋਟਾ ਵੀ ਹੋਇਆ ਪਹਿਲਾਂ,
7: ਹਰਨੋਟਾ ਹੋਇਆ ਪਹਿਲਾਂ ਓਕੇ,
6: ਤੇ ਹੌਂਕਣਾ ਵੀ ਹੋਇਆ ਪਹਿਲਾਂ. ਤੇ ਜਿੱਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਹਲੀਮੀ ਵੀ ਹੋਇਆ ਹੀ ਆ, ਨਹੀਂ ਹੋਇਆ ਤੇ ਹਲੀਮੀ ਤੇ ਚਲੋ ਮਤਲਬ ਈਜ਼ੀ ਆ,
7: ਹੈਗੀ ਆ ਸਾਰੇ ਸਰੋਤਿਆਂ ਚ,
6: ਹਾਂ ਸਾਰਿਆਂ ਚ ਬੜੀ ਵਧੀਆ ਹਲੀਮੀ ਹੈਗੀ ਆ. ਤੇ ਨਹੀਂ ਹੈਗੀ ਤੇ ਫਿਰ ਤੁਸੀਂ ਤੰਗ ਤੇ ਜ਼ਰੂਰ ਹੋ ਗਏ ਜੇ ਨਹੀਂ ਹੈਗੀ ਤੇ. ਸੋ ਤੁਸੀਂ ਇਹਨਾਂ ਸ਼ਬਦਾਂ ਦੇ ਅਰਥ ਦੱਸ ਸਕਦੇ ਹੋ ਤੁਸੀਂ ਮੈਸੇਜ ਕਰਕੇ, ਕਾਲ ਕਰਕੇ 044-717-1674 ਦੇ ਉੱਤੇ, ਤੇ ਜਾਂ ਫਿਰ ਤੁਸੀਂ ਫੇਸਬੁੱਕ 'ਤੇ ਮੈਸੇਜ ਭੇਜ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਇਹ ਵੀ ਦੱਸ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਕੀ ਕਹਿੰਦੇ ਨੇ ਇਹਨਾਂ ਸ਼ਬਦਾਂ ਨੂੰ. ਅਤੇ ਅੱਜ ਬੜੇ ਸੌਖੇ ਸ਼ਬਦ ਆ, ਅਤੇ ਅੱਜ ਤੁਸੀਂ ਛੇਤੀ ਛੇਤੀ ਵਿਹਲੇ ਹੋ ਸਕਦੇ ਹੋ. ਅਤੇ ਇਹ ਸਨ ਸਾਡੇ ਸੱਤ ਸ਼ਬਦ. ਅਤੇ ਸੋਸ਼ਲ ਮੀਡੀਆ ਦੇ ਉੱਤੇ ਸੁੱਖ ਜੀ ਕੀ ਚੱਲ ਰਿਹਾ, ਆਲੇ ਦੁਆਲੇ ਕੋਈ ਪ੍ਰੋਗਰਾਮਾਂ ਦਾ ਕੁਛ, ਇੱਧਰ ਦਾ ਕੁਛ,
7: ਪ੍ਰੋਗਰਾਮ ਤਾਂ ਰੰਜੋ ਜੀ ਚੱਲੀ ਜਾਂਦੇ ਆ, ਇਸ ਵਾਰੀ ਤਾਂ ਤੀਆਂ ਨੇ ਹੱਦ ਕੀਤੀ ਪਈ ਆ ਵੈਸੇ ਜੀ.
6: ਨਹੀਂ, ਉਹ ਤਾਂ ਹਰ ਵਾਰੀ ਰੌਣਕਾਂ
7: ਲੱਗਦੀ ਇਸ ਵਾਰੀ ਹੋਰ ਜ਼ਿਆਦਾ, ਹੋਰ ਜ਼ਿਆਦਾ.
6: ਹੁਣ ਅਸਲ 'ਚ ਨਾ ਉਹ ਹੋ ਗਈਆਂ
7: ਕਰ ਕਰ
6: ਮਤਲਬ ਵੱਧ ਗਈਆਂ ਹਨਾ,
7: ਹਾਂ ਬਹੁਤ
6: ਛੋਟੇ ਛੋਟੇ ਛੋਟੇ ਛੋਟੇ ਲੈਵਲ ਤੇ ਹੋ ਗਈਆਂ,
7: ਹਾਂ
6: ਉਸ ਵਜ੍ਹਾ ਕਰਕੇ ਨਾ ਉਨੀ ਉਹ
7: ਰੌਣਕ ਨਹੀਂ ਰਹੀ.
6: ਰੌਣਕ ਤੇ ਸਾਰਿਆਂ 'ਚ ਹੁੰਦੀ ਆ,
7: ਪਰ ਫਿਰ ਵੀ ਮੈਨੂੰ ਏਦਾਂ ਲੱਗਦਾ ਵੀ ਰੌਣਕ ਜਿਹੀ ਜਿੱਦਾਂ ਘਟਦੀ ਜਾਂਦੀ ਆ. ਕੱਲ 2 ਵਜੇ ਤੋਂ ਬਾਅਦ ਉਹੀ ਵੀਡੀਓ ਸੀਗੀਆਂ ਜਿਹੜੀਆਂ ਐਮਰਜੈਂਸੀ ਅਲਰਟ ਵਾਲੀਆਂ, ਤੇ
6: ਕਿਦਾਂ ਰਿਹਾ ਐਕਸਪੀਰੀਅੰਸ?
7: ਹਾਂ ਇਕਦਮ ਲਾਈਕ ਜਦੋਂ ਹੋਇਆ, ਮੇਰਾ ਤਾਂ ਫੋਨ ਹਮੇਸ਼ਾ ਹੀ ਸਾਇਲੈਂਟ ਹੁੰਦਾ, ਤੇ ਮੇਰੇ ਕੋਲ ਇੱਕ ਸੀਗੇ ਉਹ ਅਫਗਾਨੀ ਕਲਾਇੰਟ ਆ, ਤੇ ਉਹ ਮਤਲਬ ਬਹੁਤ ਓਲਡ ਆ, ਉਹਨਾਂ ਨੇ ਕਿਹਾ ਕਿ ਉਹ ਮੇਰਾ ਫੋਨ ਆ ਗਿਆ ਮੈਂ ਕਹਿੰਦੀ ਫੋਨ ਨਹੀਂ ਆਇਆ ਦੇਖ ਮੇਰੇ ਫੋਨ ਤੇ ਵੀ ਸੇਮ ਉਹਨੇ ਮੈਨੂੰ ਸਮਝਾਇਆ ਮੈਨੂੰ ਵੀ
6: ਤੇਰਾ ਫੋਨ ਮੈਨੂੰ ਵੀ ਆ ਗਿਆ
7: ਹਾਂ ਮੈਂ ਕਿਹਾ ਸੇਮ ਹੀ ਦੇਖ ਉਹ ਵੱਜ ਉਹਦੇ ਪਤਾ ਨੀ ਰਣਜੋਤ ਜੀ ਮੈਂ ਇਹ ਗੱਲ ਨੋਟ ਕਰੀ ਅਸੀਂ ਤਿੰਨ ਜਣੇ ਸੀਗੇ ਨਾ ਉਦੋਂ ਇੱਕ ਟਾਈਮ ਤੇ ਇਕੱਠੀਆਂ ਜੇ ਸਾਡੇ ਦੋਨਾਂ ਕੋਲ ਆਈਫੋਨ ਸੀ ਦੋਨਾਂ ਦੇ ਸੇਮ ਵੱਜਣਾ ਸ਼ੁਰੂ ਹੋਇਆ ਤੇ ਜਿਹੜੀ ਥਰਡ ਵਨ ਸੀ ਜਿਹਦੀ ਮੈਂ ਗੱਲ ਕਰਦੀ ਪਈ ਹਾਂ ਉਹਨਾਂ ਦੇ ਫੋਨ ਤੇ ਫਿਊ ਸੈਕਿੰਡਸ ਬਾਅਦ ਜਦੋਂ ਸਾਡਾ ਬੰਦ ਹੋ ਗਿਆ ਤੇ ਉਹਨਾਂ ਦੇ ਫੋਨ ਤੇ ਉਹ ਦੁਬਾਰਾ ਸ਼ੁਰੂ ਹੋਇਆ ਲਾਈਕ ਫਿਊ ਸੈਕਿੰਡਸ ਬਾਅਦ ਮੇ ਬੀ ਟਾਈਮ ਦਾ ਵੀ ਹੁੰਦਾ ਹੋਣਾ ਕੁਛ ਸੈਕਿੰਡਸ ਦਾ ਹੋਇਆ ਹੋਣਾ ਤੇ ਹੁਣ ਮੈਨੂੰ ਨੀ ਪਤਾ ਕਿ ਆਈਫੋਨ ਦਾ ਸਾਰਿਆਂ ਦਾ ਇੱਕ ਟਾਈਮ ਤੇ ਸੀਗਾ ਜਾਂ ਸੈਮਸੰਗ ਜਾਂ ਹੋਰ ਕੋਈ ਫੋਨ ਹੋਊਗਾ ਉਹਨਾਂ ਦੇ ਹੱਥ ਮੈਨੂੰ ਯਾਦ ਨੀ ਕਿ ਉਹ ਅਲੱਗ ਅਲੱਗ ਸੀਗੇ ਤੇ ਅੱਜ ਸੋਸ਼ਲ ਮੀਡੀਆ ਤੇ ਪੂਰੇ ਤੇ ਹੀ ਮਤਲਬ ਸਾਰੇ ਜਣਿਆਂ ਨੇ ਆਪਣਾ ਰਿਕਾਰਡ ਕੀਤਾ ਹੋਇਆ ਸੀਗਾ ਕਿਸੇ ਨਾ ਕਿਸੇ ਤਰੀਕਿਆਂ ਦੇ ਨਾਲ ਤੇ ਉਹ ਦਿਖਾ ਰਹੇ ਸੀਗੇ ਕਿ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਤੇ ਉਧਰੋਂ ਦੂਜੇ ਦੂਜੀਆਂ ਕੰਟਰੀਜ਼ ਤੋਂ ਵੀ ਪੁੱਛਿਆ ਜਾ ਰਿਹਾ ਸੀ ਕੀ ਹੋਣਾ ਤੁਹਾਡੇ ਕੀ ਆਏ ਅਲਰਟ ਅਲਰਟ ਕੀ ਚੀਜ਼ ਸੀ ਇਹ ਕਿਹੜੀ ਐਮਰਜੈਂਸੀ ਹੋ ਗਈ ਨਾ ਕੀ ਹੋਇਆ
6: ਇਕਦਮ ਹੀ ਕੱਚ ਚੋਂ ਉਂਗਲੀ ਕੱਢ ਮਾਰੀ
7: ਹਾਂ ਕੀ ਹੋਇਆ ਕੀ
6: ਇੰਡੀਆ 'ਚ ਵੀ ਹੋਇਆ ਇਹ ਕੁਛ ਇਦਾਂ ਦਾ
7: ਉਹ ਲੈ ਕੇ ਆਉਣਾ ਚਾਹੁੰਦੇ ਆ ਕਿ ਐਮਰਜੈਂਸੀ ਹੋ ਗਈ ਤਾਂ ਆਪਾਂ ਕੀ ਕਰਨਾ ਆ ਅੱਜ ਹਨਾ
6: ਹਾਂ ਹੁਣ ਜਿੱਦਾਂ ਜਿੱਦਾਂ ਵੇਖੋ ਟੈਕਨੋਲੋਜੀ ਵੱਧ ਰਹੀ ਆ
7: ਜੀ
6: ਉਹਦਾ ਟੈਕਨੋਲੋਜੀ ਦਾ ਜਿਹੜਾ ਪ੍ਰਯੋਗ ਕਿੱਦਾਂ ਕਿੱਦਾਂ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਅਮਰੀਕਾ ਪਹਿਲਾਂ ਤੋਂ ਵੀ ਕਰ ਰਿਹਾ ਸੀ ਤੇ ਉੱਥੇ ਕਈ ਚੀਜ਼ਾਂ ਜਿਹੜੀਆਂ ਸੁਣ ਚ ਆਉਂਦੀਆਂ ਵੀ ਹਾਂ ਕਾਫੀ ਮਦਦ ਕਰ ਦਿੰਦੀਆਂ ਲੋਕਾਂ ਦੀਆਂ ਇੱਥੇ ਹੁਣ ਟੈਕਨੋਲੋਜੀ ਤੇ ਹੈਗੀ ਆ ਫੋਨ ਤੇ ਹੈਗਾ ਹੀ ਆ ਸਾਰਿਆਂ ਕੋਲ ਟੈਕਨੋਲੋਜੀ ਵੀ ਹੈਗੀ ਆ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਉਂ ਨਾ ਕਾਬੂ ਕਰ ਦਿੱਤੀਆਂ ਜਾਣ ਇਹ ਚੀਜ਼ ਆਪਾਂ ਨਹੀਂ ਸਮਝ ਸਕਦੇ ਪਰ ਜਿਹੜੇ ਇਲਾਕਿਆਂ ਦੇ ਵਿੱਚ ਬੁਸ਼ ਫਾਇਰ ਹੁੰਦੀ ਆ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਵੇਖੋ ਹਨਾ ਸੁਨਾਮੀ ਆਉਂਦੀ ਆ ਕਈ ਇਲਾਕੇ ਜਿਨ੍ਹਾਂ ਦੇ ਵਿੱਚ ਫਲੈਸ਼ ਫਲੱਡਿੰਗ ਹੁੰਦੀ ਆ ਹਨਾ ਸੋ ਉਹਨਾਂ ਇਲਾਕਿਆਂ ਦੇ ਵਿੱਚ ਇਹ ਕਾਫੀ ਮਦਦ ਕਰ ਸਕਦਾ ਰਾਤ ਰਾਤੋਂ ਰਾਤ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿੱਥੇ ਪਾਣੀ ਭਰ ਆਇਆ ਕਿੱਦਾਂ ਹੋ ਗਿਆ ਸੋ ਉਹਨਾਂ ਇਲਾਕਿਆਂ ਦੇ ਹਿਸਾਬ ਦੇ ਨਾਲ ਤੇ ਵਧੀਆ ਚੀਜ਼ ਆ
7: ਬਹੁਤ ਹਾਂਜੀ ਹਾਂ
6: ਠੀਕ ਆ ਚਲੋ
7: ਠੀਕ ਆ ਜੋ ਵੀ ਸੀਗਾ ਲਾਈਕ ਵਧੀਆ ਸੀਗਾ ਲਾਈਕ ਐਟਲੀਸਟ ਤੁਹਾਨੂੰ ਅਲਰਟ ਕਰਨ ਦੇ ਲਈ ਕੁਛ ਵੀ ਹੋ ਰਿਹਾ ਆ ਤੇ ਤੁਸੀਂ ਅਲਰਟ ਹੋਣਾ ਆ ਦੂਸਰੀ ਆਪਣੀ ਜਿਹੜੀ ਜੇ ਆਪਾਂ ਸੋਸ਼ਲ ਮੀਡੀਆ ਦੇਖੀਏ ਤੇ ਕੈਨੇਡਾ ਤੋਂ ਆਪਣੇ ਭਾਈਚਾਰੇ ਦੇ ਨਾਲ ਜ਼ਿਆਦਾ ਉਹ ਮੇਲ ਖਾਂਦੀ ਆ ਜਿਹੜੀ ਕਨੈਕਟ ਕਰਦੇ ਹਾਂ ਅਸੀਂ ਉਸਨੂੰ ਜਿਹੜੀ ਕਿ ਸਟੂਡੈਂਟ ਸੜਕਾਂ 'ਤੇ ਆ ਗਏ ਆ ਉਹ ਹਰ ਪਾਸੇ ਉਹ ਹੀ ਵੀਡੀਓਜ਼ ਆਉਣ ਲੱਗੀਆਂ ਆ ਕਿ ਹੰਗਰ ਸਟ੍ਰਾਈਕ ਕਰਨੀ ਆ ਹਨਾ ਸਟੂਡੈਂਟਸ ਨੇ ਜੀ ਕਿਉਂਕਿ ਜਿਹੜਾ ਪੀ ਜੀ ਡਬਲਯੂ ਪੀ ਵਾਲੀ ਲਾਈਕ ਉਹਨਾਂ ਦੇ ਵਰਕ ਪਰਮਿਟ ਨਹੀਂ ਅੱਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੇ ਹੋ ਰਹੇ ਉਹਨਾਂ ਨੂੰ ਉਸ ਚੀਜ਼ ਨੂੰ ਲੈ ਕੇ ਹੁਣ ਉਹਦੇ ਵਿੱਚ ਵੀ ਦੋ ਚੀਜ਼ਾਂ ਆ ਲਾਈਕ ਜਿਹੜੇ ਤਾਂ ਹੁਣ ਸਾਨੂੰ ਤਾਂ ਲੱਗਦਾ ਅਸੀਂ ਉਸ ਸਿਚੁਏਸ਼ਨ 'ਚੋਂ ਲੰਘ ਚੁੱਕੇ ਹਾਂ ਸਾਨੂੰ ਲੱਗਦਾ ਕਿ ਹਾਂ ਹਾਏ ਕਿੱਦਾਂ ਕਰੂਗੇ ਹੈ ਨਾ ਵਿਚਾਰੇ ਕਿੱਦਾਂ ਘਰਾਂ ਨੂੰ ਵਾਪਸ ਜਾਊਗੇ ਕਿੰਨੇ ਕਿੰਨੇ ਕਰਜ਼ੇ ਚੁੱਕ ਕੇ ਆਇਓ ਆ ਹੁਣ ਉੱਥੇ ਹੀ ਜਿਹੜੇ ਦੂਸਰੀ ਨੈਸ਼ਨੈਲਿਟੀ ਆ ਉਹ ਕਹਿੰਦੇ ਆ ਕਿ ਤੁਸੀਂ ਪੜ੍ਹਨ ਨਹੀਂ ਸੀ ਆਏ ਤੁਸੀਂ ਇੱਦਾਂ ਕਰਨੇ ਸੀ ਫਿਰ ਉਹ ਤਾਂ ਗੁੱਸਾ ਵੀ ਆਉਂਦਾ ਹੈ ਨਾ ਵੀ ਸਾਰਿਆਂ ਨੂੰ ਪਤਾ ਵੀ ਨਹੀਂ ਆਏ ਸੀ ਤੁਸੀਂ ਉਦੋਂ ਇੱਦਾਂ ਕਿਉਂ ਦਿੱਤਾ ਸੋ ਥੋੜ੍ਹਾ ਜਿਹਾ ਦੇਖ ਕੇ ਸੈਡ ਵੀ ਲੱਗਦਾ ਆ ਕਿ ਕਿੱਦਾਂ ਰੋ ਰਹੇ ਆ ਸਾਰੇ ਜਣੇ ਹੈ ਨਾ ਵੀ ਪਰ ਮੈਨੂੰ ਤਾਂ ਇਹੀ ਕਹਿੰਦੀ ਆ ਕਿ ਇਹ ਅਰਦਾਸ ਤਾਂ ਇਹੀ ਆ ਪਰਮਾਤਮਾ ਅੱਗੇ ਕਿ ਜਿਹੜਾ ਵੀ ਆਪਣੇ ਘਰ ਤੋਂ ਆਇਆ ਹੈ ਨਾ ਇੱਕ ਵਾਰੀ ਤੁਰ ਗਿਆ ਉੱਥੋਂ ਜਹਾਜ਼ੇ ਬਾਬਾ ਜੀ ਤੁਸੀਂ ਚੜ੍ਹਾ ਦਿੱਤਾ ਅਤੇ ਉਹਨੂੰ ਫਿਰ ਕਿਸੇ ਬੰਨੇ ਕੰਢੇ ਲਾ ਕੇ ਹੀ ਕਰਿਓ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਉਹ ਵਾਪਸ ਜਾਣ ਨਾ ਕਿ ਇੱਦਾਂ ਦੀ ਸਿਚੁਏਸ਼ਨ 'ਚ ਜਾਣ
6: ਜੀ ਇਹ ਸੀ ਮੇਰਾ ਸੋਸ਼ਲ ਮੀਡੀਆ ਜੋ ਵੀ ਕੋਈ ਆਸਾਂ ਉਮੀਦਾਂ ਕਿਸੇ ਨੇ ਲਾਈਆਂ ਨੇ ਜਾਂ ਫਿਰ ਇਹ ਆ ਕਿ ਜੋ ਵੀ ਜਿੱਥੇ ਵੀ ਉਹਦੇ ਲਈ ਬਿਹਤਰ ਆ
7: ਜੀ
6: ਤੇ ਉਹ ਆਪਾਂ ਇੱਕ ਚੀਜ਼ਾਂ 'ਤੇ ਜ਼ਰੂਰ ਮੰਨ ਕੇ ਚੱਲਿਆ ਕਰੀਏ ਜ਼ਿੰਦਗੀ ਦੇ ਕਿਸੇ ਵੀ ਆਪਾਂ ਪੜਾਅ 'ਚ ਹਾਂ ਕਿਸੇ ਵੀ ਦੇਸ਼ 'ਚ ਹਾਂ ਕਿ ਆਪਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਤੁਰਿਆ ਕਰੀਏ ਕਿ ਅਤੇ ਵਿਸ਼ਵਾਸ ਵੀ ਰੱਖਿਆ ਕਰੀਏ ਜਿੱਥੇ ਵੀ ਸਾਨੂੰ ਜਿੱਦਾਂ ਵੀ ਉਹ ਰੱਖੂਗਾ ਚੰਗੇ ਹਾਲਾਤਾਂ ਦੇ ਵਿੱਚ ਰੱਖੂਗਾ ਠੀਕ ਹੀ ਰੱਖੂਗਾ ਅਤੇ ਉਹ ਆਪਾਂ ਇੱਕ ਅਰਦਾਸ ਕਰਦੇ ਜ਼ਰੂਰ ਹੈ ਹਮੇਸ਼ਾ ਸੁਣਦੇ ਜ਼ਰੂਰ ਹੈ ਪਰ ਹਮੇਸ਼ਾ ਭੁੱਲ ਜਾਂਦੇ ਹਾਂ ਵੀ ਸਾਨੂੰ ਤੂੰ ਆਪਣੇ ਭਾਣੇ ਦੇ ਵਿੱਚ ਰੱਖੀ ਹੈ ਨਾ ਭਾਣਾ ਮੰਨਣ ਦਾ ਬਲ ਬਖਸ਼ੀ ਅਤੇ ਪਰ ਜਦੋਂ ਬਾਅਦ ਵਿੱਚ ਫਿਰ ਆਪਾਂ ਭੁੱਲ ਜਾਂਦੇ ਹਾਂ ਫਿਰ ਆਪਾਂ ਕਹਿੰਦੇ ਵੀ ਨਹੀਂ
7: ਇੱਦਾਂ ਹੋਣਾ ਚਾਹੀਦਾ ਜਿੱਦਾਂ ਮੈਂ ਕਹਿੰਦੀ ਹਾਂ
6: ਉਹ ਤਾਂ ਠੀਕ ਆ ਪਰ ਤੈਨੂੰ ਨਹੀਂ ਪਤਾ ਜ਼ਮਾਨਾ ਬੜਾ ਤੇਜ਼ ਹੋਇਆ ਵਾ ਅੱਜ ਕੱਲ੍ਹ ਤੈਨੂੰ ਨੀ ਪਤਾ ਮੇਰਾ ਭਾਣਾ ਮੇਰਾ ਭਲਾ ਕਾਹਦੇ ਚ ਆ ਮੈਂ ਤੈਨੂੰ ਦੱਸੂ ਤੇ ਓਦਾਂ ਦਾ ਕਰੀ
7: ਫਿਰ ਓਦਾਂ ਦਾ ਜਦੋਂ ਕਰ ਵੀ ਦਿੰਦਾ ਫਿਰ ਵੀ ਪਛਤਾਉਂਦੇ
6: ਆ ਹਾਂ ਬਿਲਕੁਲ ਇਸੇ ਤਰ੍ਹਾਂ
7: ਬਹੁਤ ਵਾਰੀ ਇਦਾਂ ਵੀ ਹੁੰਦਾ
6: ਇਹੋ ਲਾਈਫ ਹੈ ਨਾ
7: ਜੀ
6: ਤੇ ਚਲੋ ਖੈਰ ਆਸ ਪਾਸ ਤੋਂ ਬੜਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਜੋ ਕੁਛ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਹੁੰਦਾ ਅਤੇ ਆਲ ਟੂਗੈਦਰ ਪਿਛਲੇ ਸਮੇਂ ਦੇ ਵਿੱਚ ਮੈਂ ਰੀਸੈਂਟ 'ਤੇ ਵੇਖ ਨਹੀਂ ਪਾਇਆ ਪਰ ਜਿਹੜਾ ਬਹੁਤ ਜ਼ਿਆਦਾ ਰੌਲਾ ਰੱਪਾ ਜਿਹਾ ਚੱਲਦਾ ਰਿਹਾ ਉਹ ਤਾਂ ਆਪਣੇ ਹੁਣ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਚੱਲਦਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਜਿਹੜੀ ਚੀਜ਼ ਤੁਸੀਂ ਵੇਖੀ ਹੁੰਦੀ ਨਾ ਉਹ ਤੁਹਾਨੂੰ ਵਾਰ ਵਾਰ ਉਹ ਚੀਜ਼ ਦਿਖੀ ਜਾਂਦੀ ਆ ਤੇ ਹੁਣ ਓਦਾਂ ਦੀਆਂ ਨੀ ਪਹਿਲਾਂ ਵਰਗੀਆਂ ਨੀ ਹੁੰਦੀਆਂ ਜਿੱਦਾਂ ਨਿੱਕੀਆਂ ਨਿੱਕੀਆਂ ਜੇ ਕੋਈ ਟ੍ਰੈਂਡ ਜੇ ਚੱਲਦੇ ਹੁੰਦੇ ਸੀ ਸੋਸ਼ਲ ਮੀਡੀਆ ਦੇ ਉੱਤੇ
7: ਅੱਜ ਮੇਰਾ ਸੀਗਾ ਥੋੜਾ ਸੀਰੀਅਸ ਕਰਕੇ ਜ਼ਿਆਦਾ ਹੀ ਟ੍ਰੈਂਡ ਫਿਰ ਨਾ ਮੈਨੂੰ ਮੈਸੇਜ ਆਉਣ ਲੱਗ ਜਾਂਦੇ ਫੇਸਬੁੱਕ ਤੇ ਰੰਜੋਤ ਜੀ ਕਿ ਤੂੰ ਲੜਾਈ ਪਵਾਉਣੀ ਆ ਹਰ ਵਾਰੀ ਆ ਕੇ ਨਵਾਂ ਫੈਸ਼ਨ ਦੱਸ ਜਾਂਦੀ ਆ ਤੇ ਸਾਡੇ ਖਰਚੇ ਹੁੰਦੇ ਆ ਜਾਂ ਫਿਰ ਵਟਸਐਪ ਤੇ ਮੈਸੇਜ ਆਉਣ ਲੱਗ ਜਾਂਦੇ ਆ ਕਿ ਇਹ ਗਲਤ ਗੱਲ ਆ ਕਿ ਹਰ ਵਾਰੀ ਫੈਸ਼ਨ ਹਨਾ ਸਾਡੀ ਤਾਂ ਜੇਬਾਂ ਹਾਂ ਸਾਡੀਆਂ ਜੇਬਾਂ ਢਿੱਲੀਆਂ ਹੁੰਦੀਆਂ ਸਾਡੀਆਂ ਘਰ ਵਾਲੀਆਂ ਲੜਦੀਆਂ ਕਹਿੰਦੀਆਂ ਦੇਖ ਲਾ ਉਹ ਸਾਰਾ ਕੁਛ ਅਸੀਂ ਤਾਂ ਸਾਨੂੰ ਤਾਂ ਪਤਾ ਹੀ ਉੱਥੋਂ ਲੱਗਦਾ ਸੀ ਇੰਨੀਆਂ ਭੋਲੀਆਂ ਏਦਾਂ ਹੁੰਦਾ ਫਿਰ ਰੰਜੋਤ ਜੀ
6: ਓਕੇ ਓਕੇ ਗੁੱਡ ਨਹੀਂ ਚਲੋ ਨਾਲ ਦੀ ਨਾਲ ਹੋਰ ਵੀ ਤੇ ਬੜਾ ਕੁਛ ਚੱਲ ਰਿਹਾ ਹੁੰਦਾ ਨਾ ਹੁਣ ਜਿੱਦਾਂ ਫੋਰ ਐਗਜ਼ਾਮਪਲ ਅੱਜ ਕੱਲ AI ਦੇ ਪੈਰਲਲ ਉਹ ਨਹੀਂ ਚੱਲ ਪਿਆ ਆਪਣਾ ਓਥੈਂਟਿਕ ਜਿਹੜਾ ਓਰਿਜਨਲ ਉਹ ਮਤਲਬ ਕੋਈ ਵੀ ਆਉਂਦੇ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਵੀਡੀਓ ਕੋਈ ਵੀ ਫੋਟੋ ਜਿਹੜੀ ਆ ਉਹ ਏਦਾਂ ਖਿੱਚੀ ਆ ਉਦੋਂ ਕੋਈ ਕੁਛ ਨਹੀਂ ਕਰਨਾ ਤੁਸੀਂ ਤੇ ਉਹਨੂੰ ਐਜ਼ ਇਟ ਇਜ਼ ਤੁਸੀਂ ਪਾਉਣਾ ਤੇ ਉਹਨੂੰ ਫਿਰ ਵਰਸਿਜ਼ AI ਕਰਕੇ ਵਿਖਾਉਂਦੇ ਇਹਨੂੰ ਵੀ AI ਆ ਇਹਦੇ 'ਚ ਉਹ ਵਾਲਾ ਮਜ਼ਾ ਨਹੀਂ ਆ ਇਹਦੇ 'ਚ ਵੇਖੋ ਆਹ ਫਾਇਦਾ ਵਾ ਇਹਦੇ 'ਚ ਆਹ ਚੀਜ਼ ਜਿਹੜੀ ਆ ਜ਼ਿੰਦਗੀ ਝਲਕਦੀ ਆ ਇਹਦੇ 'ਚ ਓਰਿਜਨਲ ਲੈ ਇਹ ਵੇਖੋ ਹਨਾ ਤੇ ਜਦਕਿ ਵੇਖਿਆ ਜਾਵੇ ਤਾਂ ਓਰਿਜਨਲ ਤਾਂ ਉਹ ਹਜੇ ਤੁਸੀਂ ਅੱਖੀਂ ਵੇਖ ਲਿਆ
7: ਹਾਂਜੀ ਬਿਲਕੁਲ
6: ਪਰ ਫਿਰ ਵੀ ਆਪਾਂ ਉਹਦੇ ਤੋਂ ਹੁੰਦੇ ਹੁਣ ਆਪਾਂ ਬਹੁਤ ਜ਼ਿਆਦਾ ਲਿੰਬ ਪੋਚ ਵੱਲ ਚੱਲ ਗਏ ਅਤੇ ਹੁਣ ਸਾਨੂੰ ਉਹ ਵੀ ਨਹੀਂ ਚੰਗੀ ਲੱਗ ਰਹੀ ਹੁਣ ਆਪਾਂ ਫਿਰ ਥੋੜਾ ਜਿਹਾ ਵਾਪਸ ਆਪਾਂ
7: ਰਿਐਲਿਟੀ ਵੱਲ ਹਾਂ
6: ਰਿਐਲਿਟੀ ਵੱਲ ਨੂੰ ਆਪਾਂ
7: ਅਥੈਂਟਿਕ
6: ਹਾਂ ਇਹ ਵੀ ਚੱਲ ਰਿਹਾ ਤੇ ਇਹ ਵੀ ਇੱਕ ਫਾਇਦਾ ਹੈਗਾ ਵਾ ਚਲੋ ਸੋਸ਼ਲ ਮੀਡੀਆ ਦੇ ਉੱਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਵੀ ਕਿਸੇ ਨਾਲ ਵਾਪਰਦੀਆਂ ਕੋਈ ਝੱਟ ਪਾ ਦਿੰਦਾ ਤੇ ਤੁਹਾਨੂੰ ਲੱਗਦਾ ਤੁਹਾਨੂੰ ਵੀ ਹਾਂ
7: ਦੁਨੀਆ ਤੇ ਕੀ ਹੋ ਰਿਹਾ
6: ਹੋਰ ਵੀ ਕਿਸੇ ਨਾਲ ਹੋ ਰਿਹਾ ਵਾ
7: ਹਾਂਜੀ ਹਾਂ
6: ਮੇਰੇ ਇਕੱਲੇ ਨਾਲ ਨਹੀਂ ਆ ਤੇ ਹੁਣ ਆਪਾਂ ਵੱਧਦੇ ਹਾਂ ਭਈ ਅੱਜ ਦੇ ਵਿਸ਼ੇ ਵੱਲ ਨੂੰ ਤੇ ਵਿਸ਼ਾ ਆਪਾਂ ਤੁਹਾਨੂੰ ਦੇ ਕੇ ਤੇ ਫਿਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੀ ਕਾਲਾਂ ਲਵਾਂਗੇ ਫਿਲਹਾਲ ਇਸ ਸੈਗਮੈਂਟ ਦੇ ਵਿੱਚ ਕਾਲ ਨਹੀਂ ਆਪਾਂ ਲੈ ਪਾਵਾਂਗੇ ਤੇ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਜ਼ਰੂਰ ਓਕੇ ਸ਼ਾਨੂ ਜੀ ਕਹਿੰਦੇ ਕਿ ਬ੍ਰੇਕਿੰਗ ਨਿਊਜ਼ ਆ ਗਈ ਆ ਤੇ ਜਸਿੰਟਾ ਐਲਨ ਹੈਜ਼ ਕੁਇਟ ਐਜ਼ ਵਿਕਟੋਰੀਅਨ ਪ੍ਰੀਮੀਅਰ ਮੂਵਮੈਂਟ ਬਿਫੋਰ ਲੀਡਰਸ਼ਿਪ ਚੈਲੇਂਜ ਅੱਛਾ ਜਿਹੜੀਆਂ ਖਬਰਾਂ ਆਪਾਂ ਪੜ੍ਹ ਰਹੇ ਸਾਂ ਜੋ ਕੱਲ੍ਹ ਦੇ ਦਿਨ ਦਾ ਮਾਹੌਲ ਚਾਲ ਸੀ ਉਸ ਦਿਨ ਤੋਂ ਮਾਹੌਲ ਚਾਲ ਵੱਧ ਗਿਆ ਭਾਈ ਅੱਗੇ
7: ਜੀ
6: ਤੇ ਫਿਰ ਮਤਲਬ ਹੁਣ ਖਿਲਾਰੇ ਪੈਣਗੇ ਹਾਂ ਸੋ ਜਿਹੜੇ ਸਾਡੇ ਜਿਹੜੇ ਬਾਹਰੋਂ ਅੰਦਰੋਂ ਸੁਣ ਰਹੇ ਜਿਨ੍ਹਾਂ ਨੂੰ ਨਹੀਂ ਪਤਾ ਤੇ ਆਪਾਂ ਮੁੱਖ ਮੰਤਰੀ ਕਹਿ ਲਈਏ ਆਪਾਂ ਸੌਖੇ ਸ਼ਬਦਾਂ 'ਚ ਜੇ ਤੁਹਾਨੂੰ ਸਮਝ ਆ ਜੇ ਤੇ ਵਿਕਟੋਰੀਆ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਕਾਫੀ ਦਿਨਾਂ ਦਾ ਰੌਲਾ ਰੱਪਾ ਤਾਂ ਚੱਲ ਰਿਹਾ ਇਹ ਕੱਲ੍ਹ ਇਹ ਥੋੜ੍ਹਾ ਜਿਹਾ ਹੋਰ ਖਿਲਾਰਾ ਵਧਿਆ ਮੀਟਿੰਗ ਦੇ ਵਿੱਚ ਤੇ ਹੁਣ ਆਖਿਰਕਾਰ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਹੁਣ ਵੇਖੋ ਇਹਨਾਂ ਦੇ ਜਿਹੜੇ ਡਿਪਟੀ ਨੇ ਕੈਰਲ ਉਹ ਬਣਦੇ ਨੇ ਜਾਂ ਨਹੀਂ ਬਣਦੇ ਬੈਨ ਕੈਰਲ ਇਹ ਹੁਣ ਵੇਖਣ ਵਾਲੀ ਗੱਲ ਰਹੂਗੀ ਪਰ ਹਾਂ ਇਹ ਵੀ ਰਾਹ ਉਹਨਾਂ ਦਾ ਜ਼ਰੂਰ ਕਲੀਅਰ ਹੋ ਗਿਆ ਪਰ ਚਲੋ ਜਿੱਦਾਂ ਪੜ੍ਹਨ ਦਾ ਮੌਕਾ ਮਿਲੂਗਾ ਖਬਰ 'ਤੇ ਫਿਰ ਪੜ੍ਹ ਕੇ ਤੁਹਾਨੂੰ ਹੋਰ ਵਧੇਰੇ ਦੱਸ ਦਾਂਗੇ ਪਰ ਹਾਂ ਇਹ ਵੱਡੀ ਅਪਡੇਟ
7: ਜੀ
6: ਧੰਨਵਾਦ ਜੀ ਤੁਹਾਡਾ ਇਹ ਸਾਂਝ ਪਾਉਣ ਦੇ ਲਈ ਅਤੇ ਬਾਕੀ ਓਵਰ ਟੂ ਗੌਤਮ ਜੀ ਹੈ ਨਾ ਉਹ ਵੇਖਣ ਡੇ ਹੁਣੇ
7: ਜੀ ਬਿਲਕੁਲ
6: ਬਾਕੀ ਉਹ ਜਾਣੇ
7: ਗੌਤਮ ਜੀ ਫਿਰ ਸਾਨੂੰ ਚੰਗੀ ਤਰ੍ਹਾਂ ਨਾਲ ਦੱਸਣਗੇ ਸਾਰਿਆਂ ਨੂੰ ਦੱਸਣਗੇ ਤੇ ਸਾਨੂੰ ਵੀ ਨਾਲ ਦੱਸਣਗੇ ਜੀ ਵਿਸ਼ੇ ਵੱਲ ਨੂੰ ਵਧਦੇ ਹਾਂ ਰੰਜੋਤ ਜੀ ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈਗਾ ਆ ਜਿੱਦਾਂ ਉਹ ਨਹੀਂ ਕਹਿੰਦੇ ਹੁੰਦੇ ਉਹ ਸਕਿੱਪ ਕਰ ਦਿਓ ਜਿਹੜੇ ਆਹ ਨਹੀਂ ਕਰਦੇ ਜਿਹੜੇ ਆਹ ਨਹੀਂ ਕਰਦੇ ਅਤੇ ਜਿਹੜੇ ਉਹ ਨਹੀਂ ਕਰਦੇ ਅਸੀਂ ਕਿਸੇ ਨੂੰ ਨਹੀਂ ਕਹਿਣਾ ਸਕਿੱਪ ਕਰ ਦਿਓ ਕਿਉਂਕਿ ਜੇ ਤੁਸੀਂ ਅੱਜ ਇਹ ਨਹੀਂ ਕਰਦੇ ਤਾਂ ਤੁਸੀਂ ਕੱਲ੍ਹ ਨੂੰ ਹੀ ਕਰਨਾ ਆ ਕੱਲ੍ਹ ਨੂੰ ਨਹੀਂ ਕਰਨਾ ਦੋ ਚੌਂ ਸਾਲਾਂ ਨੂੰ ਕਰਨਾ ਆ ਲਾਈਕ ਪੇਰੈਂਟ ਬਣਨਾ ਆ ਜੇ ਤੁਸੀਂ ਅੱਜ ਦੀ ਪੇਰੈਂਟ ਹੈਗੇ ਤਾਂ ਤੁਸੀਂ ਫਿਊਚਰ 'ਚ ਬਣਨਾ ਤੁਸੀਂ ਸੁਣਦੇ ਰਹੋ ਜੁੜੇ ਰਹੋ ਸਾਡੇ ਨਾਲ ਤਾਂ ਕਿ ਤੁਹਾਨੂੰ ਵੀ ਸਾਰੇ ਜਿਹੜੇ ਟਿਪਸ ਅਤੇ ਟ੍ਰਿਕਸ ਆ ਸਾਡੇ ਸਰੋਤੇ ਜਿਹੜੇ ਸਾਨੂੰ ਦੇਣਗੇ ਉਹ ਅਸੀਂ ਵੀ ਲੈਣੇ ਆ ਅਤੇ ਅਸੀਂ ਉਹਨਾਂ ਨੂੰ ਟ੍ਰਿਕਸ ਅਤੇ ਟਿਪਸ ਸ਼ੇਅਰ ਵੀ ਕਰਨੀ ਹੈ ਇੱਕ ਦੂਜੇ ਦੇ ਨਾਲ ਅਤੇ ਤੁਸੀਂ ਸੁਣ ਲਿਓ ਕਿਉਂਕਿ ਕਹਿੰਦੇ ਜਦੋਂ ਤੁਸੀਂ ਹਾਲੇ ਸ਼ੂ ਦੇ ਵਿੱਚ ਪੈਰ ਨਹੀਂ ਪਾਇਆ ਉਹਦੇ ਵਿੱਚ ਨਾ ਅਤੇ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜਾਵੇ ਵੀ ਤੁਹਾਡੇ ਕਿੰਨੇ ਕੁ ਫਿੱਟ ਹੋਣ ਵਾਲਾ ਕਿੰਨਾ ਕੁ ਨਹੀਂ ਅਤੇ ਤੁਸੀਂ ਸੌਖੇ ਰਹਿੰਦੇ ਐਵੇਂ ਉੱਥੇ ਜਾ ਕੇ ਸੇਲ ਦੇ ਵਿੱਚ ਸ਼ੂ ਦੇਖ ਕੇ ਪੈਰ ਫਸਾ ਕੇ ਫਾਇਦਾ ਨਹੀਂ ਹੈ
6: ਆਈਡੀਆ ਜੇ ਤੁਹਾਨੂੰ ਹੁੰਦਾ ਹੀ
7: ਆਈਡੀਆ ਹੋ ਜਾਂਦਾ
6: ਲੱਗ ਰਹੀ ਜੁੱਤੀ ਜਾਂ ਬੰਦੀ ਸੋ ਅੱਜ ਦਾ ਸਾਡਾ ਵਿਸ਼ਾ ਇਹੋ ਰਹੂਗਾ ਜੀ ਕਿ ਜਿਹੜੀ ਪੇਰੈਂਟਿੰਗ ਆ ਤੁਹਾਡੇ ਮੁਤਾਬਿਕ ਬੜੀ ਮਤਲਬ ਔਖੀ ਚੀਜ਼ ਆ ਪਾਲਣ ਪੋਸ਼ਣ ਨੂੰ ਕਿੱਦਾਂ ਤੁਸੀਂ ਵੇਖਦੇ ਹੋ? ਬਹੁਤ ਜ਼ਿਆਦਾ ਔਖਾ ਵਾ ਪਰਿਵਾਰ ਸਾਹਮਣਾ ਕਰਨਾ, ਜਾਂ ਫਿਰ ਤੁਹਾਨੂੰ ਲੱਗਦਾ ਵਾ ਵੀ ਨਹੀਂ ਐਂਟਰਟੇਨਿੰਗ ਆ, ਠੀਕ ਆ, ਗੁੱਡ ਆ, ਵਧੀਆ ਵਾ? ਸੋ ਜਦੋਂ ਵੀ ਕੋਈ ਵੀ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਪੈਰਲਲ ਫਿਰ ਆਪਾਂ ਇਹ ਜ਼ਰੂਰ ਧਰ ਕੇ ਵੇਖਾਂਗੇ ਕਿ ਕਈ ਚੀਜ਼ਾਂ ਜਦੋਂ ਸਾਨੂੰ ਤੰਗ ਕਰ ਰਹੀਆਂ ਹੁੰਦੀਆਂ, ਜਦੋਂ ਸਾਨੂੰ ਪਰੇਸ਼ਾਨੀ ਦੇ ਰਹੀਆਂ ਹੁੰਦੀਆਂ, ਤੇ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਉਹੋ ਹੀ ਸੇਮ ਚੀਜ਼ਾਂ ਦੇ ਕਰਕੇ ਸਾਨੂੰ ਸੁੱਖ ਕਿੰਨਾ ਮਿਲ ਰਿਹਾ, ਆਰਾਮ ਕਿੰਨਾ ਮਿਲ ਰਿਹਾ, ਸਕੂਨ ਕਿੰਨਾ ਮਿਲ ਰਿਹਾ, ਮਜ਼ਾ ਕਿੰਨਾ ਆ ਰਿਹਾ, ਹੱਥ ਕਿੰਨਾ ਕੋਈ ਵੰਡਾ ਰਿਹਾ, ਗੰਢੇ ਕਿੰਨੇ ਕੁ ਕੋਈ ਫੜਾ ਰਿਹਾ ਸਾਨੂੰ, ਹਨਾ,
7: ਉਦਾਂ ਕਿੰਨੇ ਕੋਈ ਵਾਪਸ ਆ ਰਿਹਾ,
6: ਹਾਂ, ਇਹਦੇ ਤੇ ਆਪਾਂ ਉੱਠ ਕੇ ਜਾਣਾ ਸੀ। ਇਹਦੇ ਤੇ ਮੈਨੂੰ ਉਹ ਬੜੀ ਵਧੀਆ ਲੱਗਦੀ ਹੁੰਦੀ ਆ, ਕਹਾਣੀ ਕਹਿ ਲਓ, ਸਾਖੀ ਕਹਿ ਲਓ, ਤੇ ਉਹ ਜਿਹੜੀ ਉਹ ਇੱਕ ਬੰਦੇ ਨੇ ਉਹ ਨਹੀਂ ਕੀਤੀ ਸਾਧਨਾ, ਬੜੀ ਕੀਤੀ ਉਹਨੇ, ਬੜੀ ਭਗਤੀ ਕੀਤੀ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਤੇ ਉਹਦਾ ਦੂਜਾ ਭਰਾ ਜਿਹੜਾ ਉਹ ਗ੍ਰਹਿਸਥੀ ਜੀਵਨ ਦੇ ਵਿੱਚ ਰਹਿ ਗਿਆ, ਤੇ ਉਹ ਉੱਥੋਂ ਆਇਆ ਵਾਪਸ, ਵਾਹਵਾ ਚਿਰ ਬਾਅਦ ਪਹਾੜੋਂ ਪੂੜੋਂ ਉਤਰਿਆ ਥੱਲੇ, ਤੇ ਉਤਰ ਕੇ ਕਹਿੰਦਾ ਵੀ ਆਹ ਤੈਨੂੰ ਮੈਂ ਦੱਸਾਂ ਵੀ ਮੈਂ
7: ਕੀ ਮੈਂ ਪ੍ਰਾਪਤ ਕਰਕੇ
6: ਆਇਆ, ਵੀ ਤੂੰ ਇੱਥੇ ਆਉਂਦਾ ਵਾ ਮੈਂ ਨਿਆਣੇ ਜੇ ਜੰਮੀ ਫਿਰਦਾ, ਨਲੀ ਵਗੀ ਜਾਂਦੀ, ਉਹ ਆਉਂਦਾ, ਉਹ ਹੋ ਜਾਂਦਾ, ਹੈ ਨਾ, ਤੂੰ ਆਉਂਦਾ ਮੈਂ ਉੱਥੋਂ ਹਾਲੇ ਵੜ ਨਹੀਂ ਡਿਆ ਹਾਂ, ਮੈਂ ਅੰਦਰ ਤੇ ਵੋਟੀ ਕੋ ਗਲਾਂ ਲੈਣ ਡਿਆ ਹੈ, ਤੇ ਮੈਂ ਕਿੱਡੀ ਮਤਲਬ ਸਕੂਨ ਦੀ ਜ਼ਿੰਦਗੀ, ਮੈਂ ਆਪਣੀ ਜ਼ਿੰਦਗੀ ਲੇਖੇ ਲਾ ਕੇ ਆਇਆ ਵੀ ਮੈਂ ਤੇਰੇ ਨਾਲੋਂ ਬਿਹਤਰ ਹਾਂ, ਮਤਲਬ ਠੀਕ ਆ ਭਰਾ ਤੂੰ ਬਿਹਤਰ ਹੋਣਾ ਵਾ, ਤੇ ਚਲੋ ਉਹਨੂੰ ਚਾਹ ਪਾਣੀ ਪਾਇਆ, ਤੂੰ ਕਹਿੰਦਾ ਵੀ ਚੱਲ ਦੱਸ ਤੇ ਸਹੀ ਵੀ ਕੀ ਤੂੰ ਇਹੋ ਜਿਹਾ ਕੀ ਸਿੱਖ ਕੇ ਆਇਆ, ਕੀ ਤੂੰ ਕਿਹੜੀ ਤੂੰ ਇਹੋ ਜਿਹੀ ਇਲਮ ਹਾਸਲ ਕਰ ਆਇਆ ਜਿਹੜਾ ਮੈਨੂੰ ਨਹੀਂ, ਮੈਂ ਨਹੀਂ ਇੱਥੇ ਕੀਤਾ ਨਾ, ਵੀ ਮੈਨੂੰ ਪਤਾ ਤਾਂ ਲੱਗੇ, ਤੇ ਉਹਦੇ ਲਾਗੇ ਇੱਦਾਂ ਸੋਟੀ ਉਹਨੇ ਫੜੀ ਹੁੰਦੀ ਹੈ, ਉਹ ਸੋਟੀ ਦੂਰ ਪਵਾ ਕੇ ਮਾਰਦਾ, ਤੇ ਕਹਿੰਦਾ ਵੀ ਹੁਣ ਤੂੰ ਵੇਖ ਮੈਨੂੰ ਮੰਤਰ ਮਾਰ ਕੇ ਤੇ ਸੋਟੀ ਮੈਂ ਲੈ ਕੇ ਆਉਂਦਾ, ਉਹ ਮੰਤਰ ਮੁੰਤਰ ਪੜ੍ਹਦਾ, ਉਹਦੇ ਜਿਹੜੀਆਂ ਸ਼ਕਤੀਆਂ ਹਾਸਲ ਕੀਤੀਆਂ ਹੁੰਦੀਆਂ ਉਹ ਆਉਂਦੀਆਂ, ਤੇ ਉਹ ਹੌਲੀ ਹੌਲੀ ਸੋਟੀ ਆਪਣੇ ਆਪ ਹੀ ਉਹਦੇ ਕੋਲ ਆ ਜਾਂਦੀ ਹੈ, ਤੇ ਕਹਿੰਦਾ ਵੇਖ ਆਹ ਮੈਂ ਕਮਾਇਆ, ਹਨਾ, ਆਹ ਇਹ ਸਾਰੇ ਜਿੰਨੇ ਬਦ ਬਲਾਵਾਂ ਸਾਰੇ ਮੈਂ ਵੱਸ ਕੀਤੀਆਂ, ਤੇ ਇਹ ਰਿੱਧੀਆਂ ਸਿੱਧੀਆਂ ਮੈਂ ਹਾਸਲ ਕੀਤੀਆਂ, ਕਹਿੰਦਾ ਬਸ ਇੰਨੀ ਕੁ ਗੱਲ, ਫਿਰ ਸੁੱਟ ਸੋਟੀ, ਉਹ ਸੋਟੀ ਸੁੱਟਦਾ ਲਾਗੇ ਨਿਆਣਾ ਖੇਡਣ ਦਾ, ਕਹਿੰਦਾ ਜਾਓ ਇਹ ਫੜ ਕੇ ਲਿਆ, ਇਹ ਕਾਹਦੀ ਕਹਿੰਦਾ ਰਿੱਧੀ ਜਿੱਧੀ ਹੋਈ ਤੇਰੀ,
7: ਕਿਹੜੀ ਰਿੱਧੀ ਸਿੱਧੀ ਪ੍ਰਾਪਤ ਕਰਕੇ ਆਇਆ ਤੂੰ, ਪੈਂਤੀ ਵਾਰੀ ਨਿਆਣੇ ਤੋਂ ਚੀਜ਼ਾਂ ਮੈਂ ਮੰਗਾਉਣਾ,
6: ਸੋ ਇਹ ਮੈਨੂੰ ਬੜੀ ਪਰਫੈਕਟ ਲੱਗਦੀ ਹੈ ਜਦੋਂ ਆਪਾਂ ਗ੍ਰਹਿਸਥੀ ਜੀਵਨ ਦੀ ਗੱਲ ਕਰਦੇ ਹਾਂ ਨਾ, ਤੇ ਬੜੀ ਵਧੀਆ ਇਹ ਬੜੀ ਛੋਟੀ ਤੇ ਬੜੀ ਕਾਰਗਰ ਇਹ ਇੱਕ ਕਹਾਣੀ ਆ, ਸਾਖੀ ਆ, ਵਾਰਤਾ, ਜੋ ਵੀ ਇਹਨੂੰ ਤੁਸੀਂ ਕਹੋ, ਵੀ ਮਿਲਿਆ ਸਾਨੂੰ ਵੀ ਸਾਰਾ ਕੁਛ ਹੁੰਦਾ ਵਾ, ਇਹ ਤੁਹਾਡੇ ਘਰ
7: ਫੀਲ ਕਰਨ ਦੀ, ਹਨਾ,
6: ਤੁਹਾਡੇ ਘਰ ਵਾਕੇ ਤੁਸੀਂ ਜਿਹਨੂੰ ਹਾਸੇ ਨਾ ਹਾਸਾ, ਇਸ ਗੱਲ ਨੂੰ ਤੁਸੀਂ ਡੰਗਾਈ ਦੇ ਨਾਲ ਫੀਲ ਕਰਿਓ ਵੀ ਤੁਹਾਡੇ ਘਰ ਦੇ ਵਿੱਚ
7: ਕਿੰਨੀਆਂ ਨਿਆਮਤਾਂ ਆ, ਮੈਨੂੰ ਲੱਗਦਾ
6: ਹਨਾ, ਤੁਹਾਡੇ ਘਰ ਦੇ ਵਿੱਚ ਬੱਚਾ ਹੋਣਾ, ਬੱਚਾ ਵੀ ਛੱਡੋ, ਤੁਹਾਡੇ ਘਰ ਦੇ ਵਿੱਚ ਹਸਬੈਂਡ ਹੋਣਾ, ਤੁਹਾਡੀ ਵਾਈਫ ਹੋਣੀ, ਹਨਾ, ਤੁਹਾਡੇ ਲਈ ਕੋਈ ਪਰਿਵਾਰ ਦੇ ਵਿੱਚ ਜੀ ਹੋਣਾ, ਬੱਚੇ ਹੋਣੇ, ਇਹ ਕਿਸੇ ਰਿਧੀ ਸਿੱਧੀ ਤੋਂ ਵਾਕਈ ਘੱਟ ਨਹੀਂ, ਹਨਾ, ਤੁਸੀਂ ਸੁੱਖ ਦੁੱਖ ਵੇਲੇ ਇੱਕ ਦੂਸਰੇ ਦਾ ਸਾਥ ਪਾਉਂਦੇ ਹੋ, ਤੁਹਾਨੂੰ ਕੋਈ ਰੋਟੀ ਤੁਹਾਡੀ ਕੋਈ ਪਕਾਉਂਦਾ ਵਾ, ਕੋਈ ਤੁਹਾਨੂੰ ਸਟ੍ਰੈਸ ਦੂਰ ਕਰਨ ਦੇ ਲਈ ਤੁਹਾਨੂੰ ਕੋਈ ਚਾਰ ਗੱਲਾਂ ਸੁਣਾਉਂਦਾ, ਕੋਈ ਕਲਕਾਰੀਆਂ ਤੁਹਾਡੇ ਘਰ ਦੇ ਵਿੱਚ ਵੱਜਦੀਆਂ, ਕੋਈ ਤਿਆਰ ਹੁੰਦਾ ਵਾ ਤੁਹਾਨੂੰ, ਜਿੰਨਾ ਆਪਣਾ ਬੱਚਾ ਤਿਆਰ ਹੋਇਆ ਤੁਹਾਨੂੰ ਸੋਹਣਾ ਲੱਗਦਾ ਨਾ,
7: ਬਿਲਕੁਲ,
6: ਹਨਾ, ਉਹਨੇ ਤੇ ਵਿਦਿਆ ਬਾਲਨ ਵੀ ਨਹੀਂ ਸੋਹਣੀ ਲੱਗਦੀ, ਮਤਲਬ ਤੁਸੀਂ ਜੋ ਤੁਸੀਂ ਆਪਣੇ ਬੱਚਿਆਂ ਦੇ ਵਿੱਚੋਂ ਜਿਹੜੀ ਚੀਜ਼ ਤੁਸੀਂ ਵੇਖਦੇ ਹੋ ਜਿਹੜੀ, ਉਹ ਤੁਸੀਂ ਆਪਣੇ ਪਰਿਵਾਰ ਤੋਂ ਬਾਹਰ ਕਿਤੇ ਨਹੀਂ ਵੇਖ ਸਕਦੇ, ਸੋ ਉਹ ਚੀਜ਼ਾਂ ਆਪਾਂ ਸਾਰੀਆਂ ਇੱਕ ਸਟੇਜ ਦੇ ਉੱਤੇ ਆਪਾਂ ਭੁੱਲ ਕੇ, ਤੇ ਜਿਹੜੀਆਂ ਕੋਈ ਔਕੜਾਂ ਮੁਸੀਬਤਾਂ ਹੁੰਦੀਆਂ ਨਾ, ਵੀ ਹਾਏ ਤੜਕੇ ਉੱਠਣਾ ਪਿਆ, ਤਿਆਰ ਕਰਨੇ ਪਏ ਬੱਚੇ, ਹਾਏ ਅੱਜ ਤੇ ਉਹਦਾ ਜ਼ੁਕਾਮ ਹੋਇਆ, ਅੱਜ ਤੇ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਵਾ, ਹਾਏ ਅੱਜ ਉਹਦੀ ਕਲਾਸ, ਹਾਏ ਇੱਕ ਦੂਸਰੇ ਨਾਲ ਲੜ ਪਏ, ਆਹ ਚੀਜ਼ਾਂ ਇਨਸਾਨ ਦੇ ਉੱਤੇ ਜਾਂ ਸਾਡੇ ਉੱਤੇ ਹਮੇਸ਼ਾ ਹਾਵੀ ਰਹਿੰਦੀਆਂ ਨੇ, ਪਰ ਉਹਦੇ ਪਿੱਛੇ ਆਪਾਂ ਭੁੱਲ ਜਾਂਦੇ ਹਾਂ ਵੀ ਕਿੱਡਾ ਕਿੱਡੀ ਮਤਲਬ ਘੈਂਟ
7: ਨਹੀਂ ਤਾਂ ਫਿਰ ਇੱਕ ਬੰਦੇ ਨੂੰ ਐਂ ਲੱਗੀ ਜਾਂਦਾ ਕਿ ਮੇਰੇ ਨਾਲ ਏਦਾਂ ਹੋ ਰਿਹਾ ਸ਼ਾਇਦ, ਹਨਾ, ਕਿਆ ਅੱਛਾ ਮੇਰੇ ਬੱਚੇ ਹੀ ਬਿਮਾਰ ਹੁੰਦੇ ਆ, ਅੱਛਾ ਮੇਰੇ ਬੱਚੇ ਹੀ ਲੜਦੇ ਆ, ਅੱਛਾ ਮੇਰੇ ਬੱਚੇ ਨੀ ਪੜ੍ਹਦੇ, ਅੱਛਾ ਮੇਰੇ ਬੱਚੇ ਨੀ ਮੇਰੀ ਗੱਲ ਸੁਣਦੇ, ਫਿਰ ਜਦੋਂ ਆਪਾਂ ਇਹ ਚੀਜ਼ਾਂ ਲੁਕਾਉਣ ਲੱਗ ਜਾਂਦੇ ਨਾ, ਇੱਕ ਪਰਫੈਕਟ ਲਾਈਫ ਦਿਖਾਉਣੀ ਸ਼ੁਰੂ ਕਰ ਦਿੰਦੇ ਆ, ਉਹ ਵੀ ਡੇਂਜਰਸ ਹੁੰਦਾ ਆ,
6: ਲਾਈਕ
7: ਉਹ ਉਹਨੂੰ ਜਿਹੜਾ ਨਾਲ ਆ ਤੁਹਾਡਾ ਉਹਦੇ ਲਈ ਹੋਰ ਜ਼ਿਆਦਾ ਡੇਂਜਰਸ ਆ, ਉਹ ਫਿਰ ਅਗਲਾ ਹੋਰ ਡਿਪਰੈਸ਼ਨ ਲੈ ਲੈਂਦਾ ਹੈ ਕਿ ਅੱਛਾ ਮੇਰੇ ਕਿਉਂ ਆ ਇੱਦਾਂ, ਮੇਰਾ ਹੀ ਇੱਦਾਂ ਕਿਉਂ, ਜਦੋਂ ਨਾ ਕਈ ਵਾਰੀ ਹੁਣ ਜਿੱਦਾਂ ਮੇਰੇ ਕੋਲ ਆਉਂਦੀਆਂ ਲੇਡੀਜ਼ ਹੈ ਨਾ, ਜੋ ਸੇਮ ਏਜ ਦੇ ਬੱਚਿਆਂ ਦੀ ਤੁਸੀਂ ਗੱਲ ਕਰਦੇ ਆ ਨਾ, ਇੱਕ ਦਿਨ ਏਦਾਂ ਮੇਰੇ ਕੋਲ ਕੋਈ ਲੇਡੀ ਆਈ ਤੇ ਉਹ ਨਾ ਏਦਾਂ ਕੋਈ ਗੱਲ ਕੀਤੀ, ਮੈਂ ਨਾ ਉਹ ਕੋਈ ਦੁਖੀ ਆਈ ਹੋਣੀ ਆ, ਉਹਨੇ ਕੋਈ ਗੱਲ ਕੀਤੀ ਤੇ ਮੈਂ ਮੋਰੇ ਫਨੀ ਵੇਚ ਨਾ ਉਹੀ ਗੱਲ ਜੋ ਉਹਦੇ ਨਾਲ ਹੋ ਕੇ ਹਟਿਆ ਸੀ ਥੋੜੇ ਦਿਨ ਮੇਰੇ ਨਾਲ ਪਹਿਲਾਂ ਵੀ ਹੋਇਆ ਸੀ ਮੈਂ ਉਹਨੂੰ ਬੜਾ ਹੀ ਫਨੀ ਵੇਚ ਚ ਦੱਸਿਆ ਨਾ ਕਿ ਅੱਛਾ ਤੂੰ ਤਾਂ ਇੰਨਾ ਕੁ ਕਹਿੰਦੀ ਹੈ ਮੇਰੇ ਨਾਲ ਤਾਂ ਏਦਾਂ ਹੋਇਆ ਸੀ ਉਹ ਨਾ ਦਾ ਲਿਟਰਲੀ ਰੋਣ ਲੱਗ ਗਈ ਤੇ ਉਹਨੇ ਮੈਨੂੰ ਨਾ ਘੁੱਟ ਕੇ ਜੱਫੀ ਪਾ ਲਈ ਮੈਂ ਕਿਹਾ ਤੈਨੂੰ ਕੀ ਹੋ ਗਿਆ ਕਹਿੰਦੀ ਮੈਂ ਏਦਾਂ ਹੋਇਆ ਏਦਾਂ ਹੁੰਦਾ ਇਹ ਏਦਾਂ ਏਦਾਂ ਮੈਂ ਕਿਹਾ ਏਦਾਂ ਨੀ ਹੁੰਦਾ ਕੋਈ ਗੱਲ ਨੀ ਟੈਨਸ਼ਨ ਨਾ ਲੈ ਇਹ ਸਾਰਿਆਂ ਨਾਲ ਹੀ ਹੁੰਦਾ ਕਹਿੰਦੀ ਹਾਏ ਅੱਜ ਮੈਨੂੰ ਨਾ ਏਦਾਂ ਲੱਗਿਆ ਵੀ ਜਿੱਦਾਂ ਮੈਂ ਕਿਸੇ ਨੂੰ ਗੱਲ ਸੁਣਾਤੀ ਹੁੰਦੀ ਆ ਤੇ ਮੇਰਾ ਦਿਲ ਕਹਿੰਦੀ ਅੱਧਾ ਰਹਿ ਗਿਆ ਮਤਲਬ ਹਲਕਾ ਹੋ ਗਿਆ ਇੰਨਾ ਭਾਰ ਮੇਰਾ ਸਿਰ ਏਦਾਂ ਸੀ ਜਿੱਦਾਂ ਪਹਾੜ ਲੱਦ ਕੇ ਮੈਂ ਤੁਰੀ ਹੁੰਦੀ ਆ ਕਹਿੰਦੀ ਫਿਰ ਨਾ ਉਹਨੇ ਹਸਬੈਂਡ ਦੀਆਂ ਕਰਨੀਆਂ ਸ਼ੁਰੂ ਕੀਤੀਆਂ ਕਹਿੰਦੀ ਕਿ ਮੇਰੇ ਤਾਂ ਹਸਬੈਂਡ ਵੀ ਨਹੀਂ ਸੁਣਦੇ ਜਦੋਂ ਮੈਂ ਕਹਿੰਦੀ ਹਾਂ ਕਹਿੰਦੀ ਉਹ ਮੈਨੂੰ ਕਹਿੰਦੇ ਰਹਿੰਦੇ ਆ ਤੂੰ ਐਵੇਂ ਪਿੱਛੇ ਰਹਿ ਪਈ ਰਹਿੰਦੀ ਸਾਰਾ ਦਿਨ ਇਹਨਾਂ ਦੇ ਤੂੰ ਐਵੇਂ ਪਿੱਛੇ ਪਈ ਰਹਿੰਦੀ ਮੈਂ ਕਿਹਾ ਕੋਈ ਗੱਲ ਨਹੀਂ ਉਹ ਤਾਂ ਸਾਰੇ ਹਸਬੈਂਡ ਏਦਾਂ ਕਹਿੰਦੇ ਆ ਫਿਰ ਉਹਨੂੰ ਹੋਰ ਜ਼ਿਆਦਾ ਕਹਿੰਦੀ ਹੁਣ ਤਾਂ ਮੈਂ ਨਾ ਬਾਅਦ ਵਿੱਚ ਮੈਂ ਇੰਨਾ ਹੱਸੀ ਜਦੋਂ ਜਾਣ ਲੱਗੇ
6: ਫਿਰ ਬਾਕੀ ਏਦਾਂ ਵੀ ਦਿਲ ਨਿਕਲ ਗਿਆ
7: ਸਾਰਾ ਮੈਂ ਉਸ ਹੱਸ ਹੱਸੀ
6: ਕੱਢ ਕੇ ਕੱਢੀ
7: ਨਹੀਂ ਮੈਂ ਇੰਨਾ ਹੱਸੀ ਮੈਂ ਉਹਨੂੰ ਕਿਹਾ ਜਦੋਂ ਜਾਣ ਲੱਗੀ ਕਹਿੰਦੀ ਚੱਲ ਨਾ ਅੱਜ ਮੈਨੂੰ ਬੜਾ ਹੀ ਵਧੀਆ ਲੱਗਿਆ ਚੱਲ ਨਾ ਵੀ ਮੈਨੂੰ ਆ ਤਾਂ ਲੈ ਮਿਲਿਆ ਮੇਰਾ ਦਿਲ ਹਲਕਾ ਹੋ ਗਿਆ ਮੇਰਾ ਦਿਮਾਗ ਹਲਕਾ ਹੋ ਗਿਆ ਨਾ ਮੈਨੂੰ ਇੰਨਾ ਮੈਂ ਕਿਹਾ ਹੁਣ ਜਿਹੜਾ ਸਾਰਾ ਮੇਰੇ ਤੇ ਪਾ ਕੇ ਚੱਲੀ ਹੈ ਕੁੱਡਾ ਹਲਕਾ ਹੋਊਗਾ ਉਹਨੂੰ ਸਮਝ ਲੱਗ ਗਈ ਕਿ ਮੈਂ ਫਨੀ ਕਿਹਾ ਉਹਨੂੰ ਤੇ ਕਹਿੰਦੀ ਨਹੀਂ ਉਹਨਾਂ ਮੈਨੂੰ ਅੱਜ ਕਹਿੰਦੀ ਨਹੀਂ ਤਾਂ ਕੋਈ ਨੀ ਦੱਸਦਾ ਜਿੱਦਾਂ ਤੁਸੀਂ ਕਿਹਾ ਨਾ ਕਿ ਇੱਦਾਂ ਆਏ ਆਏ ਆਪਾਂ ਕਰਦੇ ਕਹਿੰਦੀ ਨਹੀਂ ਤਾਂ ਸਾਰੇ ਜਣੇ ਇੱਦਾਂ ਕਹਿੰਦੇ ਰਹਿੰਦੇ ਸਾਡੇ ਬੱਚੇ ਤਾਂ ਨੀ ਇੱਦਾਂ ਕਰਦੇ ਸਾਡੇ ਬੱਚੇ ਤਾਂ ਨੀ ਇੱਦਾਂ ਕਰਦੇ ਮੈਂ ਕਿਹਾ ਕੋਈ ਗੱਲ ਨੀ ਨਾ ਕਰਦੇ ਹੋਗੇ ਸ਼ਾਇਦ ਮੈਂ ਇਹ ਨੀ ਕਹਿੰਦੀ ਕਿ ਉਹਨਾਂ ਦੇ ਕਰਦੇ ਹੋਗੇ
6: ਉਹ ਨੀ ਕਰਦੇ ਹੋਣਗੇ ਕੁਛ ਹੋਰ ਕਰਦੇ
7: ਕੋਈ ਹੋਰ ਕਰਦੇ ਹੋਣਗੇ ਪਰ ਹਰ ਕਿਸੇ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਹੈਗਾ ਚੰਗੀਆਂ ਚੀਜ਼ਾਂ ਵੀ ਆ ਮਾੜੀਆਂ ਵੀ ਆ ਉਹ ਤੋਂ ਮਾੜੀਆਂ ਵੀ ਆ ਆਪਾਂ ਕਦੋਂ ਟਾਈਮ ਨੂੰ ਉਹਨੂੰ ਨੰਘਾਉਣਾ ਆ ਨੋ ਡਾਊਟ ਤੁਹਾਨੂੰ ਉਸ ਵੇਲੇ ਤੁਸੀਂ ਬਹੁਤ ਲੱਗਦਾ ਕਿਸੇ ਦੇ ਨਾ ਰਣਜੋਤ ਜੀ ਸੱਚੀ ਦੱਸਾਂ ਮੈਂ ਆਪਣੇ ਦਿਲ ਦੀ ਗੱਲ ਕਿਸੇ ਵੇਲੇ ਮੈਨੂੰ ਐਂ ਪੂਰਾ ਦਿਨ ਇੱਦਾਂ ਲੱਗਦਾ ਕਿ ਪੇਰੈਂਟਿੰਗ ਤੋਂ ਬਿਨਾਂ ਮੈਨੂੰ ਅੱਜ ਕੋਈ ਪੁੱਛੇ ਨਾ ਅੱਜ ਦੇ ਦਿਨ 'ਚ ਮੈਂ ਕਹੂੰਗੀ ਹਾਏ ਪੇਰੈਂਟਿੰਗ ਇੰਨੀ ਹਾਰਡ ਜੋਬ ਆ ਇਹ ਤੋਂ ਹਾਰਡ ਕੁਛ ਨਹੀਂ ਹੈਗਾ ਉਹਦਾ ਮਤਲਬ ਇਹ ਨਹੀਂ ਕਿ ਉਹ ਤੰਗ ਕਰ ਰਹੇ ਆ ਜਾਂ ਉਹ ਸੁਣਦੇ ਨਹੀਂ ਜਾਂ ਕੋਈ ਹੋਰ ਆ ਪਰ ਹੋਰ ਹੋਰ ਚੀਜ਼ਾਂ ਦਾ ਵੀ ਸਟ੍ਰੈਸ ਹੁੰਦਾ ਤੁਹਾਨੂੰ ਦੇਣ ਦੇ ਵਿੱਚ ਹਨਾ ਇੱਕ ਦਿਨ ਦੂਜੇ ਦਿਨ ਜਾਂ ਉਸੇ ਦਿਨ ਸ਼ਾਮ ਨੂੰ ਇੰਨਾ ਲੱਗਦਾ ਹੁੰਦਾ ਹੈ ਕਿ ਹਾਏ ਕਿੰਨੀ ਵੱਡੀ ਬਲੈਸਿੰਗਸ ਆ ਮੇਰੇ ਬੱਚੇ ਆ ਮੈਂ ਹਨਾ ਇਹਨਾਂ ਲਈ ਕਈ ਵਾਰੀ ਤੁਹਾਡਾ ਇੱਦਾਂ ਮੈਨੂੰ ਕਿਸੇ ਨੇ ਕਿਹਾ ਕਿ ਜੇ ਬੱਚੇ ਜੇ ਨਾ ਐਵੇਂ ਲੋਕ ਐਵੇਂ ਸਾਡੇ ਮਾਂ ਪਿਓ ਨੇ ਸਾਡੇ ਵਿਆਹ ਕਰਤੇ ਨਾ ਸਾਡੇ ਵਿਆਹ ਕਰਦੇ ਅਸੀਂ ਕੰਮ ਤੋਂ ਆਉਂਦੇ ਆਰਾਮ ਨਾਲ ਬੈਂਡ ਮੈਂ ਕਿਹਾ ਹੁਣ ਤਾਂ ਤੂੰ ਰੋ ਕੇ ਹਟੀਆਂ ਤੇਰਾ 80 ਕਿਲੋ ਭਾਰ ਹੋ ਗਿਆ ਜੇ ਤੇਰਾ ਹਸਬੈਂਡ ਨਾ ਹੁੰਦਾ ਤੇਰੇ ਨਿਆਣੇ ਨਾ ਹੁੰਦੇ ਤੂੰ ਤਾਂ 120 ਕਿਲੋ ਦੇ ਹੋਈ ਹੋਣਾ ਸੀ ਤੂੰ ਖਾ ਕੇ ਬੈਡ ਸੋਫੇ ਤੇ ਬਹਿ ਜਾਣਾ ਸੀ ਵਿਹਲੀ ਹੋਣਾ ਸੀ
6: ਨਹੀਂ ਨਹੀਂ ਫਿਰ ਫਿੱਟ ਰਹਿਣਾ ਸੀ
7: ਮੈਂ ਕਿਹਾ ਫਿਰ ਤਾਂ ਤੂੰ ਬਿਲਕੁਲ ਹੀ ਨਹੀਂ ਸੀ ਕੰਮ ਕਰਦੀ ਹੋਣਾ ਫਿਰ ਤੇਰਾ ਸਰੀਰ ਕਿੱਥੇ ਚੱਲਣਾ ਸੀਗਾ ਤੂੰ ਆਰਾਮ ਨਾਲ ਖਾਣਾ ਸੀ ਆਉਣਾ ਸੀ ਵਿਹਲੀ ਹੋਣਾ ਸੀ ਜੋ ਮਰਜ਼ੀ ਖਾਂਦੀ ਫਿਰ ਤੇਰਾ ਹੈਲਦੀ ਚੀਜ਼ਾਂ ਕੁੱਕ ਕਰਨ ਨੂੰ ਨਹੀਂ ਸੀ ਦਿਲ ਕਰਨਾ ਕਿ ਮੇਰਾ ਬੱਚਾ ਹੈਲਦੀ ਖਾਵੇ ਐਟਲੀਸਟ ਅਸੀਂ ਕੁੱਕ ਉੱਦਾਂ ਦੀ ਕਰਦੇ ਹਾਂ ਕਿ ਬੱਚੇ ਨੂੰ ਨਹੀਂ ਜੰਕ ਦੇਣਾ ਹਨਾ ਆਪ ਤਾਂ ਅਸੀਂ ਕਦੀ ਇਕੱਲੇ ਹੋਈਏ ਨਾ ਬੱਚੇ ਕਿਤੇ ਗਏ ਹੋਣ ਇੱਧਰ ਉੱਧਰ ਛੁੱਟੀਆਂ ਕੱਟਣ ਤੇ ਸਾਨੂੰ ਤਾਂ ਚੱਲ ਕੋਈ ਨਹੀਂ ਆਪਾਂ ਹੀ ਆਹੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ ਜਦੋਂ ਨਿਆਣਾ ਘਰ ਹੁੰਦਾ ਅਸੀਂ ਉੱਠਦੇ ਹਾਂ ਆਰ ਕਰਦੇ ਹਾਂ ਵੀ ਅੱਜ ਅੱਛਾ ਬ੍ਰੇਕਫਾਸਟ ਵਧੀਆ ਬਣਾਉਣਾ ਛੁੱਟੀਆਂ ਨਿਆਣਿਆਂ ਨੂੰ ਲੰਚ ਵਧੀਆ ਬਣਾਉਣਾ ਵੀ ਫਿਰ ਤਾਂ ਸਕੂਲ ਹੁੰਦੇ ਆ ਉਸ ਟਾਈਮ ਤਾਂ ਸੁੱਕੀਆਂ ਮੁੱਕੀਆਂ ਬ੍ਰੈਡਾਂ ਲੈ ਕੇ ਜਾਂਦੇ ਆ ਤੇ ਹੁਣ ਆਪਾਂ ਵਧੀਆ ਕਰਨਾ ਉਹ ਤੁਹਾਨੂੰ ਖੁਸ਼ੀ ਦਿੰਦਾ ਆ ਅੰਦਰੋਂ ਭਾਵੇਂ ਤੁਸੀਂ ਉਸਲੇ ਦੌੜ ਦੌੜ ਕੇ ਲੱਗੇ ਹੁੰਦੇ ਆ ਆਹ ਵੀ ਕਰਨਾ ਮੇਰੇ ਨਾਲ ਕੋਈ ਮਦਦ ਨਹੀਂ ਕਰਾਉਂਦਾ ਪਰ ਅੰਦਰੋਂ ਤੁਸੀਂ ਖੁਸ਼ ਵੀ ਹੁੰਦੇ ਇੱਕ ਵਾਰੀ ਕਿ ਅੱਜ ਮੈਂ ਵਧੀਆ ਕੀਤਾ ਆ ਅਤੇ ਤੁਹਾਡੀ ਐਕਟੀਵਿਟੀ ਤੁਸੀਂ ਐਕਟਿਵ ਰਹਿੰਦੇ ਆ ਤੁਹਾਡਾ ਸਰੀਰ ਤੁਸੀਂ ਖੁਸ਼ ਹੁੰਦੇ ਤੁਹਾਡਾ ਬੱਚਾ ਸਕੂਲ ਤੋਂ ਆਉਂਦਾ ਆ ਉਹਨੂੰ ਦੇਖ ਕੇ ਲਾਈਕ ਮੈਨੂੰ ਦੂਰੋਂ ਦਿਸ ਜਾਂਦੇ ਆ ਉਹਦੇ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਦੇਖ ਕੇ ਹੁੰਦਾ ਵੀ ਹਾਂ ਆ ਗਏ ਭਾਵੇਂ ਆ ਕੇ ਲੜਦੇ ਪੈਣ ਅੰਦਰ ਇੱਕ ਅਹਿਸਾਸ ਜਿਹੜਾ ਉਹ ਬਹੁਤ ਜ਼ਰੂਰੀ ਆ
6: ਨਹੀਂ ਇੱਦਾਂ ਹੀ ਇਹ ਦੋਵੇਂ ਹੀ ਪੱਖ ਨੇ ਅਤੇ ਇਸ ਕਰਕੇ ਆਪਾਂ ਦੋਵੇਂ ਤੁਹਾਡੇ ਨਾਲ ਦੇੜ ਕੇ ਭਾਈ ਰੱਖਤੇ ਕਿ ਕੋਈ ਇੱਕ ਨਹੀਂ ਦੋਵੇਂ ਤੁਸੀਂ ਦੱਸਣੇ ਤੁਸੀਂ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚੈਲੇਂਜਸ ਨਹੀਂ ਦੱਸਣੇ ਜਿਹੜੇ ਤੁਹਾਡੇ ਚੈਲੇਂਜਸ ਨੇ ਉਹ ਵੀ ਤੁਸੀਂ ਦੱਸਣੇ ਆ ਫਿਰ ਹੀ ਦੂਸਰੀ ਚੀਜ਼ ਦਾ ਕੋਈ ਨਾ ਕੋਈ ਉਹ ਆ ਹੁਣ ਕੋਈ ਆ ਕੇ ਇਹੋ ਨਾ ਕਵੇ ਜਿਹੜੀਆਂ ਵੀ ਹਾਂ ਸਾਰਾ ਕੁਛ ਠੀਕ ਠੀਕ ਠੀਕ ਠੀਕ ਠੀਕ ਅਤੇ ਬਾਕੀ ਸਾਰਾ ਕੁਛ ਤੁਸੀਂ ਭੁੱਲ ਜਾਓ ਇਹ ਚੀਜ਼ ਜਿਹੜੀ ਆ ਤੁਹਾਡੇ ਦੱਸਣ ਤੋਂ ਪਹਿਲਾਂ ਹੀ ਸਾਨੂੰ ਪਤਾ ਵਾ ਕਿ ਇਹਦੇ ਵਿੱਚ ਬਹੁਤ ਟਾਸਕ ਜਿਹੜੇ ਹਾਰਡ ਵੀ ਨੇ ਕਈ ਵਾਰੀ ਜਿਹੜੇ ਉਹ ਤੁਹਾਡੇ ਅਚੀਵ ਕਰਨੇ ਵੀ ਬੜੇ ਔਖੇ ਹੋ ਜਾਂਦੇ ਆ ਹਰ ਵਾਰ ਹਰ ਮੌਕੇ ਤੁਹਾਨੂੰ ਇਹ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਚੱਤੇ ਪੈ ਰਹੇ ਫੀਲਿੰਗ ਰਹਿੰਦੀ ਆ ਅਤੇ ਹਰ ਇੱਕ ਮਾਂ ਪਿਓ ਨੂੰ ਰਹਿੰਦੀ ਆ ਕਿ ਮੈਂ ਆਪਣਾ 100% ਨਹੀਂ ਦੇ ਪਾ ਰਿਹਾ ਮੈਂ 100% ਨਹੀਂ ਦੇ ਪਾ ਰਹੀ ਬੱਚਿਆਂ ਨੂੰ ਜਿੰਨਾ ਟਾਈਮ ਚਾਹੀਦਾ ਉਨਾ ਟਾਈਮ ਇਹ ਗਿਲਟੀ ਹਮੇਸ਼ਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤੁਹਾਨੂੰ ਰਹਿਣੀ ਆ ਪੇਰੈਂਟਿੰਗ ਦੇ ਪੱਖੋਂ ਇਹ ਵੀ ਤੁਸੀਂ ਪੈਰਲਰ ਦੱਸਣੀ ਆ ਵੀ ਕਿੱਥੇ ਕਿੱਥੇ ਤੁਸੀਂ ਲੈਕ ਕਰ ਰਹੇ ਹੋ ਸਕਦਾ ਆਪਾਂ ਇੱਕ ਦੂਸਰੇ ਕੋਲੋਂ ਕੋਈ ਨਾ ਕੋਈ ਆਈਡੀਆ ਆਪਾਂ ਜਿਹੜਾ ਉਹ ਗ੍ਰੈਬ ਕਰ ਲਈਏ ਹੋ ਸਕਦਾ ਤੁਹਾਡੇ ਕੋਲੋਂ ਕੁਛ ਨਾ ਕੁਛ ਸਿੱਖਣ ਨੂੰ ਮਿਲ ਜੇ। ਸੋ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਰੱਖਣੀਆਂ ਨੇ ਤੇ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਰੱਖਦੇ ਹਾਂ ਰੇਡੀਓ। ਹਾਂਜੀ 1674 AM।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿਚ ਵੀ ਤੁਹਾਡੀ ਸੇਵਾ ਵਿਚ। ਆਸਟ੍ਰੇਲੀਆ ਵਿਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿਚ ਵੀ। IME ਐਡਵਾਈਜ਼ਰ, ਆਸਟ੍ਰੇਲੀਆ ਵਿਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿਚ ਵੀ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ

0: ਰੇਡੀਓ ਹਾਂਜੀ 1674 ਐ ਮੈਂ ਗਾਣਾ ਤੁਸੀਂ ਸੁਣ ਰਹੇ ਸੀ ਐਵੇਂ ਵਿਰਕ ਦੀ ਆਵਾਜ਼ ਦੇ ਵਿੱਚ ਬਚ ਕੇ ਜੀ ਬਚ ਕੇ ਜਵਾਕ ਤੁਰੇ ਆਉਂਦੇ ਆ ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਿਉਂਕਿ ਗੱਲਾਂ ਬਾਤਾਂ ਅੱਜ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਅੱਜ ਪਾਲਣ ਪੋਸ਼ਣ ਦੇ ਨਾਲ ਚੱਲ ਰਹੀਆਂ ਅਤੇ ਮੇਰਾ ਸਾਥ ਅੱਜ ਸੁੱਖ ਪਰਮਾਰ ਜੀ ਦੇ ਨਾਲ
1: ਥੈਂਕ ਯੂ ਰਣਜੋਤ ਜੀ ਜੀ ਹਾਂ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਆ ਕਿ ਸੱਚੀ ਜਿਹੜਾ ਪੇਰੈਂਟ ਬਣਨਾ ਆ ਉਹ ਬਹੁਤ ਔਖਾ ਕੰਮ ਆ ਇਹ ਹਾਰਡ ਜੋਬ ਆ ਤੁਸੀਂ ਆਮ ਹੀ ਅੱਜ ਕੱਲ੍ਹ ਹਰੇਕ ਪੇਰੈਂਟ ਦੇ ਮੂੰਹ 'ਚੋਂ ਸੁਣ ਲੈਂਦੇ ਕਿ ਪੇਰੈਂਟਿੰਗ ਇਜ਼ ਹਾਰਡ ਜੇ ਅੱਜ ਦੇ ਜ਼ਮਾਨੇ ਮੈਂ ਬਾਕੀ ਸਾਰੇ ਕੰਮ ਕਰਕੇ ਦੇਖ ਲਏ ਸਭ ਸੌਖਾ ਬਸ ਇਹਨਾਂ ਨਿਆਣਿਆਂ ਨੂੰ ਪਾਲਣਾ ਔਖਾ ਆ ਮੈਨੂੰ ਲੱਗਦਾ ਸਾਡੇ ਪੇਰੈਂਟਸ ਵੀ ਸੇਮ ਹੀ ਕਹਿੰਦੇ ਹੋਣੇ ਆ ਵੀ ਅਸੀਂ ਤਾਂ ਬਹੁਤ ਬੀਬੇ ਸੀਗੇ ਇਹਨਾਂ ਨਿਆਣਿਆਂ ਨੂੰ ਪਾਲਣਾ ਔਖਾ ਆ ਸੋ ਇਹ ਸਾਡੇ ਵਾਲਿਆਂ ਨੇ ਵੀ ਗਾਹ ਇੱਦਾਂ ਹੀ ਗਾਣਾ ਆ ਇਹਨਾਂ ਨੂੰ ਔਖਾ ਆ
0: ਹਰ ਕੋਈ ਆਪੋ ਆਪਣੀ ਸਟੇਜ ਦੇ ਉੱਤੇ ਕਈ ਵਾਰੀ ਨਾ ਕਈ ਕਹਿ ਦਿੰਦੇ ਨਾ ਵੀ ਮੂਲ ਨਾਲੋਂ ਵਿਆਜ ਪਿਆਰਾ ਵੀ ਦਾਦੀ ਬਾਬੇ ਜਿਹੜੇ ਉਹ ਤੇ ਨਹੀਂ ਅੱਕਦੇ ਆਪੋ ਇਹਨਾਂ ਦੇ ਇਹ ਲੱਗੇ ਰਹਿੰਦੇ ਆ ਸ਼ਾਇਦ ਉਹ ਇਸ ਕਰਕੇ ਨਹੀਂ ਅੱਕਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ ਵੀ ਇਹ ਸਮਾਂ ਬੜਾ ਥੋੜ੍ਹਾ ਜਿਹਾ ਵਾ
1: ਬਿਲਕੁਲ
0: ਇਹ ਝੱਟ ਬਦਲ ਜਾਂਦਾ ਵਾ ਹੁਣ ਆਪਾਂ ਜੇ ਇਹਨੂੰ ਸਮਝਣਾ ਹੋਵੇ ਤੇ ਜਦੋਂ ਬਹੁਤ ਛੋਟਾ ਸੀ ਬੱਚਾ ਜਦੋਂ ਬੱਚਾ ਹੋਇਆ ਉਦੋਂ ਦੇ ਚੈਲੰਜ ਤੁਹਾਡੇ ਹੋਰ ਸੀ ਥੋੜੇ ਦਿਨਾਂ ਦੀ ਗੱਲ ਹੈ ਥੋੜੇ ਮਹੀਨਿਆਂ ਹਫ਼ਤਿਆਂ ਦੀ ਇਹ ਲੱਭਣਾ ਨਹੀਂ ਹੈ ਮੁੜ ਕੇ
1: ਬਿਲਕੁਲ ਰਣਜੋਤ ਜੀ ਲਾਈਕ ਜਦੋਂ ਕਈ ਵਾਰੀ ਬੱਚਿਆਂ ਦੇ ਪੇਰੈਂਟਸ ਜਿਹੜੇ ਨਾ ਛੋਟੇ ਉਹ ਕਹੋਗੇ ਨਾ ਹਾਏ ਚਾਹ ਨਹੀਂ ਖਾ ਲੈਂਦੀ ਆ ਜਾਂ ਚਾਹ ਨਹੀਂ ਖਾ ਲੈਂਦਾ ਇੰਨੇ ਸਵਾਲ ਪੁੱਛਦਾ
0: ਚਾਹ
1: ਖਾ ਨਹੀਂ ਲੈਂਦਾ ਉਹ ਪੀ ਹੁੰਦਾ ਤੁਹਾਨੂੰ ਚਾਹ ਬੜੀ ਯਾਦ ਆਈ ਤੁਸੀਂ ਮੈਨੂੰ ਲੱਗਦਾ ਅੱਜ ਚਾਹ ਪੜਾ ਕੇ ਸਾਹ ਲੈਣਾ ਮੈਨੂੰ ਅੱਜ ਉਹ ਨਾ ਕਰ ਦਿਓ ਮੇਰਾ ਧਰਮ ਭ੍ਰਿਸ਼ਟ ਚਾਹ ਪੀਣ ਵਾਲਾ
0: ਇੱਕ ਬ੍ਰੇਕ ਲਿਆ ਆਪਾਂ ਲੈਣੀ ਆ ਜਾਓ ਭਾਵੇਂ ਭੱਜ ਕੇ ਬਣਾ ਲਿਆ
1: ਨਹੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਕਈ ਵਾਰੀ ਉਹੀ ਜਵਾਬ ਦਿੰਦੀ ਹੁੰਦੀ ਸਾਰਿਆਂ ਨੂੰ ਕਿ ਹੁਣ ਮੇਰੇ ਵਾਲੀ ਮੇਰੀ ਉਹ ਸਟੇਜ ਨਿਕਲ ਗਈ ਨਾ ਤਾਂ ਮੈਂ ਉਹ ਮਿਸ ਕਰਦੀ ਹਾਂ ਹੁਣ ਉਹ ਕਮਰਿਆਂ ਵਿੱਚ ਵੜਨ ਵਾਲੀ ਸਟੇਜ ਆ ਗਈ ਹੈ ਨਾ ਇਹ ਅਲੱਗ ਅਲੱਗ ਸਟੇਜਿਸ ਹੁੰਦੀਆਂ ਨਾ ਵੀ ਇੱਕ ਬੱਚਾ ਸਾਰਾ ਦਿਨ ਤੁਹਾਡੇ ਮਗਰ ਮਗਰ ਮਗਰ ਮਗਰ ਫਿਰੀ ਜਾਂਦਾ ਹੈ ਨਾ ਹੁਣ ਮੈਂ ਆਪਣੇ ਵਾਲਿਆਂ ਨੂੰ ਕਹਿੰਦੀ ਤੁਹਾਡੇ ਨਾਲ ਤਾਂ ਮੈਂਗੋ ਚੰਗਾ ਜਿਹੜਾ ਮੇਰੇ ਮਗਰ ਮਗਰ ਫਿਰਦਾ
0: ਅਲੱਗ ਅਲੱਗ ਚੈਲੰਜਸ ਅਲੱਗ ਅਲੱਗ ਤੇ ਇੱਕ ਸਟੇਜ ਹੈ ਤੁਸੀਂ ਮਗਰ ਮਗਰ ਤੁਰੇ ਫਿਰਦੇ ਹੋ ਇੱਕ ਸਟੇਜ ਆ ਉਹਨਾਂ ਨੇ ਤੁਹਾਡੇ ਮਗਰ ਮਗਰ ਫਿਰਨਾ ਹੁੰਦਾ
1: ਤੇ ਅਲੱਗ ਅਲੱਗ ਚੈਲੰਜਸ ਆ ਤੇ ਇਹਨੂੰ ਇੰਜੋਏ ਕਰੋ ਮੈਂ ਹਾਂ ਮੈਂ ਬਾਰ ਬਾਰ ਇਹੀ ਤਾਂ ਸਾਰਿਆਂ ਨੂੰ ਕਹੀ ਜਾਂਦੀ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਇੰਜੋਏ ਸੱਚੀ ਗੱਲ ਆ ਕਿ ਜੇ ਤੁਸੀਂ ਕਹਿੰਦੇ ਆ ਕਿ ਅਸੀਂ ਟੈਨਸ਼ਨ ਫਰੀ ਹੋ ਜਾਵਾਂਗੇ ਸਾਡੇ ਬੱਚੇ ਥੋੜ੍ਹੇ ਜਿਹਾ ਵੱਡੇ ਹੋ ਜਾਣ ਅੱਛਾ ਹੁਣ ਹਾਈ ਸਕੂਲ ਤੋਂ ਬਾਅਦ ਯੂਨੀ ਜਾਣ ਲੱਗ ਜਾਣ ਸਾਡੀ ਟੈਨਸ਼ਨ ਖਤਮ ਵਿਆਹੇ ਫਿਰ ਨਾ ਵਿਆਹਾਂ ਦੀ ਟੈਨਸ਼ਨ ਸ਼ੁਰੂ ਹੋ ਜਾਂਦੀ ਕਿਉਂਕਿ ਮੈਂ ਅਲੱਗ ਅਲੱਗ ਜਣਿਆਂ ਨੂੰ ਮਿਲਦੀ ਹਾਂ ਫਿਰ ਉਹ ਕਹਿੰਦੇ ਵਿਆਹੇ ਜਾਣ ਸਾਡੀ ਟੈਨਸ਼ਨ ਖਤਮ ਆਪਣੇ ਘਰ ਜੋ ਮਰਜ਼ੀ ਕਰਨ ਹੈ ਨਾ ਫਿਰ ਜਦੋਂ ਵਿਆਹੇ ਜਾਂਦੇ ਆ ਫਿਰ ਉਹਨਾਂ ਦੇ ਨਿਆਣਿਆਂ ਦੀ ਟੈਨਸ਼ਨ ਤੁਸੀਂ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਵੱਲ ਦੇਖੋ ਉਹਨਾਂ ਨੂੰ ਤੁਹਾਡੀ ਟੈਨਸ਼ਨ ਖਤਮ ਹੋ ਗਈ ਆ ਅਸੀਂ ਹੁਣ ਇੰਨੀ ਉਮਰ ਦੇ ਹੋ ਗਏ ਹਾਂ ਉਹਨਾਂ ਨੂੰ ਹਲੇ ਵੀ ਸਾਡੀ ਫਿਕਰ ਹੁੰਦੀ ਆ ਇਸ ਲਈ ਜੇ ਉਹ ਤੁਹਾਡਾ ਬੱਚਾ ਆ ਤੁਹਾਨੂੰ ਸਾਰੀ ਜ਼ਿੰਦਗੀ ਉਹਦੀ ਫਿਕਰ ਰਹਿਣੀ ਆ ਅਤੇ ਉਹ ਰਹਿਣੀ ਵੀ ਚਾਹੀਦੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ
0: ਜੇ ਤਾਂ ਕਿਸੇ ਨੂੰ ਇਹ ਲੱਗ ਰਿਹਾ ਨਾ ਵੀ ਆਹ ਸਟੇਜ ਲੰਘ ਜੂ ਅਤੇ ਉਸ ਤੋਂ ਬਾਅਦ ਥੋੜ੍ਹੇ ਜਿਹਾ ਆਪਾਂ ਸੌਖੇ ਹੋ ਜਾਣਾ ਅਤੇ ਤੁਸੀਂ ਕਦੀ ਸੌਖੇ ਨਹੀਂ ਹੋਣ ਵਾਲੇ ਤੰਗ ਪਰੇਸ਼ਾਨ ਸ਼ਾਇਦ ਰਹਿਣਾ ਹੀ ਪਵੇ ਕਿਉਂਕਿ ਉਹ ਤੁਹਾਡਾ ਸੁਭਾਅ ਬਣ ਚੁੱਕਾ ਵਾ ਅਸਲ ਦੇ ਵਿੱਚ ਤੰਗੀ ਤੁੰਗੀ ਕੋਈ ਏਡੀ ਹੈ ਨੀ ਗੀ ਜ਼ਿੰਦਗੀ ਚ ਜਿਨ੍ਹਾਂ ਨੇ ਨਹੀਂ ਵਿਆਹ ਕਰਾਏ ਤੁਹਾਨੂੰ ਕੀ ਲੱਗਦਾ ਉਹ ਬਹੁਤ ਸੁਖੀ ਨੇ ਉਹਨਾਂ ਦੀ ਜ਼ਿੰਦਗੀ ਚ ਆਪਣੀ ਤਰ੍ਹਾਂ ਦੇ ਚੈਲੇਂਜਸ ਨੇ ਜਿਨ੍ਹਾਂ ਨੇ ਕਰਵਾਏ ਨੇ ਉਹਨਾਂ ਦੇ ਆਪਣੀ ਤਰ੍ਹਾਂ ਦੇ ਚੈਲੇਂਜਸ ਨੇ ਜਿਨ੍ਹਾਂ ਨੇ ਕਰਵਾ ਕੇ ਫਿਰ ਇਕੱਲੇ ਹੋ ਗਏ ਨੇ ਉਹਨਾਂ ਦੇ ਆਪਣੀ ਤਰ੍ਹਾਂ ਦੇ ਹਰ ਇੱਕ ਦੇ ਆਪਣੇ ਆਪਣੇ ਚੈਲੇਂਜਸ ਨੇ ਇੱਥੇ ਇਹ ਗੱਡੀ ਇੱਦਾਂ ਹੀ ਚੱਲਣੀ ਆ ਪਰ ਤੁਹਾਡੀ ਗੱਡੀ ਕਿੱਦਾਂ ਚੱਲ ਰਹੀ ਆ ਕਿੱਦਾਂ ਕਿਹੜਾ ਪਾਰਟ ਤੁਹਾਨੂੰ ਹੁਣ ਜੇ ਤੁਸੀਂ ਇਹ ਨਾ ਦੱਸੋ ਵੀ ਕਿਹੜਾ ਪਾਰਟ ਜਿਹੜਾ ਸਭ ਤੋਂ ਤੁਹਾਨੂੰ ਔਖਾ ਲੱਗਦਾ ਕਿਹੜਾ ਹਾਰਡ ਲੱਗਦਾ ਵਾ ਅਤੇ ਤਾਂ ਵੀ

0: ਇਹ ਸਿਰਫ ਗੁੱਡੀ ਗੁੱਡੀ ਗੱਲਾਂ ਹੋ ਜਾਣਗੀਆਂ ਵੀ ਇਹ ਹੁਣ ਫਿਰ ਸਿਰਫ ਚੰਗਾ ਚੰਗਾ ਚੱਲ ਰਿਹਾ
1: ਜਾਂ ਫਿਰ ਕਹੀਏ ਤੁਸੀਂ ਦੱਸਣਾ ਹੀ ਹਾਰਡ ਆ
0: ਹਾਂਜੀ ਮਤਲਬ ਜਾਂ ਤੁਸੀਂ ਹਾਰਡ ਦੱਸਣਾ ਵਾ ਤੇ ਜਾਂ ਫਿਰ ਤੁਸੀਂ ਜਿਹੜਾ ਉਹਦਾ ਕੀ ਪੱਖ ਤੁਸੀਂ ਪੋਜ਼ਿਟਿਵ ਨੋਟ ਕਰਦੇ ਉਹ ਤੁਸੀਂ ਦੱਸਣਾ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਹਾਜ਼ਰੀ ਲਵਾ ਲਿਓ ਅਤੇ ਕਹਿੰਦੇ ਵੀ ਪ੍ਰੈਜੈਂਟ ਮੈਮ ਸਰ ਅਤੇ ਅੱਧਾ ਘੰਟਾ ਕਹਿੰਦੇ ਜੇ ਮੈਂ ਚੁੱਪ ਰਵਾਂ ਨਾ ਤੇ ਮੈਨੂੰ ਇੱਦਾਂ ਲੱਗਦਾ ਵੀ ਮੇਰੀ ਜ਼ਬਾਨ ਨੂੰ ਉੱਲੀ ਲੱਗ ਜਾਣੀ ਆ ਦੱਸੋ ਕੌਣ ਹੋ ਸਕਦਾ
1: ਇਹ ਤਾਂ ਮੈਂ ਹੀ ਕਿਹਾ ਸੀ
0: ਨਹੀਂ ਇਹ ਕੌਣ ਹੋ ਸਕਦਾ ਹੋਰ ਵੀ ਕੌਣ ਇੱਦਾਂ ਕਹਿ ਸਕਦਾ ਆਈਏ ਵੇਖਿਆ ਫਿਰ ਸਹੇਲੀਆਂ ਸਹੇਲੀਆਂ ਉੱਲੀ ਉੱਲੀ
1: ਸੱਚੇ ਹੋਈ
0: ਹਾਂ ਲੈ ਦੱਸੇ ਹੋਰ ਕੌਣ ਹੋ ਸਕਦਾ ਹੋਰ ਕੌਣ ਹੋ ਸਕਦਾ ਖਮੀਰੇ ਦੀ ਜ਼ਬਾਨ ਵਾਲੇ ਹੋ ਰਾਮਪਾਲ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ ਹਾਂਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਵਰਿੰਦਰ ਜੀ ਕਹਿੰਦੇ ਨੇ ਵੀ ਸੈਂਟ ਐਲਨ ਜਿਹੜੀ ਆ ਅਸਤੀਫਾ ਦੇ ਗਈ ਆ ਤੁਸੀਂ ਤਾਂ ਮੈਨੂੰ ਐਂ ਭੇਜ ਰਹੇ ਹੋ ਮੈਸੇਜ ਭੇਜਣਾ ਨਾ ਮੇਰੇ ਕਿਹਾ ਤੇ ਉਹਨੇ ਵਾਪਸ ਲੈ ਲੈਣਾ ਮੇਰੇ ਜਿਹਾ ਬੜਾ ਅੱਖੇ ਲੱਗਦੀ ਆ
1: ਪੂਰੀ ਅਪਡੇਟ ਦੇ ਰਹੇ ਉਹ ਸਾਨੂੰ ਜਿੱਦਾਂ ਇੱਕ ਗੁੱਡ ਰਿਪੋਰਟਰ ਨਹੀਂ ਹੁੰਦਾ ਰਣਜੋਤ ਜੀ
0: ਨਹੀਂ ਥੈਂਕ ਯੂ ਤੁਹਾਡਾ ਇਦਾਂ
1: ਉਹਨਾਂ ਨੇ ਭੇਜਿਆ ਕਰਦੇ ਸੀ ਤੁਹਾਨੂੰ
0: ਭੇਜਿਆ ਤੇ ਪਤਾ ਲੱਗਾ ਨਹੀਂ ਤੇ ਕਿੱਥੇ ਪਤਾ ਲੱਗਣਾ
1: ਸਾਨੂੰ ਪਤਾ ਨਹੀਂ ਸੀ ਲੱਗਣਾ ਸੀ ਸ਼ੋਅ ਦੇ ਵਿੱਚ ਵੈਸੇ ਸਾਨੂੰ ਦੁਬਾਰਾ ਮੀਂਹ ਪੈਂਦਾ ਰਵੇ ਉਹ ਨਹੀਂ ਪਤਾ ਲੱਗਦਾ
0: ਇਹ ਔਖਾ ਹੀ ਔਖਾ ਅੱਛਾ ਇੱਕ ਹੋਰ ਅਪਡੇਟ ਆ ਜਿਹੜਾ 30 ਤਰੀਕ ਨੂੰ ਇਸੇ ਮਹੀਨੇ ਆਪਣਾ ਉਹ ਦੂਸਰਾ ਵੀ ਚਾਲੂ ਹੋ ਜਾਣਾ ਸਟਾਰ ਮੈਲਬਨ ਸਟਾਰ ਹਾਂ ਵੀਲ ਵੀ ਚਾਲੂ ਹੋ ਜਾਣਾ ਵਾਪਸ ਤੇ ਲਾਈਟਾਂ ਲੂਟਾਂ ਜਗਮਗ ਜਗਮਗ ਜਿਹੜੀ ਹੋ ਹੀ ਜਾਣੀ ਆ ਬਹੁਤ ਧੰਨਵਾਦ ਜੀ
1: ਪਹਿਲੇ ਚੜ੍ਹਨ ਵਾਲੇ ਬਣੀਏ ਫਿਰ ਜਾ ਕੇ
0: ਹਾਂਜੀ
1: 30 ਤਰੀਕ ਨੂੰ ਪਹਿਲੇ ਚੜ੍ਹ ਲਓ
0: ਹਾਂ ਉਹ ਤੁਸੀਂ ਤੇ ਜਿੱਦਾਂ ਮਤਲਬ ਸਭ ਤੋਂ ਪਹਿਲੀਆਂ 'ਚ ਜਾਣਾ ਨਾ ਨਾਈਸ ਹਾਂਜੀ ਬਲਜੀਤ ਜੀ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ
1: ਹੈਲੋ
0: ਹੈਲੋ ਸਾਡੇ ਹੱਥ ਬਿਜ਼ੀ ਹੋਣ ਤੇ ਗੱਲ ਵੀ ਨੀ ਬੰਦੇ ਕੋ ਹੁੰਦੀ
1: ਮਿਊਟ ਕੀਤਾ ਨਹੀਂ
0: ਨਹੀਂ ਉਹ ਮਿਊਟ ਲੱਗ ਗਿਆ ਕਈ ਵਾਰੀ ਹੱਥ ਮਾਰ ਮਾਰ ਕੇ ਗੱਲ ਕਰਨ ਦੀ ਆਦਤ ਹੁੰਦੀ ਆ ਐ ਲੱਗਦਾ ਵੀ ਜਿੱਦਾਂ ਫਲੋ ਜਿਹਾ ਨੀ ਬਣ ਰਿਹਾ ਤੁਹਾਡੇ ਨਾਲ ਵੀ ਹੁੰਦਾ ਇੱਦਾਂ ਬਲਜੀਤ ਜੀ
1: ਐਕਸਪੀਰੀਅੰਸ
0: ਜਿਹੜਾ ਤੁਹਾਡਾ ਇੱਕ ਕਾਫੀ ਬੇਟਾ ਵੱਡਾ ਵਾ ਤੇ ਬੇਟੀ ਛੋਟੀ ਤੁਹਾਡਾ ਤੇ ਕਾਫੀ ਵੱਖ ਵੱਖ
2: ਉਹੀ ਮੈਂ ਕਰਨਾ ਸਭ ਤੋਂ ਪਹਿਲਾ ਕੁਸਚਨ ਮੇਰਾ ਸਾਰਿਆਂ ਨੂੰ ਇਹੀ ਆ ਜਿਹੜਾ ਸੁਣ ਰਹੇ ਆ ਤੁਹਾਨੂੰ ਜਿਹੜਾ ਵੀ ਮਤਲਬ ਵੱਡਾ ਬੱਚਾ ਆਪ ਲਾ ਲਓ ਤੁਸੀਂ 15 ਤੋਂ ਜਾਂ 14 ਤੋਂ ਵੱਡਾ ਉਹਨੂੰ ਤੁਸੀਂ ਆਪ ਉਠਾਉਂਦੇ ਹੋ ਕਿ ਆਪੇ ਉੱਠਦਾ ਹੈ
0: ਓਕੇ ਸੋ ਤੁਸੀਂ ਤੁਸੀਂ ਆਪ ਉਠਾਉਂਦੇ ਹੋ
1: ਆਪੇ ਉੱਠ ਜਾਂਦੇ
2: ਮੈਂ ਆਈ ਥਿੰਕ ਸਾਲ ਕੁ ਵੀ ਛੱਡਿਆ ਪਹਿਲਾਂ ਅਜੇ ਵੀ ਠਾਉਣੀ ਹੈ ਕਦੇ ਕਦੇ ਬਟ ਜਿਹੜਾ ਆਪਾਂ ਸੁਣਿਆ ਸੀ ਨਾ ਸੈਸ਼ਨ ਮੱਟਾ ਜੀ ਦਾ ਵੀ ਸੁਣਿਆ ਸੀਗਾ
0: ਜੀ
2: ਉਹਦੇ ਚ ਵੀ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਬੱਚਾ 13 ਸਾਲ ਦਾ ਹੋ ਜਾਂਦਾ ਤੁਸੀਂ ਕੋਸ਼ਿਸ਼ ਕਰੋ ਕਿ ਉਹ ਆਪੇ ਉੱਠੇ
0: ਛੱਡ ਦੋ
2: ਹਾਂਜੀ ਉਹਨੂੰ ਠਾਉਣਾ ਛੱਡ ਦੋ ਉਹਨੂੰ ਪਤਾ ਹੋਵੇ ਵੀ ਮੈਂ ਉੱਠਣਾ ਠੀਕ ਹੈ ਵੀ ਆਹ ਮੈਂ ਕਰਨਾ ਤੇ ਅਸੀਂ ਕੋਸ਼ਿਸ਼ ਕੀਤੀ ਪਰ ਵਰਕ ਕਰਦਾ ਕਦੇ ਨਹੀਂ ਕਰਦਾ ਵਰਕ ਹਨਾ ਕਈ ਵਾਰ ਤੁਸੀਂ ਆਪ ਹੀ ਰਸ਼ ਹੁੰਦੇ ਹੋ ਵੀ ਚਲੋ ਉਠਾ ਕੇ ਪਰਾਂ ਕਰੋ ਪਰ ਹੁਣ ਮੈਂ ਕੀ ਹੁੰਦਾ ਉਧਰੋਂ ਤਾਂ ਅਸੀਸ ਨੂੰ ਵੀ ਠਾਣਾ ਹੁੰਦਾ ਉਹਨੂੰ ਤਾਂ ਚਲੋ ਉਠਾਉਣਾ ਹੀ ਹੈ ਕਿਉਂਕਿ ਛੋਟੀ ਹੈ ਤੇ ਉਹ ਦੂਜੇ ਮੈਂ ਕਿਚਨ ਚੋਂ ਜਾਊ ਕਦੇ ਉਹਦੇ ਬੈਡਰੂਮ ਚੋਂ ਉੱਧਰ ਮੈਂ ਗੇੜੇ ਲੋਕ ਦੀ ਥੱਕ ਜਾਂਦੀ ਹਾਂ ਮੈਂ ਹੁਣ ਸੋਚਿਆ ਮੈਂ ਕਿਹਾ ਮੈਂ ਤੈਨੂੰ ਨਹੀਂ ਠਾਉਣਾ ਦੀਪ ਠੀਕ ਹੈ ਤੂੰ ਆਪਣੇ ਆਪ ਉੱਠਣਾ ਠੀਕ ਹੈ ਆਂਟੇ ਨਾਲੇ ਤੂੰ ਮਿਸ ਕਰਦੇ ਸਕੂਲ
1: ਠੀਕ
2: ਹੈ ਤੇ ਆ ਦੋ ਤਿੰਨ ਦਿਨਾਂ ਦੀ ਗੱਲ ਆ ਉਹ 8:05 ਹੋ ਗਏ ਮੈਂ ਉਹਨੂੰ ਨਹੀਂ ਠਾਇਆ ਮੈਂ ਕਿਹਾ ਚਲੋ ਮੈਂ ਸਕੂਲ ਫੋਨ ਕਰਕੇ ਇਹ ਕਹਿ ਦੂੰਗੀ ਵੀ ਸਿੱਕ ਆ ਜਾ ਵਟ ਐਵਰ ਮੈਨੂੰ ਕੋਈ ਕੁਛ ਕਹਿਣਾ ਹੀ ਪੈਣਾ ਸੀ ਬਟ ਮੈਂ ਉਹਨੂੰ ਇਹ ਕਹਿਣਾ ਵੀ ਮੈਂ ਸਕੂਲ ਨਹੀਂ ਫੋਨ ਕੀਤਾ ਯੂ ਹੈਵ ਟੂ ਬੀ ਆਨਸਰੇਬਲ
1: ਠੀਕ
2: ਹੈ ਤੇ ਚਲੋ ਉਹ 8:06 ਤੇ ਚਲੋ ਆਪਣੇ ਆਪ ਉੱਠਿਆ ਜਿੱਦਾਂ
1: ਮੰਮੀ ਆਈ ਨੀ ਅੱਜ
2: ਫਿਰ ਰਸ਼ ਚ ਉਹਨੇ ਕੁਛ ਨੀ ਬੋਲਿਆ ਚੁੱਪ ਕਿਉਂਕਿ ਉਹ ਨਾ ਹੀ ਉਹ ਮੈਨੂੰ ਹੁਣ ਇਹ ਕਹਿ ਸਕਦਾ ਸੀ ਵੀ ਮੰਮਾ ਮੈਨੂੰ ਛੱਡ ਦੋ ਕਿਉਂਕਿ ਮੈਂ ਛੱਡਣਾ ਨੀ ਸੀ ਕਿਉਂਕਿ ਦੋਨੋਂ ਆਪੋਜਿਟ ਡਾਇਰੈਕਸ਼ਨ ਚ ਸਕੂਲ ਆ ਮੈਂ ਨਹੀਂ ਛੱਡ ਸਕਦੀ ਦੋਨਾਂ ਨੂੰ ਆਂਟੀ ਨਾਲ ਮੀਂਹ ਮੂੰਹ ਹੋਵੇ ਤਾਂ ਮੈਂ ਪਹਿਲਾਂ ਠਾਉਂਗੀ ਪਹਿਲਾਂ ਉਹਨੂੰ ਛੱਡੂਗੀ ਫਿਰ ਉਹਨੂੰ ਛੱਡੂਗੀ ਤੇ ਚਲੋ ਮੈਂ ਅਸੀਸ ਨੂੰ ਲੈ ਕੇ ਨਿਕਲ ਗਈ ਤੇ ਉਹ ਪਿੱਛੋਂ ਹੀ ਗਿਆ 8:40 ਹੋ ਗਏ ਸੀ ਉਹਦਾ ਵੀ 8:50 ਤੇ ਹੀ ਬੈਲ ਹੁੰਦੀ ਹੈ ਤੇ ਅੱਜ ਫੇਰ ਉੱਦਾਂ ਹੀ ਕੀਤਾ ਅੱਜ ਚਲੋ 7:45 ਹੋ ਗਏ ਤੇ ਮੈਂ ਇਹਨੂੰ ਕਿਹਾ ਮੈਂ ਸੋਚਿਆ ਮੈਂ ਇਹਨੂੰ ਵੀ ਕਿਹਾ ਤੇ ਮੈਂ ਆਪ ਵੀ ਸੋਚਿਆ ਮੈਂ ਕਿਹਾ ਜੇ ਮੈਂ ਠਾਉਣੀ ਆ ਤਾਂ ਵੀ ਮੈਂ ਸਟ੍ਰੈਸ ਚ ਮੈਂ ਚੱਕਰ ਮਾਰ ਲਈ ਦਿੰਦੀ ਹਾਂ ਉੱਠ ਔਰ ਜੇ ਤਾਂ ਬੱਚਾ ਇੱਕ ਵਾਰੀ ਚ ਉੱਠ ਜੇ ਤਾਂ ਠੀਕ ਹੈ, ਦੋ ਵਾਰੀ ਚ ਉੱਠ ਜੇ ਉਹਨੂੰ ਕਿੰਨੇ ਵਾਰੀ ਠਾਉਣ ਜਾਊਂਗੀ ਮੈਂ ਉਹਨੂੰ
1: ਜੀ
2: ਠੀਕ ਹੈ। ਤੇ ਇਸ ਕਰਕੇ ਮੈਂ ਇਹ ਕਹਿੰਦੇ ਨਹੀਂ ਸਾਨੂੰ ਵੀ ਆਪਾਂ ਨੂੰ ਵੀ ਠਾਉਂਦੇ ਹੁੰਦੇ ਸੀ, ਮੈਂ ਕਿਹਾ ਨਹੀਂ ਮੈਂ ਆਪਾਂ ਨੂੰ ਠਾਉਂਦੇ ਹੋਣੇ ਮੈਂ ਠਾ ਠਾ ਕੇ ਤੱਕ ਗਈ ਮੈਂ ਨੀ ਠਾਉਣਾ।
1: ਨਹੀਂ ਵਧੀਆ ਗੱਲ ਹੈ ਹਾਂਜੀ,
2: ਮੈਂ ਇੱਕ ਵੀ ਦਿਨ ਮੈਂ ਮਿਸ ਨਹੀਂ ਕਰਾਇਆ ਸਕੂਲ, ਮੇਰੀ ਰਿਸਪੋਂਸੀਬਿਲਟੀ ਨਹੀਂ ਹੋਣ ਠੀਕ ਹੈ ਨਾ, ਮੈਂ ਠਾਉਣੀ ਹੈ ਤਾਂ ਵੀ ਸਟ੍ਰੈਸ ਚ, ਨਹੀਂ ਠਾਉਣੀ ਤਾਂ ਵੀ ਸਟ੍ਰੈਸ ਚ। ਤੋ ਮੈਂ ਪਹਿਲਾ ਕੁਸਚਨ ਇਹ ਪੁੱਛਣਾ ਸੀ ਵੀ ਇਹ ਠੀਕ ਹੈ ਕਿ ਸਾਨੂੰ ਖੁਦ ਉਹਨਾਂ ਨੂੰ ਠਾਣਾ ਚਾਹੀਦਾ, ਕਿਵੇਂ ਹੈਂਡਲ ਕਰਨਾ ਚਾਹੀਦਾ
1: ਜੀ,
2: ਕੀ ਕਰ ਸਕਦੇ ਆ ਅਸੀਂ ਉਹਨੂੰ ਬਿਹਤਰ ਕਿੱਦਾਂ ਕਰ ਸਕਦੇ
0: ਆ। ਵੇਖੋ ਇਹਦੇ ਨਾ ਜਿਹੜੇ ਮਾਹਰ ਨੇ ਉਹਨਾਂ ਦਾ ਤੇ ਤੁਸੀਂ ਸੁਣਿਆ ਹੀ ਆ, ਤੁਸੀਂ ਉਹਨਾਂ ਦੀ ਰੈਫਰੈਂਸ ਤੁਸੀਂ ਦੇ ਦਿੱਤੀ ਹੈ, ਇੱਕ ਮਿੰਟ ਹੋਲਡ ਰੱਖਿਓ ਤੁਸੀਂ, ਮੈਂ ਨਾਲ ਇੱਕ ਸਵਾਰੀ ਹੋਰ ਬਾਲਾਂ। ਅਤੇ ਹੁਣ ਉਹ ਉਹਦੇ ਵਿੱਚ ਨਾ ਇੱਕ ਕਈ ਵਾਰੀ ਆਪਾਂ ਇੱਕ ਅੱਧਾ ਕੁ ਪਾਠ ਸੁਣਦੇ ਹਾਂ ਅਤੇ ਬਾਕੀ ਆਪਾਂ ਨਾ ਮਿਸ ਕਰਦੇ ਨੇ, ਅਸੀਂ ਪ੍ਰੋਪਰ ਉਸ ਪਲਾਨ ਨੂੰ ਐਗਜੀਕਿਊਟ ਨਹੀਂ ਕਰ ਪਾਉਂਦੇ।
1: ਅਤੇ
0: ਉਸੇ ਗੱਲ ਨੂੰ ਜੇ ਮੈਂ ਅੱਗੇ ਥੋੜ੍ਹਾ ਜਿਹਾ ਖੁੱਲ੍ਹਾਂ, ਕਿਉਂਕਿ ਜਿਹੜੇ ਪੇਰੈਂਟਿੰਗ ਦੇ ਮਾਹਰ ਨੇ ਆਪਾਂ ਤਾਂ ਉਹਨਾਂ ਦੇ ਹਵਾਲੇ ਦੇ ਨਾਲ ਹੀ ਗੱਲ ਕਰ ਪਾਵਾਂਗੇ, ਜਾਣ ਢਿੱਲ ਲੈਸ ਤੁਸੀਂ ਖੁਦ ਉੱਦਾਂ ਦਾ ਐਕਸਪੈਰੀਮੈਂਟ ਕੀਤਾ ਹੋਵੇ। ਅਤੇ ਉਹਨਾਂ ਦਾ ਭੈਣ ਜੀ ਜਿਹੜਾ ਪੂਰਾ ਇਸ ਦੇ ਬਾਰੇ ਜਿਹੜੀ ਗੱਲ ਸੀ ਨਾ, ਉਹ ਇਹ ਹੀ ਕਿ ਤੁਹਾਨੂੰ ਪ੍ਰੋਪਰ ਉਹਦੇ 'ਤੇ ਪਹਿਰਾ ਦੇਣਾ ਪਊਗਾ ਇੱਕ ਚੀਜ਼ ਦੇ ਉੱਤੇ। ਮੰਨ ਲਓ ਹੁਣ ਜਿੱਦਾਂ ਤੁਸੀਂ ਖੁਦ ਹੀ ਜਿੱਦਾਂ ਦੱਸ ਰਹੇ ਹੋ ਤੇ ਤੁਸੀਂ ਡਬਲ ਮਾਈਂਡਡ ਹੋ, ਤੁਸੀਂ ਕਈ ਵਾਰੀ ਤੁਸੀਂ ਉਹ ਚੀਜ਼ ਨੂੰ ਐਕਸਪੈਰੀਮੈਂਟ ਕਰ ਲਿਆ ਵੀ ਚੱਲ ਮੈਂ ਨਹੀਂ ਠਾਉਂਦੀ, ਪਰ ਜਿਹੜਾ ਤੁਸੀਂ ਉਹਨੂੰ ਇਹ ਵੀ ਕਹਿੰਦੇ ਹੋ ਨਾ ਵੀ ਮੈਂ ਨਹੀਂ
1: ਠਾਉਣਾ,
0: ਹਾਂ ਮੈਂ ਨਹੀਂ ਤੈਨੂੰ ਠਾਉਣਾ ਤੇ ਚੱਲ ਤੂੰ ਆਪੇ ਲੇਟ ਹੋ ਜਾਏਗਾ, ਤੇ ਉਸ ਤੋਂ ਬਾਅਦ ਤੁਸੀਂ ਵਿੱਚ ਵਿਚਾਲੇ ਜੇ ਕਿਤੇ ਠਾਤਾ, ਤੁਹਾਨੂੰ ਪਤਾ ਇਹ ਚੀਜ਼ ਹੋਰ ਖਤਰਨਾਕ ਹੈ।
1: ਇਹ ਚੀਜ਼ ਮੈਨੂੰ ਇਦਾਂ ਲੱਗਦਾ ਕਿ, ਸੋਰੀ ਰਣਜੋਤ ਜੀ ਮੈਂ ਤੁਹਾਨੂੰ ਕੱਟ ਰਹੀ ਹਾਂ, ਕਿ ਉਸ ਬੱਚੇ ਵਾਂਗੂ ਹੋ ਜਾਂਦੀ ਹੈ ਜੇ ਮੈਂ ਵੱਡੇ ਬੱਚੇ ਨੂੰ ਛੋਟੇ ਬੱਚੇ ਨਾਲ ਕੰਪੇਅਰ ਕਰਾਂ, ਕਿ ਤੁਸੀਂ ਉਹਨੂੰ ਕਦੀ ਨੈਪੀ ਪਵਾ ਰਹੇ ਹੋ ਤੇ ਕਦੀ ਤੁਸੀਂ ਕਹਿ ਰਹੇ ਹੋ ਮੈਨੂੰ ਟੋਇਲਟ ਟ੍ਰੇਨ ਕਰਨਾ ਹੈ, ਬੱਚਾ ਕਨਫਿਊਜ਼ ਆ ਹੁਣ ਮੈਂ ਨੈਪੀ ਵਿੱਚ ਸ਼ੁਸ਼ੂ ਕਰਨਾ ਹੈ ਕਿ ਉੱਥੇ ਜਾ ਕੇ ਕਰਨਾ ਹੈ।
0: ਹੁਣ ਮੈਂ ਤੁਹਾਨੂੰ ਇੱਕ, ਚਲੋ ਵੱਡਿਆਂ ਦਾ ਤਾਂ ਕੀ ਆ, ਤੁਸੀਂ ਆਪਣੇ ਆਪ ਦੇ ਉੱਤੇ ਲਾ ਕੇ ਵੇਖਿਓ, ਜਾਂ ਮੈਂ ਆਪਣੇ ਆਪ 'ਤੇ ਲਾ ਕੇ ਤੁਹਾਨੂੰ ਦੱਸਦਾ, ਜਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਆਪਾਂ ਜਦੋਂ ਕਈ ਵਾਰੀ ਕਿਤੇ, ਹੁਣ ਚਲੋ ਆਪਣੀਆਂ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ, ਪਰ ਤੁਸੀਂ ਕਈ ਵਾਰੀ ਸੋਚੋ ਵੀ ਜਿੱਦਾਂ ਮੰਨ ਲਓ ਆਪਾਂ ਦੋਵਾਂ ਜੀਆਂ ਦੇ ਵਿੱਚੋਂ ਹੀ ਆਪਾਂ ਜੇ ਮੰਨ ਲਓ ਇਕੱਠਿਆਂ ਨੇ ਕਿਤੇ ਜਾਣਾ, ਅਤੇ ਆਪਾਂ ਕਈ ਵਾਰੀ ਇੱਦਾਂ ਦਾ ਸਨੈਰੀਓ ਨਹੀਂ ਬਣਦਾ ਕਿ ਆਪਾਂ ਕਈ ਵਾਰੀ ਵੇਟ ਕਰ ਰਹੇ ਹੁੰਦੇ ਹਾਂ ਵੀ ਸਾਡਾ ਪਾਰਟਨਰ ਪਹਿਲਾਂ ਉੱਠ ਕੇ ਪਹਿਲਾਂ ਨਹਾ ਨੂੰ ਲਵੇ ਅਤੇ ਮੇਰਾ ਥੋੜ੍ਹਾ ਜਿਹਾ ਹੋਰ ਮੈਂ ਟਾਈਮ ਪਿਆ ਰਵਾਂ ਜਾਂ ਮੈਂ ਪਈ ਰਵਾਂ, ਹੈ ਨਾ, ਇਹ ਦੋ ਪਾਸੇ ਹੁੰਦਾ। ਸੋ ਉੱਥੇ ਆਪਾਂ ਕਈ ਵਾਰੀ ਇੱਦਾਂ ਦੇ ਐਕਸਕਿਊਜ਼ ਆਪਣੇ ਆਪ ਨੂੰ ਦਿੰਦੇ ਹਾਂ, ਉਸੇ ਤਰ੍ਹਾਂ ਦੇ ਨਾਲ ਬੱਚਾ ਦਿੰਦਾ ਵਾ ਜਦੋਂ ਉਹਨੂੰ ਸਮਝ ਆ ਜਾਂਦੀ ਹੈ। ਫਿਰ ਉਹਦਾ ਅਗਲਾ ਸਟੈਪ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਵਾ ਵੀ ਆਪਾਂ ਇੱਕ ਨਾ ਮਤਲਬ ਜਾਗਦੇ ਹੁੰਦੇ ਹਾਂ, ਸਾਨੂੰ ਜਾਗ ਆ ਚੁੱਕੀ ਹੁੰਦੀ ਹੈ ਕਿਉਂਕਿ ਇੱਕ ਬੋਡੀ ਕਲੋਕ ਆ ਉੱਠ ਚੁੱਕਾ ਹੁੰਦਾ, ਬੱਚਾ ਵੀ ਉਸ ਟਾਈਮ ਉੱਠ ਚੁੱਕਾ ਹੁੰਦਾ, ਹੈ ਨਾ, ਜਿਹਨੂੰ ਆਪਾਂ ਨਾਲ ਰੱਖ ਕੇ ਐਗਜ਼ਾਮਪਲ ਲੈ ਰਹੇ ਹਾਂ, ਤੁਸੀਂ ਉੱਠ ਚੁੱਕੇ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਆਸ ਪਾਸ ਕੀ ਚੱਲ ਰਿਹਾ, ਪਰ ਤੁਸੀਂ ਨਾ ਅਲਾਰਮ ਘੜੀ ਵੇਖਣ ਦੀ ਬਜਾਏ ਤੁਸੀਂ ਇਸ ਤਾਕ ਦੇ ਵਿੱਚ ਹੁੰਦੇ ਹੋ ਤੁਸੀਂ ਵੀ ਚਲੋ ਜਦੋਂ ਜੇ ਐਂਡ ਜਿਹਾ ਟਾਈਮ ਆਇਆ ਨਾ ਉਦੋਂ ਪਾਰਟਨਰ ਨੇ ਆ ਕੇ ਠਾਈ ਦੇਣਾ। ਆਹ ਜਿਹੜੀਆਂ ਅਸੀਂ ਆਪਣੇ ਆਪ ਨੂੰ ਕਮਾਂਡਾਂ ਦਿੱਤੀਆਂ ਨਾ, ਇਹ ਕਦੀ ਵੀ ਤੁਹਾਨੂੰ ਉੱਠਣ ਨਹੀਂ ਦਿੰਦੀਆਂ, ਹੈ ਨਾ। ਜੇ ਸਾਨੂੰ ਇੱਕ ਚੀਜ਼ ਕਲੀਅਰ ਹੋਵੇ ਵੀ ਮੈਨੂੰ ਨਹੀਂ ਕਿਸੇ ਨੇ ਵੀ ਉਠਾਉਣਾ, ਮੈਨੂੰ ਆਪੇ ਹੀ ਉੱਠਣਾ ਪੈਣਾ,
1: ਹੈ ਨਾ।
0: ਸੋ ਇਹੋ ਹੀ ਕਮਾਂਡ ਜਿਹੜੀ ਆ ਤੁਹਾਨੂੰ ਤੁਹਾਡੇ ਬੱਚੇ ਨੂੰ ਦੇਣੀ ਪੈਣੀ ਆ। ਤੁਸੀਂ ਮੰਨ ਲਓ ਜੇ ਇੱਕ ਦਿਨ ਲੇਟ ਹੋ ਗਿਆ, ਹੋ ਲੈਣ ਦੋ ਇੱਕ ਦਿਨ ਹੋਰ ਲੇਟ,
1: ਬਿਲਕੁਲ ਬਿਲਕੁਲ,
0: ਦੋ ਦਿਨ ਤਿੰਨ ਦਿਨ ਹੋ ਲੈਣ ਦੋ,
1: ਤੁਰ ਕੇ ਜਾਊਗਾ ਆਪੇ ਹੀ, ਫਿਰ ਪਤਾ ਲੱਗੂਗਾ।
0: ਹਾਂ, ਸੋ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਜਿੱਥੇ ਗਿਲਟ ਬੰਦਾ ਲੈ ਕੇ ਫਿਰਦਾ ਨਾ ਵੀ ਹਾਏ ਮੈਂ ਠਾ ਦਿੰਦੀ ਤੇ ਅੱਜ ਮੇਰਾ ਪੁੱਤ ਤੁਰ ਕੇ ਗਿਆ ਹੋਊਗਾ,
1: ਹੈ ਨਾ,
0: ਇੱਦਾਂ ਦਾ ਗਿਲਟ ਆਉਂਦਾ। ਪਰ ਦੂਸਰੇ ਪਾਸਿਓਂ ਤੁਸੀਂ ਇਹ ਸੋਚੋ ਵੀ ਤੁਸੀਂ ਉਹਦੇ ਫਿਊਚਰ ਲਈ, ਉਹਦੀ ਪੰਕਚੁਐਲਿਟੀ ਦੇ ਲਈ ਕੁਛ ਚੰਗਾ ਕਰ ਰਹੇ ਹੋ,
1: ਬਿਲਕੁਲ ਹਾਂਜੀ,
0: ਤੁਸੀਂ ਉਹਦੇ ਭਲੇ ਲਈ ਕਰ ਰਹੇ ਹੋ, ਇਹ ਸੋਚ ਕੇ ਤੁਸੀਂ ਪਿਆਰ ਰਹਿੰਦੇ ਉਹਨੂੰ ਇੱਕ ਚੀਜ਼ ਕਲੀਅਰ ਕਰ ਦਿਓ ਕਿ ਹੁਣ ਤੋਂ ਵੱਡਾ
1: ਜੀ
0: ਤੇਰੀ ਰਿਸਪੋਂਸੀਬਿਲਟੀ ਬੇਟਾ ਜੀ, ਇੰਨੇ ਵਜੇ ਤੂੰ ਉੱਠਣਾ, ਤੂੰ ਅਲਾਰਮ ਲਾਉਣਾ ਅਲਾਰਮ ਲਾ ਲਾ, ਜੇ ਤੈਨੂੰ ਲੱਗਦਾ ਵਾ ਵੀ ਮੈਂ ਤੈਨੂੰ ਉਠਾਵਾਂ ਮੈਂ ਤੈਨੂੰ ਉਨੇ ਵਜੇ ਜ਼ਰੂਰ ਉਠਾ ਦੂੰ, ਪਰ ਮੈਂ ਦੂਸਰੀ ਵਾਰੀ ਨਹੀਂ ਕਹਿਣਾ, ਪਰ ਫਿਰ ਤੁਹਾਨੂੰ ਉਹ 'ਤੇ ਪਹਿਰਾ ਦੇਣਾ ਪਊਗਾ। ਇਹ ਹੈਗਾ ਇੱਕ ਵੇ
1: ਜੀ,
0: ਦੂਸਰਾ ਵੇ ਇਹ ਆ ਜੋ ਤੁਸੀਂ ਆਲਰੇਡੀ ਕਰ ਰਹੇ ਹੋ।
1: ਤੇ ਨਾਲੇ ਮੈਨੂੰ ਲੱਗਦਾ ਬਲਜੀਤ ਜੀ, ਫਿਰ ਜਦੋਂ ਬੱਚਾ ਜੇ ਮੰਨ ਲਓ ਅੱਜ ਉਹਨੇ ਬੱਸ ਮਿਸ ਕਰਤੀ ਜਾਂ ਉਹ ਤੁਰ ਕੇ ਲੇਟ ਪਹੁੰਚਿਆ, ਫਿਰ ਜਦੋਂ ਘਰ ਆਉਂਦਾ ਉਹਨੂੰ ਬਾਰ ਬਾਰ ਉਹ ਜਿਤਾਓ ਨਾ
0: ਕਿ
1: ਦੇਖਿਓ ਤੂੰ ਅੱਜ ਮੈਂ ਤੈਨੂੰ ਛੱਡਣ ਨਹੀਂ ਗਈ ਤੇ ਤੂੰ ਲੇਟ ਹੋ ਗਿਆ, ਤੂੰ ਅੱਜ ਉੱਠਿਆ ਨਹੀਂ ਮੇਰੇ, ਇੱਕ ਵਾਰ ਕਹੇ ਤੇ ਮੈਂ ਵੀ ਪਹਿਲਾਂ ਇੱਦਾਂ ਕਰਦੀ ਹੁੰਦੀ ਸੀਗੀ ਨਾ,
0: ਉਸਤੋਂ ਮੈਂ
1: ਸਿੱਖਿਆ। ਹਾਂ ਹਾਂ, ਉਹਨੂੰ ਲੱਗਦਾ ਕਿ ਅੱਛਾ ਹਲੇ ਫਿਕਰ ਹੈਗੀ ਆ, ਹਲੇ ਖਤਮ ਨਹੀਂ ਹੋਈ, ਕੱਲ੍ਹ ਨੂੰ ਇਹਨੇ ਫਿਰ ਮੈਨੂੰ ਉਠਾਉਣ ਆਉਣਾ ਆ। ਇੱਦਾਂ ਨਾ ਬੱਚਿਆਂ ਦੇ ਹੋਮਵਰਕ ਦੀ ਤੁਹਾਡੀ ਸੌਣ ਵਾਲੀ ਪ੍ਰੋਬਲਮ ਸੀ ਨਾ, ਮੇਰੀ ਹੋਮਵਰਕ ਦੀ ਸੀ, ਮੈਂ ਮਤਲਬ ਜਾਨ ਖਾਈ ਜਾਣੀ ਵੀ ਕਰ ਲਾ ਕਰ ਲਾ ਕਰ ਲਾ, ਮੈਨੂੰ ਆਪ ਨੂੰ ਪਤਾ ਮੈਂ ਖਾਂਦੀ ਸੀ ਨਾ ਜਾਨ, ਤੇ ਫਿਰ ਮੈਨੂੰ ਟਿਊਟਰ ਨੇ ਇਹ ਗੱਲ ਕਹੀ, ਬੜਾ ਬਜ਼ੁਰਗ ਆ ਉਹ ਟਿਊਟਰ, ਉਹਨੇ ਮੈਨੂੰ ਕਿਹਾ ਕਿ ਤੇਰੀ ਰਿਸਪੋਂਸੀਬਿਲਟੀ ਮੈਨੂੰ ਪੈਸੇ ਦੇਣੇ ਆ, ਤੇਰੀ ਰਿਸਪੋਂਸੀਬਿਲਟੀ ਉਹਨੂੰ ਫੂਡ ਦੇਣਾ ਆ, ਤੇਰੀ ਰਿਸਪੋਂਸੀਬਿਲਟੀ ਉਹਨੂੰ ਰਿਮਾਇੰਡ ਕਰਾਉਣਾ ਨਹੀਂ ਹੈਗਾ। ਜੇ ਤੂੰ ਹੁਣ ਇਸ ਏਜ ਵਿੱਚ ਵੀ ਉਹਨੂੰ ਰਿਮਾਇੰਡ ਕਰਾਈ ਗਈ, 3 ਸਾਲ ਤੋਂ ਬਾਅਦ ਉਹਨੇ ਯੂਨੀ ਚਲਾ ਜਾਣਾ, ਉਹ ਤੋਂ ਬਾਅਦ ਕੌਣ ਉਹਨੂੰ ਰਿਮਾਇੰਡ ਕਰਾਊਗਾ? ਤੇਰੇ ਕੋਲ ਕੁਛ ਨਹੀਂ ਹੋਣਾ ਉਹਨੂੰ ਰਿਮਾਇੰਡ ਕਰਾਉਣ ਲਈ। ਹੁਣ ਤਾਂ ਤੈਨੂੰ ਸਕੂਲ ਤੋਂ ਨੋਟੀਫਿਕੇਸ਼ਨ ਆ ਰਹੇ ਆ, ਮੇਰੇ ਵੱਲੋਂ ਨੋਟੀਫਿਕੇਸ਼ਨ ਆ ਰਹੇ ਆ ਕਿ ਹਾਂ ਤੇਰਾ ਹੋਮਵਰਕ ਡਿਊ ਆ, ਤੇਰਾ ਅੱਜ ਆਖਰੀ ਦਿਨ ਆ, ਹੁਣ 3 ਘੰਟੇ ਰਹਿ ਗਏ, ਹੁਣ 1 ਘੰਟਾ ਰਹਿ ਗਿਆ ਸਬਮਿਟ ਕਰਨ ਨੂੰ, ਯੂਨੀ ਦੇ ਵਿੱਚ ਕੁਛ ਨਹੀਂ ਹੋਣਾ। ਤੇ ਜਦੋਂ ਬੱਚਿਆਂ ਨੂੰ ਇਹ ਆਦਤ ਪੈ ਜਾਂਦੀ ਹੈ ਨਾ ਕਿ ਪੇਰੈਂਟਸ ਯਾਦ ਕਰਾਉਂਦੇ ਰਹਿੰਦੇ ਚੀਜ਼ਾਂ, ਤੇ ਉਹ ਯੂਨੀ 'ਚ ਜਾ ਕੇ ਫਿਰ ਔਖੇ ਹੁੰਦੇ ਆ। ਕਈ ਬੱਚੇ ਉਹਨੇ ਮੈਨੂੰ ਦੱਸਿਆ, ਡਾਟਾਸ ਦਿਖਾਏ ਕਿ ਇੰਨੇ ਬੱਚੇ ਹਰ ਸਾਲ ਆਪਣੀ ਯੂਨੀ ਡ੍ਰੋਪ ਆਫ ਕਰ ਦਿੰਦੇ ਆ ਕਿ ਉਹ ਕਹਿੰਦੇ ਸਾਡੇ ਤੋਂ ਹੋ ਨਹੀਂ ਰਿਹਾ ਮੈਨੇਜ। ਸੋ ਇਸ ਲਈ ਉਹਨੂੰ ਹੁਣ ਤੋਂ, ਉਸ ਦਿਨ ਤੋਂ ਬਾਅਦ ਰਣਜੋਤ ਜੀ, ਮੈਂ ਉਹਨੂੰ ਹੋਮਵਰਕ ਯਾਦ ਕਰਾਉਣਾ ਛੱਡ ਦਿੱਤਾ। ਹੋਵੇ ਨਹੀਂ ਹੋਵੇ, ਡਿਟੈਂਸ਼ਨ ਮਿਲੇ ਕੁਛ ਹੋਵੇ, ਮੈਂ ਉਹ ਤੇ ਉਹ ਘੋੜੇ ਵਾਲੇ ਖੋਪੇ ਲਾਏ ਹੋਆ, ਮੈਨੂੰ ਦਿਸਦਾ ਵੀ ਆ ਮੈਂ ਬੰਦ ਆਖਾਂ। ਹੁਣ ਹੌਲੀ ਹੌਲੀ ਹੌਲੀ ਹੌਲੀ ਉਹਦੇ ਵਿੱਚ ਸੁਧਾਰ ਉਹਨਾਂ ਚੀਜ਼ਾਂ 'ਚ ਆਉਣ ਲੱਗ ਗਿਆ, ਇੱਦਾਂ ਮੈਨੂੰ ਲੱਗਦਾ ਸੌਣ ਵਾਲੀ ਚੀਜ਼ 'ਚ ਵੀ ਆਜੂਗਾ।
0: ਹਾਂ, ਜਿੱਦਾਂ ਉਹ ਜਿੰਨਾ ਕੁ ਮੈਨੂੰ ਯਾਦ ਹੈ ਜਿਹਦੀ ਇਹ ਰੈਫਰੈਂਸ ਦੇ ਰਹੇ ਨੇ ਮੱਟਾ ਸਾਹਿਬ ਦੀ, ਉਹ ਕਹਿੰਦੇ ਵੀ ਇੱਕਦਮ ਨਹੀਂ ਹੁਣੇ ਚੀਜ਼ਾਂ ਜਾਣੀਆਂ, ਹੁਣ ਚਿਰਾਂ ਦੀਆਂ ਪੱਕੀਆਂ ਨੇ ਤੇ ਹੌਲੀ ਹੌਲੀ ਤੁਹਾਡਾ ਉਹ ਜਿੱਦਾਂ ਜਿੱਦਾਂ ਤੁਸੀਂ ਕਹੋ ਜੇ ਰਾਤੋਂ ਰਾਤ ਉਹ ਠੀਕ ਹੋ ਜਾਣ, ਤੇ ਰਾਤੋਂ ਰਾਤ ਤੇ ਨਹੀਂ ਉਹ ਠੀਕ ਹੋਣ ਵਾਲੀਆਂ। ਪਰ ਦੂਸਰੀ ਚੀਜ਼ ਭੈਣ ਜੀ ਇੱਕ ਨਾ ਜ਼ਰੂਰ ਨਾਲ ਤੁਸੀਂ ਕਰਨੀ ਹੈ ਕਿ ਕਈ ਵਾਰੀ ਨਾ ਆਪਾਂ ਬੱਚੇ ਨੂੰ ਸਿਰਫ ਇੱਕ ਰਿਸਪੋਂਸੀਬਿਲਟੀ ਉਹਦੇ ਸਿਰ ਪਾ ਦਿੰਦੇ ਪਰ ਉਹਦੀ ਰੀਜ਼ਨਿੰਗ ਤੇ ਆਪਾਂ ਨਹੀਂ ਕੰਮ ਕਰਦੇ। ਹੁਣ ਤੁਸੀਂ ਉਹਦੀ ਰੀਜ਼ਨਿੰਗ ਤੇ ਕੰਮ ਕਿੱਦਾਂ, ਫੋਰ ਐਗਜ਼ਾਮਪਲ ਤੁਹਾਨੂੰ ਇਹ ਵੀ ਵਰਕਆਊਟ ਕਰਨਾ ਪਊਗਾ ਵੀ ਉਹਦੀ ਨੀਂਦ ਵੀ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ,
1: ਰਾਤ ਨੂੰ ਉਹ ਕਿੰਨੇ ਵਜੇ ਸੌਂਦਾ।
0: ਹਾਂ, ਜੇ ਮੰਨ ਲਓ ਉਹਦੇ ਰਾਤ ਨੂੰ ਉਹ ਸੌਂ ਹੀ ਨਹੀਂ ਟਾਈਮ ਦੇ ਨਾਲ ਰਿਹਾ ਤੇ ਸਵੇਰੇ ਉਹਨੇ ਉਹ ਨਹੀਂ ਉੱਠ ਪਾਉਣਾ ਉਹਨੇ ਟਾਈਮ ਦੇ ਨਾਲ। ਸੋ ਤੁਸੀਂ ਜੇ ਤੇ ਉਹ ਤੁਸੀਂ ਸਿਰਫ ਇੱਕੋ ਪਾਰਟ ਤੇ ਕੰਮ ਕਰ ਰਹੇ ਹੋ ਤੇ ਤਾਂ ਵੀ ਅਧੂਰਾ ਕੰਮ ਹੈ, ਤੁਹਾਨੂੰ ਉਹ ਵੀ ਚੀਜ਼ ਜਿਹੜੀ ਆ ਉਹ ਤੁਹਾਨੂੰ ਦੱਸਣੀ ਪੈਣੀ ਆ ਵੀ ਕਾਕਾ ਜੀ ਇੰਨੇ ਵਜੇ ਤੁਸੀਂ ਸੌਂਗੇ ਫਿਰ ਤੁਹਾਡੀ ਸਿਹਤ ਦੇ ਲਈ ਇੱਕ ਆਈਡੀਅਲ ਸਿਚੁਏਸ਼ਨ ਹੈ, ਤੂੰ ਇੱਦਾਂ ਕਰ ਇੰਨੇ ਕੁ ਵਜੇ ਤੂੰ ਸੌਂ ਫਿਰ ਵੇਖ ਵੀ ਕੱਲ੍ਹ ਫਿਰ ਤੈਨੂੰ ਉੱਠਣ 'ਚ ਆਉਂਦੀ ਆ ਪ੍ਰੋਬਲਮ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਉੱਦਾਂ ਦਾ ਇੱਕ ਮਾਹੌਲ ਵੀ ਕ੍ਰੀਏਟ ਕਰਕੇ ਦੇਣਾ ਪੈਣਾ, ਨਾ ਕਿ ਸਿਰਫ ਰਾਤ ਆਪਾਂ ਉਹਨਾਂ ਨੂੰ ਲੈ ਕੇ ਤੇ ਰਿਸ਼ਤੇਦਾਰਾਂ ਦੇ ਫਿਰਦੇ ਰਹੀਏ, 12 ਵਜੇ ਲਿਆ ਕੇ ਆਪਾਂ ਸਵਾਈਆਂ ਤੇ ਫਿਰ ਕਹੀਏ ਵੀ ਉੱਠ ਪਾਉਣ 5 ਵਜੇ,
1: ਬਿਲਕੁਲ
0: ਫਿਰ ਨਹੀਂ, ਫਿਰ ਥੋੜਾ
1: ਜਿਹਾ ਨਾਲ ਜਿਹੜੀ ਇਹ ਵਾਲੇ ਏਜ ਵਾਲੇ ਆ ਇਹ ਤਾਂ ਆਪਣਾ ਸਲੀਪ ਕਾਊਂਟ ਕਰਦੇ ਆ, ਆਪਣੀ ਕੈਲਰੀਆਂ ਕਾਊਂਟ ਕਰਦੇ ਆ, ਇਹਨਾਂ ਨੇ
2: ਤਾਂ ਸੌਰੀ ਸੁਖ ਜੀ ਤੁਹਾਡੀ ਗੱਲ ਕੱਟੀ, ਉਹ ਐਕਸਕਿਊਜ਼ ਇਹ ਦਿੰਦਾ ਕਿ ਸੌਣ ਨਾਲ ਨਾ ਹਾਈਟ ਵਧਦੀ ਹੈ, ਮੈਂ ਕਿਹਾ ਫਿਰ ਤਾਂ ਅਸੀਂ ਸੁੱਤੇ ਰਹੀਏ।
1: ਹਾਂ, ਫਿਰ ਤੇ ਅਮਿਤਾਭ ਬੱਚਨ ਦਾ ਫਿਰ ਸੁੱਤਾ ਰਿਹਾ ਹੋਣਾ।
0: ਨਹੀਂ ਉਹਨੂੰ, ਨਹੀਂ ਉਹ ਠੀਕ ਕਹਿ ਰਿਹਾ ਵਾ ਹਾਈਟ ਵੱਧਦੀ ਆ, ਪਰ ਉਹਨੂੰ ਉਹਨੂੰ ਤੁਸੀਂ ਕਹੋ ਵੀ ਹਾਂ ਬਿਲਕੁਲ ਸਹੀ ਕਹਿ ਰਿਹਾ, ਪਰ ਇਹ ਬੇਟੇ ਤੇਰੀ ਨਾ ਅੱਧੀ ਅਧੂਰੀ ਇਨਫੋਰਮੇਸ਼ਨ ਆ, ਸੌਣ ਦਾ ਵੀ ਇੱਕ ਟਾਈਮ ਹੁੰਦਾ,
1: ਟਾਈਮ ਤੇ ਸੌਣਾ ਵਾ,
0: ਉਹਨੂੰ ਕੋਈ ਟਾਈਮ ਦੇ ਨਾਲ ਸੌਣਾ ਹੁੰਦਾ ਵਾ, ਉਹਨੂੰ ਤੁਸੀਂ ਜਿਹੜੀ ਸਲੀਪਿੰਗ ਵਾਲਾ ਪੈਟਰਨ ਆ ਉਹ ਕਿਸ ਦਿਨ ਥੋੜਾ ਜਿਹਾ ਪੜ੍ਹ ਕੇ ਜਾਂ ਫਿਰ ਕਿਸੇ ਦਿਨ ਆਪਾਂ ਉਹਦੇ ਤੇ ਪ੍ਰੋਗਰਾਮ ਕਰਾਂਗੇ। ਜਿਹੜਾ 10 ਵਜੇ ਵਾਲਾ ਸਮਾਂ ਨਾ ਉਦੋਂ ਤੱਕ ਸੌਂਡ ਸਲੀਪ 'ਚ ਜੇਕਰ ਚੱਲ ਜਾਂਦਾ ਵਾ ਬੰਦਾ ਜਾਂ ਵੱਡਾ ਤੇ ਉਹਦੀ ਬੋਡੀ ਤਾਂ ਹੀ ਰਿਲੈਕਸ ਹੁੰਦੀ ਆ, ਤੇ ਆਪਾਂ ਤੇ ਸਾਰੇ ਹੀ 12 ਵਜੇ ਸੌਣਾ ਸ਼ੁਰੂ ਕਰਦੇ ਹਾਂ। ਸੋ ਉੱਥੇ ਤੁਹਾਡੀ ਬੋਡੀ ਜਿੰਨਾ ਮਰਜ਼ੀ ਤੁਸੀਂ ਪਏ ਰਹੋ, ਤੁਹਾਡੀ ਬੋਡੀ ਉਨਾ ਰਿਲੈਕਸਿੰਗ ਮੋਡ 'ਚ ਨਹੀਂ ਜਾਂਦੀ। ਸੋ ਉਹਨੂੰ ਇਹ ਚੀਜ਼ ਉਹਨੂੰ ਕਹੋ ਵੀ ਤੂੰ ਠੀਕ ਕਹਿ ਰਿਹਾ ਹੈ ਤੇ ਤੇਰਾ ਗਲਤ ਨਹੀਂ ਆ ਤੇਰਾ ਮੈਸੇਜ, ਪਰ ਅਰਲੀ ਸੌਂ ਫਿਰ,
1: 9:30 ਚਲਾ ਜਾ ਬੈੱਡ ਤੇ,
0: ਤੂੰ ਆਪਣਾ ਟਾਈਮ ਪੂਰਾ ਕਰ ਪਰ ਤੂੰ ਅਰਲੀ ਜਾ ਬੈੱਡ ਦੇ ਉੱਤੇ ਤੇ ਅਰਲੀ ਉੱਠ। ਉਹਨੂੰ ਕਹੋ ਵੀ ਜੇ ਬਹੁਤਾ ਸੌਣ ਦੇ ਨਾਲ ਹਾਈਟ ਵੱਧਦੀ ਆ ਨਾ ਤੇ ਅਰਲੀ ਨਾ ਉੱਠਣ ਦੇ ਨਾਲ ਸਾਰਾ ਦਿਨ ਸੁਸਤੀ ਨਹੀਂ ਲੱਥਦੀ,
1: ਬਿਲਕੁਲ
0: ਤੁਸੀਂ ਉਹ ਸਾਰੀ ਉਮਰ ਉਸੇ ਚੀਜ਼ ਨੂੰ ਕੈਰੀ ਕਰਕੇ ਚੱਲਦੇ ਹੋ ਤੁਸੀਂ। ਸੋ ਤੁਹਾਡੇ ਜ਼ਿੰਦਗੀ 'ਚ ਪੰਕਚੁਅਲਿਟੀ ਨਹੀਂ ਆਉਂਦੀ, ਤੁਸੀਂ ਸਟ੍ਰੈਸ ਲੈ ਕੇ ਘੁੰਮਦੇ ਹੋ ਤੁਸੀਂ। ਸੋ ਇਹ ਤੁਹਾਨੂੰ ਨਾਲ ਤੁਹਾਨੂੰ ਦੂਸਰੀਆਂ ਚੀਜ਼ਾਂ ਦੱਸਣੀਆਂ ਪੈਣਗੀਆਂ, ਰਾਦਰ ਦੈਨ ਆਪਾਂ ਕਹੀਏ ਵੀ ਨਹੀਂ ਤੁਹਾਡੀ ਜਿਹੜੀ ਨੌਲੇਜ ਆ ਉਹ ਬਿਲਕੁਲ ਹੀ ਗਲਤ ਹੈ, ਜਾਂ ਤਾਂ ਉਹਨੂੰ ਉਹ ਆਪਣੀ ਪ੍ਰੂਵ ਕਰੇ ਜਾਂ ਤੁਸੀਂ ਆਪਣੀ ਪ੍ਰੂਵ ਕਰੋ।
2: ਉਹਦੇ ਲਈ ਇਹ ਕਿ ਅਸੀਂ ਕੋਸ਼ਿਸ਼ ਹੁੰਦੀ ਹੈ ਵੀ ਮੈਂ 10 ਵਜੇ ਅਸੀਂ ਕਹਿੰਦੇ ਕਿ ਤੂੰ ਆਪਦਾ ਲੈਪਟਾਪ ਤੇ ਫੋਨ ਸਾਡੇ ਬੈਡਰੂਮ 'ਚ ਰੱਖ ਜਾ, ਉਹ ਅੰਟਲ ਨਾਲੇ ਸੇ ਕਹਿ ਦੇ ਕਿ ਮੇਰਾ ਟੈਸਟ ਆ। ਹੁਣ ਉਦੋਂ ਤੁਸੀਂ ਉਹਦੇ ਸਿਰ ਤੇ ਨਹੀਂ ਬਹਿ ਸਕਦੇ ਵੀ ਵਾਕਈ ਉਹ ਪੜ੍ਹ ਰਿਹਾ ਕਿ ਉਹਦਾ ਕਿੰਨਾ ਚੱਲ ਰਿਹਾ, ਉਹ ਕਿੰਨੇ ਵਜੇ ਸੁੱਤਾ, ਕਿਉਂਕਿ ਅਸੀਂ 9:30 ਜਾਂ 9 ਅਸੀਂ ਇਸ ਨੂੰ ਲੈ ਕੇ, ਮੈਂ ਵੀ ਜਿਵੇਂ ਦਾ 2-3 ਦਿਨ ਜੋਬ ਕਰਦੀ ਹਾਂ 8:30 ਆ ਜਾਂਦੀ, ਕੋਸ਼ਿਸ਼ ਹੁੰਦੀ ਆ 9:30 ਪੈ ਜਾਂਦੇ ਤੇ, ਬਟ ਉਹ ਜੇ ਇਹ ਕਹਿ ਦੇ ਫਿਰ ਉਹ ਨੀ, ਤਾਂ ਹੀ ਮੈਂ ਫਿਰ ਦੁਬਾਰਾ ਉਹਦੇ ਰੂਮ ਚ ਰੱਖਣਾ ਸ਼ੁਰੂ ਕਰਤਾ ਵੀ ਜੇ ਤੂੰ ਆਪੇ ਉੱਠਣਾ ਅਲਾਰਮ ਨਾਲ, ਜੇ ਮੈਂ ਤੈਨੂੰ ਉਠਾਉਂਗੀ ਫਿਰ ਦੋਨੇ ਚੀਜ਼ਾਂ ਸਾਡੇ ਰੂਮ ਚ ਰੱਖ ਕੇ ਜਾਂ ਮੈਂ ਤੈਨੂੰ ਆਪੇ ਉਠਾ ਦੂੰਗੀ।
0: ਉਦੋਂ ਭੈਣ ਜੀ ਇਹ ਹੋਗਦਾ
2: ਕਿ ਮੈਂ ਸਾਰਾ ਕੁਝ,
0: ਹਰ ਇੱਕ ਬੱਚੇ ਦੀ ਨਾ ਸੋਰੀ ਵੈਸੇ ਤੇ ਅਲੱਗ ਅਲੱਗ ਹੁੰਦੀ ਹੈ, ਉਦੋਂ ਚਲੋ ਆਪਾਂ ਕੁਇਕਲੀ ਇਹ ਚੀਜ਼ ਜਿਹੜੀ ਸ਼ੇਅਰ ਕਰਕੇ ਫਿਰ ਅੱਗੇ ਵੱਧਦੇ ਹਾਂ ਕਿ ਇਹ ਪ੍ਰਵਾਨ ਦੀ ਵੀ ਪ੍ਰੋਬਲਮ ਹੀ ਕਿ ਰਾਤ ਜੀ ਨੂੰ ਲੈ ਕੇ ਬਹਿ ਜਾਣਾ ਲੈਪਟਾਪ ਵੀ, ਹੁਣ ਮੇਰਾ
1: ਪੇਪਰ
0: ਸਕੂਲ ਦਾ ਮੇਰਾ ਟੈਸਟ ਹੈ ਜਾਂ ਹੋਮਵਰਕ ਰਹਿ ਗਿਆ, ਤੇ ਉਹ ਤੋਂ ਬਾਅਦ 'ਚ ਫਿਰ ਮੈਂ ਕੀ ਕੀਤਾ ਸੀ, ਮੈਂ ਨਾ ਹੁਣ ਉਹਦੇ ਜਿੱਦਾਂ 7 ਵਜੇ ਇਹਦਾ ਲਾਇਆ ਵਾ ਤੁਸੀਂ ਆਪਣਾ ਟਾਈਮ ਵੇਖ ਲਓ ਕਿਹੜਾ ਹਾਂ ਵੀ ਇੰਨੇ ਵਜੇ ਤੱਕ ਤੇਰਾ ਉਹ ਚੱਲੂਗਾ ਉਸ ਤੋਂ ਬਾਅਦ ਆਪਣੇ ਆਪ ਸ਼ਟ ਹੋ ਜਾਂਦਾ ਵਾ
1: ਲੈਪਟਾਪ ਹੈ ਨਾ
0: ਹੁਣ ਉਹਦੇ ਵਿੱਚ ਕੀ ਹੈ ਕਿ ਜੇ ਤੇ ਉਹਨੂੰ ਇਸ ਚੀਜ਼ ਦਾ ਕਲੀਅਰ ਪਤਾ ਵੀ ਜੇ ਇਹਦੇ ਤੋਂ ਪਹਿਲਾਂ ਪਹਿਲਾਂ ਹੋ ਗਿਆ ਹੋ ਗਿਆ ਜੇ ਉਹ ਤੋਂ ਬਾਅਦ 'ਚ ਹੋਮਵਰਕ ਫਿਰ ਕੋਈ ਐਕਸਕਿਊਜ਼ ਨਹੀਂ ਕਿ ਮੇਰਾ ਹੋਮਵਰਕ ਨਹੀਂ ਹੋਇਆ ਕਿਉਂਕਿ ਸਾਰਾ ਦਿਨ ਪਿਆ ਵਾ ਤੁਹਾਡੇ ਕੋਲ ਟੈਸਟ ਦੇ ਲਈ ਇਹੋ ਜਿਹਾ ਕੋਈ ਟੈਸਟ ਨਹੀਂ ਹੈ ਜਿਹੜਾ ਰਾਤ ਨੂੰ 8 ਵਜੇ
1: 4 ਵਜੇ ਤੁਸੀਂ ਰੋਟੀ ਖਾ ਕੇ ਫ੍ਰੀ ਹੋ ਜਾਂਦੇ ਹੋ 9 ਵਜੇ ਤੇ ਤੁਸੀਂ ਬੈੱਡ ਤੇ ਜਾਣਾ ਉਹਦੇ ਵਿੱਚ ਹੈਗਾ
0: ਉਹਦੇ ਵਿੱਚ 1-2 ਦਿਨ ਆਈ ਪ੍ਰੋਬਲਮ
1: ਜੀ
0: ਕਿ ਹਾਏ ਮੇਰਾ ਰਹਿ ਗਿਆ ਮੈਂ ਕਿਹਾ ਕੋਈ ਨਹੀਂ ਰਹਿ ਗਿਆ ਤੇ ਹੁਣ ਸਵੇਰੇ ਤੂੰ ਜਾ ਕੇ ਉੱਥੇ ਆਨਸਰ ਦੇ ਉਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਮਤਲਬ ਬਹੁਤਾ ਟਾਈਮ ਨਹੀਂ ਹੋਇਆ ਹਲੇ ਪਰ ਹਾਲੇ ਤੱਕ ਤੇ ਇਦਾਂ ਦੀ ਨਹੀਂ ਕੋਈ
1: ਹੋ ਜਾਂਦੇ ਆ ਹਾਂਜੀ
0: ਸੋ ਬੈਟਰ ਹੈ ਤੁਸੀਂ ਇੱਕ ਟਾਈਮ ਸੈੱਟ ਕਰ ਦਿਓ ਵੀ 9 ਵਜੇ ਤੋਂ ਬਾਅਦ ਤੇਰਾ ਕਾਕਾ ਜੀ ਆ ਬੰਦ ਠੀਕ ਹੈ ਵੈਸੇ ਵੀ ਇਹ ਇਹ ਇਹ ਇਕੱਲੇ ਉਹਦੇ ਲਈ ਨਹੀਂ ਇਹਨੂੰ ਨਾ ਤੁਸੀਂ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਬੱਚੇ ਨੂੰ ਨਾ ਦੇਣ ਦੀ ਬਜਾਏ ਮੈਂ ਤਾਂ ਕਹਿੰਦਾ ਵੀ ਆਪਣੇ ਵੀ ਲਾਓ 8 ਵਜੇ ਤੋਂ ਬਾਅਦ ਕਿਉਂ ਤੁਸੀਂ ਫੋਨ ਚੁੱਕਣਾ ਕਿਸੇ ਦਾ ਕਿਉਂ ਤੁਸੀਂ ਉਹ ਕਰਨਾ ਜੋ ਬੱਚੇ ਲਈ ਕਰ ਰਹੇ ਹੋ ਉਹਨੂੰ ਇਹ ਲੱਗੇ ਨਾ ਘਰ ਦੇ ਵਿੱਚ ਵੀ ਇਹ ਬਾਕੀ ਤਾਂ ਆਪ ਤੇ ਸਾਰਾ ਕੁਛ ਕਰੀ
1: ਜਾਂਦੇ ਆ
0: ਤੇ ਮੇਰੇ ਲਈ ਇਹ ਕੁਛ ਵੀ ਨਹੀਂ ਹੈ ਕਿਉਂਕਿ ਮੈਂ ਵੀ ਉਹਨਾਂ ਹੀ ਹੱਕਦਾਰ ਹਾਂ ਵੇਖਣ ਦਾ ਆਪ ਵੀ ਛੱਡ ਦਿਓ ਉਹਨੂੰ ਵੀ ਛੱਡਣ ਦਿਓ ਨਾ ਤੁਸੀਂ ਆਪ ਛੱਡਣਾ ਨਾ ਤੁਸੀਂ ਉਹਦਾ ਛਡਾ ਛੱਡਣਾ ਜੇ ਕਰ ਸਕਦੇ ਹੋ ਤਾਂ ਦੋਵੇਂ ਚੀਜ਼ਾਂ ਪੈਰਲਰ ਕਰ ਲਓ
1: ਬਿਲਕੁਲ ਬਿਲਕੁਲ
2: ਕਿਉਂਕਿ ਉਹਦੇ ਨਾਲ ਇਹ ਹੁਣ ਅਸੀਸ ਕਈ ਵਾਰ ਕੀ ਕਰਦੀ ਹੈ ਮੰਮਾ ਜੇ ਕੋਈ ਗੱਲ ਨਹੀਂ ਲੇਟ ਹੋ ਗਏ ਨਾ ਆਪਾਂ ਨੂੰ ਉੱਥੇ ਆਪਾਂ ਆਫਿਸ ਚ ਜਾ ਕੇ ਚੱਲ ਜਾਂਗੇ ਮੈਂ ਕਿਹਾ ਨਹੀਂ ਮੈਂ ਕਦੇ ਲੇਟ ਗਈ ਨੀ ਮੈਂ ਲੇਟ ਛੱਡਣਾ ਵੀ ਨੀ ਕਿਉਂ ਜਾਣਾ ਆਪਾਂ ਲੇਟ ਮੈਂ ਕਿਹਾ ਸਕੂਲ ਵਾਲੇ ਨੇ ਮੈਸੇਜ ਭੇਜਦੇ ਆ ਵੀ ਤੁਸੀਂ ਔਨ ਟਾਈਮ ਆਉਣਾ ਸਕੂਲ
1: ਨੋਟ ਕਰਦੇ ਆ ਜਦੋਂ ਤੁਸੀਂ ਪੇਰੈਂਟ ਟੀਚਰ ਮੀਟਿੰਗ ਤੇ ਜਾਂਦੇ ਆ ਨਾ ਉਹ ਤੁਹਾਨੂੰ ਦੱਸਦੇ ਆ ਤੁਹਾਡਾ ਬੱਚੇ ਦੀ ਸ਼ੁਰੂਆਤ ਲਾਈਕ ਗੁੱਡ ਚੀਜ਼ਾਂ ਤੋਂ ਕਰਕੇ ਫਿਰ ਉਹ ਸਲੋਲੀ ਸਲੋਲੀ ਦੱਸਦੇ ਆ ਵੀ ਉਹ ਇੰਨੀ ਵਾਰੀ ਲੇਟ ਆਇਆ ਸਾਨੂੰ ਇਸ ਟਰਮ ਦੇ ਵਿੱਚ ਅਸੀਂ ਇਹਦੇ ਉੱਤੇ ਵਰਕ ਕਰਨਾ ਹੈ ਉਸ ਇੱਕ ਇੱਕ ਉਹਨਾਂ ਦੇ ਕੋਲ ਪਿਆ ਹੁੰਦਾ ਟੀਚਰ ਦੇ ਕੋਲ ਕਿ ਇੰਨੀਆਂ ਛੁੱਟੀਆਂ ਹੋਈਆਂ ਚਲੋ ਕੋਈ ਨਹੀਂ ਹਾਂ ਤੁਹਾਡਾ ਹੋਲੀਡੇ ਸੀ ਜਾਂ ਕੁਛ ਸੀ ਪਰ ਅਸੀਂ ਅਗਲੀ ਵਾਰੀ ਇੱਦਾਂ ਉਹਨੂੰ ਕਵਰ ਕਰਾਂਗੇ ਉਹ ਸਾਰੀਆਂ ਗੱਲਾਂ ਦੱਸਦੇ ਆ ਅਤੇ ਅਸੀਂ ਇਸ ਨੂੰ ਵੀ ਅਤੇ ਬੇਟੇ ਨੂੰ ਵੀ ਹੁਣੇ ਕਰ ਇੱਦਾਂ ਮਨ 'ਚ ਪਾ ਦਿਉ ਉਹਨਾਂ ਦੇ ਕਿ ਜੇ ਇਕੱਲਾ ਸਟੱਡੀ ਨਹੀਂ ਅੱਗੇ ਚੱਲ ਕੇ ਜੇ ਤੁਸੀਂ ਲੀਡਰਸ਼ਿਪ ਵੀ ਕਰਨੀ ਆ ਉਹ ਚੀਜ਼ਾਂ ਮੈਟਰ ਕਰਨੀਆਂ ਕਿ ਤੁਸੀਂ ਕਿੰਨੇ ਟਾਈਮ 'ਤੇ ਸੀਗੇ ਜੇ ਤੁਸੀਂ ਉਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਨਾ ਆ ਅਤੇ ਇਹ ਚੀਜ਼ਾਂ ਜਦੋਂ ਨਿਆਣੇ ਦੇ ਵਿੱਚ ਹੁੰਦੀਆਂ ਨਾ ਕਿ ਮੈਂ ਇਹ ਕਰਨਾ ਆ ਜਾਂ ਮੈਂ ਇਹ ਬਣਨਾ ਆ ਫਿਰ ਉਹ ਆਪਣੇ ਆਪ ਹੀ ਟਾਈਮ 'ਤੇ ਜਾਣਾ ਆਉਣਾ ਹੋਮਵਰਕ ਕਰਨਾ ਸਾਰਾ ਕੁਛ ਇਹ ਚੀਜ਼ਾਂ ਸ਼ੁਰੂ ਕਰ ਦਿੰਦੇ ਆ
0: ਚਲੋ ਥੈਂਕ ਯੂ ਤੁਹਾਡਾ ਤੁਸੀਂ ਇਹ ਮੁੱਦਾ ਕਿਉਂਕਿ ਨਿੱਕਾ ਕਹਿਣ ਨੂੰ ਨਿੱਕੀ ਜੀ ਗੱਲ ਆ ਵੀ ਉੱਠਦਾ ਨਹੀਂ ਬੱਚਾ ਟਾਈਮ
1: ਸਵੇਰੇ ਸਵੇਰੇ ਜਦੋਂ ਸਟ੍ਰੈਸ ਹੋ ਜਾਂਦਾ ਨਾ ਬਹੁਤ ਮੁਸ਼ਕਲ ਆ
0: ਪਹਿਲੀ ਗੱਲ ਤਾਂ ਇਹ ਕਿ ਹਰ ਘਰ ਦਾ ਮਸਲਾ ਵਾ
1: ਬਿਲਕੁਲ
0: ਇਹ ਕੋਈ ਇਹੋ ਜਿਹਾ ਘਰ ਨਹੀਂ ਹੈ ਜਿੱਥੇ ਬੱਚਾ ਕਵੇ ਆਪੇ ਤੁਹਾਡੇ ਤੋਂ ਪਹਿਲਾਂ ਹੀ ਉੱਠ ਕੇ ਬੈਠਾ ਹੋਵੇ ਇੱਦਾਂ
1: ਨਹੀਂ ਹੁੰਦਾ
0: ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਹੌਲੀ ਹੌਲੀ ਹੌਲੀ ਹੌਲੀ ਸਾਨੂੰ ਸਿਖਾਉਣੀਆਂ ਪੈਣਗੀਆਂ ਨਿੱਕੇ ਨਿੱਕੇ ਚੀਜ਼ਾਂ ਹੁਣ ਘਰ ਦੇ ਵਿੱਚ ਆਪਾਂ ਸੋਰੀ ਕਿਸੇ ਨੂੰ ਬੁਰੀ ਲੱਗੇ ਐਗਜ਼ਾਮਪਲ ਪਰ ਆਪਾਂ ਹੁਣ ਮੰਨ ਲਓ ਪੈਟ ਵੀ ਰੱਖਦੇ ਹਾਂ ਘਰ 'ਚ ਉਹਦੀ ਵੀ ਟ੍ਰੇਨਿੰਗ ਕਰਦੇ
1: ਹਾਂ
0: ਹੈ ਨਾ ਉਹਨੂੰ ਵੀ ਆਪਾਂ ਦੱਸਦੇ ਹਾਂ ਵੀ
1: ਇਸ ਰੂਮ 'ਚ ਨਹੀਂ ਜਾਣਾ
0: ਹਾਂ ਇਸ ਰੂਮ 'ਚ ਨਹੀਂ ਜਾਣਾ ਇੱਦਾਂ ਕਹਾਂਗੇ ਤਾਂ ਤੂੰ ਬਹਿਣਾ ਵਾ ਇੱਦਾਂ ਕਹਾਂਗੇ ਉੱਠਣਾ ਵਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਸਿਖਾਉਣੀਆਂ ਕਰਨੀਆਂ ਸਾਨੂੰ ਪੈਣੀਆਂ ਤੁਸੀਂ ਆਪਣੀ ਵੱਲੋਂ ਕੀਤੀਆਂ ਹੋਣਗੀਆਂ ਅੱਗੋਂ ਬਾਕੀ ਫਿਰ ਬੱਚੇ ਦੀ ਮਰਜ਼ੀ ਉਹ ਕਿੱਦਾਂ ਕਿੱਦਾਂ ਚੱਲਦਾ ਕਿਵੇਂ
1: ਕਿੱਦਾਂ ਉਹਨੇ ਚਲਾਉਣਾ
0: ਹੈ ਨਾ ਕਿਵੇਂ ਉਹਨੇ ਉਹ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ ਖੈਰ ਬੇਨਤੀ ਇਹ ਵੀ ਰਹੂਗੀ ਕਿ ਆਪਾਂ ਇੱਕ ਚਲੋ ਹੋ ਗਿਆ ਆਪਣਾ ਮਸਲਾ ਅਤੇ ਆਪਾਂ ਅਗਲੇ ਮਸਲੇ 'ਤੇ ਸ਼ਿਫਟ ਕਰਾਂਗੇ
1: ਬਿਲਕੁਲ
0: ਅੰਟਿਲ ਅਨਲੈਸ ਕੋਈ ਪੁਆਇੰਟ ਜਿਹੜਾ ਵਿੱਚੋਂ ਵੈਰੀ ਵੈਲਿਊਬਲ ਕੋਈ ਹੋਵੇ ਅਤੇ ਫਿਰ ਆਪਾਂ ਕਿਉਂਕਿ ਅਦਰਵਾਈਜ਼ ਫਿਰ ਇਹ ਆਪਾਂ ਉੱਥੇ ਜੇ ਐਡ ਕਰਾਵਾਂਗੇ 514 ਤੁਸੀਂ ਆਉਣ ਏ ਰੋ ਜੀ
3: ਗੱਡੀ
0: ਚਲਾਉਂਦੇ ਹਾਂਜੀ
3: ਹਾਂਜੀ ਮੈਂ ਚਲੋ ਮੈਂ ਗੱਡੀ ਲਾ ਲੈਣੀ ਸਾਈਡ ਤੇ ਮੈਂ ਤਾਂ ਹਰ ਵਾਰੀ ਸੁਣਦੀ ਹਾਂ ਤੁਹਾਡਾ ਸ਼ੋਅ ਮੈਂ ਬਸ ਇਹ ਕਹਿਣਾ ਸੀ ਤੁਸੀਂ ਬਹੁਤ ਵਧੀਆ ਸ਼ੋਅ ਰਨ ਕਰਦੇ ਤੁਹਾਡੀ ਆਵਾਜ਼ ਫਿਰ ਜੈਸਮੀਨ ਜੀ ਦੀ ਆਵਾਜ਼ ਨਾਨੀ ਜੀ ਦੀ ਆਵਾਜ਼ ਐਂਡ ਰਣਜੋਤ ਵੀਰ ਜੀ ਮਤਲਬ ਮੇਰਾ ਦਿਨ ਬਣਾ ਦਿੰਦੀ ਹੈ ਮਤਲਬ ਹਮੇਸ਼ਾ ਮੈਨੂੰ ਚਾਅ ਜਿਹਾ ਹੁੰਦਾ ਕਿ ਅੱਜ ਮੈਂ ਸ਼ੋਅ ਸੁਣਨਾ ਸਭ ਕੁਛ ਸੁਣਨਾ ਤੇ ਬਾਕੀ ਟੋਪਿਕ ਤੇ ਆਉਂਦੀ ਹਾਂ ਫਟਾਫਟ ਵੀ ਬਾਕੀ ਚੈਲੰਜਸ ਤਾਂ ਸਾਰੇ ਪੇਰੈਂਟਸ ਦੇ ਸੇਮ ਹੀ ਹੁੰਦੇ ਆ ਮੇਰਾ ਵੀ ਆਹੀ ਚੈਲੰਜ ਹੈ ਬੇਸਿਕਲੀ ਸਵੇਰੇ ਸਕੂਲ ਛੱਡਣਾ ਮੈਨੂੰ ਇੰਨਾ ਕੁ ਵੱਡਾ ਚੈਲੰਜ ਲੱਗਦਾ ਤੇ ਮੈਂ ਰੋਜ਼ ਅਰਦਾਸ ਕਰਦੀ ਕਿ ਬਾਬਾ ਜੀ ਅੱਜ ਮੈਨੂੰ ਗੁੱਸਾ ਨਾ ਕਰਨਾ ਪਏ ਬੱਚਿਆਂ ਨੂੰ ਪਰ
0: ਹੋ ਜਾਂਦਾ ਫੇਰ ਹੋ ਜਾਂਦਾ
3: ਫੇਰ ਵੀ ਮਤਲਬ ਇੱਕ ਅੱਧੇ ਨੂੰ ਇੱਕ ਅੱਧਾ ਡੋਸ ਡੋਸ ਕਰਦਾ ਹੀ ਸਕੂਲ ਜਾਂਦਾ, ਪਰ ਜੇ ਨਿਯਮਾ ਸੋਚਿਆ ਤੇ ਮੈਨੂੰ ਐਂ ਲੱਗਦਾ ਕਿ ਬੱਚੇ ਹੁਣ ਘਰ ਚ ਐਡੀ ਕੁ ਵੱਡੀ ਡਿਸਟ੍ਰੈਕਸ਼ਨ ਹੈ ਨਾ, ਮੈਂ ਕੰਮ ਤੋਂ ਆਉਂਦੀ ਹਾਂ ਮੈਨੂੰ ਸਭ ਕੁਛ ਭੁੱਲ ਜਾਂਦਾ, ਮੈਨੂੰ ਚਾਈ ਚਾਈ ਮੈਂ ਆ ਕੇ ਬੱਚਿਆਂ ਨੂੰ ਰੋਟੀ ਦੇਣੀ ਹੈ ਜਾਂ ਮੈਂ ਉਹਨਾਂ ਨੂੰ ਪੜ੍ਹਨ ਬਿਠਾਉਣਾ ਜਾਂ ਮੈਂ ਦੇਖਣਾ ਵੀ ਤੁਸੀਂ ਕੀ ਕਰਕੇ ਆਏ ਹੋ, ਮਤਲਬ ਉਹ ਇੱਕ ਬਹੁਤ ਵੱਡੀ ਡਿਸਟ੍ਰੈਕਸ਼ਨ ਹੈ ਮੈਨੂੰ ਲੱਗਦਾ, ਅੱਧੀ ਤੁਹਾਡੀ ਮੈਂਟਲ ਹੈਲਥ ਕਿਉਂਕਿ ਕੰਮਾਂ ਕਾਰਾਂ ਦੇ ਭੁੱਲ ਜਾਂਦਾ ਸਭ ਕੁਛ ਵੀ ਘਰ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਸਭ ਕੁਛ ਭੁੱਲ ਜਾਂਦਾ ਵੀ ਹਾਂ ਇੱਕ ਤੁਹਾਨੂੰ ਲੱਗਦਾ ਵੀ ਘਰ ਇੱਕ ਸਕੂਨ ਹੈ ਵੀ ਹਾਂ ਸਾਡੀ ਕੋਈ ਸੁਣਦਾ ਜਾਂ ਬੱਚਿਆਂ ਦੀ ਅਸੀਂ ਸੁਣਦੇ ਹਾਂ, ਤੇ ਜਿਹੜੀ ਆਹ ਬੌਂਡਿੰਗ ਹੈ ਨਾ ਇਹ ਬਹੁਤ ਜ਼ਰੂਰੀ ਹੈ, ਤੇ ਇੱਕ ਪਾਸੇ ਸਾਨੂੰ ਮੈਨੂੰ ਔਖਾ ਬਹੁਤ ਲੱਗਦਾ ਸਵੇਰੇ ਮੈਂ ਗੁੱਸਾ ਕਰਕੇ ਭੇਜਦੀ ਹਾਂ ਪਰ ਸ਼ਾਮ ਨੂੰ ਆ ਕੇ ਬੱਚਿਆਂ ਦੀ ਇਹ ਸਿੱਖਣ ਵਾਲੀ ਗੱਲ ਹੈ ਕਿ ਉਹ ਸਭ ਭੁੱਲ ਜਾਂਦੇ ਆ।
1: ਚਲੋ ਕੋਈ ਨੀ, ਨੀਂਦ ਵਧੀਆ ਆ ਜਾਂਦੀ ਹੋਣੀ ਆ ਸਵੇਰੇ ਤਾਂ, ਚਲੋ
3: ਬਸ ਫਿਰ ਮੈਂ ਕੰਮ ਤੇ ਵੀ ਆਈ ਜਾਂਦੀ ਹਾਂ ਕਿ ਮੈਂ ਐਵੇਂ ਗੁੱਸਾ ਕਰਤਾ, ਪਰ ਜਦੋਂ ਆਉਂਦੀ ਹਾਂ ਮੈਂ ਆ ਕੇ ਹਾਂਜੀ ਫਿਰ ਕਿੱਦਾਂ ਰਿਹਾ ਬਹੁਤ, ਫਿਰ ਆ ਕੇ ਉਹਨਾਂ ਨੇ ਉਹੀ ਗੱਲ ਲਾ ਲੈਣਾ ਵੀ ਚੱਲ ਠੀਕ ਹੈ। ਬਾਕੀ ਉੱਠਣ ਵਾਲਾ ਕੰਮ ਤੇ ਆਈ ਹੈ ਵੀ ਮੇਰੇ ਇੱਕ ਹਾਈ ਸਕੂਲ ਤੇ ਦੋ ਪ੍ਰਾਇਮਰੀ ਸਕੂਲ, ਹਾਈ ਸਕੂਲ ਵਾਲੀ ਨੂੰ ਮੈਂ ਉਹਦਾ ਅਲਾਰਮ 7 ਵਜੇ ਇੱਕ ਵਾਰੀ ਠਾਣਾ, ਉੱਠ ਗਈ ਨਹੀਂ ਉੱਠ ਗਈ ਉਹਦੀ ਮਰਜ਼ੀ ਹੈ, ਫਿਰ ਜੇ ਚਾਹੇ 7 ਵਜੇ ਉੱਠੇ ਚਾਹੇ 7:15 ਵੀ 40 ਤੇ ਉਹਨੇ ਆਪਣੇ ਉਹਨੂੰ ਤਾਂ ਉਠਾਉਣ ਦੀ ਵੀ ਲੋੜ ਨਹੀਂ ਹੈ, ਉਹਨੇ ਆਪਣੇ ਆਪ ਹੀ ਉੱਠ ਜਾਣਾ।
1: ਦੇਖੋ ਇੱਕ ਘਰ ਚ ਸਾਰੀਆਂ ਐਗਜ਼ਾਮਪਲਸ ਪਈਆਂ ਨਾ।
3: ਹਾਂ ਤੇ ਤੀਜਾ 10 ਸਾਲ ਦਾ ਤੁਸੀਂ ਮੰਨੋਗੇ ਹਜੇ ਵੀ ਉਹਨੂੰ ਮੈਂ ਗੋਦੀ ਚੱਕ ਕੇ ਖਾਣਾ,
1: ਉਹ ਛੋਟਾ ਹੈ ਨਾ।
3: ਉਹ ਮੇਰੇ ਕੋਲ ਤਿੰਨੇ ਐਗਜ਼ਾਮਪਲ ਆ, ਤੇ ਜਿਹੜੀ ਪੀਚਾ ਲਈ ਆ ਉਹ ਉਹਨੇ ਆਪੇ ਉੱਠ ਜਾਣਾ, ਉਹਨੂੰ ਬਸ ਇੰਨੀ ਕੁ ਕਾਹਲ ਹੈ ਵੀ ਚਲੋ ਚਲੋ ਚਲੋ ਚਲੋ। ਤੇ ਵੱਡੀ ਤੇ ਚਲੋ ਹੁਣ ਉਹਨੇ ਮਤਲਬ ਮੈਨੂੰ ਇੱਕ ਵਾਰ ਠਾਣਾ ਆਹ ਬ੍ਰੇਕਫਾਸਟ ਆਹ ਕਰਕੇ ਤੁਸੀਂ ਆਪ ਜਾਣਾ, ਤੇ ਛੋਟੇ ਵਾਲਾ ਤੇ ਮੈਂ ਕਹਿੰਦੀ ਉਹ ਇੰਨਾ ਕੁ ਜੋਂਕ ਹੈ ਨਾ, ਮਤਲਬ ਉਹਨੇ ਉੱਠ ਕੇ ਜਰਾਬਾਂ ਦੇਖੀ ਜਾਣੀ ਵੀ ਇਹਨੂੰ ਪਾਲ ਹੈ
1: ਮਮਾਸ ਬੋਏ, ਇੱਕ ਛੋਟਾ ਤੇ ਉੱਪਰ ਚ ਬੋਏ,
3: ਇੰਨੀ ਕੁ ਮੈਂ ਖਿੱਚ ਜਾਂਦੀ ਹਾਂ ਵੀ ਤੇਰੇ ਸਾਹਮਣੇ ਪਿਆ ਇਹਨੂੰ ਚੱਕ ਲੈ ਕਰ ਲੈ ਵੀ ਹੋ ਗਿਆ। ਤੇ ਮਤਲਬ ਤਿੰਨੋਂ ਕੁ ਐਗਜ਼ਾਮਪਲ ਵੀ ਪੇਸ਼ੈਂਸ ਦੀ ਅੰਤ ਹੋ ਜਾਂਦੀ ਹੈ, ਪਰ ਇਹ ਵੀ ਇੱਕ ਇਹ ਮੈਨੂੰ ਪਤਾ ਕੱਲ ਵੀ ਮੇਰੇ ਨਾਲ ਆਇਆ ਹੀ ਹੋਣਾ ਤੇ ਹਜੇ ਵੀ ਹੁਣ ਮੈਂ ਕਰਕੇ ਆਈ ਹਾਂ, ਤੇ ਮਤਲਬ ਘਰ ਦੀ ਇਹੀ ਕਹਾਣੀ ਹੈ ਕਿ ਐਂ ਚੱਲਣਾ ਤੇ ਇਹਨੂੰ ਪੇਸ਼ੈਂਸ ਨਾਲ ਆਪਾਂ ਟਾਈਮ ਕੱਢੀਏ, ਹਰ ਬੱਚੇ ਨਾਲ ਡਿਫਰੈਂਟ ਫਾਰਮੂਲਾ ਲੱਗਣਾ ਤੇ ਹਰ ਬੱਚਾ ਡਿਫਰੈਂਟ ਹੈ ਤੇ ਕੋਈ ਵੀ ਇੱਕ ਸੈੱਟ ਫਾਰਮੂਲਾ ਇੱਕ ਪਰਿਵਾਰ ਚ ਲਾਗੂ ਹੋ ਹੀ ਨਹੀਂ ਸਕਦਾ। ਤੁਸੀਂ ਆਪਣੀ ਸਿਚੁਏਸ਼ਨ ਦੇਖੋ, ਬੱਚੇ ਦੀ ਪਰਸਨੈਲਿਟੀ ਦੇਖੋ, ਉਹ ਦੇਖੋ ਕਿ ਤੁਹਾਡੇ ਵਾਸਤੇ ਕੀ ਵਰਕ ਬੈਸਟ ਕਰ ਰਿਹਾ। ਇਹ ਬਥੇਰੀ ਸਾਰੀ ਥਿਓਰੀਜ਼ ਹੈ, ਬੜਾ ਸਾਰਾ ਕੁਝ ਹੈ, ਪਰ ਤੁਸੀਂ ਇਹ ਦੇਖੋ ਤੁਹਾਡੇ ਘਰ ਵਿੱਚ ਕੀ ਐਪਲੀਕੇਬਲ ਹੈਗਾ, ਤੁਹਾਡਾ ਹਸਬੈਂਡ ਸ਼ਿਫਟ ਵਰਕ ਹੈ
1: ਜੀ,
3: ਸ਼ਿਫਟ ਵਰਕਰ ਹੈ, ਤੁਸੀਂ ਕਿੱਦਾਂ ਦੇਖਣਾ ਇਹ ਤੁਸੀਂ ਆਪਣੀ ਥਿਓਰੀ ਆਪ ਬਣਾਉਣੀ ਹੈ ਵੀ ਤੁਹਾਡੇ ਘਰ ਚ ਇੱਕ ਬੱਚੇ ਨਾਲ ਤੁਹਾਡੀ ਪਰਵਰਿਸ਼ ਡਿਫਰੈਂਟ ਹੁੰਦੀ ਹੈ, 3 ਬੱਚੇ 2 ਬੱਚੇ ਵੀ ਕਿਵੇਂ ਤੁਸੀਂ ਮੈਨੇਜ ਕਰਨਾ, ਤੁਹਾਡਾ ਸ਼ਿਫਟ ਵਰਕ ਹੈ, ਈਵਨਿੰਗ ਵਰਕ ਹੈ, ਵਰਕ ਫਰੋਮ ਹੋਮ ਹੈ, ਤੇ ਇਹ ਤੁਹਾਨੂੰ ਆਪਣੇ ਆਪ ਦੇਖਣਾ ਵੀ ਤੁਹਾਡੇ ਬੱਚੇ ਸਾਨੂੰ ਕੀ ਤੁਹਾਨੂੰ ਵਰਕ ਕਰ ਰਿਹਾ।
1: ਬਾਕੀ ਤੇ ਪ੍ਰੀਤੀ ਜੀ ਇੱਕ ਜਾਂਦੇ ਹੋਏ ਤੁਸੀਂ ਇੱਦਾਂ ਵੀ ਕਹਿੰਦੇ ਹੁੰਦੇ ਜਰਾਬਾਂ ਪਾਲਾ ਇਹਨਾਂ ਨੇ ਆਪ ਨੀ ਪੈਰਾਂ ਚ ਪੈ ਜਾਣਾ,
3: ਸਾਂਝੇ
0: ਕਰ ਰਹੇ ਹੋ, ਥੈਂਕ ਯੂ ਤੁਹਾਡਾ। ਇੱਕ ਬ੍ਰੇਕ ਲੈ ਕੇ ਆਪਾਂ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM।

0: ਸਿਮਰ ਜੀ ਕਹਿੰਦੇ ਨੇ ਕਿ ਫਰਸ਼ੀ ਸਲਵਾਰ ਵਾਲੀ ਮਾਸੀ ਦੀ ਗੱਲ ਤੋਂ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਫੈਸ਼ਨ ਵਾਲੀਆਂ ਗੱਲਾਂ ਨਾ ਹੀ ਕਰੋ ਤਾਂ ਵਧੀਆ।
1: ਹੁਣ ਮੈਂ ਜੇ ਤੁਹਾਡਾ ਨਾਂ ਨਹੀਂ ਸੀ ਲਿਆ ਤੇ ਹੁਣ ਤੁਸੀਂ ਆਪ ਆ ਗਏ ਹੋ।
0: ਧੰਨਵਾਦ, ਮਿਹਰਬਾਨੀ ਜੀ ਤੁਹਾਡੀ। ਤੇ ਰਾਜਵਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਸੁੱਖ ਜੀ, ਮੇਰੇ ਹਸਬੈਂਡ ਕਹਿੰਦੇ ਮਨਵੀਰ ਸਿੰਘ ਦਾ 47ਵਾਂ ਅੱਜ ਜਨਮ ਦਿਨ ਹੈ ਤੇ ਆਪਣੀਆਂ ਪਲੀਜ਼ ਦੁਆਵਾਂ ਦਿਓ। ਬਹੁਤ ਬਹੁਤ ਧੰਨਵਾਦ।
2: ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
0: ਮਨਵੀਰ ਸਿੰਘ ਜੀ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ।
1: ਜੀ ਮਨਵੀਰ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਦੁਨੀਆ ਦੀ ਜਿਹੜੀ ਹਰੇਕ ਖੁਸ਼ੀ ਆ ਉਹ ਤੁਹਾਨੂੰ ਮਿਲੇ, ਇਹੀ ਸਾਡੀ ਅਰਦਾਸ ਆ ਸਾਰੇ ਰੇਡੀਓ ਹਾਂਜੀ ਦੀ ਟੀਮ ਵੱਲੋਂ। ਹੈਪੀ ਬਰਥਡੇ ਟੂ ਯੂ
0: ਜੀ, ਬਹੁਤ ਬਹੁਤ ਵਧਾਈਆਂ। ਤੇ ਦੇਸ਼ਬੰਧੂ ਭਾਰਦਵਾਜ ਜੀ ਦਾ ਆਪਣਾ ਜਨਮ ਦਿਨ ਨਹੀਂ ਆ, ਸੋਰੀ, ਇਹਨਾਂ ਦੇ ਮਤਲਬ ਲਿਖੇ ਇੱਕ ਮਾਫ ਰਾ ਕੇ ਆ। ਤੇ ਹੁਣ ਮੈਂ ਜਦੋਂ ਸਾਰਾ ਖੋਲਿਆ ਤੇ ਉਹਦੇ ਚੋਂ ਇਹ ਨਿਕਲਿਆ ਵੀ ਇਹਨਾਂ ਦੇ ਵਾਈਫ ਦਾ ਅੱਜ ਜਨਮ ਦਿਨ।
1: ਓ ਨਾਈਸ,
0: ਠੀਕ ਹੈ। ਸੋ ਬਹੁਤ ਬਹੁਤ ਵਧਾਈਆਂ ਜੀ। ਤੇ ਕਹਿੰਦੇ ਨੇ ਕਿ ਅੱਛਾ, ਉਹਨਾਂ ਦਾ ਨਾਮ ਹੈ ਮੀਤੂ ਜੀ। ਮੀਤੂ ਜੀ, ਤੁਹਾਨੂੰ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੇ ਉਮਰ ਇਹਨਾਂ ਨੇ ਲਿਖਤੀ ਪਰ ਕਹਿੰਦੇ ਦੱਸੀ ਦੀ ਨਹੀਂ ਹੁੰਦੀ ਲੇਡੀਜ਼ ਦੀ,
1: ਦੱਸਦੀ ਨਹੀਂ ਹੈਗੀ। ਤੇ ਮੀਤੂ ਜੀ, ਢੇਰ ਸਾਰੇ ਤੁਹਾਨੂੰ ਗਿਫਟਸ ਮਿਲਣ ਬਾਕੀ ਦੁਆਵਾਂ ਦੇ ਨਾਲ। ਇਹ ਲੇਡੀਜ਼ ਨੂੰ ਜ਼ਿਆਦਾ ਉਮੀਦ ਹੁੰਦੀ ਨਹੀਂ ਹੁੰਦੀ।
0: ਓਕੇ ਓਕੇ,
1: ਜ਼ਰੂਰਤ ਹੁੰਦੀ ਆ ਰਣਜੋਤ ਜੀ।
0: ਤੇ ਜਸਵੀਰ ਜੀ ਕਹਿੰਦੇ ਨੇ ਕਿ ਮੇਰਾ ਨੈਫੀ ਵੀ ਕੈਨੇਡਾ ਦੇ ਵਿੱਚ ਆ ਤੇ ਉਸ ਤੋਂ ਕਹਿੰਦੇ ਕਿ ਪ੍ਰੈਸ, ਉਹ ਵੀ ਪ੍ਰੋਟੈਸਟ ਦਾ ਹਿੱਸਾ ਹੈ। ਆਲ ਸਟੂਡੈਂਟਸ ਬਹੁਤ ਵਰੀਡ ਨੇ ਹੁਣ ਕੈਨੇਡਾ ਦੇ ਵਿੱਚ, ਜਿਹੜੀ ਤੁਸੀਂ ਗੱਲ ਕਰ ਰਹੇ
1: ਜੀ।
0: ਗੁਰਸੇਵ ਜੀ ਕਹਿੰਦੇ ਨੇ ਕਿ ਅੱਛਾ, ਇਹਨਾਂ ਨੇ ਸ਼ਬਦਾਂ ਦਾ ਭੇਜਿਆ ਵਾ। ਹੱਠ ਕਹਿੰਦੇ, ਜਿੱਦ ਹੋਊਗਾ ਡਰ, ਹਲੀਮੀ ਨਿਮਰਤਾ, ਹੋਕਾ ਹੋਂਕਣਾ ਥੱਕ ਜਾਣਾ, ਤੇ ਹੱਡ ਹਰਾਮ ਕੰਮ ਚੋਰ। ਤੇ ਰਾਕੇਸ਼ ਜੀ ਕਹਿੰਦੇ ਨੇ ਕਿ ਹੱਸਦੇ ਵੱਸਦੇ ਰਹੋ, ਚੜ੍ਹਦੀ ਕਲਾ ਚ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਧੰਨਵਾਦ। ਜਸਪ੍ਰੀਤ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਤੇ ਬੱਚੇ ਆ। ਓਕੇ, ਥੈਂਕ ਯੂ ਜੀ, ਮਿਹਰਬਾਨੀ। ਇੱਕ ਨਾ ਮੈਨੂੰ ਲੱਗਦਾ ਸਾਰਿਆਂ ਦੇ ਵਿੱਚੋਂ ਜਿਹੜੀ ਇੱਕ ਕੋਮਨ ਪ੍ਰੋਬਲਮ ਹੈ ਜਿਹੜੀ ਸਾਡੀ ਵੱਡਿਆਂ ਦੀ ਵੀ ਆ, ਅਤੇ ਉਹੀ ਆਪਾਂ ਜਿਹੜੀ ਬੱਚਿਆਂ ਦੇ ਵਿੱਚ ਵੀ ਪਾਸ ਹੋਣ ਕੀਤੀ ਹੈ। ਕੋਈ ਹੋ ਸਕਦਾ ਉਹਨੂੰ ਸਰ ਕਰ ਪਾਇਆ ਹੋਵੇ, ਕੋਈ ਨਾ ਕਰਦਾ ਹੋਵੇ, ਕਿਸੇ ਨੂੰ ਇਹ ਲੱਗਦਾ ਹੋਵੇ। ਹੁਣ ਬਹੁਤੇ ਵੀ ਕਰਦੇ ਵੀ ਨਹੀਂ, ਇੱਦਾਂ ਹੀ ਆ, ਉਮਰ ਦੇ ਨਾਲ ਆਪੇ ਠੀਕ ਹੋ ਜਾਣਾ ਵਾ, ਜਿੱਦਾਂ ਦੇ ਹਾਲਾਤ ਆ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਸਾਨੂੰ ਉਹੀ ਸੱਚ ਲੱਗਣ ਲੱਗ ਪੈਂਦਾ। ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਇਹ ਲੱਗਦੀ ਹੈ ਸਾਡੀ ਨਾ, ਜਿਹੜੀ ਸਵੇਰੇ ਉੱਠਣ ਦੀ ਜਿਹੜੀ ਪ੍ਰੋਬਲਮ ਹੈ, ਟਾਈਮ ਮੈਨੇਜਮੈਂਟ, ਸਾਡੀ ਪੰਕਚੁਅਲਿਟੀ। ਹੁਣ ਇਹ ਜਿੰਨੇ ਵੀ ਰੌਲੇ ਰੱਪੇ ਵਾਲੇ ਸਵੇਰੇ ਸਵੇਰੇ ਚੀਕ ਝਿਆੜੇ ਵਾਲੇ ਮਸਲੇ ਆ ਨਾ, ਉਹ ਸਾਰੇ 5 ਮਿੰਟਾਂ ਦੇ ਨਾਲ ਸੋਲਵ ਹੁੰਦੇ ਹੁੰਦੇ ਆ। ਵੀ ਸਿਰਫ ਤੁਸੀਂ ਸੋਚਦੇ ਤੁਸੀਂ ਦਿਨੇ ਇਹੋ ਹੀ ਹੋ ਵੀ ਕੱਲ੍ਹ ਜੇ 5 ਮਿੰਟ ਕਿਤੇ ਪਹਿਲਾਂ ਉੱਠ ਪਈਏ ਨਾ, ਜਾਂ ਬੱਚੇ ਨੂੰ 5 ਮਿੰਟ ਪਹਿਲਾਂ ਉਠਾ ਲਈਏ
1: ਅਤੇ
0: ਫਿਰ ਥੋੜ੍ਹਾ ਜਿਹਾ, ਕਿਉਂਕਿ ਅਸਲ ਦੇ ਵਿੱਚ ਸਟ੍ਰੈਸ ਕੀ ਆ, ਸਵੇਰੇ ਸਵੇਰੇ ਚੀਕ ਝਾੜਾ ਕੀ ਆ, ਉਹ ਇਹੋ ਹੀ ਵੀ ਆਪਾਂ ਲੇਟ ਹੋ ਗਏ, ਬੱਚੇ ਨੂੰ ਸਕੂਲ ਛੱਡਣਾ, ਫਿਰ ਅਸੀਂ ਆਪਣੇ ਸਕੂਲ ਜਾਣਾ, ਟ੍ਰੈਫਿਕ ਦੇ ਵਿੱਚ ਵੀ ਤੁਸੀਂ ਖਿਜੇ ਨਿਕਲਣਾ ਤੁਸੀਂ ਸੜਕਾਂ ਦੇ ਉੱਤੇ। ਸੋ ਤੁਹਾਡੇ ਕਾਫੀ ਮਸਲੇ ਹੱਲ ਹੋ ਜਾਂਦੇ ਜੇ ਇਸ ਮਸਲੇ ਨੂੰ ਆਪਾਂ ਹੱਲ ਕਰ ਲਈਏ। ਕੋਸ਼ਿਸ਼ ਕਰਕੇ 5 ਮਿੰਟ ਤੁਸੀਂ ਖਿਸਕਾਓ। ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਤੇ ਸਾਨੂੰ ਹਰ ਇੱਕ ਨੂੰ ਅਹਿਸਾਸ ਹੈ ਇਸ ਚੀਜ਼ ਦਾ ਵੀ ਮਸਲਾ ਇਹ ਹੈਗਾ, ਪਰ ਹੌਲੀ ਹੌਲੀ ਤੁਸੀਂ ਕਿਤੇ ਨਾ ਕਿਤੇ ਜਾ ਕੇ ਤੇ ਸਰੈਂਡਰ ਕਰ ਹੀ ਦਿੰਦੇ ਹਾਂ, ਆਪਾਂ ਸਾਰੇ ਸਰੈਂਡਰ ਕਰ ਦਿੰਦੇ ਹਾਂ। ਕੋਈ ਨਹੀਂ, ਚਲੋ ਠੀਕ ਆ, ਅਗਲੇ ਦਿਨ ਦਿਨੇ ਜ਼ਰੂਰ ਤੁਹਾਡੇ ਮਨ 'ਚ ਆਉਂਦੀ ਆ, ਰਾਤ ਨੂੰ ਸੌਣ ਲੱਗਿਆ ਮਨ 'ਚ ਆਉਂਦੀ ਹੈ, ਪਰ ਸਵੇਰੇ ਜਦੋਂ ਆਪਾਂ ਉੱਠਣਾ ਉਦੋਂ ਫਿਰ ਆਪਾਂ ਭੁੱਲ ਜਾਣਾ। ਇੱਕ ਚੀਜ਼ ਜਿਹਦੇ ਵਿੱਚੋਂ ਆਪਾਂ ਬਚ ਬਚਾ ਕੇ ਆਪਣੇ ਆਪ ਨੂੰ ਨਾ ਮੱਖਣ ਦੇ ਵਿੱਚੋਂ ਵਾਲ ਵਾਂਗੂ ਆਪਾਂ ਕੱਢ ਕੇ ਪਾਸੇ ਰੱਖ ਲੈਂਦੇ ਹਾਂ, ਉਹ ਆ ਸਾਡਾ ਆਪਣਾ ਕਸੂਰ। ਅਤੇ ਸਾਡਾ ਆਪਣਾ ਕਸੂਰ ਮੈਂ ਨਹੀਂ ਕਹਿੰਦਾ ਸਾਰਿਆਂ ਦਾ ਹੋਊਗਾ, ਪਰ ਬਹੁਤਿਆਂ ਦਾ ਸਾਡਾ ਕਿੱਥੇ ਕਸੂਰ ਹੁੰਦਾ, ਕਿਉਂਕਿ ਬੱਚਿਆਂ ਨੇ ਥੋੜ੍ਹੀ ਪਹਿਲਾਂ ਉੱਠਣਾ
1: ਜੀ,
0: ਤੁਸੀਂ ਬੱਚਿਆਂ ਤੋਂ ਪਹਿਲਾਂ ਉੱਠਣਾ ਹੁੰਦਾ।
1: ਬਿਲਕੁਲ,
0: ਤੁਸੀਂ ਆਪ ਇਮਾਨਦਾਰੀ ਦੇ ਨਾਲ ਸੋਚੋ ਕਿ ਤੁਸੀਂ ਆਪ ਟਾਈਮ ਨਾਲ ਉੱਠੇ, ਤੁਸੀਂ ਬੱਚੇ ਤੋਂ ਪਹਿਲਾਂ ਉੱਠ ਪਏ ਹੋ, ਪਰ ਕੀ ਤੁਸੀਂ
1: ਪਹਿਲਾਂ ਉੱਠਣਾ ਚਾਹੀਦਾ।
0: ਹਾਂ, ਕੀ ਤੁਸੀਂ ਆਪ ਉੱਠੇ ਹੋ, ਪਹਿਲਾਂ ਇਸ ਚੀਜ਼ ਦਾ ਜਵਾਬ ਆਪਣੇ ਆਪ ਤੋਂ ਆਪ ਦੇ ਲਈ ਲਓ, ਤੇ ਫਿਰ ਆਪਾਂ ਅੱਗੇ ਸੋਚੀਏ ਵੀ ਬੱਚੇ ਦੇ ਲਈ ਕੀ ਕਰਨਾ, ਜੇ ਤੁਸੀਂ ਨਹੀਂ ਉਸ ਚੀਜ਼ ਨੂੰ ਠੀਕ ਕਰ ਸਕਦੇ ਤੇ ਉਹ ਵੀ ਤੁਹਾਡਾ ਹੀ ਧੀ ਪੁੱਤ ਹੈ। ਤੇ ਸਮਰ ਦੇ ਮੰਮੀ ਮੈਨੂੰ ਲੱਗਦਾ ਆਏ ਨੇ ਅੱਜ, ਕਿਉਂਕਿ ਅੱਜ ਤੇ ਮੰਮੀਆਂ ਦਾ ਹੀ ਆ ਨਾ, ਡੈਡੀਆਂ ਨੂੰ ਕੀ ਲੈਣ ਦੇਣਾ
1: ਪਿਆ। ਮੈਨੂੰ ਵੀ ਇਦਾਂ ਫੀਲ ਹੋਇਆ ਸੀ ਵਿੱਚ, ਜੇ ਮੈਂ ਕਿਹਾ ਅੱਜ ਮੰਮੀਆਂ ਹੀ ਆਉਗੀਆਂ, ਤੇ ਫਿਰ ਮੈਂ ਕਿਹਾ ਪਤਾ ਨਹੀਂ, ਕਿਉਂਕਿ ਡੈਡੀ ਇੰਨਾ ਪਾਰਟਿਸਿਪੇਟ ਕਰਦੇ ਨੇ,
0: ਕਰਦੇ ਹੈਗੇ ਪਾਲਣ ਪੋਸ਼ਣ ਕਰਦੇ, ਪਰ ਨਾ ਸਾਡੇ ਸਮਾਜ ਦਾ ਜਿੱਦਾਂ ਸੁੱਖ ਜੀ ਤਾਣਾ ਬਾਣਾ ਹੈ ਨਾ, ਪਹਿਲੀ ਗੱਲ ਤੇ ਘੱਟ ਨੇ, ਪਰ ਜੇ ਕਰਦੇ ਵੀ ਨੇ ਨਾ, ਤੇ ਸਾਡਾ ਇਹ ਆ ਵੀ ਅਸੀਂ ਹਾਲੇ ਵੀ ਉਸ ਚੀਜ਼ ਤੋਂ ਨਹੀਂ ਪਲਟੇ, ਅਸੀਂ ਕਹਿ ਦਿੰਦੇ ਵੀ ਹਾਂ ਹੁਣ ਦੋਵਾਂ ਦਾ ਹੀ ਹੱਕ ਆ, ਹੁਣ ਅੱਜ ਕੱਲ੍ਹ ਪਿਓ ਵੀ ਪਾਲਦੇ ਨੇ, ਦੋਵਾਂ ਦਾ ਸਾਵਾਂ ਕਰਨਾ ਚਾਹੀਦਾ, ਸਾਰੀਆਂ ਗੱਲਾਂ ਬਾਤਾਂ ਸਿਰ ਮੱਥੇ, ਪਰ ਜਦੋਂ ਕਿਤੇ ਕੋਈ ਦਿੱਖ ਪੇ ਕਰਦਾ ਤੇ ਫਿਰ ਅਸੀਂ ਮਜ਼ਾਕ ਉਹਦਾ ਉਡਾਈ ਦੇਣਾ,
1: ਉਡਾਈ ਦੇਣਾ,
0: ਇਸ ਕਰਕੇ ਉਹ ਇੱਕ ਫੋਬੀਆ ਜਿਹੜਾ ਉਹ ਰਹਿਣਾ ਹੀ ਰਹਿਣਾ। ਹਾਂਜੀ ਭਾਬੀ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸੁਖ ਜੀ, ਕੀ ਹਾਲ ਚਾਲ? ਸਤਿ ਸ਼੍ਰੀ
1: ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
3: ਬਹੁਤ ਵਧੀਆ, ਬਹੁਤ ਹੀ ਵਧੀਆ ਟੌਪਿਕ. ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਮੈਂ ਆਹ ਕਹੂੰਗੀ ਕਿ ਸਾਡੇ ਘਰ 'ਚ ਮੈਂ ਕਹੂੰਗੀ ਕਿ ਸਿਮਰਨ ਜ਼ਿਆਦਾ ਸਮਰ ਵਾਲੇ ਪਾਸੇ ਨੂੰ, ਜਿੱਦਾਂ ਦੇ ਸਮਰ ਦਾ ਕਰੈਕਟਰ ਡਿਵੈਲਪ ਹੋਇਆ ਜਾਂ ਜਿੱਦਾਂ ਦੀ ਉਹਨੂੰ ਆਦਤਾਂ ਪਈਆਂ ਨਾ, ਜ਼ਿਆਦਾ ਕ੍ਰੈਡਿਟ ਸਿਮਰਨ ਨੂੰ ਜਾਂਦਾ, ਘੱਟ ਕ੍ਰੈਡਿਟ ਮੈਨੂੰ ਜਾਂਦਾ. ਬਿਕੋਜ਼ ਕਦੀ ਕਦੀ ਹੁੰਦਾ ਕਿ ਸ਼ਾਇਦ ਤੁਸੀਂ ਬੱਚੇ ਨੂੰ ਕੁਛ ਚੀਜ਼ਾਂ ਨਾ ਸਟ੍ਰਿਕਟਨੈਸ ਨਾ ਸਿਖਾਉਂਦੇ ਹੋ ਤਾਂ ਉਹ ਫੋਲੋ ਕਰ ਲੈਂਦਾ, ਜਾਂ ਉਹ 'ਚ ਇੱਕ ਪੇਰੈਂਟ ਨੂੰ ਲੈ ਕੇ ਥੋੜਾ ਉਹ 'ਚ ਝਿਜਕ ਹੁੰਦੀ ਹੈ ਨਾ, ਕਿ ਜਿੱਦਾਂ ਸਮਰ ਸਿਮਰਨ ਦੀ ਗੁੱਸੇ ਵਾਲੀ ਅੱਖ ਤੋਂ ਵੀ ਥੋੜਾ ਜਿਹਾ ਹੁੰਦਾ ਉਹਨੂੰ ਕਿ ਹਾਂ ਪਾਪਾ ਨੇ ਗੁੱਸਾ ਕੀਤਾ ਤਾਂ ਮੈਂ ਦੇਖਣਾ ਹੈ, ਕਰਨਾ ਹੈ. ਸਮਰ ਨੇ ਇੰਨੀ ਛੇਤੀ ਕਦੀ ਪਟਕਾ ਬੰਨਣਾ ਨਹੀਂ ਸਿੱਖਣਾ ਨਹੀਂ ਸੀਗਾ ਕਦੀ, ਹਨਾ, ਉਹਨੇ ਪੱਗ ਵਾਲੇ ਪਾਸੇ ਨੂੰ ਸਾਨੂੰ ਸੀਗਾ ਕਿ ਪਤਾ ਨਹੀਂ ਕੱਲ ਨੂੰ ਕੀ ਫਿਊਚਰ ਹੋਏਗਾ. ਬਟ ਕਿਉਂਕਿ ਸਿਮਰਨ ਨੇ ਉਹਨੂੰ ਹੌਲੀ ਹੌਲੀ ਹੌਲੀ ਹੌਲੀ ਥੋੜਾ ਜਿਹਾ ਕਦੀ ਉੱਚਾ ਬੋਲ ਕੇ, ਕਦੀ ਨੀਵਾਂ ਬੋਲ ਕੇ, ਕਦੀ ਬਿਠਾ ਕੇ, ਹਨਾ, ਤੇ ਨਾਲੇ ਆਪਣਾ ਕੰਮ ਦਾ ਟਾਈਮ ਘੱਟ ਕਰਕੇ ਉਹਦੇ ਨਾਲ ਟਾਈਮ ਜ਼ਿਆਦਾ ਲਾਇਆ
1: ਜੀ,
3: ਤੇ ਉਹ ਸਾਨੂੰ ਲੱਗਦਾ ਕਿ ਉਹ ਇੱਕ ਚੀਜ਼ ਮੈਂ ਸ਼ਾਇਦ ਉਹਨੇ, ਕਿਉਂਕਿ ਮੈਂ ਬੜੀ ਸੋਫਟ ਪੇਰੈਂਟ ਹੈਗੀ ਹਾਂ, ਸਿਮਰਨ ਥੋੜੇ ਜਿਹੇ ਸਟ੍ਰਿਕਟ ਤਰੀਕੇ ਨਾਲ ਗੱਲਾਂ ਸਮਝਾਉਣ ਵਾਲੇ ਨੇ. ਆਈ ਗੈਸ ਇੱਕ ਪੇਰੈਂਟ ਦਾ ਥੋੜਾ ਜਿਹਾ ਕਿਸੇ ਹੱਦ ਤੱਕ ਬੱਚੇ ਚ ਡਰ ਸਟ੍ਰਿਕਟਨੈਸ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ,
1: ਬਹੁਤ ਜ਼ਰੂਰੀ ਹੈ, ਇੱਕ ਦਾ ਹੀ ਹੋਣਾ ਜ਼ਰੂਰੀ ਹੈ, ਇੱਕ ਦਾ ਹੀ, ਦੋਨਾਂ ਦਾ ਵੀ ਡੇਂਜਰਸ ਆ.
3: ਹਾਂ ਉਹ ਵੀ ਬਹੁਤ ਡੇਂਜਰਸ ਆ. ਮੈਨੂੰ ਸਿਮਰਨ ਨੇ ਆਪ ਜਿੱਦਣ ਕਦੀ ਮੈਂ, ਕਿਉਂਕਿ ਮੈਨੂੰ ਗੁੱਸਾ ਆਉਂਦਾ ਨਹੀਂ, ਪਰ ਫਿਰ ਜਿੱਦਣ ਮੈਨੂੰ ਆਉਂਦਾ ਤਾਂ ਬਹੁਤ ਹੀ ਜ਼ਿਆਦਾ ਹਾਈ ਲੈਵਲ ਹੁੰਦਾ, ਤੇ ਫਿਰ ਮੈਨੂੰ ਉਦਣ ਸਿਮਰਨ ਕਹਿ ਦਿੰਦੇ, ਉਹ ਮੇਰਾ ਹੱਥ ਪਿੱਛੇ ਨੂੰ ਖਿੱਚ ਲੈਂਦੇ ਨੇ ਕਿ ਬਸ ਤੂੰ ਬਹੁਤ ਬੋਲ ਲਿਆ ਵਾ ਤਾਂ ਹੁਣ ਤੂੰ ਚੁੱਪ ਹੋ ਜਾ, ਹਨਾ. ਬਟ ਹਾਂ ਮੈਨੂੰ ਆਹ ਚੀਜ਼ ਲੱਗਦੀ ਹੈ ਕਿ ਥੋੜੀ ਜਿਹੀ ਸਟ੍ਰਿਕਟਨੈਸ ਕਿਸੇ ਹੱਦ ਤੱਕ ਅੱਛੀ ਚੀਜ਼ ਹੁੰਦੀ ਹੈ, ਕਿ ਬੱਚੇ ਨੂੰ ਸਮਝ ਵੀ ਹੁੰਦਾ ਕਿ ਹਾਂ ਠੀਕ ਹੈ ਮੈਨੂੰ ਦੇਖ ਰਹੇ ਨੇ, ਹਨਾ, ਕਿ ਮੈਨੂੰ ਦੇ ਆ ਕੀਪਿੰਗ ਐਨ ਆਏ. ਕਿ ਹੁਣ ਜਿੱਦਾਂ ਬੜੀ ਵਾਰੀ ਇੱਦਾਂ ਹੋਇਆ ਕਿ ਨਾ ਸਮਰ ਜਿੱਦਾਂ ਯਾਰਾਂ ਦੋਸਤਾਂ ਨੇ ਕਿਤੇ ਗਿਆ, ਲੈਟ ਸਪੋਜ਼ ਸਕੂਲ ਤੋਂ ਬਾਹਰ ਨਿਕਲ ਰਿਹਾ, ਤੇ ਇਹਨੇ ਮੈਨੂੰ ਫੋਨ ਕਰਕੇ ਦੱਸਤਾ ਕਿ ਹਾਂ ਮੰਮਾ ਅਸੀਂ ਮੈਕਡੋਨਲਡਸ ਤੋਂ ਨਾ ਸੋਫਟ ਕੋਨ ਲੈ ਕੇ ਆ ਰਹੇ ਹਾਂ. ਬਟ ਉਹ ਸਿਮਰਨ ਦੇ ਨਾਲ ਕੋਈ ਸੀਗੇ ਭਾਜੀ ਜਿਨ੍ਹਾਂ ਨੇ ਦੇਖ ਲਿਆ ਕਿ ਆ ਮੈਕਡੋਨਲਡਸ ਤੇ ਰੁਕੇ ਹੋਏ ਆ, ਤੇ ਸਿਮਰਨ ਤੱਕ ਖਬਰ ਪਹੁੰਚ ਗਈ, ਹਨਾ. ਤਾਂ ਫਿਰ ਸ਼ਾਮ ਨੂੰ ਸਿਮਰਨ ਨੇ ਗੱਲਾਂ ਗੱਲਾਂ 'ਚ ਸਮਝਾ ਤਾ ਕਿ ਹਾਂ ਮੈਨੂੰ ਪਤਾ ਹੁੰਦਾ ਤੂੰ ਕਦੋਂ ਕਿੱਥੇ ਜਾ ਰਿਹਾ, ਕਿੱਦਾਂ ਜਾ ਰਿਹਾ ਨਾ. ਹੁਣ ਇਹਦਾ ਕੁਛ ਵੀ ਹੋਏਗਾ ਇਹ ਉਸੇ ਟਾਈਮ ਮੈਸੇਜ ਕਰਕੇ ਦੱਸ ਦੇਗਾ, ਹਾਂ ਮੈਂ ਇੱਥੇ ਹੈਗਾ ਵਾ, ਅੱਜ ਮੈਂ 5 ਮਿੰਟ ਸਕੂਲ ਤੋਂ ਲੇਟ ਨਿਕਲ ਰਿਹਾ ਵਾਂ, ਕਿਉਂਕਿ ਇਹਨੂੰ ਪਤਾ ਵਾ ਕਿ ਹਾਂ ਪਾਪਾ ਦੇ ਯਾਰ ਦੋਸਤ ਆਸੇ ਪਾਸੇ ਦੇਖ ਲੈਣਾ ਹੈ. ਸਾਨੂੰ ਇੱਕ ਮੈਨੂੰ ਥੋੜੀ ਜਿਹੀ, ਮੈਂ ਤਾਂ ਸਿਮਰਨ ਬੜਾ ਆਪਸ 'ਚ ਗੱਲ ਕਰਦੇ, ਸਾਨੂੰ ਇੱਕ ਥੋੜਾ ਜਿਹਾ, ਕਿਉਂਕਿ ਸਿੰਗਲ ਚਾਈਲਡ ਹੈ ਨਾ, ਸਾਨੂੰ ਲੱਗਦਾ ਹੈ ਕਿ ਬੱਚਾ ਨਾ ਬੜੀ ਵਾਰੀ ਆਪਣੀ ਫੀਲਿੰਗਸ ਐਕਸਪ੍ਰੈਸ ਨਹੀਂ ਕਰਦਾ ਜੋ ਅਸੀਂ ਸਮਰ ਦੇ ਨਾਲ ਫੇਸ ਕਰਦੇ ਹਾਂ. ਸਾਨੂੰ ਲੱਗਦਾ ਕਿ ਬੜੀ ਵਾਰੀ ਨਾ ਬਹੁਤ ਕੁਆਇਟ ਹੋ ਜਾਏਗਾ, ਫੇਰ ਅਸੀਂ ਦੋਨੋਂ ਜਾਣੇ ਫੇਰ ਅਸਮੰਜਸ 'ਚ ਪੈ ਜਾਂਦੇ ਹਾਂ, ਕਿ ਉਹ ਸੈਲਫ ਡਾਊਟ ਜਿਹਾ ਹੁੰਦਾ ਹੈ ਨਾ ਕਿ ਹੋਇਆ ਇਹਦੇ ਨਾਲ, ਕੋਈ ਗੱਲ ਹੈਗੀ ਜਿਹੜੀ ਸ਼ੇਅਰ ਨਹੀਂ ਕਰ ਰਿਹਾ. ਪਰ ਪਤਾ ਨਹੀਂ ਫਿਰ ਮੈਂ ਜਦੋਂ ਯਾਰਾਂ ਦੋਸਤਾਂ ਨਾਲ ਗੱਲ ਕਰਦੀ ਹਾਂ ਉਹ ਸਾਰੇ ਹੀ ਕਹਿੰਦੇ ਨੇ ਕਿ ਨਹੀਂ ਇੱਦਾਂ ਹੀ ਹੁੰਦਾ. ਅੱਛਾ ਸਾਡੇ ਫਰੈਂਡ ਸਰਕਲ 'ਚ ਨਾ ਟੀਨ ਏਜ ਕੁੜੀਆਂ ਜ਼ਿਆਦਾ ਹੈਗੀਆਂ, ਮੁੰਡੇ ਘੱਟ ਹੈ. ਮੈਨੂੰ ਲੱਗਦਾ ਕੁੜੀਆਂ ਫੇ ਵੀ ਥੋੜੀਆਂ ਐਕਸਪ੍ਰੈਸਿਵ ਹੁੰਦੀਆਂ, ਮੁੰਡੇ ਐਕਸਪ੍ਰੈਸਿਵ ਨਹੀਂ ਹੁੰਦੇ, ਇਹਨਾਂ ਤੋਂ ਗੱਲ ਕਢਾਉਣੀ ਬਹੁਤ ਔਖੀ ਆ. ਮੈਨੂੰ ਨੀ ਪਤਾ ਕਿ ਹੁਣ ਹੈ ਇੱਦਾਂ ਕਿ, ਬਟ ਮੈਂ ਜਿੰਨਾ ਕੁ ਦੇਖਿਆ ਮੈਨੂੰ ਲੱਗਦਾ ਕਿ ਕੁੜੀਆਂ ਫੇ ਵੀ ਕਿਸੇ ਹੱਦ ਤੱਕ ਮਾਵਾਂ ਨਾਲ ਗੱਲਾਂ ਜਾਂ ਪਿਓਵਾਂ ਨਾਲ ਗੱਲਾਂ ਐਕਸਪ੍ਰੈਸ ਕਰ ਦਿੰਦੀਆਂ ਆਨੇ ਬਾਨੇ, ਹਨਾ. ਮੁੰਡੇ ਥੋੜੇ ਜਿਹੇ ਇਸ ਚੀਜ਼ 'ਚ ਝਿਜਕਦੇ ਆ. ਆ ਸਾਡੇ ਭਰਾਵਾਂ 'ਚ, ਸਾਡੇ ਹਸਬੈਂਡਸ 'ਚ, ਸਾਡੇ ਫਾਦਰਸ 'ਚ ਵੀ ਸੀਗਾ ਕਿ ਦੇ ਡੋਂਟ ਸ਼ੇਅਰ ਦੇਅਰ ਫੀਲਿੰਗਸ ਦੈਟ ਮਚ, ਹਨਾ. ਸ਼ਾਇਦ ਆਹ ਚੀਜ਼ ਮੈਨੂੰ ਲੱਗਦੀ ਹੈ ਕਿ ਇੱਕ ਬੜੀ ਬ੍ਰਿਜ ਹੈਗਾ ਜਿਹੜਾ ਕਿ ਹਜੇ ਵੀ ਮੁੰਡਿਆਂ ਦੇ ਵਿੱਚ ਹੈਗਾ ਕਿ ਜਿਹੜਾ ਨਾ ਕ੍ਰੋਸ ਕਰਨਾ ਥੋੜਾ ਔਖਾ ਲੱਗਦਾ.
0: ਵੇਖੋ ਇਹਦਾ ਨਾ ਇੱਕ ਰੀਜ਼ਨ ਇਹ ਵੀ ਆ ਕਿ ਇੱਕ ਉਮਰ ਆਉਂਦੀ ਆ, ਭਾਵੇਂ ਕੁੜੀ ਆ ਭਾਵੇਂ ਮੁੰਡਾ ਵਾ, ਉਹਨੂੰ ਆਪਣਾ ਹਾਣ ਪ੍ਰਵਾਨ ਚਾਹੀਦਾ ਹੁੰਦਾ ਉਹ ਗੱਲਾਂ ਸ਼ੇਅਰ ਕਰਨ ਦੇ ਲਈ. ਹੁਣ ਮਾਂ ਪਿਓ ਦੇ ਨਾਲ ਹਮੇਸ਼ਾ ਹਰ ਗੱਲ ਨਹੀਂ ਸ਼ੇਅਰ ਹੋ ਸਕਦੀ, ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਹੈ. ਇੱਕ ਸਟੇਜ ਤੋਂ ਬਾਅਦ ਇੱਕ ਸਰਟਨ ਲੈਵਲ ਦੀਆਂ ਜਿਹੜੀਆਂ ਚੈਲੰਜਸ ਨੇ ਭਾਵੇਂ ਉਹ ਠੀਕ ਹੀ ਨੇ, ਪਰ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਸਮਝ ਆ ਜਾਂਦੀ ਆ ਵੀ ਇਹਦੇ ਵਿੱਚ ਇਹ ਨਹੀਂ ਕੁਛ ਕਰ ਸਕਦੇ, ਵੱਧ ਪਰੇਸ਼ਾਨ ਹੋਣਗੇ, ਇਹਨਾਂ ਦੇ ਸਮਝ 'ਚ ਨਹੀਂ ਆਉਣੀ ਇਹ ਗੱਲ.
1: ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਉਹ ਸਾਡੇ ਨਾਲ ਸ਼ੇਅਰ ਕਰਦੇ ਆ ਨਾ, ਤੁਸੀਂ ਨੋਟ ਕੀਤਾ ਹੋਣਾ ਮਨਪ੍ਰੀਤ ਜੀ, ਜਦੋਂ ਸਾਡੇ ਨਾਲ ਸ਼ੇਅਰ ਕਰਦੇ ਆ ਨਾ ਅਸੀਂ ਫਿਰ ਉਹਨਾਂ ਨੂੰ ਕੁਰੇਦਣਾ ਸ਼ੁਰੂ ਕਰ ਦਿੰਦੇ ਹਾਂ ਵੀ ਉਹ ਗੱਲ ਜੇ ਉਹਨਾਂ ਨੇ ਮਾੜੀ ਜਿਹੀ ਗੱਲ ਦੱਸੀ ਨਾ, ਜਿੰਨੀ ਕੁ ਮੈਂ ਇਹਨੂੰ ਲੱਗਦਾ ਹੁੰਦਾ ਹੁਣ ਮੈਂ ਵੀ ਇਸ ਗੱਲ ਨੂੰ ਸਮਝਣਾ ਸ਼ੁਰੂ ਕੀਤਾ ਕਿ ਜੇ ਉਹਨੇ ਮਾੜੀ ਜਿਹੀ ਦੱਸੀ ਆ ਨਾ ਤਾਂ ਫਿਰ ਜਿੰਨੀ ਕੁ ਉਹਨੇ ਦੱਸੀ ਆ ਮੈਂ ਉੱਨੀ ਕੁ ਨੂੰ ਹੀ ਸੱਚ ਮੰਨ ਕੇ ਖਤਮ ਕਰ ਦਵਾਂ. ਮੈਂ ਫਿਰ ਆਪਣੇ ਘੋੜੇ ਦੌੜਾਉਣੇ ਸ਼ੁਰੂ ਕਰਦੀ ਹੁੰਦੀ ਸੀ ਪਹਿਲਾਂ.
0: ਐਗਜੈਕਟਲੀ
1: ਉਹ ਮਾਵਾਂ ਨੂੰ ਡਰ ਉਹਨੇ ਦੱਸ ਦੇਣੀ. ਹਾਂ ਤੇ ਕਈ ਵਾਰੀ ਕੀ ਹੁੰਦਾ, ਕਈ ਵਾਰੀ ਜਿੱਦਾਂ ਆਪਣਾ ਨੀ ਮਨ ਕਰਦਾ ਹੁੰਦਾ ਵੀ ਸ਼ਾਂਤ ਜਿਹਾ ਹੋ ਕੇ, ਮਤਲਬ ਵੀ ਆਪਣਾ ਕੋਈ ਨੀ ਕੁਛ ਦਿਮਾਗ ਚ ਚੱਲਦਾ ਵੀ ਕੋਈ ਬੁਲਾਵੇ ਨਾ, ਕਈ ਵਾਰੀ ਉਹ ਵੀ ਚੱਲ ਰਹੀ ਹੁੰਦੀ ਉਹਨਾਂ ਦੀ ਹਾਲਾਤ, ਕਿਉਂਕਿ ਉਹਨਾਂ ਦੇ ਹਾਰਮੋਨਸ ਇਸ ਟਾਈਮ ਤੇ ਆ ਕੇ ਇੰਨੇ ਕੁ ਉੱਪਰ ਥੱਲੇ ਹੋ ਰਹੇ, ਉਹਨਾਂ ਨੂੰ ਖੁਦ ਨੀ ਪਤਾ ਚੱਲ ਰਿਹਾ ਕਿ ਲਾਈਫ ਚ ਕੀ ਹੋ ਰਿਹਾ। ਇਹ ਵੀ ਮੈਂ ਨਾ ਟੀਚਰ ਨੇ ਗੱਲ ਕੀਤੀ ਸੀ,
0: ਚਲੋ ਅੱਜ ਕੱਲ
1: ਪਰ ਰੰਜੋਤ ਜੀ ਅਸੀਂ ਇੱਕ ਭੈਣ ਭਰਾ ਨੀ ਸੀਗੇ, ਸਾਡੇ ਕੋਲ ਤਿੰਨ ਚਾਰ ਭੈਣ ਭਰਾ ਹੁੰਦੇ ਸੀ, ਸ਼ੇਅਰ ਕਰਨੇ ਚਾਚੇ ਤਾਇਆਂ ਦੇ ਨਿਆਣੇ ਹੁੰਦੇ ਸੀਗੇ ਨਾ, ਉਹ ਫਰਕ ਪੈਂਦਾ ਸੀ।
0: ਸਮਝਦਾ ਤੁਹਾਡੀ ਗੱਲ, ਪਰ ਉਹ ਵਾਲੀ ਹੁਣ ਜਿਹੜੀ ਸਿਚੁਏਸ਼ਨ ਹੁਣ ਇਹ ਉਦਾਂ ਦੀ ਗੱਲ ਆ ਜਿਹਦਾ ਆਪਾਂ ਹੁਣ ਕੁਛ ਕਰ ਹੀ ਨਹੀਂ ਸਕਦੇ
1: ਜੀ, ਬਿਲਕੁਲ।
0: ਤੇ ਜਿਹਦਾ ਆਪਾਂ ਕੁਛ ਕਰ ਹੀ ਨਹੀਂ ਸਕਦੇ
1: ਜੀ,
0: ਫਿਰ ਆਪਾਂ ਨੂੰ ਕੁਛ ਸੈਕੰਡ ਉਹਦਾ ਵੇਖਣਾ ਪਊਗਾ ਨਾ। ਹੁਣ ਉਹ ਤੇ ਹੁਣ ਰਹਿ ਹੀ ਨਹੀਂ ਸਿਨੈਰੀਓ, ਨਾ ਜੁਆਇੰਟ ਫੈਮਿਲੀਆਂ ਰਹੀਆਂ, ਜੇ ਹੋ ਵੀ ਸਕਦੀਆਂ ਨੇ ਤੇ ਤਾਂ ਵੀ ਆਪਾਂ ਕਰਕੇ ਨਹੀਂ ਰਾਜੀ, ਫਿਰ ਉਸ ਆਪਸ਼ਨ ਦੇ ਉੱਤੇ ਆਪਾਂ ਜ਼ਰੂਰ ਲੈ ਕੇ ਜਾਣਾ
1: ਜੀ।
3: ਮੈਂ ਤਾਂ ਹੁਣ ਮਤਲਬ ਮੈਂ ਇਸ ਚੀਜ਼ ਦਾ ਜਿੱਦਣ ਮੈਨੂੰ ਲੱਗਦਾ ਨਾ ਕਿ ਅੱਜ ਸਕੂਲ ਤੋਂ ਕਿਸੇ ਗੱਲ ਤੇ ਖਿਜਿਆ ਹੋਇਆ ਆਇਆ ਹੈ ਜਾਂ ਕੁਛ ਹੈ ਕਿ ਜਿਹੜੀ ਇਹਦੀ ਨਹੀਂ ਚੀਜ਼, ਮੈਂ ਤਾਂ ਫਿਰ ਗੱਲ ਨੀ ਕਰਦੀ। ਹਾਏ ਹੈਲੋ, ਜੇ ਇੰਨੇ ਵੀ ਸਿੰਪਲ ਹਾਏ ਹੈਲੋ ਚ ਜਵਾਬ ਦਿੱਤਾ ਤਾਂ ਉਤੋਂ ਅੱਗੇ ਕੁਛ ਨੀ ਦੱਸਿਆ ਨਾ ਅੱਜ ਕੀ ਹੋਇਆ, ਫਿਰ ਨਾ ਮੈਨੂੰ ਇੱਕ ਡੇਢ ਘੰਟਾ ਛੱਡ ਦਿੰਦੀ ਆ। ਉਹ ਤੋਂ ਬਾਅਦ ਫਿਰ ਆਪਣੇ ਆਪ ਜੇ ਆਏਗਾ ਸ਼ਾਮ ਨੂੰ, ਕਿਉਂਕਿ ਸਿਮਰਨ ਤਾਂ ਕਹਿੰਦਾ ਕਿ ਮੈਂ ਰੋਜ਼ ਸ਼ਾਮ ਨੂੰ ਆਉਂਦਾ, ਇਹਦੀ ਇੱਦਾਂ ਹੀ ਸ਼ਕਲ ਬਣੀ ਹੁੰਦੀ, ਪਤਾ ਨੀ ਮੈਂ ਕਿਹੜਾ ਇਹ ਤੋਂ ਧਾਰ ਲਿਆ।
1: ਜਿੱਦਾਂ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਬਾਰਾਂ ਮਹੀਨੇ ਲੜਨੇ ਹੀ ਹੋਣੇ ਆ,
3: ਤੇ ਬਟ ਉਹੀ ਹੈ ਕਿ ਹਾਂ ਠੀਕ ਹੈ, ਪਾਰਟ ਐਂਡ ਪਾਰਸਲ ਹੈਗਾ,
1: ਬਿਲਕੁਲ।
3: ਹਾਂ ਮੈਂ
1: ਬਹੁਤ ਪੀਪਾ ਆ, ਬਹੁਤ ਪਿਆਰਾ ਬੱਚਾ ਆ, ਤੇ ਆਪਾਂ ਨੂੰ ਪਤਾ ਲੱਗ ਜਾਂਦਾ ਬੱਚੇ ਨੂੰ ਦੇਖ ਕੇ, ਰਿਸਪੈਕਟ ਕਰਦਾ ਜਿੰਨਾ, ਮਤਲਬ ਜੇ ਸਾਡੀਆਂ ਅਸੀਂ ਉਮੀਦਾਂ ਜਿੰਨੀਆਂ ਮਤਲਬ ਵਧਾਈ ਜਾਂਦੇ ਹਾਂ ਉਹ ਵੱਧਦੀਆਂ ਜਾਂਦੀਆਂ, ਪਰ ਅਸੀਂ ਉਹਨੂੰ ਮਿਲਦੇ ਹਾਂ ਤੇ ਤੁਸੀਂ ਟੈਨਸ਼ਨ ਨਾ ਲਓ।
0: ਦੇਖੋ ਮੇਨ ਚੀਜ਼ ਇਹ ਹੁੰਦੀ ਆ ਵੀ ਬਾਹਰ ਬੱਚੇ ਹੁਣ ਕਈ ਮਾਂ ਪਿਓ ਇੱਦਾਂ ਨੇ ਜਿਹੜੇ ਲਿਆਉਂਦੇ ਨੀ ਬੱਚਿਆਂ ਨੂੰ,
1: ਹਾਂਜੀ
0: ਹੈ ਨਾ। ਉਹ ਇੱਕ ਜਦੋਂ ਜਿਹੜੀ ਏਜ ਦੇ ਵਿੱਚ ਹੁਣ ਮੰਨ ਲਓ ਤੁਸੀਂ ਸਮਰ ਦੀ ਗੱਲ ਕਰ ਰਹੇ ਹੋ, ਤੇ ਬਹੁਤ ਮੈਂ ਮਾਂ ਪਿਓ ਵਹਿਣਾ ਮਾਂ ਪਿਓ ਕਹਿੰਦੇ ਨਹੀਂ ਉਹ ਘਰੇ, ਹਾਂ ਉਹ ਆਉਂਦੇ ਨੀ ਉਹ ਘਰੇ, ਮੈਂ ਕਹਿੰਦਾ ਉਹ ਜ਼ਿਆਦਾ ਖਤਰਨਾਕ ਹੈ। ਤੁਸੀਂ ਇਸ ਉਮਰ ਦੇ ਵਿੱਚ ਜੇ ਤੁਹਾਡਾ ਬੱਚਾ ਤੁਹਾਡੇ ਨਾਲ ਆ ਰਿਹਾ ਨਾ, ਤੁਸੀਂ ਜਿੱਦਾਂ ਵੀ ਲਿਆ ਰਹੇ ਹੋ,
1: ਬਿਲਕੁਲ
0: ਠੀਕ ਆ, ਉਹ ਘੁਲ ਮਿਲ ਰਿਹਾ ਵਾ, ਉਹ ਸਾਰਿਆਂ ਨੂੰ ਬੁਲਾ ਰਿਹਾ ਕਵਾ ਰਿਹਾ, ਇਹ ਗੁੱਡ ਐਨਾਫ ਆ। ਪਰ ਇਹਦੀ
3: ਇੱਕ ਇਸ ਗੱਲੋਂ ਹਾਂਜੀ ਸੋਰੀ
0: ਹੈ ਨਾ, ਬਾਕੀ ਜਿਹੜੇ ਮੰਨ ਲਓ ਤੁਸੀਂ ਜੇ ਕਹੋ ਵੀ ਘਰੇ ਹੀ ਛੱਡ ਆਏ ਤੁਸੀਂ
1: ਜੀ,
0: ਤੇ ਫਿਰ ਉੱਥੇ ਆਪਾਂ ਨਾ ਆਪਣੇ ਆਪ ਨੂੰ ਵਿੱਚ ਰੱਖ ਕੇ ਵੇਖ ਸਕਦੇ ਹਾਂ, ਕਿਉਂਕਿ ਇਸ ਉਮਰ ਦੇ ਵਿੱਚੋਂ ਆਪਾਂ ਵੀ ਲੰਘੇ ਹੁੰਦੇ ਹਾਂ, ਤੇ ਉੱਥੇ ਬੜਾ ਕੁਛ ਤੁਹਾਨੂੰ ਸਮਝ ਆ ਜਾਂਦਾ, ਪਰ ਆਪਾਂ ਸਮਝਣਾ ਚਾਹੁੰਦੇ ਨਹੀਂ ਹੁੰਦੇ ਸੱਚ। ਸਾਨੂੰ ਇਹ ਲੱਗ ਰਿਹਾ ਹੁੰਦਾ ਵੀ ਹਾਂ ਇਹਨੂੰ ਹੁਣ ਵੱਧ ਜਾ ਪਤਾ ਵਾ, ਤੇ ਆਪਣਾ ਉਹ ਵੱਧ ਜਿਹੜਾ ਵਾ ਆਪਣੀ ਐਕਸਪਰਟੀਜ਼ ਦਿਖਾਉਣ ਦੇ ਚੱਕਰ ਦੇ ਵਿੱਚ ਆਪਾਂ ਹੋਰ ਗੈਪ ਵਧਾ ਲੈਂਦੇ, ਕਿਉਂਕਿ ਇੱਕ ਫਰਕ ਤੇ ਰਹਿਣਾ ਹੀ ਰਹਿਣਾ ਵਾ, ਇਹ ਇੱਥੇ ਜੰਮੇ ਨੇ, ਇਹ ਇੱਥੋਂ ਦੀ ਸੋਸਾਇਟੀ ਦੇ ਵਿੱਚੋਂ ਲੈ ਰਹੇ ਨੇ ਇਨਫੋਰਮੇਸ਼ਨ, ਤੇ ਆਪਾਂ ਉੱਥੋਂ ਦਾ ਲੈ ਕੇ ਆਏ ਹਾਂ।
1: ਤੇ ਰੰਜੋਤ ਜੀ ਇਹ ਵੀ ਬਹੁਤ ਫਰਕ ਹੈ, ਜੇ ਤੁਹਾਡੇ ਕੋਲ ਕੋਈ ਇੱਕ ਬੱਚਾ ਨਾ ਭਾਵੇਂ ਉੱਥੋਂ 3-4 ਸਾਲ ਦਾ ਹੋ ਕੇ ਆਇਆ ਉਹਦੇ ਵਿੱਚ, ਤੇ ਜਿਹੜਾ ਤੁਹਾਡਾ ਬੱਚਾ ਇੱਥੇ ਜੰਮਿਆ ਉਹਦੇ ਵਿੱਚ ਹੀ ਇੰਨਾ ਫਰਕ ਆ, ਤੇ ਅਸੀਂ ਤਾਂ ਉੱਥੇ ਪਲ ਕੇ ਏਡੇ ਵੱਡੇ ਹੋ ਕੇ ਆਏ, ਤੇ ਸਾਡੇ ਤਾਂ ਉਹਨਾਂ ਦੇ ਬੱਚਿਆਂ ਦੀ ਸੋਚ ਦੇ ਵਿੱਚ ਤਾਂ ਫਰਕ ਹੋਣਾ ਹੀ ਹੋਣਾ।
0: ਥੈਂਕ ਯੂ ਤੁਹਾਡਾ, ਤੁਸੀਂ ਸਾਰੇ ਜਿਹੜੀ ਕਰ ਰਹੇ ਹੋ ਸ਼ੇਅਰ ਉਹਦੇ ਨਾਲ ਇਹ ਆ ਵੀ ਹੁਣ ਕੋਈ ਹਰ ਕੋਈ ਦੱਸਣ ਵਾਲਾ ਨਹੀਂ ਹੁੰਦਾ, ਪਰ ਇਹ ਆ ਕਿ ਉਹ ਸੁਣ ਕੇ ਦੂਸਰੇ ਨੂੰ ਲੱਗਦਾ ਵੀ ਹਾਂ ਠੀਕ ਹੈ ਚਲੋ, ਬਾਕੀਆਂ ਦੇ ਵੀ ਚੱਲ ਰਿਹਾ ਵਾ। ਬਾਕੀ ਇੱਕ ਚੀਜ਼ ਮੈਂ ਤੇ ਇੱਕ ਚੀਜ਼ ਵੇਖਦਾ ਵਾ ਵੀ ਜਿੰਨਾ ਜਿੰਨੇ ਛੋਟੇ ਨੇ, ਕੋਈ ਛੋਟੇ ਕਿਸੇ ਦੇ ਬੱਚੇ ਆ, ਤੇ ਉਹ ਜਿੰਨਾ ਮਰਜ਼ੀ ਕੋਈ ਪਛੰਡੇ ਮਾਰੀ ਜਾਵੇ ਉਹਨੂੰ ਕਿੰਨਾ ਮਰਜ਼ੀ ਔਖਾ ਲੱਗਦਾ ਹੋਵੇ, ਪਰ ਮੇਰੇ ਖਿਆਲ ਨਾਲ ਛੋਟੇ ਜਿਹੜੇ ਉਹਨਾਂ ਨੂੰ ਮੈਨੇਜ ਕਰਨਾ, ਉਹਨਾਂ ਨੂੰ ਪਾਲਣਾ ਬਹੁਤ ਸੌਖਾ, ਜਿੱਦਾਂ ਜਿੱਦਾਂ ਬੱਚੇ ਵੱਡੇ ਹੁੰਦੇ ਆ ਉਦਾਂ ਉਦਾਂ ਉਹਨਾਂ ਦੇ ਚੈਲੇਂਜ, ਹਾਂ ਉਦਾਂ ਉਦਾਂ ਉਹਨਾਂ ਦੇ ਚੈਲੇਂਜਸ ਉਹ ਵੱਧਦੇ ਨੇ। ਇੱਥੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ, ਇੱਥੇ ਕਈ ਇਹ ਵੀ ਗਲਤੀ ਕਰਦੇ ਆ, ਉਹਨਾਂ ਨੂੰ ਇਹ ਰਹਿੰਦਾ ਵਾ ਵੀ ਹਾਂ ਥੋੜੇ ਜਿਹੇ ਵੱਡੇ ਹੋ ਗਏ ਨਾ, ਤੁਰਨ ਫਿਰਨ ਜੋਗੇ ਹੋ ਗਏ, ਫਿਰ ਅਸੀਂ ਵਿਹਲੇ ਹੋ ਜਾਣਾ, ਕੋਈ ਵਿਹਲਾ ਵੁਲਾ ਨਹੀਂ ਜੇ
1: ਜਦੋਂ ਬੱਚਾ ਤੁਹਾਡੇ ਨਾ ਗੋਦੀ ਵਿੱਚ ਆ ਉਦੋਂ ਤੁਹਾਨੂੰ ਲੱਗਦਾ ਰੁੜਨ ਲੱਗ ਜੇ, ਜਦੋਂ ਰੁੜਨ ਲੱਗਦਾ ਤੁਹਾਨੂੰ ਲੱਗਦਾ ਹਾਏ ਸਾਰੀਆਂ ਚੀਜ਼ਾਂ ਨੂੰ ਹੱਥ ਖਿਲਾਈ ਜਾਂਦਾ, ਪਤਾ ਨਹੀਂ ਕਿੱਥੇ ਪਹੁੰਚ ਜਾਂਦਾ, ਤੁਰਨ ਲੱਗਦਾ ਸਟੇਜ ਚੜਦਾ ਤੁਹਾਨੂੰ ਲੱਗਦਾ ਡਿੱਗ ਨਾ ਪਵੇ, ਇੱਦਾਂ ਹੀ ਜਿੱਦਾਂ ਜਿੱਦਾਂ ਉਹ ਸਾਈਕਲ ਚਲਾਉਣਾ ਸਿੱਖਦਾ ਉੱਥੋਂ ਤੁਹਾਨੂੰ ਡਰ ਲੱਗਦਾ, ਫਿਰ ਗਾਹਾਂ ਉਹ ਗੱਡੀਆਂ ਚਲਾਉਣੀਆਂ ਸਿੱਖਦੇ ਆ, ਬਾਹਰ ਇਕੱਲੇ ਜਾਣਾ ਸਿੱਖਦੇ ਆ ਤੁਹਾਨੂੰ ਡਰ ਲੱਗਦਾ, ਤੁਸੀਂ 100 ਇੰਸਟਰਕਸ਼ਨਸ ਦਿੰਦੇ ਆ ਵੀ ਉੱਥੇ ਇੱਦਾਂ ਨਾ ਹੋਵੇ, ਉੱਥੇ ਆਹ ਹੋਈ ਤਾਂ ਤੂੰ ਪਿੱਛੇ ਹਟ ਜਾਈ ਇੱਦਾਂ, ਉਹਨਾਂ ਨੂੰ ਪਤਾ ਆ, ਉਹਨਾਂ ਨੇ ਵੀ ਸਾਰਾ ਕੁਛ ਦੇਖਿਆ ਹੈ ਵੀ ਇੱਦਾਂ ਹੁੰਦਾ ਆ, ਪਰ ਮਾਂ ਪਿਓ ਨੂੰ ਜਿਹੜੀ ਟੈਨਸ਼ਨ ਆ ਉਹ ਰਹਿਣੀ ਆ, ਉਹ ਹਮੇਸ਼ਾ ਹੀ ਰਹਿੰਦੀ ਆ,
0: ਹੋਣੀ ਵੀ ਚਾਹੀਦੀ ਆ
1: ਜੀ,
0: ਹੋਣੀ ਵੀ ਚਾਹੀਦੀ ਆ। ਤੇ ਹਾਂਜੀ ਕਰਮ ਜੀ ਤੁਸੀਂ ਆਉਂਦੇ ਹੋ,
4: ਹੈਲੋ
1: ਸਤਿ ਸ਼੍ਰੀ ਅਕਾਲ ਜੀ,
4: ਚਾਹ ਚੂ ਪੀ ਕੇ ਆਏ?
0: ਹਾਂਜੀ ਚਾਹ ਪੀ ਕੇ ਆਏ ਜੀ,
1: ਚਾਹ ਅਸੀਂ ਚਾਹ ਪੀ ਲਈ ਆ, ਪਿੰਨੀਆਂ ਖਾ ਲਈਆਂ, ਹੁਣ ਤਾਂ ਅਸੀਂ ਕੈਂਡਲ ਲਾਈਟ ਡਿਨਰ ਮੋਮਬੱਤੀ ਡਿਨਰ,
0: ਤੁਸੀਂ ਦੱਸੋ ਤੁਸੀਂ ਪੀ ਲਈ ਆ?
5: ਹਾਂਜੀ ਹਾਂਜੀ ਚਾਹ ਪੀ ਲਈ ਜੀ, ਗਜਰੇਲਾ ਖਾ ਲਿਆ ਸੀ।
0: ਓਕੇ ਓਕੇ ਓਕੇ, ਚਲੋ ਗਜਰੇਲਾ ਤਾਂ ਮਿਲਾ ਤਾਂ ਪੱਕਾ ਹੀ ਬਣਾ ਕੇ ਰੱਖ ਦਿਓ ਤੁਸੀਂ।
5: ਮੈਂ ਦੱਸੂਗੀ ਜਿੱਦਾਂ ਦੋਨੋਂ ਛੋਟੇ ਹੈਗੇ ਨੇ ਤੇ ਇਹਦੇ ਚ ਮੋਸਟਲੀ ਮੈਨੂੰ ਚੈਲੇਂਜਿੰਗ ਆਉਂਦਾ ਵਾ ਜਦੋਂ ਇਹ ਆਉਂਦੇ ਨੇ ਤੇ ਆ ਕੇ ਇੰਨਾ ਲੜਦੇ ਆ ਦੋਨੋਂ ਜਣੇ ਕਿ ਬਸ, ਕਿਉਂਕਿ ਉਹ ਕਿੰਡਰ ਜਾਂਦਾ ਉਹ ਸਕੂਲ ਜਾਂਦੇ ਆ ਤੇ ਦੋਨੋਂ ਅਲੱਗ ਅਲੱਗ ਹੁੰਦੇ ਨੇ ਤੇ ਉਹ ਜਿਵੇਂ ਉਹ ਆਪਣਾ ਚਲੋ ਫਰੈਂਡਸ ਨਾਲ ਪਲੇ ਕਰਦੀ ਇਹ ਆਪਣਾ ਪਲੇ ਕਰਦਾ, ਜਦੋਂ ਇਕੱਠੇ ਹੋ ਜਾਂਦੇ ਦੋਨੋਂ ਕਿੰਨੇ ਲੌਂਗ ਟਾਈਮ ਬਾਅਦ ਉਹ ਮਿਲਦੇ, ਜਿਵੇਂ 8 ਘੰਟੇ ਸਕੂਲ ਲੈਣਾ ਫਿਰ ਘਰੇ ਆਉਣਾ ਤੇ ਬਸ ਇਹਨਾਂ ਦੀ ਹੋ ਜਾਂਦੀ ਸ਼ੁਰੂ ਫਾਈਟਿੰਗ ਕਿ ਖੇਡਣਾ ਦੇ ਨਾਲ ਨਾਲ ਫਾਈਟ ਹੋ ਜਾਂਦੀ। ਮੈਨੂੰ ਹੁੰਦਾ ਕਿ ਤੁਸੀਂ ਲੜੋ ਨਾ, ਪਹਿਲਾਂ ਤੁਸੀਂ ਆਰਾਮ ਨਾਲ ਖਾਓ ਪੀਓ ਹਨਾ ਬੈਠੋ ਫਿਰ ਤੁਸੀਂ ਆਪਣਾ ਖੇਡੋ, ਆਰਾਮ ਨਾਲ ਖੇਡੋ ਚ ਖੇਡਣਾ ਵਾ, ਬਟ ਨਹੀਂ ਇਹਨਾਂ ਨੇ ਇੰਨੀ ਫਾਈਟਿੰਗ ਕਰਨੀ ਦੋਨਾਂ ਭੈਣ ਭਰਾ, ਫਿਰ ਲੜਦੇ ਨੇ ਫਿਰ ਇੱਕ ਦੂਜੇ ਨੂੰ ਮਾਰਦੇ ਆ ਤੇ ਫਿਰ ਮੈਂ ਫਿਰ ਮੈਨੂੰ ਕੀ ਹੁੰਦਾ ਵਾ ਫਿਰ ਇੱਕ ਉਹਨਾਂ ਕੋਲ ਬਹਿਣਾ ਪੈਂਦਾ ਮੈਨੂੰ, ਫਿਰ ਮੈਨੂੰ ਹੁੰਦਾ ਕਿ ਚਲੋ ਮੈਂ ਨਾਲ ਘਰ ਦੇ ਕੰਮ ਕਰਾਂ ਫਿਰ ਮੈਂ ਇਹਨਾਂ ਕੋਲ ਬਹਿ ਜੂੰਗੀ ਟੋਇਸ ਰੂਮ ਤੇ ਜਾ ਕੇ ਤੇ ਫਿਰ ਆਰਾਮ ਨਾਲ ਖੇਡਣਾ ਕਿਉਂਕਿ ਮੰਮੀ ਕੋਲ ਹੋਵੇ ਤੇ ਅਸੀਂ ਪਲੇ ਕਰਾਂਗੇ ਆਰਾਮ ਨਾਲ, ਨਹੀਂ ਤਾਂ ਇਹਨਾਂ ਨੂੰ ਛੱਡ ਦੋ ਤੇ ਇਹ ਦੋਨੇ ਬਹੁਤ ਫਿਰ ਲੜਦੇ ਆ।
1: ਦੇਖੋ ਇਹ ਨਾ ਡਿਫਰੈਂਟ, ਉਹੀ ਕਹਿੰਦੇ ਹਰੇਕ ਬੱਚਾ ਡਿਫਰੈਂਟ ਆ, ਮੇਰੇ ਵਾਲੇ ਇੱਦਾਂ ਦੇ ਆ ਕਿ ਉਹ ਬੜੇ ਵਧੀਆ ਰਹਿੰਦੇ ਜਦੋਂ ਇਕੱਲੇ ਹੁੰਦੇ ਆ, ਜਦੋਂ ਮੈਨੂੰ ਦੇਖਦੇ ਲੜਨਾ ਸ਼ੁਰੂ ਕਰ ਦਿੰਦੇ ਆ,
0: ਜ਼ਿਆਦਾਤਰ ਇਹੋ ਹੀ ਹੁੰਦਾ। ਪਰ ਇਹ ਤੁਸੀਂ ਨਾ ਥੋੜੀ ਜਿਹੀ ਆਪਸ਼ਨ ਦਿਓ, ਤੁਸੀਂ ਮਤਲਬ ਜਿਹੜਾ ਲਾਗੇ ਰਹਿਣ ਵਾਲਾ ਨਾ ਤੁਸੀਂ ਕਿਸੇ ਦਿਨ ਟਰਾਈ ਕਰਕੇ ਵੇਖਿਓ, ਜਿਹੜਾ ਤੁਹਾਨੂੰ ਲੱਗਦਾ ਨਾ ਵੀ ਮੇਰੇ ਨਾ ਲਾਗੇ ਹੋਣ ਤੇ ਲੜਦੇ ਆ, ਇਹ ਤਾਂ ਮਤਲਬ ਤੁਸੀਂ ਨਾ ਕਿਤੇ ਇਰਦ ਗਿਰਦ ਹੁੰਦੇ ਹੋ, ਕੋਸ਼ਿਸ਼ ਕਰਿਓ ਵੀ ਤੁਹਾਨੂੰ ਆਵਾਜ਼ ਨਾ ਸੁਣਦੀ ਹੋਵੇ ਉਹਨਾਂ ਦੀ, ਇੰਨਾ ਕੁ ਹਟਵੇਂ ਚੱਲ ਜਾਓ ਵੀ ਤੁਹਾਨੂੰ ਪਤਾ ਨਾ ਲੱਗੇ ਉਹ ਕੀ ਕਰ ਰਿਹਾ ਤੇ ਕਰਨ ਦੋ ਉਹਨਾਂ ਨੂੰ ਕੀ ਕਰਦੇ ਆ, ਕਰ ਲੈਣ ਦੋ ਉਹਨਾਂ ਨੂੰ ਕੀ ਕਰਦੇ ਆ, ਕੁਛ ਇਹੋ ਜਿਹਾ ਕੁਛ ਨੀ ਕਰਨ ਲੱਗੇ ਉਹ, ਤੁਹਾਨੂੰ ਬੜਾ ਕੁਛ ਤੁਹਾਨੂੰ ਹੋਰ ਪਤਾ ਲੱਗ ਜੂਗਾ।
1: ਬਸ ਉਹ ਇਹ ਤੁਹਾਡੀ ਉਹ ਕਹਿੰਦੇ ਹੁੰਦੇ ਨਾ ਤੁਹਾਨੂੰ ਆਪਣੇ ਵੱਲੋਂ
5: ਪਰ ਮੋਸਟਲੀ ਜਦੋਂ ਮੈਂ ਕਈ ਵਾਰ ਕਿਚਨ ਚ ਵੀ ਹੁੰਦੀ, ਕਈ ਵਾਰ ਬੜਾ ਸੋਹਣਾ ਪਲੇ ਕਰਦੇ ਟੋਇਸ ਨੂੰ ਡੋਰ ਬੰਦ ਕਰਕੇ ਅੰਦਰਾਂ ਦਾ ਖੇਡਦੇ ਰਹਿੰਦੇ ਨੇ, ਫਿਰ ਇੱਕੋ ਦਮ ਇਹਨਾਂ ਦੀ ਫਾਈਟਿੰਗ ਸ਼ੁਰੂ ਹੋ ਜਾਂਦੀ। ਕਈ ਵਾਰ ਮੋਸਟਲੀ ਮੈਂ ਰੋਕਦੀ ਹੁੰਦੀ ਆਪਣੇ ਆਪ ਨੂੰ ਕਿ ਮੈਂ ਨਹੀਂ ਜਾਣਾ ਅੰਦਰ, ਕੋਈ ਨੀ ਆਪੇ ਰੋਕ ਕੇ ਚੁੱਪ ਕਰ ਜਾਂਦੇ, ਫਿਰ ਆਪਣੇ ਆਪ ਜਿਵੇਂ ਤੁਸੀਂ ਕਿਹਾ ਨਾ ਕਿ ਹਾਂ ਉਹ ਆਪਣੇ ਆਪ ਨੂੰ ਫਿਰ ਇੱਕ ਦੂਜੇ ਨੂੰ ਫਿਰ ਸੋਰੀ ਫੀਲ ਕਰਦੇ ਆ, ਫਿਰ ਪੁੱਛਦੇ ਆ, ਫਿਰ ਨੀ ਮੈਂ ਜਾਂਦੀ ਹੈਗੀ ਅੰਦਰ। ਬਟ ਕਈ ਵਾਰ ਜਦੋਂ ਜ਼ਿਆਦਾ ਹੋ ਜਾਂਦਾ ਫਿਰ ਮੈਨੂੰ ਜਾ ਕੇ ਬੋਲਣਾ ਪੈਂਦਾ ਕਿ ਤੁਸੀਂ ਏਦਾਂ ਨਾ ਲੜੋ ਹਨਾ, ਕਿ ਫਿਰ ਤੁਹਾਡੇ ਸੱਟ ਲੱਗ ਜਾਣੀ, ਕਿਉਂਕਿ ਇੱਕ ਦੋ ਵਾਰ ਇਹਨਾਂ ਨੇ ਬਹੁਤ ਸੱਟਾਂ ਲੱਗੀਆਂ ਨੇ ਹੈੱਡ ਤੇ, ਤੇ ਫਿਰ ਮੈਨੂੰ ਲੱਗਿਆ ਇੰਨਾ ਜ਼ਿਆਦਾ ਨਾ ਤੁਸੀਂ ਕਰੋ
1: ਜੀ।
5: ਤੇ ਓਦਾਂ ਵਧੀਆ ਵਾ ਜਿਵੇਂ ਇਹ ਚੈਲੇਂਜਿੰਗ ਹੋ ਗਈ, ਬਟ ਓਦਾਂ ਵੀ ਵਧੀਆ ਜਿਵੇਂ ਲਾਈਫ ਆਪਾਂ ਕਹਿੰਦੇ ਜੇ ਪੇਰੈਂਟਿੰਗ ਜੋ ਸ਼ੁਰੂ ਜਦੋਂ ਹੋਏ ਸੀ ਇਹ, ਮਤਲਬ ਵਧੀਆ ਸਾਰਾ ਕੁਛ ਸਫ਼ਰ ਬੜਾ ਵਧੀਆ ਰਿਹਾ, ਬੜਾ ਇੰਜੋਇਮੈਂਟ ਕੀਤਾ, ਉਹ ਵੀ ਫਨ ਕੀਤਾ। ਤੇ ਮੈਂ ਕਈ ਵਾਰ ਕਾਕੇ ਨੂੰ ਕਹਿੰਦੀ ਹੁੰਦੀ ਸੀ ਹਾਏ ਤੂੰ ਵੱਡਾ ਹੋਈ ਜਾ, ਤੂੰ ਵੱਡਾ ਨਾ ਹੋ, ਹਾਏ ਛੋਟਾ ਰਹਿ, ਛੋਟਾ ਨਾ ਲੱਗਦਾ
1: ਹਨਾ, ਸਾਰੇ ਇੱਦਾਂ ਆ ਛੋਟੇ ਬੱਚੇ ਨੂੰ ਸਾਰੇ ਕਹਿੰਦੇ ਆ ਕਿ ਤੂੰ ਵੱਡਾ ਕਿਉਂ ਹੋਈ ਜਾਂਦਾ।
5: ਹਾਂਜੀ ਫਿਰ ਮੈਂ ਪੁੱਛਦੀ ਹਾਂ ਸੀ ਵੱਡਾ ਨਾ ਹੋ, ਮੈਂ ਕਹਿੰਦਾ ਨਹੀਂ ਮੰਮਾ ਮੈਂ ਵੱਡਾ ਹੋਣਾ, ਮੈਂ ਕਹਿੰਦਾ ਨਹੀਂ ਵੱਡਾ ਨੀ ਛੋਟਾ ਸੋਹਣਾ ਲੱਗਦਾ ਵਾ, ਛੋਟਾ ਰਹਿ ਤੂੰ, ਨਹੀਂ ਮੈਂ ਬਿੱਗ ਹੋਣਾ ਵਾ।
0: ਇੱਕ ਵੀਡੀਓ ਜੀ ਹੈਗੀ ਨਾ ਗੋਰੀ ਕੁੜੀ ਦੀ, ਜਿਹੜੀ ਉਹ ਆਪਣੀ ਛੋਟੀ ਭੈਣ ਨੂੰ ਵੇਖ ਕੇ ਤੇ ਰੋਈ ਜਾਂਦੀ, ਉਹ ਕਹਿੰਦੀ ਵੀ ਨਹੀਂ ਇਹ ਵੱਡੀ ਹੋ ਗਈ ਆ। ਪੰਕਚੁਅਲਿਟੀ ਜੇ ਹਰ ਰੋਜ ਸਵੇਰੇ ਮੰਨ ਲਓ ਇੱਕ ਸੋ ਐਂਡ ਸੋ ਕੰਮ ਦੇ ਲਈ, ਭਾਵੇਂ ਲਾਫਟਰ ਥੈਰੇਪੀ ਚ ਮੰਨ ਲਓ ਬੱਚੇ ਉਠਾਉਂਦੇ ਹੋ ਤੇ ਉਹ ਵੀ ਇੱਕ ਪੰਕਚੁਅਲਿਟੀ ਹੈ,
1: ਬਿਲਕੁਲ
0: ਬੱਚੇ ਨੂੰ ਪਤਾ ਲੱਗਦਾ। ਸੋ ਇੱਧਰ ਜਸਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਸੌਣ ਵਾਲੀ ਪ੍ਰੋਬਲਮ ਕਹਿੰਦੇ ਸਾਡੇ ਘਰ ਨਹੀਂ ਹੁੰਦੀ ਕਿਉਂਕਿ ਮੈਂ ਬਹੁਤ ਅਰਲੀ ਉੱਠਦੀ ਹਾਂ ਅਤੇ ਬੱਚੇ ਵੀ ਜਲਦੀ ਉੱਠ ਜਾਂਦੇ ਆ ਅਤੇ ਬਹੁਤ ਸ਼ਾਂਤੀ ਦੇ ਨਾਲ ਅਤੇ ਰਾਤ ਨੂੰ ਵੀ ਅਸੀਂ ਕਹਿੰਦੇ ਨੇ ਕਿ ਬਹੁਤ ਜਲਦੀ ਸੌਂ ਜਾਂਦੇ ਹਾਂ ਇਸ ਕਰਕੇ। ਸੋ ਆਪਾਂ ਵੇਖਦੇ ਹੀ ਅਕਸਰ ਹੀ ਜਿੱਦਾਂ ਸ਼ਾਇਦ ਬਾਕੀਆਂ ਨੂੰ ਵੀ ਹੈਰਾਨੀ ਹੁੰਦੀ ਹੋਊਗੀ ਵੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਹੁੰਦਾ, ਠੀਕ ਹੈ, ਤਾਂ ਆਪਾਂ ਮੰਨਤ ਅਕਸਰ ਹੀ ਦੱਸਦੀ ਹੁੰਦੀ ਵੀ ਮੈਂ 5 ਵਜੇ ਦੀ ਉੱਠੀ ਹਾਂ ਕਹਿੰਦਾ। ਸੋ ਆਹ ਵੇਖੋ ਸੋਲੂਸ਼ਨ ਸਾਡੇ ਆਸ ਪਾਸ ਹੀ ਪਏ ਹੁੰਦੇ ਪਰ ਅਸੀਂ ਆਪ ਉਹਦੇ ਵਿੱਚ ਨਹੀਂ ਜੰਪ ਕਰਨਾ ਹੁੰਦਾ
1: ਕਿਉਂਕਿ ਆਪ ਸੌਂਦੇ ਆ ਤੇ ਬੱਚੇ ਵੀ ਨਾਲ ਸੌ ਸਕਦੇ ਆ।
0: ਇਹ ਉਹੀ ਆ ਵੀ ਤੁਸੀਂ ਆਪ ਪਹਿਲਾਂ ਤੁਸੀਂ ਆਪਣਾ ਬਚਪਨ ਜੇ ਆਪਾਂ ਯਾਦ ਕਰੀਏ ਨਾ ਸੁੱਖ ਜੀ, ਤੇ ਇੱਦਾਂ ਹੁੰਦਾ ਸੀ ਵੀ ਜੇ ਆਲੇ ਦੁਆਲੇ ਐਵੇਂ ਹਨੇਰੇ ਜਿਹੇ ਖੜਕਾ ਜਿਹਾ ਆਉਣ ਲੱਗ ਪੈਂਦਾ ਹੁੰਦਾ ਸੀ ਫਿਰ ਓਦਾਂ ਹੀ ਨਹੀਂ ਨੀਂਦ ਆਉਂਦੀ ਫਿਰ ਤਾਂ ਪਤਾ ਹੀ ਹੁੰਦਾ ਸੀ ਵੀ ਜਦੋਂ ਮੰਨ ਲਓ ਤੁਹਾਡੇ ਹੁਣ ਅੱਜ ਕੱਲ੍ਹ ਇੱਕ ਨਾ ਫਰਕ ਪੈ ਗਿਆ ਪਹਿਲੀਆਂ ਦੇ ਵਿੱਚ ਆਪਾਂ ਹੁਣ ਜਦੋਂ ਪਿੰਡਾਂ 'ਚ ਰਹਿੰਦੇ ਹਾਂ ਤੇ ਚਾਰ ਸਫੇਰ ਚਾਨਣ ਜਿਹਾ ਆਪਣੇ ਆਪ ਹੀ ਆ ਜਾਂਦਾ ਤੇ ਉਹ ਜਿਹੜਾ ਚਾਨਣ ਹੈ ਨਾ ਉਹਨਾਂ ਨੂੰ ਸੌਣ ਨਹੀਂ ਦਿੰਦਾ ਪਰ ਹੁਣ ਆਪਾਂ ਨਾ ਮਤਲਬ ਸਾਰਾ ਕੁਛ ਹੀ ਥੱਲੇ ਥੱਲੇ ਸੁੱਟ ਕੇ ਪਰਦੇ ਪੁਰਦੇ ਕਰਕੇ ਹਨੇਰਾ ਨੂੰ ਰੇਜੇ 'ਚ ਪਏ ਰਹਿੰਦੇ ਹਾਂ ਆਪਾਂ ਹਾਲਾਂਕਿ ਆਸਟ੍ਰੇਲੀਆ ਇੰਨਾ ਵਾ ਵੀ ਇੱਕ ਸਟੇਜ ਆਉਂਦੀ ਆ ਇਹਨਾਂ ਦਿਨਾਂ 'ਚ ਤੇ ਨਹੀਂ ਪਰ ਅੱਗੋਂ ਪਿੱਛੇ ਕੰਧਾਂ ਕੰਧਾਂ ਪਾੜ ਕੇ ਵੀ ਚਾਨਣ ਲੰਘ ਆਉਂਦਾ ਹਨਾ ਤੇ ਉਹ ਜਿਹੜਾ ਚਾਨਣ ਹੈ ਨਾ ਉਹ ਤੁਹਾਨੂੰ ਲਾਰਨ ਦਿੰਦਾ ਵੈਕਅਪ ਹੀ ਹੁਣ ਉੱਠਣ ਦਾ ਪਰ ਉਹ ਜਿਹੜਾ ਕਹਿਣ ਦਾ ਮਤਲਬ ਕਿ ਜਦੋਂ ਸਵੇਰੇ ਸਵੇਰੇ ਕੋਈ ਉੱਠਦਾ ਵਾ ਲਾਗੇ ਬੰਨੇ ਕੋਈ ਝਾੜੂ ਪੋਚਾ ਵੱਜ ਰਿਹਾ ਰਸੋਈ 'ਚ ਭਾਂਡੇ ਖੜਕ ਰਿਹਾ ਕੋਈ ਉੱਠ ਰਿਹਾ ਕੋਈ ਜਾ ਰਿਹਾ ਤੇ ਫਿਰ ਆਟੋਮੈਟਿਕਲੀ ਤੁਹਾਨੂੰ ਨਾ ਇੱਕ ਉੱਠਣ ਨੂੰ ਜੀ ਕਰਦਾ ਪਰ ਇੱਕੋ ਹੀ ਕੰਡੀਸ਼ਨ ਆ ਤੁਹਾਡੀ ਨੀਂਦ ਪੂਰੀ ਹੋਈ ਹੋਵੇ ਮੈਂ ਨਾ ਇੱਕ ਦਿਨ ਇੱਕ ਆਰਟੀਕਲ ਕਿਸੇ ਦਾ ਪੜ੍ਹ ਰਿਹਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਉਹ ਵੀ ਡਾਕਟਰ ਬੱਚਿਆਂ ਦੇ ਮਾਹਿਰ ਸੀ ਤੇ ਉਹਨੇ ਕਿਹਾ ਵੀ ਬੱਚੇ ਨੂੰ ਤੁਸੀਂ ਜੇ ਨਹੀਂ ਬੱਚਾ ਉੱਠਣਾ ਚਾਹ ਰਿਹਾ ਤੇ ਉਹਨੂੰ ਤੰਗ ਨਾ ਕਰੋ ਉਹਨੂੰ ਸੁੱਤਾ ਰਹਿਣ ਦਿਓ ਇਹਦਾ ਮਤਲਬ ਕਿ ਉਹਦੀ ਨੀਂਦ ਨਹੀਂ ਪੂਰੀ ਹੋਈ ਮਤਲਬ ਧੱਕੇ ਦੇ ਨਾਲ ਨਾ ਠਾਓ ਪਰ ਉਹਦਾ ਜਿਹੜਾ ਜੇ ਆਪਾਂ ਉਹਨੂੰ ਪੂਰਾ ਪੜ੍ਹਦੇ ਹਾਂ ਤੇ ਉਹਦਾ ਵੀ ਸਾਰ ਇਹੋ ਹੀ ਵੀ ਬੱਚੇ ਦੀ ਸੋ ਐਂਡ ਸੋ ਬੱਚੇ ਨੂੰ ਜ਼ਿਆਦਾ ਤੁਹਾਡੇ ਨਾਲੋਂ ਚਾਹੀਦੀ ਆ ਹੁਣ ਆਪਾਂ ਕੀ ਕਰਦੇ ਹਾਂ ਇੱਕ ਸਭ ਤੋਂ ਵੱਡੀ ਗਲਤੀ ਵੇਖੋ ਆਪਾਂ ਕੀ ਕਰਦੇ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਹਰ ਇੱਕ ਏਜ ਦੀ ਪਰ ਸੋ ਐਂਡ ਸੋ ਇੱਕ ਏਜ ਹੁੰਦੀ ਬੱਚਿਆਂ ਦੀ ਜਿੱਥੇ ਬਹੁਤੇ ਆਪਾਂ ਇਹ ਗਲਤੀ ਕਰ ਰਹੇ ਹਾਂ ਉਹ ਗਲਤੀ ਕੀ ਆ ਤੁਹਾਡੇ ਤੋਂ ਬਿਨਾਂ ਬੱਚਾ ਸੌਂਦਾ ਨਹੀਂ ਜਦੋਂ ਤੁਸੀਂ ਸੌਂਦੇ ਹੋ ਉਦੋਂ ਬੱਚਾ ਨਾਲ ਸੌਂਦਾ ਪਰ ਸਾਡੀ ਨੀਂਦ ਆ 6-7 ਘੰਟੇ
1: ਬਿਲਕੁਲ
0: ਐਵਰੇਜ ਤੇ ਉਨੇ 6-7 ਚ ਆਪਾਂ ਫੇਰ ਬੱਚੇ ਨੂੰ ਨਾਲ ਠਾ ਲੈਣੇ ਕਿਉਂਕਿ ਉਹਨੇ ਸਕੂਲ ਜਾਣਾ ਜਦਕਿ ਇਹ ਹੁਣ ਡਿਪੈਂਡ ਕਰਦਾ ਤੁਸੀਂ ਏਜ ਚੈੱਕ ਕਰ ਲਿਓ ਚਾਰਟ ਚੈੱਕ ਕਰ ਲਿਓ ਏਜ ਦੇ ਤੇ ਉਹ ਬੱਚਾ ਜਿਹਦੀ ਏਜ ਦੇ ਮੁਤਾਬਿਕ ਉਹਨੂੰ 9-10 ਘੰਟੇ ਦੀ ਮੰਨ ਲਓ ਨੀਂਦ ਚਾਹੀਦੀ ਆ ਹਨਾ ਉਸ ਬੱਚੇ ਨੂੰ ਤੁਸੀਂ 6-7 ਘੰਟੇ ਦੀ ਨੀਂਦ ਦਵਾ ਕੇ ਤੇ ਆਪਣੇ ਨਾਲ ਹੀ ਤੁਸੀਂ ਠਾਰ ਲਿਓ ਠਾ ਰਹੇ ਹੋ ਤੇ ਫਿਰ ਤੁਸੀਂ ਆਪਣੇ ਮੁਤਾਬਿਕ ਉਹਨੂੰ ਚਲਾਉਣ ਦੀ ਆਪਣੀ ਰੁਟੀਨ ਦੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਖਿਜਿਆ ਹੀ ਰਹੂਗਾ ਉਹਨੇ ਔਖਾ ਹੀ ਉੱਠਣਾ ਵਾ ਜਿੰਨਾ ਮਰਜ਼ੀ ਉਹਦੇ 'ਤੇ ਜ਼ੋਰ ਲਾ ਲਓ ਤੁਸੀਂ ਬੱਚੇ ਨੂੰ ਉਹਦਾ ਜੋ ਬਣਦਾ ਮਾਹੌਲ ਚਾਲ ਆ ਜਿਹਦੇ ਵਿੱਚ ਉਹਦੀ ਨੀਂਦ ਪੂਰੀ ਹੋ ਜਾਏ ਅੱਛਾ ਇਹਦੇ ਨਾਲ ਇਹ ਮੰਨਦੇ ਆ ਵੀ ਉਹਦੀ ਜਿੱਦਾਂ ਗਰੋਥ 'ਤੇ ਵੀ ਅਸਰ ਪੈਂਦਾ ਜਿੱਦਾਂ ਉਹਨੇ ਕਿਹਾ ਨਾ ਆਸੀਸ ਦੇ ਭਰਾ ਨੇ ਉਹਨੇ ਗਲਤ ਨਹੀਂ ਕਿਹਾ ਕਿਸੇ ਹੱਦ ਤੱਕ ਉਹਨੇ ਠੀਕ ਕਿਹਾ ਕਿਉਂਕਿ ਜੇ ਨੀਂਦ ਨਹੀਂ ਪੂਰੀ ਹੋਊਗੀ ਬੱਚੇ ਦੀ ਤੇ ਉਹਦੀ ਗਰੋਥ 'ਤੇ ਅਸਰ ਪੈਣਾ ਹੀ ਪੈਣਾ ਉਹ ਵੱਖਰੀ ਗੱਲ ਉਹਨੇ ਤੇ ਹਾਸੇ ਭਾਣੇ ਕਿਹਾ ਹੋਊਗਾ ਪਰ ਜੇ ਤੁਸੀਂ ਇਹਨੂੰ ਡੀਪ ਲੈ ਕੇ ਜਾਓ ਕਈ ਬੰਦਿਆਂ ਦੀਆਂ ਮੈਂ ਸੋ ਉਹਦੇ 'ਚ ਛੋਟਾ ਬੱਚਾ ਜਿਹੜਾ ਵਾ ਬਹੁਤ ਜ਼ਿਆਦਾ ਵੇਖਿਆ ਆਪਾਂ ਸੌਂਦਾ ਵਾ ਹੌਲੀ ਹੌਲੀ ਉਹਦੀ ਨੀਂਦ ਘੱਟਦੀ ਘੱਟਦੀ ਜਾਂਦੀ ਹੈ ਨਾ ਫਿਰ ਬੱਚਾ ਜਿਹੜਾ ਦਿਨੇ ਸੌਣੋ ਘੱਟ ਜਾਂਦਾ ਫਿਰ ਉਹ ਸਿਰਫ ਰਾਤ ਨੂੰ ਹੀ ਸੌਂਦਾ ਹੁਣ ਜਿਹੜਾ ਸਿਰਫ ਰਾਤ ਨੂੰ ਸੌਣ ਵਾਲੀ ਸਟੇਜ ਆਉਂਦੀ ਆ ਨਾ ਉੱਥੇ ਥੋੜ੍ਹਾ ਜਿਹਾ ਫਿਰ ਚੂਕ ਹੋ ਜਾਂਦੀ ਹੈ ਉੱਥੇ ਸਾਨੂੰ ਇਹ ਚੀਜ਼ ਕਰਨੀ ਪਊਗੀ ਕਿ ਐਟਲੀਸਟ ਸਵੇਰੇ ਜੇ ਤੁਸੀਂ ਜਿੰਨੇ ਟਾਈਮ 'ਤੇ ਠਾਉਣਾ ਰਾਤ ਨੂੰ ਜਾਂ ਤਾਂ ਤੁਸੀਂ ਆਪ ਨਾਲ ਪੈ ਜਾਓ ਜੇ ਉਹ ਤੁਹਾਡੇ ਤੋਂ ਬਿਨਾਂ ਨਹੀਂ ਪੈਂਦਾ ਮੈਨੂੰ ਪਤਾ ਹਰ ਇੱਕ ਦੇ ਆਪਣੇ ਆਪਣੇ ਮਤਲਬ 101 ਐਕਸਕਿਊਜ਼ਿਸ ਨੇ ਲੰਮੀ ਲਿਸਟ ਆ ਇਸ ਕਰਕੇ ਇਸ ਕਰਕੇ ਇਸ ਕਰਕੇ ਉਹ ਫਿਰ ਤੁਸੀਂ ਵੇਖਣਾ ਤੁਹਾਡੇ ਲਈ ਇੰਪੋਰਟੈਂਟ ਕੀ
1: ਜੀ ਬਿਲਕੁਲ
0: ਠੀਕ ਆ ਐਕਸਕਿਊਜ਼ਿਸ ਦੀ ਕੋਈ ਘਾਟ ਨਹੀਂ ਹੁੰਦੀ ਉਹ ਸੁਣ ਕੇ ਗੱਲਾਂ ਕਿਸੇ ਦੀਆਂ ਉਹ ਲੱਗਦਾ ਹੁੰਦਾ ਪਰ ਤੁਸੀਂ ਆਪਣੇ ਆਪਣੇ ਘਰ ਦੇ ਹਿਸਾਬ ਦੇ ਨਾਲ ਤੁਸੀਂ ਵੇਖਣਾ ਪਰ ਸਭ ਤੋਂ ਪ੍ਰਾਇਓਰਟੀ ਤਾਂ ਮੇਰੇ ਖਿਆਲ ਦੇ ਨਾਲ ਤੁਹਾਡੀ ਇਹੋ ਹੀ ਚਾਹੀਦੀ ਆ ਫਸਟ ਤੁਹਾਡੀ ਪ੍ਰਾਇਓਰਟੀ ਇਹੋ ਹੀ ਆ ਵੀ ਬੱਚੇ ਦਾ ਐਟਲੀਸਟ ਨੀਂਦ ਨੂੰਦ ਪੂਰੀ ਹੋ ਜਾਵੇ ਉਹ ਖਿਜਿਆ ਖਿਜਿਆ ਨਾ ਰਹੇ ਸਵੇਰੇ ਉਹ ਖੁਸ਼ੀ ਖੁਸ਼ੀ ਉੱਠ ਪਵੇ ਹੈ ਨਾ ਉਹਦੀ ਪੜ੍ਹਾਈ 'ਤੇ ਅਸਰ ਨਾ ਪਵੇ ਉਹਦੀ ਗਰੋਥ 'ਤੇ ਅਸਰ ਨਾ ਪਵੇ ਅਤੇ ਉਹ ਤਾਂ ਹੀ ਹੋਣਾ ਜੇ ਉਹ ਆਪਣੀ ਨੀਂਦ ਪੂਰੀ ਲੈ ਲੂ
1: ਜੀ ਬਿਲਕੁਲ
0: ਫਿਰ ਇਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਕਿਸੇ ਹੱਦ ਤੱਕ ਤੁਸੀਂ ਫੁਲਫਿਲ ਕਰ ਲਓਗੇ ਅਤੇ ਐਗਜ਼ਾਮਪਲ ਇੱਕ ਸਾਡੇ ਕੋਲ ਹੈਗੀ ਆ ਹੁਣ ਆਪਾਂ ਇਹ ਨਹੀਂ ਆ ਵੀ ਐਵੇਂ ਹੀ ਆ ਆਪਾਂ ਰੋਜ਼ ਵਿਹਨੇ ਹਾਂ ਮੰਨਤ ਫਤਿਹ ਹੋਣੀ ਉਹ ਹਰ ਰੋਜ਼ ਵਿਹਨੇ ਆਪਾਂ ਬਹੁਤ ਅਰਲੀ ਉਹ
1: ਕਾਲ ਕਰ ਲੈਂਦੇ ਆਪਾਂ
0: ਨੂੰ ਜਿੰਨੇ ਜਿਹਨੂੰ ਆਪਾਂ ਕਾਲ ਕਰਦੇ ਹਾਂ ਉਹ ਹਾਲ ਪਾ ਰਿਹਾ ਬਹੁਤਿਆਂ ਦੀ ਮੱਚੀ ਹੁੰਦੀ ਹੈ ਅਤੇ ਉਹ ਗੁਰੂ ਘਰ ਮੱਥਾ ਟੇਕ ਕੇ ਸਕੂਲ ਪਹੁੰਚਣ ਵਾਲੇ ਹੁੰਦੇ ਸੋ ਇਸ ਚੀਜ਼ਾਂ 'ਤੇ ਸਾਡੇ ਹੱਥ ਹੀ ਆਪਾਂ ਕੀ ਕਰਨਾ ਗੁਰਜੀਤ ਜੀ ਕਹਿੰਦੇ ਨੇ ਕੈਗਰੀ ਵਿਧ ਯੂ ਭਾਜੀ ਸਵੇਰੇ ਟਾਈਮ ਦੇ ਨਾਲ ਉੱਠ ਜਾਓ ਤਾਂ ਬਹੁਤ ਵਧੀਆ ਮੈਨੇਜ ਹੋ ਜਾਂਦਾ ਵਾ ਰੀਅਲੀ ਐਪਰੀਸ਼ੀਏਟ ਭਾਜੀ ਫੋਰ ਦਿਸ ਡਿਸਕਸ਼ਨ ਥੈਂਕ ਯੂ ਆਪਾਂ ਆਪਣੇ ਬਚਪਨ 'ਚ ਵੀ ਵੇਖੀਏ ਨਾ ਸੁੱਖ ਜੀ ਅਤੇ ਸਾਡੀਆਂ ਵੀ ਵੇਖੀਏ ਅਤੇ ਮੰਮੀਆਂ ਬਹੁਤ ਟਾਈਮ ਦੇ ਨਾਲ ਉੱਠ ਜਾਂਦੀਆਂ ਹੈ ਨਾ ਉਹ ਇਹ ਨਹੀਂ ਵੀ ਬੱਚਿਆਂ ਦੇ ਨਾਲੇ ਉੱਠਣਾ ਵਾ ਉੱਠੋ ਦਵਾ ਦਵਾ ਨਾਲ ਹੀ ਉਹ ਵੀ ਬਰੱਸ਼ ਕਰਨ ਦੀਆਂ ਸਾਨੂੰ ਤਾਂ ਪਤਾ ਹੀ ਨਹੀਂ ਆ ਵੀ ਉਹ ਕਿੰਨੇ ਕੁ ਵਜੇ ਉੱਠ ਪੈਂਦੀਆਂ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹ ਫਰਕ ਹੈਗਾ ਵਾ ਉਹ ਵੱਖਰੀ ਗੱਲ ਹੈ ਕਿ ਆਪਾਂ ਕੰਮਾਂ ਕਾਰਾਂ 'ਤੇ ਜਾਣਾ ਹੁੰਦਾ ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਹਾਂ ਬਹੁਤ ਅਰਲੀ ਸੌਂ ਜਾਈਏ ਜਾਂ ਬਹੁਤ ਅਰਲੀ ਪਰ ਸਮ ਹੋ ਜੇ ਤੁਸੀਂ ਕੰਸਰਨ ਦਿਓ ਫਿਰ ਤੁਹਾਨੂੰ ਕਰਨਾ ਪਊਗਾ, ਨਹੀਂ ਆ ਤਾਂ ਫਿਰ ਚੱਲ ਰਿਹਾ ਚੱਲਣ ਦੋ।
1: ਬਿਲਕੁਲ ਰੰਜੂ ਜੀ, ਜੇ ਅਸੀਂ ਸਿਰਫ ਸੌਣ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਆਪਣੇ ਟਾਈਮ ਦੇ ਉੱਤੇ ਨਾ ਸਾਡੇ ਦਿਮਾਗਾਂ 'ਚ ਇਹ ਪਾਇਆ ਜਾਂਦਾ ਸੀਗਾ ਕਿ ਜੇ ਤੁਸੀਂ ਸਵੇਰੇ ਉੱਠ ਕੇ ਪੜ੍ਹਦੇ ਆ ਨਾ ਤੇ ਤੁਹਾਨੂੰ ਯਾਦ ਜ਼ਿਆਦਾ ਰਹਿੰਦਾ, ਉਹ ਕਿਸੇ ਤਰੀਕੇ ਨਾਲ, ਕਿਉਂਕਿ ਤੁਸੀਂ ਫਰੈਸ਼ ਹੁੰਦੇ ਹੋ, ਤੁਹਾਡੀ ਨੀਂਦ ਪੂਰੀ ਹੋਈ ਹੁੰਦੀ ਆ, ਤੁਹਾਡੇ ਦਿਮਾਗ 'ਚ ਹੋਰ ਕੁਛ ਚੱਲ ਨਹੀਂ ਰਿਹਾ ਹੁੰਦਾ, ਉਹ ਤੁਸੀਂ ਹਲੇ ਉੱਠੇ ਉੱਠੇ ਹੁੰਦੇ ਆ ਤੇ ਸਾਰਾ ਜੋ ਵੀ ਉਸ ਟਾਈਮ 'ਤੇ ਸਟ੍ਰੈਸ ਦਾ ਨਾਂ ਵੀ ਨਹੀਂ ਸੀ ਸਾਨੂੰ ਪਤਾ, ਪਰ ਉਹ ਰਿਲੀਜ਼ ਹੋ ਚੁੱਕਾ ਹੁੰਦਾ ਕਰਕੇ ਸੌ ਲਿਆ ਹੁੰਦਾ ਤੇ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਯਾਦ ਰਹਿੰਦਾ ਵੀ ਸੀ। ਪਰ ਹੁਣ ਹੁਣ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਰਾਤ ਨੂੰ ਪੜ੍ਹਦੇ ਹਾਂ ਤੇ ਸਾਨੂੰ ਜ਼ਿਆਦਾ ਯਾਦ ਰਹਿੰਦਾ।
0: ਉਹ ਵੇਖੋ ਇੱਕ ਨਾ ਉਮਰ ਹੁੰਦੀ ਆ
1: ਜੀ,
0: ਉਸ ਉਮਰ ਦੇ ਵਿੱਚ ਤੁਹਾਡੀ ਜਿਹੜੀ ਯਾਦ ਕਰਨ ਦੀ ਜਿਹੜੀ ਹੈਗੀ ਨਾ ਸ਼ਕਤੀ ਯਾਦਾਸ਼ਤ ਆ ਉਹ ਫਿਰ ਵੀ ਕਿਸੇ ਹੱਦ ਤੱਕ ਨਾ ਕੰਮ ਕਰ ਰਹੀ ਹੁੰਦੀ, ਪਰ ਇੱਕ ਆਈਡੀਅਲ ਨਹੀਂ ਗੀ ਸਿਚੁਏਸ਼ਨ। ਹੁਣ ਮੈਂ ਆਪਣੀ ਜੇ ਤੁਹਾਨੂੰ ਦੱਸਾਂ, ਹੁਣ ਇੱਥੇ ਆਪਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਪੜ੍ਹਨ ਲਈ, ਯਾਦ ਕਰਨ ਲਈ ਜਾਂ ਤਿਆਰੀ ਕਰਨ ਦੇ ਲਈ, ਜੇ ਰਾਤ ਨੂੰ ਆਪਾਂ ਸੋ ਐਂਡ ਸੋ ਇੱਕ ਟਾਈਮ ਤੋਂ ਬਾਅਦ ਜੇ ਮੈਂ ਪੜ੍ਹਾਂ ਤਾਂ ਮੈਂ ਕਈ ਵਾਰੀ ਕੰਪਲੀਟਲੀ ਡਿਲੀਟ ਹੋਇਆ ਹੁੰਦਾ ਸਵੇਰੇ ਉੱਠੇ,
1: ਬਿਲਕੁਲ
0: ਮੇਰੇ ਨਾਲ ਆਪ ਹੁੰਦਾ। ਸੋ ਇਹ ਤੇ ਫਰਕ ਹੈਗਾ ਜੋ ਤੁਸੀਂ ਸਵੇਰੇ ਪੜ੍ਹਨਾ ਜਾਂ ਤੁਸੀਂ ਸੌਣ ਦੇ ਇੱਕ ਟਾਈਮ ਤੋਂ ਉਸ ਨੀਂਦ ਜੀ ਤੋਂ ਪਹਿਲਾਂ ਪਹਿਲਾਂ ਪੜ੍ਹਨਾ। ਬੇਸ਼ੱਕ ਤੁਸੀਂ ਜਾਗ ਰਹੇ ਹੁੰਦੇ ਹੋ, ਪਰ ਮੈਂ ਬੜੀ ਵਾਰੀ ਪੜ੍ਹ ਕੇ ਵੇਖਿਆ ਉਹ ਤੁਹਾਨੂੰ ਅੱਧ ਬਰੇਤਾ ਜਿਹਾ ਯਾਦ ਹੁੰਦਾ, ਤੁਹਾਨੂੰ ਕਈ ਵਾਰੀ ਬੜੀਆਂ ਇੰਪੋਰਟੈਂਟ ਤੁਹਾਨੂੰ ਉਹ ਚੀਜ਼ਾਂ ਭੁੱਲ ਜਾਂਦੀਆਂ ਜਾਂ ਫਿਰ ਤੁਹਾਨੂੰ ਬਹੁਤ ਲਿਖਣਾ ਪੈਂਦਾ ਵਾ ਕਈ ਉਹ ਚੀਜ਼ਾਂ। ਤੇ ਜੇ ਤੁਸੀਂ ਸਵੇਰੇ ਪੜ੍ਹਦੇ ਹੋ ਤੇ ਉਹਦੇ ਲਈ ਤੁਹਾਨੂੰ ਲਿਖਣ ਦੀ ਵੀ ਨਹੀਂ ਲੋੜ ਆ, ਤੁਹਾਨੂੰ ਯਾਦ
1: ਫਰੈਸ਼ ਮਾਈਂਡ,
0: ਇਹ ਤਾਂ ਫਰਕ ਪੈਂਦਾ ਹਨਾ। ਇਹ ਤੁਸੀਂ ਹੁਣ ਬੱਚਾ ਜੋ ਮਰਜ਼ੀ ਕਹੀ ਜਾਵੇ, ਅੱਜ ਕੱਲ੍ਹ ਨਾ ਰਾਤ ਨੂੰ ਜਾਗਣ ਦਾ ਟ੍ਰੈਂਡ ਆ ਇਸ ਜਨਰੇਸ਼ਨ ਦੇ ਵਿੱਚ, ਤੇ ਉਹ ਟ੍ਰੈਂਡ ਜੇ ਆਪਾਂ ਸਵੀਕਾਰ ਕਰ ਲਈਏ ਵੀ ਹਾਂ ਇਹ ਟ੍ਰੈਂਡ ਆ ਅੱਜ ਕੱਲ੍ਹ ਇੱਦਾਂ ਹੀ ਚੱਲਦਾ ਤੇ ਕਰ ਲਓ, ਪਰ ਉਹ ਕੋਈ ਆਈਡੀਅਲ ਤੇ ਹੈ ਨਹੀਂ।
1: ਬਿਲਕੁਲ,
0: ਤੁਸੀਂ ਇੱਕ ਬੱਚੇ ਨੂੰ ਤੁਸੀਂ ਪਰਵਰ, ਇਹ ਵੀ ਤਾਂ ਪਾਰਟ ਆਫ ਪਰਵਰਿਸ਼ ਹੀ ਆ ਨਾ, ਕਿ ਤੁਸੀਂ ਇੱਕ ਬੱਚੇ ਨੂੰ ਤੁਸੀਂ ਇਹ ਦੱਸਣਾ ਵਾ ਵੀ ਰਾਤ ਨੂੰ ਬੱਚੇ ਰਾਤ ਸੌਣ ਲਈ ਹੁੰਦੀ ਆ, ਰਾਤ ਜਿਹੜੀ ਆ ਉਹ ਕੰਮ ਕਰਨ ਦੇ ਲਈ ਨਹੀਂ ਹੁੰਦੀ। ਹਾਂ ਇੱਕ ਮਜਬੂਰੀ ਅੱਗੇ ਚੱਲ ਕੇ ਤੁਹਾਨੂੰ ਕੋਈ ਰਾਤ ਦੀ ਸ਼ਿਫਟ ਮਿਲੀ ਜਾਂ ਜਦੋਂ ਤੁਸੀਂ ਕਿਤੇ ਕੰਮ ਕਾਰ ਕਰਨਾ ਉਦੋਂ ਤੁਸੀਂ ਕਰਨਾ, ਉਹ ਫਿਰ ਅਲੱਗ ਡਿਸਕਸ਼ਨ ਆ ਜਾਂਦੀ ਹੈ।
1: ਬਿਲਕੁਲ,
0: ਪਰ ਤੁਸੀਂ ਐਜ਼ ਏ ਪਰਵਰਿਸ਼ ਤੁਸੀਂ ਜਿਹੜੀ ਉਹਨੂੰ ਦੇ ਰਹੇ ਹੋ ਕੁਛ, ਉਹ ਤੇ ਗਲਤ ਨਾ ਨਾ ਦੋ।
1: ਬਿਲਕੁਲ, ਜਦੋਂ ਜੀ ਹੁਣ ਆਪਾਂ ਛੋਟੇ ਬੱਚਿਆਂ ਤੋਂ ਵੱਡਿਆਂ ਦੀ ਥੋੜ੍ਹੀ ਜਿਹੀ ਗੱਲ ਕੀਤੀ, ਜਦੋਂ ਬੱਚੇ ਥੋੜ੍ਹਾ ਰਬੈਲ ਕਰਨਾ ਸ਼ੁਰੂ ਕਰਦੇ ਆ, ਉਹਨਾਂ ਦੇ ਵਾਈ ਡਬਲਯੂ ਸ਼ੁਰੂ ਹੁੰਦੀ ਆ ਲਾਈਫ ਦੇ ਵਿੱਚ, ਉਦੋਂ ਉਹ ਤੁਹਾਨੂੰ ਇੱਦਾਂ ਦੇ ਐਕਸਕਿਊਜ਼ ਦਿੰਦੇ ਆ ਕਿ ਮੈਂ ਹੀ ਕਿਉਂ ਆ ਜਿਹੜਾ 9 ਵਜੇ ਲੈਪਟੋਪ ਤੁਹਾਡੇ ਰੂਮ 'ਚ ਰੱਖਦਾ, ਮੇਰੇ ਫਰੈਂਡਸ ਤਾਂ 10 ਵਜੇ ਤੋਂ ਬਾਅਦ ਤਾਂ ਉਹ ਵਿਹਲੇ ਹੁੰਦੇ ਆ, 10 ਵਜੇ ਤੋਂ ਬਾਅਦ ਤਾਂ ਉਹ ਗੱਲ ਕਰਨੀ ਸ਼ੁਰੂ ਕਰਦੇ ਆ। ਇਹ ਵੀ ਸਾਰੀਆਂ ਚੀਜ਼ਾਂ ਆ, ਸਿਰਫ ਸੌਣ ਦੀ ਪ੍ਰੋਬਲਮ ਨਹੀਂ ਹੈਗੀ ਪੇਰੈਂਟਿੰਗ ਦੇ ਵਿੱਚ। ਜੇ ਆਪਾਂ ਗੱਲ ਕਰੀਏ ਬੱਚਿਆਂ ਨੂੰ, ਅੱਜ ਕੱਲ੍ਹ ਬਹੁਤ ਸਾਰੇ ਪੇਰੈਂਟਸ ਸ਼ਾਇਦ ਮੇਰੇ ਨਾਲ ਐਗਰੀ ਕਰੂਗੇ, ਉਹਨਾਂ ਨੂੰ ਇਹ ਹੁੰਦਾ ਕਿ ਕਿਉਂ ਮੈਂ ਹੀ ਕਿਉਂ ਰੱਖਾਂ, ਮੇਰੇ ਬਹੁਤ ਸਾਰੇ ਫਰੈਂਡਸ ਹੈ ਜਿਹੜੇ ਮੇਰੇ ਮੋਸਟਲੀ ਫਰੈਂਡ ਨਹੀਂ ਰੱਖਦੇ। ਉਹਦੇ ਉੱਤੇ ਵੀ ਮੈਂ ਦੇਖਿਆ ਕਿ ਬਹੁਤ ਵਾਰੀ ਬੱਚਾ ਨਾ ਤੁਹਾਨੂੰ ਸਿਰਫ ਉਹੀ ਹਵਾ ਛੱਡ ਕੇ ਦਿਖਾ ਰਿਹਾ ਹੁੰਦਾ ਆ ਕਿ ਨਹੀਂ ਰੱਖਦੇ, ਕਿ ਤੁਹਾਨੂੰ ਇੱਕ ਗਿਲਟ ਫੀਲ ਹੋਵੇ, ਤੁਹਾਨੂੰ ਇੱਦਾਂ ਫੀਲ ਹੋਵੇ ਕਿ ਮੇਰਾ ਬੱਚਾ ਤਾਂ ਨਹੀਂ ਲੈਫਟ ਆਊਟ ਹੋਏਗਾ ਸਾਰੇ ਬੱਚਿਆਂ ਦੇ ਵਿੱਚੋਂ, ਅੱਛਾ ਸਾਰੇ ਬੱਚੇ ਗੱਲ ਕਰਦੇ ਆ ਅਤੇ ਮੇਰੇ ਬੱਚੇ ਨੂੰ ਤਾਂ ਪਤਾ ਨਹੀਂ ਲੱਗਣਾ ਸਕੂਲ ਦੇ ਵਿੱਚ ਕੀ ਹੋ ਰਿਹਾ। ਉਹ ਇੱਦਾਂ ਵੀ ਤੁਹਾਡੇ ਦਿਮਾਗ ਦੇ ਵਿੱਚ ਪਾਉਂਦੇ ਆ। ਈਜ਼ੀ ਵੇ ਆ, ਤੁਸੀਂ ਪੇਰੈਂਟਸ ਦੇ ਨਾਲ ਜਿਹੜਾ ਆ ਉਹ ਡਿਸਕਸ਼ਨ ਕਰੋ ਕਿ ਕੀ ਆ, ਫਿਰ ਤੁਹਾਨੂੰ ਪਤਾ ਲੱਗਦਾ ਉਹਦੇ ਗਰੁੱਪ, ਜਿਹੜਾ ਉਹਦਾ ਗਰੁੱਪ ਆ ਉਹਦੇ ਪੇਰੈਂਟਸ ਨੂੰ ਪੁੱਛੋ ਵੀ ਤੁਹਾਡੇ ਘਰ 'ਚ ਕੀ ਆ, ਅਤੇ ਬੱਚੇ ਨੂੰ ਇਹ ਦੱਸੋ ਕਿ ਭਾਈ ਸਾਡੇ ਘਰ ਦੇ ਰੂਲ ਇਹ ਆ, ਸ਼ਾਇਦ ਉਹਨਾਂ ਦੇ ਘਰ ਦਾ ਰੂਲ 10 ਵਜੇ ਹੋਊਗਾ, 11 ਵਜੇ ਹੋਊਗਾ, ਪਰ ਸਾਡੇ ਸਾਡਾ ਆਹ ਰੂਲ ਹੈ ਕਿਉਂਕਿ ਅਸੀਂ ਤਾਂ ਆਪ 10 ਵਜੇ ਤੱਕ ਸੌਣਾ ਆ ਕਿਉਂਕਿ ਸਾਡੀ ਸਵੇਰੇ ਜੋਬ ਆ, ਅਸੀਂ ਟਾਈਮ ਨਾਲ ਉੱਠਣਾ ਆ। ਸੋ ਹਾਂ, ਮੈਂ ਇਹ ਵੀ ਨਹੀਂ ਕਹਿੰਦੀ ਕਿ ਉਹਨੂੰ ਬਿਲਕੁਲ ਹੀ ਹਮੇਸ਼ਾ ਹੀ ਸੱਤੋ ਹੀ ਦਿਨ ਇੱਦਾਂ ਕਰ ਲਓ, ਉਹਨੂੰ 2 ਦਿਨ ਕਹਿ ਵੀ ਸਕਦੇ ਹਾਂ ਕਿ ਅੱਛਾ ਚੱਲ ਕੱਲ੍ਹ ਨੂੰ ਤੇਰੀ ਛੁੱਟੀ ਆ, ਚੱਲ ਅੱਜ ਰੱਖ ਲਾ, ਥੋੜ੍ਹਾ ਜਿਹਾ ਉਹਨੂੰ ਸਾਹ ਵੀ ਲੈਣ ਦੇਣਾ ਚਾਹੀਦਾ ਆ ਕਿਉਂਕਿ ਇੱਕ ਪੁਆਇੰਟ 'ਤੇ ਬੱਚਾ ਹੁਣ ਵੱਡਾ ਹੋ ਰਿਹਾ ਨਾ, ਉਹਨੇ ਆਪਣੀ ਵੀ ਇੱਕ ਪਹਿਚਾਣ ਬਣਾਉਣੀ ਆ, ਉਹਨੇ ਇਮੇਜ ਬਣਾਉਣੀ, ਉਹਦੇ ਲਈ ਉਹ ਫਾਈਟ ਕਰ ਰਿਹਾ ਕਿ ਮੈਂ ਹਮੇਸ਼ਾ ਹੀ, ਮੈਨੂੰ ਲੱਗਦਾ ਹੁੰਦਾ ਕਿ ਜਦੋਂ ਹਰ ਵਾਰੀ ਤੁਹਾਡਾ ਬੱਚਾ ਹਰੇਕ ਗੱਲ 'ਤੇ ਯੈਸ ਮੋਮ ਯੈਸ ਡੈਡ ਕਰਦਾ ਨਾ, ਉਹ ਵੀ ਨਹੀਂ ਚੰਗਾ ਹੈਗਾ, ਉੱਥੇ ਵੀ ਸਮਥਿੰਗ ਇਜ਼ ਫਿਸ਼ੀ ਕਿ ਇੰਨੀ ਯੈਸ ਯੈਸ ਵੀ ਨਹੀਂ ਚੰਗੀ।
0: ਹਾਂਜੀ, ਉਹ ਤਾਂ ਤੁਹਾਨੂੰ ਨਾਲ ਦੀ ਨਾਲ ਸਮਝ ਆ ਰਿਹਾ ਹੁੰਦਾ। ਵੇਖੋ ਜਿਹੜੇ ਬੰਦੇ ਨੇ ਜਿਹੜਾ ਕੰਮ ਤੁਹਾਡੇ ਕੋਲ ਕਰਾਉਣਾ ਨਾ, ਭਾਵੇਂ ਬੱਚਾ ਭਾਵੇਂ ਵੱਡਾ ਵਾ, ਉਹਨੇ ਉਹਦੇ ਨਾਲ ਰਲਦੇ ਸਪੋਰਟਿੰਗ ਤੁਹਾਨੂੰ ਐਵੀਡੈਂਸ ਤੁਹਾਨੂੰ ਉਹਨੇ ਆਰਗੂਮੈਂਟ ਦੇਣੇ ਦੇਣੇ ਹੈ ਨਾ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਿਹਾ ਵਾ ਵੀ ਮੇਰੇ ਫਰੈਂਡਸ ਜਿਹੜੇ ਉਹ 9 ਵਜੇ, ਵੈਸੇ ਆਈਡੀਅਲੀ ਵੇਖਿਆ ਜਾਵੇ ਤਾਂ ਫਿਰ ਮਤਲਬ ਮੈਂ

0: ਫਿਰ ਉਹਦਾ ਉਹਨਾਂ ਸਰਕਲ ਦੇ ਵਿੱਚ ਐਂਟਰ ਹੋਣਾ ਸ਼ੁਰੂ ਹੋ ਜਾਊਗਾ ਜਿਹੜੇ ਅਰਲੀ ਸੌਣ ਵਾਲੇ ਨੇ। ਠੀਕ ਆ, ਸੋ ਉਹਦੇ ਵਿੱਚ ਤੁਸੀਂ ਤੁਹਾਡੀ ਥੋੜ੍ਹੀ ਜਿਹੀ ਫਿਰ ਇਹ ਰਿਸਰਚ ਬਣਦੀ ਆ ਕਿ ਹਾਂ ਇਹੋ ਜਿਹਾ ਕੀ ਕੰਮ ਆ ਬੱਚਾ ਜੀ ਤੁਸੀਂ ਜਿਹੜਾ ਰਾਤ ਹੀ ਬਹਿ ਕੇ ਕਰਨਾ, ਤੇਰੇ ਫਰੈਂਡ ਕਿਹੜੇ ਜਿਹੜੇ ਕਰਦੇ ਨੇ, ਫਿਰ ਉਹਨਾਂ ਦੇ ਜਿਹੜੀ ਆਪਾਂ ਇੱਕੋ ਹੀ ਪੱਖ ਲੈ ਕੇ ਨਹੀਂ ਆਪਾਂ ਚੱਲ ਸਕਦੇ। ਹੋ ਸਕਦਾ ਵਾ ਵੀ ਹੋਰ ਕਈ ਇੱਦਾਂ ਦੇ ਪੁਆਇੰਟ ਹੋਣ ਜਿਹੜੇ ਤੁਸੀਂ ਆਪਣੇ ਬੱਚੇ ਨੂੰ ਅਵੇਲੇਬਲ ਕਰਵਾ ਰਹੇ ਹੋ, ਉਹ ਦੂਸਰੇ ਨਹੀਂ ਕਰਵਾ ਰਹੇ, ਇੰਨੀ ਡੰਗਾਈ 'ਚ ਥੋੜ੍ਹੀ ਆਪਾਂ ਜਾਵਾਂਗੇ, ਹੈ ਨਾ। ਸੋ ਉਹਦੇ ਵਿੱਚ ਸਿੰਪਲ ਫਿਰ ਇੱਕੋ ਹੀ ਹੁੰਦੀ ਆ ਗੱਲ ਕਿ ਘੁੰਮ ਘੁੰਮਾ ਕੇ ਫਿਰ ਤੁਹਾਡੇ 'ਤੇ ਆ ਜਾਂਦੀ ਆ। ਸਭ ਤੋਂ ਦੁਨੀਆ ਦੀ ਔਖੀ ਪਤਾ ਚੀਜ਼ ਸਾਨੂੰ ਕਿਹੜੀ ਲੱਗਦੀ ਆ? ਪੇਰੈਂਟਿੰਗ ਦੇ ਵਿੱਚ ਵੀ ਅਤੇ ਹਰ ਇੱਕ ਚੀਜ਼ ਦੇ ਵਿੱਚ, ਪੇਰੈਂਟਿੰਗ ਦੀ ਗੱਲ ਕਰ ਰਹੇ ਤਾਂ ਖਾਸ ਤੌਰ ਦੇ ਉੱਤੇ ਇਹਦੇ 'ਚ ਸਭ ਤੋਂ ਔਖਾ ਪੇਰੈਂਟਿੰਗ 'ਚ ਆਪਣੇ ਆਪ ਨੂੰ ਬਦਲਣਾ
1: ਜੀ,
0: ਆਪਣੇ ਆਪ। ਹੁਣ ਇੱਕ ਨਾ ਬੜਾ ਵਧੀਆ ਆਰਗੂਮੈਂਟ ਐਜੂਕੇਸ਼ਨ ਨੂੰ ਲੈ ਕੇ ਚੱਲਦਾ ਕਿ ਤੁਸੀਂ ਵੇਖਿਆ ਹੋਊਗਾ ਜਿਹੜੇ ਨਰਸਰੀ ਵਾਲੇ ਬੱਚੇ ਨੇ, ਪ੍ਰਾਇਮਰੀ ਵਾਲੇ ਬੱਚੇ ਨੇ ਜਾਂ ਛੋਟੇ ਬੱਚੇ ਨੇ, ਅਤੇ ਉਹਨਾਂ ਨੂੰ ਜਿਹੜਾ ਹੁਣ ਇੱਥੋਂ ਦਾ ਤਾਂ ਚਲੋ ਆਪਾਂ ਨਹੀਂ ਕਰਦੇ ਟੀਕਾ ਟਿੱਪਣੀ, ਆਰਗੂਮੈਂਟ ਉੱਥੋਂ ਦਾ ਵਾ, ਅਤੇ ਉੱਥੇ ਇਹ ਹੁੰਦਾ ਵੀ ਜਿਹੜੀਆਂ ਕੋਈ ਦਸਵੀਂ ਬਾਰਵੀਂ ਪੜ੍ਹੀਆਂ ਕੁੜੀਆਂ ਨੇ ਉਹ ਉੱਥੇ ਉਹਨਾਂ ਨੂੰ ਪੜ੍ਹਾ ਦਿੰਦੀਆਂ, ਅਤੇ ਉਹ ਆਰਗੂਮੈਂਟ ਸੀਗਾ ਕਿ ਉੱਥੇ ਤਾਂ ਸਭ ਤੋਂ ਵਧੇਰੇ ਲੋੜ ਆ ਸੂਝਵਾਨ ਬੰਦਿਆਂ ਦੀ, ਵੱਧ ਪੜ੍ਹੇ ਲਿਖਿਆਂ ਦੀ, ਹੈ ਨਾ। ਉਹ ਸਗੋਂ ਉੱਥੇ ਜਿਹੜੇ ਨੇ ਉਹ ਬੀ ਐੱਡ ਪੀ ਐੱਚ ਡੀ ਉੱਥੇ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਸਮਝਦੇ ਹੋਣ, ਉਹਨਾਂ ਦੇ ਦਿਮਾਗੀ ਤਾਣੇ ਬਾਣੇ ਨੂੰ ਸਮਝਦੇ ਹੋਣ, ਹੈ ਨਾ। ਅਤੇ ਹੁਣ ਇਹਦੇ ਵਿੱਚ ਵੀ ਇਹੋ ਹੀ ਆ, ਇਹਦੇ ਵਿੱਚ ਆਪਾਂ ਜੇ ਟੀਚਰ ਕੱਢ ਕੇ ਅਤੇ ਪੇਰੈਂਟ ਜੇ ਆਪਾਂ ਵਿੱਚ ਵਾੜ ਦਈਏ, ਅਤੇ ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਪੜ੍ਹਾਈ ਲਿਖਾਈ, ਪਰ ਉਹ ਇੱਕ ਅਲੱਗ ਆਰਗੂਮੈਂਟ ਸੀ ਇਹਦਾ। ਹੁਣ ਵੇਖਿਆ ਜਾਵੇ ਤਾਂ ਜਿੱਦਾਂ ਜਿੱਦਾਂ ਬੱਚੇ ਦੀ ਏਜ ਵੱਧਦੀ ਆ, ਜਦੋਂ ਬੱਚਾ ਛੋਟਾ ਵਾ ਉਦੋਂ ਉਹਨੂੰ ਨਹੀਂ ਲੋੜ, ਉਦੋਂ ਮਾਂ ਇਕੱਲੀ ਵੀ ਕਈ ਵਾਰੀ ਹੈਂਡਲ ਕਰ ਲੈਂਦੀ ਆ, ਜਾਂ ਆਪਾਂ ਘੱਟ ਵੀ ਸਮਾਂ ਦਿੰਦੇ ਹਾਂ ਮਾਂ ਪਿਓ ਕੋਈ
1: ਉੱਥੇ ਚੱਲ ਜਾਂਦਾ।
0: ਵੇਖਿਆ ਜਾਵੇ ਤਾਂ ਜਿੱਦਾਂ ਜਿੱਦਾਂ ਬੱਚੇ ਸਾਡੇ ਘਰ ਦੇ ਵਿੱਚ ਵੱਡੇ ਹੁੰਦੇ ਨੇ ਸਾਨੂੰ ਕੰਮ ਥੋੜ੍ਹਾ ਥੋੜ੍ਹਾ ਜਿਹਾ ਘਟਾਉਣਾ ਚਾਹੀਦਾ, ਕਿਉਂਕਿ ਆਪਾਂ ਬੱਚੇ ਨੂੰ ਟਾਈਮ ਦੇ ਸਕੀਏ, ਉਹਨੂੰ ਕਿਤੇ ਤੁਸੀਂ ਕਲਾਸਾਂ ਕਲੂਸਾਂ ਦੇ ਵਿੱਚ ਮੰਨ ਲਓ ਲੈ ਕੇ ਜਾਣਾ ਵਾ, ਕਿਤੇ ਉਹਦੀ ਸਟੱਡੀ, ਜਾਂ ਫਿਰ ਐਟਲੀਸਟ ਇੱਕ ਜਣੇ ਹੀ ਫੁੱਲ ਟਾਈਮ ਉਹਦੇ 'ਤੇ ਹੋਵੇ ਵੀ ਉਹਨੂੰ ਕਿਤੇ ਚੁੱਕਣਾ, ਕਿਤੇ ਛੱਡਣਾ, ਕਿਤੇ ਲੈ ਕੇ ਆਉਣਾ, ਜਾਂ ਫਿਰ ਉਹਦੀ ਡੇਲੀ ਦੀ ਜੋ ਵੀ ਨੀਡਸ ਨੇ, ਐਕਟੀਵਿਟੀਜ਼ ਨੇ, ਹੈ ਨਾ। ਪਰ ਆਪਾਂ ਤਾਂ ਉਲਟ ਕਰਦੇ ਹਾਂ,
1: ਸਾਨੂੰ ਲੱਗਦਾ ਹੁਣ ਇੰਡੀਪੈਂਡੈਂਟ ਹੋ ਗਏ,
0: ਅਸੀਂ ਵਧਾ ਦਿੰਦੇ ਹਾਂ
1: ਜੀ।
0: ਨਹੀਂ, ਉਹ ਵੀ ਸ਼ਾਇਦ ਉਹ ਵੀ ਸੋਚ ਨਹੀਂ ਹੋਊਗੀ, ਪਰ ਹੌਲੀ ਹੌਲੀ ਅਸੀਂ ਇਹੋ ਜਿਹੇ ਤਾਣੇ ਬਾਣੇ ਦੇ ਵਿੱਚ ਫਸਦੇ ਹਾਂ, ਅਸੀਂ ਇਹੋ ਜਿਹੀਆਂ ਆਪਣੀਆਂ ਮਜਬੂਰੀਆਂ ਜਾਂ ਇਹੋ ਜਿਹੀਆਂ ਇਨਵੈਸਟਮੈਂਟਾਂ ਜਾਂ ਇਹੋ ਜਿਹਾ ਕੁਛ ਆਪਾਂ ਕਰ ਬਹਿੰਦੇ ਹਾਂ ਕਿ ਸਾਡੇ ਸਾਰਿਆਂ ਦੀ ਲਗਭਗ ਸੇਮ ਕਹਾਣੀ ਆ, ਮਤਲਬ ਆਪਾਂ ਕੋਈ ਬਾਹਰ ਨਹੀਂ, ਕੋਈ ਵੀ ਬਾਹਰ
1: ਨਹੀਂ,
0: ਅਸੀਂ ਸਾਰੇ ਵਿੱਚੇ ਹੀ ਰਹਿ ਕੇ ਗੱਲ ਕਰੀਏ। ਸੋ ਉਹਦੇ ਵਿੱਚ ਆਪਾਂ ਹੋਰ ਵਧਾ ਬਹਿੰਦੇ ਹਾਂ, ਲੋੜ ਤਾਂ ਸਾਨੂੰ ਇਹ ਘਟਾਉਣ ਦੀ, ਅਤੇ ਆਪਾਂ ਹੋਰ ਵਧਾ ਬਹਿੰਦੇ ਹਾਂ। ਸੋ ਕੁੱਲ ਮਿਲਾ ਕੇ ਸਾਨੂੰ ਆਪ ਨੂੰ ਕੁਛ ਕਰਨ ਦੀ ਲੋੜ ਆ, ਆਪ ਨੂੰ ਬਦਲਣ ਦੀ ਲੋੜ ਆ।
1: ਤੋ
0: ਜਦੋਂ ਆਹ ਗੱਲ ਆਉਂਦੀ ਆ ਆਪ ਨੂੰ ਬਦਲਣਾ, ਫਿਰ ਅਸੀਂ ਕਹਿੰਦੇ ਹਾਂ ਵੀ ਓਕੇ ਚੱਲ ਰਿਹਾ ਵਾ,
1: ਮਤਲਬ
0: ਹਰ ਇੱਕ ਘਰ ਦੀ ਵੱਖਰੀ ਵੱਖਰੀ ਕਹਾਣੀ ਆ, ਹਰ ਇੱਕ ਬੱਚਾ ਵੱਖਰੇ ਵੱਖਰੇ ਸੁਭਾਅ ਦਾ ਵਾ, ਹੈਗਾ ਵਾ
1: ਬਿਲਕੁਲ,
0: ਪਰ ਉਹ ਤੁਹਾਡੀ ਇਸ ਜਿਹੜੀ ਪ੍ਰੋਬਲਮ ਆ ਤੁਹਾਡੇ ਆਪਣੇ ਆਪ ਨੂੰ ਬਦਲਣ ਵਾਲੀ, ਤੁਸੀਂ ਇਹਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਨਾ ਕਰੋ ਉਹਨੂੰ। ਮੈਂ ਮੰਨਦਾ ਹਰ ਇੱਕ ਬੱਚਾ ਡਿਫਰੈਂਟ ਆ, ਹਰ ਇੱਕ ਏਜ ਡਿਫਰੈਂਟ ਆ, ਹਰ ਇੱਕ ਘਰ ਡਿਫਰੈਂਟ ਆ, ਜੰਮਦਾ ਹੀ ਬੱਚਾ ਵੱਖਰਾ ਸੁਭਾਅ ਲੈ ਕੇ ਪੈਦਾ ਹੁੰਦਾ ਵਾ, ਮਤਲਬ ਉਹ ਸਾਰੀਆਂ ਚੀਜ਼ਾਂ ਸਿਰ ਮੱਥੇ, ਪਰ ਇਸ ਸਭ ਕੁਛ ਦੇ ਪਿੱਛੇ ਤੁਸੀਂ ਜੇ ਆਪਣੀ ਕੋਈ ਕਮਜ਼ੋਰੀ ਲੁਕਾ ਰਹੇ ਹੋ ਤਾਂ ਫਿਰ ਸਮੱਸਿਆ ਵਾ
1: ਬਿਲਕੁਲ।
0: ਉੱਥੇ ਤੁਹਾਨੂੰ ਥੋੜ੍ਹਾ ਜਿਹਾ ਵੇਖਣਾ ਪਊਗਾ ਤੁਸੀਂ ਕਿੰਨਾ ਕੁ ਕਿਹੜੀ ਚੀਜ਼ ਨੂੰ ਅਹਿਮੀਅਤ ਤੁਸੀਂ ਦੇਣੀ ਚਾਹੁੰਦੇ ਹੋ, ਹੈ ਨਾ। ਜਿੰਨੀਆਂ ਆਪਾਂ ਗੱਲਾਂ ਕਰਦੇ ਨਾ, ਓਨੈਸਟਲੀ ਜਿੱਦਾਂ ਮੰਨ ਲਓ ਹੁਣ ਮੈਂ ਇੰਡੀਆ, ਮੇਰੇ ਵਰਗੇ ਜਿੰਨੀਆਂ ਗੱਲਾਂ ਕਰਦੇ ਆ ਓਨੇ ਸਾਡੇ ਐਫਰਟ ਹੈਗੇ ਨਹੀਂ ਆ,
1: ਹੈ ਨਾ।
0: ਆਪਾਂ ਸਿਰਫ ਗੱਲਾਂ ਹੀ ਕਰਦੇ ਹਾਂ,
1: ਆਪਾਂ ਇਹਨੂੰ ਵੀ ਲੈ ਕੇ ਕੰਸਰਨ, ਇਹਨੂੰ ਵੀ ਲੈ ਕੇ ਕੰਸਰਨ, ਨਹੀਂ ਪ੍ਰੋਬਲਮ ਤਾਂ ਵੇਖੋ ਆਪਾਂ ਆਪ ਬਣਾ ਲੈਂਦੇ ਹਾਂ ਨਾ, ਜਿੱਦਾਂ ਆਪਾਂ ਅੱਗੇ ਗੱਲ ਕੀਤੀ ਆ ਵੀ ਪ੍ਰੋਬਲਮ, ਤੇ ਜੇ ਆਪਾਂ ਪ੍ਰੋਬਲਮਾਂ ਬਾਰੇ ਸੋਚਾਂਗੇ ਤੇ ਫਿਰ ਪ੍ਰੋਬਲਮ ਹੀ ਪ੍ਰੋਬਲਮ ਹੈ ਬਿਲਕੁਲ।
0: ਤੇ ਜੇ ਆਪਾਂ ਪੇਰੈਂਟਿੰਗ ਦੇ ਵਿੱਚੋਂ ਇੱਕ ਤੇ ਆ ਹੈ ਨਾ ਵੀ ਹਾਂਜੀ ਵੀ ਬੱਚੇ ਇਕਦਮ ਵੇਖ ਕੇ ਤਾਂ ਆਪਾਂ ਰਿਲੈਕਸ ਫੀਲ ਕਰਦੇ ਹਾਂ, ਸਟ੍ਰੈਸ ਫਰੀ ਹੋ ਜਾਂਦੇ ਹਾਂ, ਬੱਚੇ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ, ਬਾਕੀ ਉਹ ਸੋਟੀ ਫੜਾਉਣ ਵਾਲਾ, ਗੰਢੇ ਫੜਾਉਣ ਵਾਲਾ, ਉਹ ਤੇ ਹੈ ਹੀ ਆ। ਸਭ ਤੋਂ ਵੱਡੀ ਚੀਜ਼ ਮੈਨੂੰ ਪਤਾ ਕੀ ਲੱਗਦੀ ਆ, ਤੁਸੀਂ ਨਾ ਬੱਚਿਆਂ ਦੇ ਨਾਲ ਰਹਿ ਕੇ ਤੁਸੀਂ ਆਪਣਾ ਕਾਰੋਬਾਰੀ ਵੀ ਬੜੇ ਦਾਅ ਵਿੱਚ ਸਿੱਖਦੇ ਹੋ, ਜੇ ਸਿੱਖਣਾ ਚਾਹੋ, ਪਰ ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਸਿੱਖ ਰਹੇ ਹੋ, ਸਾਨੂੰ ਅਹਿਸਾਸ ਨਹੀਂ ਰਹਿੰਦਾ। ਫੋਰ ਐਗਜ਼ਾਮਪਲ ਬੱਚਿਆਂ ਦੇ ਨਾਲ ਰਹਿ ਕੇ ਤੁਹਾਨੂੰ ਕਿਸੇ ਹੱਦ ਤੱਕ ਪੇਸ਼ੈਂਸ ਤਾਂ ਆਉਂਦਾ ਹੀ ਆ ਨਾ
1: ਜੀ,
0: ਹੈ ਨਾ। ਤੁਸੀਂ ਜਿੰਨਾ ਮਰਜ਼ੀ ਖਿੱਚੀ ਜਾਓ, ਅਤੇ ਬਾਹਰ ਵੀ ਕੀ ਆ, ਜਿਹੜੇ ਤੁਹਾਡੇ ਕੁਲੀਗਸ ਨੇ, ਤੁਹਾਡੇ ਨਾਲ ਇੰਪਲੋਈਜ਼ ਨੇ, ਉਹਨਾਂ ਦੇ ਨਾਲ ਤੁਸੀਂ ਜਦੋਂ ਟੈਕਲ ਕਰਨਾ, ਉਹ ਵੀ ਬੱਚਿਆਂ ਵਰਗੇ ਹੁੰਦੇ
1: ਆ
0: ਨਾ, ਉੱਥੇ ਵੀ ਤੁਹਾਨੂੰ ਬੱਚਿਆਂ ਵਰਗੇ ਕਿਉਂ ਆ, ਇੱਕ ਸੈਂਸ ਦੇ ਵਿੱਚ ਕਿ ਉਹਨਾਂ ਦਾ ਵੀ ਖਿਆਲ ਤੁਸੀਂ ਰੱਖਣਾ ਹੁੰਦਾ,
1: ਬਿਲਕੁਲ ਜੀ,
0: ਡਿਪੈਂਡ ਕਰਦਾ ਤੁਹਾਡਾ

0: ਠੀਕ ਹੁੰਦਾ ਜੇ ਨਹੀਂ ਵੀ ਰੱਖਣਾ ਭਾਵੇਂ ਤੁਸੀਂ ਬਰਾਬਰ ਵੀ ਸਾਵੇਂ ਵੀ ਹੋ ਤੇ ਤਾਂ ਵੀ ਫਿਰ ਭੈਣ ਭਰਾ ਮਾਰ ਗਏ ਹੋਗੇ ਫਿਰ ਵੀ ਤੁਸੀਂ ਫਿਰ ਫਿਰ ਹਸਬੈਂਡ ਵਾਈਫ ਵਾਲਾ ਰਿਲੇਸ਼ਨ ਲਾ ਲਓ ਹਨਾ ਫਿਰ ਵੀ ਤੁਸੀਂ ਉਹਨਾਂ ਦਾ ਧਿਆਨ ਰੱਖਣਾ ਸੋ ਮੈਨੇਜਮੈਂਟ ਰਿਲੇਸ਼ਨਸ ਦੀ ਕਰਨੀ ਉਹ ਉਹ ਤੁਹਾਨੂੰ ਇੱਕ ਫਿਰ ਮੌਕਾ ਮਿਲ ਜਾਂਦਾ
1: ਬਿਲਕੁਲ
0: ਉਹ ਤੁਹਾਨੂੰ ਬੱਚਿਆਂ ਕੋਲੋਂ ਸਿੱਖਣ ਨੂੰ ਤੁਹਾਨੂੰ ਮਿਲ ਜਾਂਦਾ ਕੁਛ ਕਿਉਂਕਿ ਬੱਚਿਆਂ ਦੀ ਖਾਸੀਅਤ ਇਹ ਹੈ ਕਿ ਬੱਚਿਆਂ ਕੋਲ ਨਾ ਇੱਥੇ ਹਾਕਿਆ ਕਿਸੇ ਹੱਦ ਤੱਕ ਉਹ ਤੁਹਾਨੂੰ ਅੱਗੋਂ ਕਹਿ ਦਿੰਦੇ ਆ ਵਾਹੇ ਉਹ ਵਾਹੇ ਜਿਹੜੀ ਆ ਉਹ ਤੁਹਾਨੂੰ ਆਂਸਰ ਕਰਨੀ ਪੈਂਦੀ ਆ ਹਨਾ ਬਾਹਰ ਤੁਸੀਂ ਬੇਸ਼ੱਕ ਤੁਸੀਂ ਕਹਿ ਦਿਓ ਕਹੋ ਪਹਿਲੀ ਗੱਲ ਤਾਂ ਕੋਈ ਕਹਿੰਦਾ ਹੀ ਨਹੀਂ ਹਨਾ ਮੰਨ ਲਓ ਤੁਹਾਡਾ ਕੋਈ ਇੰਪਲੋਈ ਆ ਤੇ ਬਹੁਤੀ ਵਾਰੀ ਉਹ ਚੁੱਪ ਕਰਕੇ ਜਾਂ ਤੇ ਕੰਮ ਛੱਡ ਜੂਗਾ ਜਾਂ ਫਿਰ ਤੁਹਾਨੂੰ ਉਹ ਵਾਹੇ ਨਹੀਂ ਕਹੂਗਾ ਤੁਹਾਡੇ ਅੱਗੇ ਆਰਗੂਮੈਂਟ ਨਹੀਂ ਕਰੂਗਾ ਹਨਾ ਉਹ ਅੰਦਰ ਦੀ ਅੰਦਰ ਰੱਖ ਲੂਗਾ ਇੱਕ ਆ ਉਹ ਕਰ ਦੂਗਾ ਉਹ ਡਿਪੈਂਡ ਕਰਦਾ ਵੀ ਫਿਰ ਕਿੱਦਾਂ ਦਾ ਪਰ ਤੁਹਾਡੇ ਅੰਦਰ ਮਾਦਾ ਉਦੋਂ ਹੀ ਆਉਂਦਾ ਜਦੋਂ ਤੁਸੀਂ ਬੱਚੇ ਦੀ ਵਾਹੇ ਸੁਣਦੇ ਹੋ ਇੱਦਾਂ ਦੇ ਨਿੱਕੇ ਨਿੱਕੇ ਬਹੁਤ ਸਾਰੇ ਤੁਸੀਂ ਟੈਕਟ ਬੱਚਿਆਂ ਕੋਲੋਂ ਸਿੱਖਦੇ ਹੋ ਜਦੋਂ ਬੱਚਿਆਂ ਦੇ ਨਾਲ ਵਿਚਰਦੇ ਹੋ ਤੁਸੀਂ ਤੇ ਉਤੋਂ ਤੁਸੀਂ ਬਾਹਰਲੀ ਦੁਨੀਆਦਾਰੀ ਵੀ ਸਿੱਖ ਰਹੇ ਹੁੰਦੇ ਹੋ ਆਪਾਂ ਕਹਿਣ ਨੂੰ ਅਸੀਂ ਬੱਚੇ ਨੂੰ ਸਿਖਾ ਰਹੇ ਹਾਂ ਪਰ ਤੁਸੀਂ ਕਈ ਨੋਟ ਕਰਕੇ ਵੇਖਿਓ ਅਸੀਂ ਬੜਾ ਕੁਛ ਬੱਚਿਆਂ ਕੋਲ ਸਿੱਖ ਰਹੇ ਹੁੰਦੇ ਇਹ ਸਾਰੀਆਂ ਚੀਜ਼ਾਂ ਆਪਾਂ ਸਿਰਫ ਉਹ ਨਹੀਂ ਵੀ ਨਿੱਕੇ ਨਿੱਕੇ ਸਲੈਂਗ ਨਹੀਂ ਆਪਾਂ ਸਿੱਖਦੇ ਹੋਰ ਵੀ ਬਹੁਤ ਸਾਰਾ ਕੁਛ ਆਪਾਂ ਬੱਚਿਆਂ ਦੇ ਰਾਹੀਂ ਬੜਾ ਕੁਛ ਸਿੱਖਦੇ ਹਾਂ ਸੋ ਜਦੋਂ ਆਪਾਂ ਇੱਦਾਂ ਦੀ ਇੱਕ ਸੋਚ ਟੂ ਵੇ ਜੀ ਲੈ ਕੇ ਚੱਲਦੇ ਹਾਂ ਨਾ ਵੀ ਹਾਂ ਅਸੀਂ ਵੀ ਇਹਦੇ ਕੋਲੋਂ ਕੁਛ ਸਿੱਖ ਰਹੇ ਹਾਂ ਤੇ ਉਹ ਚੀਜ਼ ਜਿਹੜੀ ਆ ਉਹ ਵਾਕਈ ਤੁਹਾਡੇ ਐਜੂਕੇਸ਼ਨ ਵਾਲੇ ਖਾਨੇ ਚ ਰਜਿਸਟਰ ਹੋਣੀ ਸ਼ੁਰੂ ਹੋ ਜੂਗੀ
1: ਹਾਂ
0: ਜਦੋਂ ਆਪਾਂ ਮੰਨਿਆ ਹੀ ਨਹੀਂ ਵੀ ਅਸੀਂ ਸਕੂਲ ਜਾ ਰਹੇ ਹਾਂ ਤੇ ਫਿਰ ਤੇ ਉਹ ਨਹੀਂ ਜਾ ਰਹੇ ਆਪਾਂ ਤੇ ਬਾਕੀ ਇਹ ਅਗੇਨ ਉਹੀ ਚੀਜ਼ਾਂ ਆ ਜਾਂਦੀਆਂ ਕਿ ਘੁੰਮ ਘੁਮਾ ਕੇ ਹਰ ਇੱਕ ਚੀਜ਼ ਜਿਹੜੀ ਆ ਮਨੋਵਿਗਿਆਨੀ ਤੇ ਉਹ ਮੰਨਦੇ ਆ ਜਾਂ ਜਿਹੜੇ ਬੱਚਿਆਂ ਦੇ ਮਾਹਰ ਆ ਵੀ ਹਰ ਇੱਕ ਚੀਜ਼ ਜਿਹੜੀ ਉਹ ਫਿਕਸ ਕੀਤੀ ਜਾ ਸਕਦੀ ਕਿਸੇ ਹੱਦ ਤੱਕ ਡਿਪੈਂਡ ਆ ਵੀ ਤੁਸੀਂ ਕਿੰਨੇ ਕੁ ਡੈਡੀਕੇਟਿਡ ਹੋ
1: ਬਿਲਕੁਲ
0: ਸੋ ਹੁਣ ਤੁਸੀਂ ਵੇਖਣਾ ਫਿਰ ਉਹ ਗੱਲ ਆ ਜਾਂਦੀ ਵੀ ਘੁੰਮ ਘੁਮਾ ਕੇ ਇਹ ਸਾਡੇ ਉੱਤੇ ਫਿਰ ਆ ਜਾਣੀ ਆ ਆਪਾਂ ਕੀ ਕਰਦੇ ਹਾਂ ਤੇ ਜਿੱਦਾਂ ਦੇ ਆਪਾਂ ਆ ਉਦਾਂ ਦੇ ਸਾਡੇ ਬੱਚੇ ਆ ਹਾਂ ਜਿੱਦਾਂ ਦੇ ਤੁਹਾਡੇ ਯਾਰ ਦੋਸਤ ਆ ਕਹਿੰਦੇ ਨੇ ਕਿ ਉਦਾਂ ਦੇ ਤੁਸੀਂ ਹੁੰਦੇ ਹੋ ਜਿੱਦਾਂ ਦੇ ਤੁਹਾਨੂੰ ਲੱਗਦਾ ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਕਮੀ ਪੇਸ਼ੀ ਆ ਤੇ ਆਪਾਂ ਐਕਸੈਪਟ ਕਿਉਂ ਨਹੀਂ ਕਰ ਲੈਂਦੇ ਵੀ ਫਿਰ ਸਾਡੇ 'ਚ ਵੀ ਹੈਗੀ ਆ
1: ਜੀ ਜੀ
0: ਅਸੀਂ ਉਹਦੇ 'ਚ ਪਾਸ ਔਨ ਕੀਤੀ ਆ
1: ਹਨਾ ਜੀ
0: ਜੇ ਕਰ ਲਾਂਗੇ ਤੇ ਫਿਰ
1: ਸਾਰਾ ਕੁਛ ਠੀਕ ਹੋ ਜੂ ਜੀ ਬਿਲਕੁਲ ਰਣਜੋਤ ਜੀ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਆਪਾਂ ਜਦੋਂ ਆਪਾਂ ਗੱਲ ਕੀਤੀ ਸੀ ਕਿ ਹੈਪੀ ਕਿਹੜੀ ਮਤਲਬ ਪੇਰੈਂਟਿੰਗ ਗੁੱਡ ਆ ਲਾਈਕ ਸੋਫਟ ਕਿ ਹਾਰਡ ਹਨਾ ਸਟ੍ਰਿਕਟ ਪੇਰੈਂਟ ਗੁੱਡ ਆ ਕਿ ਜਿਹੜੇ ਬਹੁਤ ਈਜ਼ੀ ਗੋਇੰਗ ਆ ਉਹ ਵਾਲੇ ਗੁੱਡ ਆ ਅਤੇ ਇੱਕ ਸਰਵੇ ਦੇ ਅਨੁਸਾਰ ਕਹਿੰਦੇ ਆ ਕਿ ਨੀਦਰਲੈਂਡ ਦੇ ਵਿੱਚ ਜਿਹੜਾ ਪੇਰੈਂਟਸ ਸਟ੍ਰਿਕਟ ਨਹੀਂ ਹੈਗੇ ਅਤੇ ਉਹ ਉਹ ਕਹਿੰਦੇ ਆ ਕਿ ਉਹਨਾਂ ਦੇ ਜਿਹੜੇ ਟੀਨੇਜਰ ਬੱਚੇ ਆ 87% ਬੱਚੇ ਸਰਵੇ ਦੇ ਅਨੁਸਾਰ ਆ ਜਿਹੜੇ ਉਹ ਹੈਪੀ ਆ ਲਾਈਕ
0: ਓਕੇ
1: ਤੇ ਉਸ ਤੋਂ ਉਲਟਾ ਇੰਡੀਆ ਨੂੰ ਜੇ ਲੈ ਗਏ ਆਪਾਂ ਤੇ ਉੱਥੇ ਇੱਕ ਸਟ੍ਰਿਕਟ ਪੇਰੈਂਟਿੰਗ ਰੂਲ ਜਿਹੜਾ ਆ ਉਹ ਫੋਲੋ ਕਰਦੇ ਆ ਆਪਾਂ ਉਹਦੇ ਵਿੱਚੋਂ ਨਿਕਲ ਕੇ ਆਏ ਹਾਂ ਸਾਡੇ ਤੋਂ ਵਧੀਆ ਕੋਈ ਨਹੀਂ ਜਾਣ ਸਕਦਾ ਤੇ ਕਹਿੰਦੇ ਉਹਦੇ ਵਿੱਚ ਨਾ 147 ਦੇਸ਼ਾਂ ਦੇ ਜਿਹੜੇ ਸੀਗੇ ਸਰਵੇ ਕੀਤੇ ਗਏ ਕਿ ਹੈਪੀਐਸਟ ਕਿੱਥੇ ਆ ਕਿਹੜੀ ਕੰਟਰੀ ਆ ਬੱਚਿਆਂ ਦੀ ਨਾ ਤੇ ਇੰਡੀਆ ਦਾ ਜਿਹੜਾ ਨੰਬਰ ਸੀਗਾ 116ਵੇਂ ਨੰਬਰ ਤੇ ਸੀ 147ਵੇਂ ਵਿੱਚੋਂ ਜਣੀ ਇੰਨਾ ਸਟ੍ਰਿਕਟ ਪੇਰੈਂਟਿੰਗ ਦੇ ਬਾਵਜੂਦ ਵੀ ਮਤਲਬ ਬੱਚੇ ਆ ਜਿਹੜੇ ਉਹ ਉਹ ਹੈਪੀ ਨਹੀਂ ਹੈਗੇ ਉੱਥੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਕਿ ਬੱਚਿਆਂ ਨੂੰ ਆਪਾਂ ਜਦੋਂ ਆਪਾਂ ਬੱਚਿਆਂ ਦੇ ਨਾਲ ਟੈਕਲ ਕਰਦੇ ਹਾਂ ਪਹਿਲਾਂ ਆਪਾਂ ਨੂੰ ਸ਼ਾਇਦ ਉਹਨਾਂ ਨੂੰ ਰੂਲਸ ਰੈਗੂਲੇਸ਼ਨ ਆਪਾਂ ਆਪਣੇ ਦੱਸ ਦਿੰਦੇ ਹਾਂ ਅਤੇ ਬੱਚੇ ਜਿੱਦਾਂ ਤੁਸੀਂ ਕਿਹਾ ਉਹਨਾਂ ਦੀ ਵਾਇਰ ਨੂੰ ਸਾਨੂੰ ਆਨਸਰ ਕਰਨਾ ਪੈਂਦਾ ਆ ਅਤੇ ਇਹ ਸੱਚੀ ਵੀ ਆ ਇੱਕ ਪੁਆਇੰਟ 'ਤੇ ਆ ਕੇ ਉਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਡਬਲਿਊ ਆ ਉਹ ਵੱਧ ਜਾਂਦਾ ਆ ਵੈਨ ਵਾਏ ਵਾਟ ਹੈ ਨਾ ਜਿਹੜੇ ਆਪਾਂ ਕਹਿੰਦੇ 5 W ਅਤੇ ਉਹ ਆਨਸਰ ਕਰਨੇ ਜ਼ਰੂਰੀ ਵੀ ਆ ਕਿਉਂਕਿ ਜਦੋਂ ਇੱਕ ਪੁਆਇੰਟ 'ਤੇ ਆ ਕੇ ਜੇ ਤੁਹਾਡੇ ਕੋਲ ਉਹਦਾ ਆਨਸਰ ਨਹੀਂ ਹੈਗਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਤੁਹਾਡੇ ਕੋਲ ਆਨਸਰ ਨਹੀਂ ਹੈਗਾ ਅਤੇ ਹੁਣ ਤੁਸੀਂ ਕਹੀ ਜਾਂਦੇ ਹਾਂ ਕਿ ਇਹ ਸਾਡੇ ਘਰ ਦਾ ਰੂਲ ਆ ਹੈ ਨਾ ਵੀ ਤੁਹਾਨੂੰ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
0: ਨਹੀਂ ਤੁਸੀਂ ਸੁਖ ਜੀ ਕਹਿ ਸਕਦੇ ਹੋ ਵੀ ਸਾਡੇ ਘਰ ਦਾ ਰੂਲ ਆ ਪਰ ਬੱਚਾ ਹੁਣ ਉਹ ਬੱਚਾ ਨਹੀਂ ਰਿਹਾ
1: ਹਾਂ ਉਹ ਬੱਚੇ ਛੋਟੇ 10 ਸਾਲ ਤੱਕ ਤੁਸੀਂ ਕਹਿ ਸਕਦੇ ਹੋ ਰੂਲ
0: ਮਤਲਬ ਇਹ ਕਿਹੜਾ ਰੂਲ ਹੈ ਜਿਹੜਾ ਤੁਹਾਨੂੰ ਕਹਿ ਕੇ ਦੱਸਣਾ ਪੈ ਰਿਹਾ ਉਹਨੂੰ ਤਾਂ ਪਤਾ ਹੀ ਆ ਉਹ ਉਸੇ ਘਰ 'ਚ ਜੰਮਿਆ ਵਾ ਉਸੇ ਘਰ 'ਚ ਵੇਖ ਰਿਹਾ ਮਾਂ ਨੂੰ ਵੇਖ ਰਿਹਾ ਪਿਓ ਨੂੰ ਵੇਖ ਰਿਹਾ ਦਾਦੀ ਨੂੰ ਵੇਖ ਰਿਹਾ ਤੇ ਹੁਣ ਤੁਹਾਨੂੰ ਕਹਿ ਕੇ ਦੱਸਣਾ ਪਊਗਾ ਵੀ ਇਹ ਸਾਡੇ ਘਰ ਦਾ ਰੂਲ ਹੈ ਉਹ ਤਾਂ ਉਹਨੂੰ ਪਹਿਲਾਂ ਪਤਾ ਹੋਊਗਾ ਤੁਹਾਡੇ ਘਰ ਦੇ ਵਿੱਚ ਜੁੱਤੀਆਂ ਬਾਹਰ ਹੀ ਲੈਂਦੀਆਂ ਅੰਦਰ ਨਹੀਂ ਲੈ ਕੇ ਆਉਂਦੀਆਂ ਕੀ ਤੁਸੀਂ ਬੱਚੇ ਦੇ 15 ਸਾਲ ਦੇ ਹੋਣ ਤੋਂ ਬਾਅਦ 'ਚ ਉਹਨੂੰ ਦੱਸੋਗੇ ਵੀ ਇਹ ਸਾਡੇ ਘਰ ਦਾ ਰੂਲ ਹੈ ਜੁੱਤੀ ਬਾਹਰ ਲੱਗਦੀ ਹੈ ਹਰ ਇੱਕ ਚੀਜ਼ ਰੂਲ ਤਾਂ ਉਹਨੂੰ ਆਲਰੇਡੀ ਪਤਾ ਲੱਗ ਗਿਆ ਇੰਨਾ ਚਿਰ ਉਹ ਰਹਿ ਲਿਆ ਉਹਨੇ ਘਰ ਦੇ ਵਿੱਚ ਇਹ ਤਾਂ ਮਤਲਬ ਉਹ ਰੂਲ ਨਹੀਂ ਆ ਤੁਸੀਂ ਐਵੇਂ ਹੀ ਮਾਰ ਰਹੇ ਹੋ
1: ਜਾਂ
0: ਤੁਸੀਂ ਆਪ ਫੋਲੋ ਨਹੀਂ ਕਰ ਰਹੇ ਤੁਸੀਂ ਸਿਰਫ ਉਹਦੇ ਤੇ ਸੁੱਟ ਰਹੇ ਹੋ
1: ਹੁਣ ਆਪਾਂ ਪਾਰਟੀਜ਼ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਪਾਰਟੀਜ਼ ਤੇ ਜਾਂਦੇ ਹਾਂ ਆਪਾਂ ਮੋਸਟਲੀ ਆਪਾਂ ਲੇਟ ਲੇਟ ਤੱਕ ਰੁਕਦੇ ਹਾਂ ਨਾ ਪਾਰਟੀਜ਼ ਤੇ ਪਰ ਜੇ ਤੁਹਾਡਾ ਆਪਣਾ ਰੂਲ ਆ ਕਿ ਅਸੀਂ ਉੱਥੇ 9:30-10 ਤੋਂ ਬਾਅਦ ਕਿਸੇ ਪਾਰਟੀ 'ਤੇ ਨਹੀਂ ਰੁਕਣਾ, ਜੇ ਸ਼ੁਰੂ ਤੋਂ ਹੀ ਤੁਹਾਡਾ ਉਹ ਚਾਹੇ ਤੁਹਾਡੇ ਕੰਮ ਕਰਕੇ ਤੁਸੀਂ ਉਹ ਰੂਲ ਬਣਾ ਲਿਆ ਆਪਣੀ ਲਾਈਫ 'ਚ, ਸ਼ਾਇਦ ਤੁਸੀਂ ਰੁਕਣਾ ਵੀ ਚਾਹੁੰਦੇ ਸੀਗੇ ਇੱਕ ਏਜ ਦੇ ਵਿੱਚ, ਤਾਂ ਅਸੀਂ ਇੰਜੋਏ ਕਰਦੇ ਸੀ ਉਹ ਚੀਜ਼ ਕਿ ਆਪਾਂ ਲੰਬਾ ਰੁਕੀਏ, ਪਰ ਸਵੇਰੇ ਤੁਹਾਡਾ ਕੰਮ ਹੁੰਦਾ ਸੀ ਤਾਂ ਤੁਸੀਂ ਕਿਹਾ ਕਿ ਨਹੀਂ ਅਸੀਂ ਨਾ 10 ਤੋਂ ਬਾਅਦ ਰੁਕਦੇ ਨਹੀਂ, ਸਾਡੇ ਬੱਚੇ ਇੱਦਾਂ ਹੀ ਆ ਹੈ ਨਾ, ਤੁਹਾਡਾ ਬੱਚਾ ਉੱਥੇ ਸੈੱਟ ਹੋ ਗਿਆ, ਉਹ ਤੁਹਾਨੂੰ 9:00 ਖੁਦਕਤੀ ਉਹਨੂੰ ਲੱਗ ਜਾਂਦੀ ਵੀ ਚਲੋ ਹੁਣ ਮੈਨੂੰ ਆਪਣਾ ਬੈੱਡ ਚਾਹੀਦਾ ਹੈ ਨਾ, ਅਤੇ ਜਦੋਂ ਕੱਲ੍ਹ ਨੂੰ ਬੱਚਾ ਤੁਹਾਡਾ ਬਾਹਰ ਜਾਂਦਾ ਹੈ ਉਹ ਆਪਣੇ ਦੋਸਤਾਂ ਨੂੰ ਦੱਸ ਕੇ ਜਾਂਦਾ ਹੈ ਕਿ ਨਹੀਂ ਮੇਰੇ ਤਾਂ ਪੇਰੈਂਟਸ 10 ਪਾਰਟੀ ਤੋਂ ਬਾਅਦ ਘਰ ਆ ਜਾਂਦੇ ਆ ਤੇ ਮੈਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ ਲੰਬਾ ਟਾਈਮ, ਤੇ ਵੀ ਮੈਂ ਆਉਣਾ ਹੀ ਆਉਣਾ ਆ ਵਾਪਸ ਹਨਾ। ਸੋ ਇਹ ਸਾਰੀਆਂ ਚੀਜ਼ਾਂ ਉਹੀ ਆ ਜਿੱਦਾਂ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਕਰੇ, ਜਦੋਂ ਉਹ 15-16 ਸਾਲਾਂ ਦਾ ਆ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਨੇ ਹੁਣੇ ਹੁਣੇ ਲਾਇਸੈਂਸ ਲਿਆ, ਉਹ ਸਪੀਡ ਨਾ ਕਰੇ, ਉਹ ਫੋਨ ਨੂੰ ਨਾ ਟੱਚ ਕਰੇ ਗੱਡੀ ਚਲਾਉਂਦੇ, ਜਦੋਂ ਤੁਸੀਂ ਉਹਨੂੰ ਬਿਠਾ ਕੇ 11-12 ਸਾਲਾਂ ਦੇ ਨੂੰ ਗੱਡੀ ਚਲਾ ਰਹੇ ਹੋ, ਫੋਨ ਟੱਚ ਕਰ ਰਹੇ ਹੋ, ਸਪੀਡ ਕਰ ਰਹੇ ਹੋ, ਉਹਨੂੰ ਲੱਗਾ ਕੁਛ ਨਹੀਂ ਹੋਇਆ। ਮੈਂ 11 ਸਾਲਾਂ ਦਾ ਸੀ ਜਦੋਂ ਮੈਂ ਡੈਡੀ ਨੂੰ ਨੋਟ ਕਰਦਾ, ਮੰਮੀ ਨੂੰ ਨੋਟ ਕਰਦਾ, ਉਹ ਫੋਨ ਚੁੱਕਦੀ ਆ, ਫੋਨ 'ਤੇ ਹੱਥ ਲਾਉਂਦੀ ਆ, ਜਾਂ ਰੀਲਾਂ ਦੇਖਦੀ ਆ, ਜਾਂ ਦੇਖਦਾ ਡੈਡੀ, ਜਾਂ ਸਪੀਡ ਕਰਦਾ ਆ। 9 ਹੋ ਗਏ ਮੈਨੂੰ ਦੇਖਦੇ ਨੂੰ, ਮੈਂ 19 ਸਾਲਾਂ ਦਾ ਹੋ ਗਿਆ, ਮੰਮੀ ਡੈਡੀ ਨੂੰ ਤਾਂ ਕੁਛ ਨਹੀਂ ਹੋਇਆ, ਮੈਨੂੰ ਵੀ ਨਹੀਂ ਹੋਣਾ। ਫਿਰ ਤੁਸੀਂ ਉਹਨੂੰ ਬਲੇਮ ਨਾ ਕਰੋ ਵੀ ਕਿਉਂ ਆਹ ਘਟਨਾ ਕਾਹਤੇ ਘਟੀ, ਆਪਾਂ ਉਹਨਾਂ ਨੂੰ ਦੇ ਦਿੱਤੀ ਆ ਉਹ ਚੀਜ਼ਾਂ। ਸੋ ਅੱਜ ਤੋਂ ਹੀ ਆਪਾਂ ਉਹਨੂੰ ਥੋੜਾ ਜਿਹਾ ਚੇਂਜ ਕਰ ਲਈਏ ਆਪਣੇ ਆਪ ਦੇ ਵਿੱਚ।
0: ਜੀ ਬਿਲਕੁਲ, ਅਤੇ ਕਹਿੰਦੇ ਕਿ ਮੈਨੂੰ ਲੱਗਦਾ ਬੱਚਿਆਂ ਨੂੰ ਬਚਪਨ ਜੀਣ ਦੇਣਾ ਚਾਹੀਦਾ ਵਾ, ਕੁਛ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਸਿਆਣਾ ਅਡਲਟ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਫਿਰ ਬੱਚੇ ਸਾਰੀ ਉਮਰ ਸਾਈਕੋਲੋਜੀਕਲੀ ਇਸ਼ੂ ਫੇਸ ਕਰਦੇ ਨੇ। ਹਾਂ ਡਿਪੈਂਡ ਹੈ ਜੀ, ਵੇਖੋ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਸਿੱਧੀ ਸਿੱਧੀ ਜੀ ਕਹਿ ਦੇਣੀ ਵਾਕਈ ਬੜੀ ਔਖੀ ਆ, ਡਿਪੈਂਡ ਕਰਦਾ ਬੱਚੇ ਦੀ ਏਜ ਕੀ ਆ, ਅਤੇ ਜੇ ਆਪਾਂ ਇਹੋ ਹੀ ਕਹਿਤਾ ਵੀ ਉਹ ਆਪਣੇ ਮੁਤਾਬਿਕ ਆਪਣਾ ਬਚਪਨ ਜੀ ਲਏ, ਫਿਰ ਬੱਚਾ ਕਹਿਣ ਦੀ ਲੋੜ ਹੀ ਨਹੀਂ ਉਹਨੂੰ। ਬੱਚੇ ਦਾ ਤਾਂ ਮਤਲਬ ਹੀ ਇਹ ਹੈ, ਬੱਚੇ ਦਾ ਮਤਲਬ ਕਿ ਜਿਹਨੂੰ ਹਲੇ ਸੋਝੀ ਨਹੀਂ, ਜਿਹਨੂੰ ਲੋੜ ਆ ਤੁਹਾਡੀ, ਹੈ ਨਾ। ਜਦੋਂ ਉਸ ਕੈਟੇਗਰੀ 'ਚੋਂ ਨਿਕਲ ਗਿਆ ਫਿਰ ਉਹ ਇੱਕ ਅਲੱਗ ਗੱਲ ਹੈ ਨਾ, ਉਸ ਤੋਂ ਪਹਿਲਾਂ ਤਾਂ ਵੋਟ ਦਾ ਵੀ ਅਧਿਕਾਰ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਦੱਸਣਾ ਤਾਂ ਪਊਗਾ, ਸਾਨੂੰ ਇੱਕ ਐਗਜ਼ਾਮਪਲ ਤਾਂ ਸਾਹਮਣੇ ਸੈੱਟ ਕਰਨੀ ਪਊਗੀ ਨਾ। ਸੋ ਇਨਸਾਨ ਇੱਕ ਇੱਦਾਂ ਦੀ ਚੀਜ਼ ਹੈ, ਇੱਦਾਂ ਦਾ ਪ੍ਰਾਣੀ ਆ ਜਿਹਨੂੰ ਹਮੇਸ਼ਾ ਆਸਰੇ ਦੀ ਲੋੜ ਹੈ।
1: ਠੀਕ
0: ਆ, ਆਸਰੇ ਤੋਂ ਬਿਨਾਂ ਬੜਾ ਔਖਾ ਵਾ ਇਨਸਾਨ ਦਾ। ਰੁਪਿੰਦਰ ਜੀ ਕਹਿੰਦੇ ਕਿ ਗੁੱਡ ਇਨਫੋਰਮੇਸ਼ਨ, ਥੈਂਕ ਯੂ। ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੈਨੂੰ ਕਦੇ ਸਵੇਰੇ ਉਠਾਉਣਾ ਨਹੀਂ ਪੈਂਦਾ, ਅਤੇ ਅਰਨਮ ਨੂੰ ਕਹਿੰਦੇ ਉਠਾਉਣਾ ਨਹੀਂ ਪੈਂਦਾ, ਉਹ ਆਪੇ ਸਾਰਾ ਕੁਛ ਕਰਕੇ ਰੈਡੀ ਹੋ ਜਾਂਦਾ
1: ਅਤੇ
0: ਸੌਂ ਵੀ ਟਾਈਮ ਦੇ ਨਾਲ ਜਾਂਦਾ ਵਾ, ਅਤੇ ਮੇਰਾ ਮੈਂ ਆਪਣੇ ਬੇਟੇ 'ਤੇ ਪ੍ਰਾਊਡ ਫੀਲ ਕਰਦੀ ਹਾਂ। ਵੇਖੋ ਜਿਹੜੇ ਹੁਣ ਜਿੱਦਾਂ ਅਰਨਮ ਵੀ ਆ, ਅਤੇ ਉਹਦੇ ਨਾਲ ਗੱਲ ਕਰਕੇ ਹੀ ਪਤਾ ਲੱਗ ਜਾਂਦਾ ਵਾ ਵੀ ਹਾਂ ਇਹ ਟਾਈਮ ਦੇ ਨਾਲ ਹੀ ਉੱਠਣ ਵਾਲਾ ਹੋਊਗਾ,
1: ਹੈ ਨਾ।
0: ਕਿਉਂਕਿ ਸਵੇਰੇ ਸਵੇਰੇ ਜਿਹੜੀ ਇੱਕ ਹਫੜਾ ਦਫੜੀ ਜੀ ਹੈ ਨਾ, ਉਹ ਤੁਸੀਂ ਮਨੋ ਨਾ ਮਨੋ ਸਾਨੂੰ ਵੀ ਆਵਾਜ਼ਾਂ ਸੁਣ ਕੇ ਪਤਾ ਲੱਗ ਜਾਂਦੀ ਹੈ ਵੀ ਕਿਹੜਾ ਕਾਲੀ ਕਾਲੀ ਦੇ ਵਿੱਚ ਆ। ਪਹਿਲੀ ਗੱਲ ਤਾਂ ਆ ਵੀ ਜਿਹੜੇ ਵੀ ਕਾਲੀ ਕਾਲੀ ਦੇ ਨੇ ਉਹ ਪਾਰਟੀ ਨਹੀਂ ਹੋਣਗੇ ਲਾਫਟਰ ਥੈਰੇਪੀ ਨੇ, ਕਿਉਂਕਿ ਉਹਨਾਂ ਕੋਲ ਤਾਂ ਮਹਾਂ ਭੱਜ ਭੱਜ ਕੇ ਸਕੂਲ ਹੀ ਜਾਇਆ ਜਾ ਰਿਹਾ ਵਾ, ਹੈ ਨਾ। ਸੋ ਤੁਸੀਂ ਜਿੰਨੇ ਵੀ ਹੋ ਇਹਦਾ ਮਤਲਬ ਕਿ ਤੁਸੀਂ ਆਲਰੇਡੀ
1: ਉਸ
0: ਟਾਈਮ ਵਿੱਚ ਤੁਸੀਂ ਥੋੜ੍ਹਾ ਜਿਹਾ ਹੈਗਾ ਤੁਹਾਡੇ ਕੋਲ ਵੀ ਜੀ। ਪ੍ਰਿੰਟਿੰਗ ਹਾਰਡ ਅਤੇ ਇਸ ਜੀ ਬੋਥ ਲਾਈਕ 50-50 ਸਟਿਲ, ਬਟ ਸਟਿਲ ਕਹਿੰਦੇ ਕਿ ਡੂਇੰਗ ਮਾਈ ਬੈਸਟ ਐਂਡ ਬੋਥ ਕਿਡਸ ਆਰ ਆਲਸੋ ਡੂਇੰਗ ਬੈਸਟ ਆਲ, ਥੈਂਕ ਯੂ। ਅਤੇ ਹਾਂਜੀ, ਬਾਕੀ ਭੈਣ
1: ਜੀ ਤੁਹਾਡੇ ਬੱਚੇ
0: ਬਹੁਤ ਵਧੀਆ ਨੇ। ਮੈਂ ਵੇਖੋ ਘਰ ਅੰਦਰ ਜੋ ਬੱਚੇ ਮਰਜ਼ੀ ਕਰੀ ਜਾਣ, ਬਾਹਰ ਆ ਕੇ ਬੱਚੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਮਿਲਦੇ ਆ, ਅਤੇ ਮੈਨੂੰ ਤਾਂ ਇਸੇ 'ਚ ਹੀ ਬਹੁਤ ਵਧੀਆ ਲੱਗਦਾ। ਬਾਕੀ ਤਾਂ ਸਾਰੀਆਂ ਚੀਜ਼ਾਂ ਚਲੋ ਚੱਲਦੀਆਂ ਰਹਿਣੀਆਂ ਵਾ, ਬੱਚਾ ਕਿਤੇ ਬਾਹਰ ਅੰਦਰ ਤੁਹਾਨੂੰ ਮਿਲਦਾ ਵਾ, ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਵਾ, ਅਤੇ ਜੇ ਪੈਰੀ ਹੱਥ ਲਾਉਂਦਾ ਤਾਂ ਫਿਰ ਇਹਦਾ ਮਤਲਬ ਵੀ ਤੁਸੀਂ ਉਸ ਤੋਂ ਵੀ ਹੋਰ ਵਧੇਰੇ ਉਹਨੂੰ ਦਿੱਤਾ, ਤੁਸੀਂ ਉਹਨੂੰ ਕੁਛ ਨਾ ਕੁਛ ਹੋਰ ਵਧੇਰੇ ਉਹਨੂੰ ਸਿਖਾਇਆ ਵਾ। ਨਹੀਂ ਤਾਂ ਇੱਥੇ ਕਹਿ ਕੇ ਵੇਖ ਲਓ ਹਾਂ ਤੁਸੀਂ ਕਿੱਦਾਂ ਤੁਸੀਂ ਕਰਵਾ ਲਓਗੇ ਬੱਚੇ ਕੋਲ, ਇੱਥੇ ਤੁਸੀਂ ਮਤਲਬ ਹੈਲੋ ਤੋਂ ਸਤਿ ਸ਼੍ਰੀ ਅਕਾਲ ਤੱਕ ਨਹੀਂ ਕੋਈ ਲਿਆ ਪਾਉਂਦਾ, ਗੋਡੀ ਪੈਰੀ ਹੱਥ ਲਵਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ 6 ਫੁੱਟ ਕੱਦ ਅਤੇ 88 ਕਿਲੋ ਦਾ ਵਧਣ ਨਹੀਂ ਦਿੰਦਾ ਮੈਂ ਆਪਣੀ ਬੋਡੀ ਦਾ ਵੇਟ, ਅਤੇ ਕੰਮ ਤਾਂ ਉੱਥੇ ਕਰਦਾ ਵਾਂ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ ਫਰਾਈਡ। ਬਚਪਨ ਤੋਂ ਹੀ ਪਹਿਲੇ ਪੈਰ ਉੱਠਣਾ ਸਿਖਾਇਆ, ਤਾਂਹੀਓ ਤਾਂ ਕਹਿੰਦੇ ਕਿ ਮਾਲ ਡੰਗਰ ਦਾ ਕੰਮ ਸਾਂਭ ਕੇ ਭੱਜ ਜਾਂਦੇ ਸੀ ਸਕੂਲ, ਚੁੱਕ ਕੇ ਆਪਣੀ ਫੱਟੀ 'ਤੇ ਸਲੇਟ, ਅਸੂਲਾਂ ਦਾ ਗੱਭਰੂ ਪੱਕਾ, ਜ਼ਿੰਦਗੀ ਵਿੱਚ ਕਿਸੇ ਵੀ ਕੰਮ ਕਾਰ ਅਪੁਆਇੰਟਮੈਂਟਸ ਅਤੇ ਪਾਰਟੀਆਂ ਵਿੱਚ ਕਦੇ ਨਹੀਂ ਹੋਇਆ ਕਦੇ ਲੇਟ, ਕੰਮ ਤਾਂ ਉੱਥੇ ਕਰਦਾ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ ਫਰਾਈਡ। ਅਤੇ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ ਸਾਰੀਆਂ ਹੀ ਗੇਮਾਂ 'ਚ ਕਰਦੇ ਰਹਿੰਦੇ ਸੀ ਪਾਰਟੀਸਪੇਟ, ਤੇ ਕੰਮ ਉੱਥੇ ਕਰਦਾ ਜਿਸ ਕੰਪਨੀ ਦਾ ਨਾਂ ਹੈ ਫਲਾਣੀ ਫਲਾਣੀ। ਝੂਠ ਝੂਠ ਝੂਠ ਤੇ ਆਪ ਨੇ ਆਪਣੇ ਬੱਚਿਆਂ ਨੂੰ ਰੱਖੀਦਾ ਹੈ ਦੂਰ, ਤੇ ਤਾਈਓਂ ਤਾਂ ਖਾਲੀ ਕਰਕੇ ਹੀ ਧੋ ਦਿੰਦੇ ਹਾਂ ਆਪਣੀ ਪਲੇਟ। ਕੰਮ ਤੇ ਮੈਂ ਉੱਥੇ ਕਰਦਾ ਜਿੱਥੇ ਫਲਾਣੀ ਫਲਾਣੀ ਹੈ। ਪਹਿਲੇ ਪੈਰ ਉੱਠਣਾ, ਸਮੇਂ ਸਿਰ ਖਾਣਾ ਪੀਣਾ, ਸਮੇਂ ਸਿਰ ਸੌਣਾ, ਆਦਤਾਂ ਮੇਰੀਆਂ ਦੇਖ ਕੇ ਮੇਰੇ ਆਪਣੇ ਹੀ ਕਰਨ ਮੇਰੇ ਨਾਲ ਥੋੜੀ ਜਿਹੀ ਹੇਠ। ਕੰਮ ਮੈਂ ਉੱਥੇ ਕਰਦਾ ਜਿੱਥੇ ਫਲਾਣੀ ਫਲਾਣੀ। ਤਾਈਓਂ ਤਾਂ ਕਹਿੰਦੇ ਕਿ ਅੱਜ ਕੱਲ੍ਹ ਗੱਭਰੂ ਵੈਂਗਰਟ ਟਰੱਕ ਸਟੋਪ ਤੇ ਨਾਲੇ ਲਾ ਲੈਂਦਾ ਹੈ ਆਪਣੀ ਬ੍ਰੇਕ, ਤੇ ਨਾਲੇ ਹੁਣ ਕਮਲੀਆਂ ਵੀ ਕਰਦਾ ਹੈ ਕ੍ਰੇਟ। ਸੁਖਦੀਪ ਸਿੰਘ ਘੁੰਮਣ ਜੀ, ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਬਹੁਤ
1: ਮਿਹਰਬਾਨੀ। ਰੰਜੋ ਜੀ ਥੈਂਕ ਯੂ ਸੋ ਮਚ, ਹੂੰ ਕਰ
0: ਤੇ ਥੈਂਕ ਯੂ ਮਨਦੀਪ ਜੀ, ਕਹਿੰਦੇ ਨੇ ਅੱਜ ਦਾ ਪ੍ਰੋਗਰਾਮ ਬੜਾ ਵਧੀਆ, ਧੰਨਵਾਦ ਜੀ। ਤੇ ਹੁਣ ਸਮਾਂ ਵੀ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹਾਂਜੀ ਸੁਖ ਜੀ
1: ਜੀ, ਬਿਲਕੁਲ ਆਪਾਂ ਸ਼ਬਦਾਂ ਵੱਲ ਨੂੰ ਹੁੰਦੇ ਹਾਂ। ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਹੱਠ ਹੱਠ ਹੁੰਦਾ ਜੇਦ ਕਰਨੀ ਹੈ ਨਾ, ਜਿੱਦਾਂ ਆਪਾਂ ਕਹਿੰਦੇ ਬੱਚੇ ਬਹੁਤ ਹੱਠ ਕਰਦੇ ਆ ਨਾ। ਉਸ ਤੋਂ ਅਗਲਾ ਸ਼ਬਦ ਸੀ ਹੱਡ ਹਰਾਮ। ਹੱਡ ਹਰਾਮ ਹੁੰਦਾ ਜਦੋਂ ਜਿਹੜਾ ਕੰਮ ਕਰਨ ਤੋਂ ਹਮੇਸ਼ਾ ਭੱਜਦਾ ਰਹੇ ਮੇਰੇ ਵਰਗਾ। ਹਮਸਾਏ ਹੁੰਦੇ ਆ ਗੁਆਂਢੀ ਨਾ, ਆਪਾਂ ਕਹਿੰਦੇ ਹਮਸਾਇਆ। ਹਮਸਾਇਆ ਹੁੰਦਾ ਮਤਲਬ ਤੁਹਾਡਾ ਪਰਛਾਵਾਂ ਜਾਂ ਕਹਿ ਲਓ ਨਾ, ਤੇ ਕਿਉਂਕਿ ਉਹ ਤੁਹਾਡੇ ਨਾਲ ਹੀ ਹੁੰਦੇ ਕਰਕੇ ਹਮਸਾਏ ਕਹਿੰਦੇ। ਹਰਨੋਟਾ ਹੁੰਦਾ ਹਿਰਨ ਦਾ ਬੱਚਾ। ਹੌਂਕਣਾ ਹੁੰਦਾ ਆ ਜਦੋਂ ਤੇਜ਼ ਤੇਜ਼ ਜਿਹੜਾ ਸਾਹ ਚੜ੍ਹ ਜਾਂਦਾ ਜਾਂ ਤੇਜ਼ ਤੇਜ਼ ਸਾਹ ਲੈਣਾ। ਆਪਾਂ ਵੈਸੇ ਇਹ ਕਹਿੰਦੇ ਹਾਂ ਕਿ ਪਸ਼ੂਆਂ ਦੇ ਵਿੱਚ ਆਪਾਂ ਕਹਿੰਦੇ ਨਾ ਕਿ ਮੱਝ ਬਹੁਤ ਹੌਂਕੀ ਜਾਂਦੀ ਆ ਲਾਈਕ ਗਰਮੀਆਂ ਦੇ ਵਿੱਚ, ਤੇ ਆਪਾਂ ਇਹ ਬੰਦਿਆਂ ਦੇ ਉਦੋਂ ਲਾਉਂਦੇ ਹਾਂ ਜਦੋਂ ਉਹ ਕਿਤੇ ਸਾਹ ਨਾ ਸਾਹ ਨਾ ਉਦੋਂ ਰਲਦਾ ਵੈਸੇ ਕੀ ਹੌਂਕੀ ਜਾਂਦਾ ਗੱਲ ਦੱਸ ਕੇ ਆ ਹਨਾ। ਤੇ ਉਸ ਤੋਂ ਅਗਲਾ ਸ਼ਬਦ ਸੀ ਹਲੀਮੀ। ਹਲੀਮੀ ਹੁੰਦੀ ਆ ਜਦੋਂ ਆਕੜ ਕਿਸੇ ਦੇ ਵਿੱਚ ਬਿਲਕੁਲ ਵੀ ਨਹੀਂ ਹੋਣੀ ਤੇ ਬਹੁਤ ਹੀ ਜਾਣੀ ਨਿਮਰਤਾ ਹੋਣੀ। ਆਪਾਂ ਕਹਿੰਦੇ ਉਹ ਬੜੀ ਹਲੀਮੀ ਵਾਲਾ ਬੰਦਾ ਆ, ਬੜੇ ਠਰਮੇ ਦੇ ਨਾਲ ਗੱਲ ਕਰਦਾ, ਸੁਣਦਾ ਆ ਸਾਰਾ ਕੁਛ ਨਾ। ਸੱਤਵਾਂ ਤੇ ਆਖਰੀ ਸ਼ਬਦ ਸੀ ਹਊਆ। ਹਊਆ ਹੁੰਦਾ ਬਸ ਹਊਆ ਹਊਆ ਹੀ ਹੁੰਦਾ, ਹੁੰਦਾ ਨੀ ਬਸ ਹੁੰਦਾ ਹੀ ਆ। ਮੋਸਟਲੀ ਮਾਵਾਂ ਬੱਚਿਆਂ ਨੂੰ ਡਰਾਉਣ ਦੇ ਲਈ ਜਿਹੜੀ ਇੱਕ ਇਮੇਜ ਬਣਾਉਂਦੀਆਂ ਆ ਖਿਆਲੀ, ਉਹਨੂੰ ਕਹਿੰਦੇ ਆ
0: ਇਮੇਜਿਨਰੀ ਹਊਆ।
1: ਹਾਂ, ਇੱਕ ਜਿਹੜਾ ਭੂਤ ਪ੍ਰੇਤ ਜਾਂ ਕਹਿ ਲਈਏ ਆਪਾਂ, ਦਿਸਦਾ ਨੀ ਪਰ ਉਦੇ ਇਮੇਜਿਨਰੀ ਬਣਾਉਣਾ ਕਿ ਹਾਂ ਉੱਥੇ ਉਹ ਆ ਗਿਆ, ਹਊਆ ਆ ਗਿਆ, ਹਊ ਆ ਗਿਆ ਹਨਾ। ਹਾਂ, ਹਊ ਦੇ ਇੱਦਾਂ ਦੇ ਨਹਿ ਆ ਉਹਦੇ ਇੱਦਾਂ ਦੇ ਹੱਥਾਂ, ਮੰਮੀਆਂ ਸਾਰੀਆਂ ਹੂਏ ਬਣੀਆਂ ਫਿਰਦੀਆਂ, ਡੈਡੇ ਨਹਿ ਲਵਾ ਕੇ ਏਡੇ ਏਡੇ ਅੱਖਾਂ ਦੇ ਉੱਤੇ ਝੰਮਣ ਲਵਾ ਕੇ।
0: ਸੋ ਜਿਹੜੀ ਚੀਜ਼ ਬਾਰੇ ਸੋਚ ਕੇ ਤੁਸੀਂ
1: ਡਰ
0: ਲੱਗੇ, ਡਰੋ ਤੁਸੀਂ
1: ਜੀ ਜੀ। ਇਹ ਸੀ ਸਾਡੇ ਅੱਜ ਦੇ ਸੱਤ ਸ਼ਬਦ, ਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਉਹ ਵਧੀਆ ਲੱਗਿਆ ਹੋਵੇਗਾ। ਤੇ ਜਿੱਦਾਂ ਵੀ ਆਪਾਂ ਟਾਈਮ ਆ ਇਹ ਔਖਾ ਸੌਖਾ ਸਾਰਾ ਲੰਘ ਜਾਣਾ, ਇੰਜੋਏ ਕਰੋ ਇਹਨੂੰ। ਬਚਪਨ ਕਦੀ ਨਹੀਂ ਆਉਣਾ, ਟੀਨੇਜ ਵਾਪਸ ਕਦੀ ਨਹੀਂ ਆਉਣੀ, ਜਿਹੜੀ ਜਵਾਨੀ ਆ ਉਹ ਵੀ ਚਲੀ ਜਾਣੀ ਆ, ਉਹ ਬੱਚਿਆਂ ਦੇ ਵਿਆਹ ਹੋ ਜਾਣੇ ਆ, ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰੋ। ਜੇ ਤੁਸੀਂ ਇੰਜੋਏ ਕਰਕੇ ਜ਼ਿੰਦਗੀ ਗੁਜ਼ਾਰਨਾ ਸਿੱਖ ਲਉਂਗੇ ਤਾਂ ਉਸ ਤੋਂ ਵੱਡੀ ਜਿਹੜੀ ਆ ਨਿਆਮਤ ਹੋਰ ਕੁਛ ਨਹੀਂ ਹੈਗੀ।
0: ਬਿਲਕੁਲ ਜੀ, ਵੇਖੋ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਜੇ ਬਹੁਤ ਵਧੀਆ ਤੁਹਾਡੀ ਸਕੂਨ ਦੀ ਲਾਈਫ ਆ ਤੇ ਸਾਰਾ ਕੁਛ ਠੀਕ ਚੱਲ ਰਿਹਾ ਤੇ ਬਹੁਤਾ ਸੋਚਣ ਦੀ ਲੋੜ ਨਹੀਂ ਕਿਸੇ ਦੀਆਂ ਗੱਲਾਂ ਸੁਣ ਕੇ ਤੇ। ਪਰ ਜੇ ਤੁਹਾਨੂੰ ਲੱਗਦਾ ਵਾ ਵੀ ਹਾਂ ਇਸ ਚੀਜ਼ ਤੇ ਕਰਕੇ ਪ੍ਰੋਬਲਮ ਆ ਰਹੀ ਆ ਤੇ ਫਿਰ ਵੀ ਤੁਸੀਂ ਉਹਨੂੰ ਫਿਕਸ ਨਹੀਂ ਕਰ ਰਹੇ ਤੇ ਫਿਰ ਉਹ ਪ੍ਰੋਬਲਮ ਇੱਦਾਂ ਦੀ ਆ ਵੀ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਵੀ ਨਹੀਂ ਇਹ ਹੁਣ ਇੱਦਾਂ ਹੀ ਹੁੰਦਾ ਵਾ, ਪਰ ਇੱਦਾਂ ਹੁੰਦਾ ਵੀ ਆ ਤੇ ਨਹੀਂ ਵੀ ਆ। ਇੱਦਾਂ ਦੀ ਆ ਵੀ ਜਿੱਦਾਂ ਮੰਨ ਲਓ ਤੁਹਾਡੇ ਘਰ ਦੇ ਵਿੱਚ ਤੁਸੀਂ ਕੋਈ ਸਮਾਨ ਮੰਨ ਲਓ ਕੋਈ ਲੀੜੇ ਕੱਪੜੇ ਪੁਰਾਣੇ ਕੱਢ ਕੇ ਮੰਨ ਲਓ ਤੁਸੀਂ ਬੈਗ ਭਰ ਕੇ ਰੱਖਿਆ ਵਾ, ਉਹ ਤੁਸੀਂ ਇੱਕ ਕੋਨੇ 'ਚ ਰੱਖਤਾ ਵੀ ਮੈਂ ਕੱਲ੍ਹ ਛੱਡ ਕੇ ਆਉਣਾ, ਮੈਂ ਡੋਨੇਟ ਕਰਕੇ ਆਉਣਾ। ਹਫ਼ਤਾ ਲੰਘ ਗਿਆ, ਦੋ ਹਫ਼ਤੇ ਲੰਘ ਗਏ, ਮਹੀਨਾ ਲੰਘ ਗਿਆ, ਦੋ ਮਹੀਨੇ, ਤਿੰਨ ਮਹੀਨੇ, ਤੇ ਤੁਹਾਨੂੰ ਹੁਣ ਲੱਗੂਗਾ ਵੀ ਇਹ ਇੱਥੇ ਰੱਖਣ ਦੇ ਲਈ ਬਣਿਆ, ਜਦਕਿ ਨਹੀਂ ਬਣਿਆ। ਹੁੰਦਾ ਵਾ ਬੜੀਆਂ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਸਾਡੇ ਘਰਾਂ 'ਚ, ਐਗਜ਼ਾਮਪਲ ਭਾਵੇਂ ਤੋਂ ਇਹਦੀ ਥਾਂ 'ਤੇ ਕੁਛ ਹੋਰ ਫਿੱਟ ਕਰ ਲਿਓ, ਪਰ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਮੁੜ ਕੇ ਤੁਹਾਨੂੰ ਇੱਦਾਂ ਲੱਗਣ ਲੱਗ ਪੈਂਦਾ ਵੀ ਇਹ ਤਾਂ ਇੱਦਾਂ ਹੀ
1: ਇੱਦਾਂ ਹੀ
0: ਚੱਲੀ, ਇੱਦਾਂ ਹੀ ਚੱਲੀ ਜਾਣਾ ਹੈ ਨਾ। ਸੋ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਕੰਧ ਦੇ ਉੱਤੇ ਕੋਈ ਟੰਗੀ ਫੋਟੋ ਜਿਹੜੀ ਆ ਉਹ ਤੁਹਾਡੇ ਘਰ ਦੇ ਨਾਲ ਸੈੱਟ ਨਹੀਂ ਬਹਿ ਰਹੀ, ਤੁਹਾਨੂੰ ਦੋ ਚੌਂ ਜਾਣਿਆਂ ਨੇ ਕਹਿ ਵੀ ਦਿੱਤਾ, ਪਰ ਹੌਲੀ ਹੌਲੀ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਜਹਿਨ ਦੇ ਵਿੱਚ ਬਹਿ ਗਈ, ਤੁਹਾਨੂੰ ਲੱਗਦਾ ਵੀ ਨਹੀਂ ਇੱਦਾਂ ਹੀ ਆ, ਇਹ ਹੁਣ ਇੱਥੇ ਹੀ ਰਹਿਣੀ ਆ
1: ਇੱਦਾਂ।
0: ਸੋ ਆਪਾਂ ਜਿਹੜੀ ਚੀਜ਼ ਰੋਜ਼ ਵੇਖਣ ਗਿੱਝ ਜਾਂਦੇ ਹਾਂ ਉਹ ਭਾਵੇਂ ਪ੍ਰੋਬਲਮ ਹੀ ਹੋਵੇ ਉਹ ਸਾਨੂੰ ਫਿਰ ਪ੍ਰੋਬਲਮ ਲੱਗਣ ਲੱਗਦੀ ਨਹੀਂ, ਲੱਗਦੀ ਨਹੀਂ। ਕੋਈ ਬਾਹਰੋਂ ਆਉਂਦਾ ਨਾ, ਬਾਹਰੋਂ ਆਇਆ ਬੰਦਾ ਤੁਹਾਡੇ ਘਰ ਜਾਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤੇ ਤੁਹਾਨੂੰ ਲੱਗਦਾ ਯਾਰ ਮਤਲਬ ਥੋੜੀ ਘੱਟਾ ਮਿੱਟੀ ਨਹੀਂ ਜ਼ਿਆਦਾ, ਮਤਲਬ ਹੈ ਨਾ ਡਸਟਿੰਗ ਨਹੀਂ ਹੋਣ ਵਾਲੀ, ਬੜਾ ਭਰਿਆ ਭਰਿਆ ਜਿਹਾ ਨਹੀਂ ਇਹਨਾਂ ਦਾ ਨਜਾਇਜ਼ ਹੀ ਟੇਬਲ, ਤੇ ਪਰ ਤੁਹਾਨੂੰ ਨਹੀਂ ਲੱਗ ਰਿਹਾ ਹੁੰਦਾ। ਤੁਹਾਨੂੰ ਲੱਗ ਰਿਹਾ ਹੁੰਦਾ ਵੀ ਠੀਕ ਹੈ, ਕਿਉਂਕਿ ਤੁਸੀਂ ਰੋਜ਼ ਵੇਖਣ ਗਿੰਝ ਗਏ। ਇਸੇ ਤਰ੍ਹਾਂ ਦੇ ਨਾਲ ਸਾਡੀਆਂ ਆਦਤਾਂ ਨੇ, ਇਸੇ ਤਰ੍ਹਾਂ ਦੇ ਨਾਲ ਬੱਚਿਆਂ ਦੀਆਂ ਚੰਗੀਆਂ ਮਾੜੀਆਂ ਜੋ ਵੀ ਤੁਹਾਨੂੰ ਲੱਗਦਾ ਕਮੀਆਂ ਪੇਸ਼ੀਆਂ ਨੇ ਉਹ ਸਾਰੀਆਂ ਤੁਸੀਂ ਰੋਜ਼ ਵੇਂਦੇ ਹੋ ਤੇ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਵੀ ਇੱਦਾਂ ਹੀ ਆ ਠੀਕ ਆ। ਤੇ ਫਿਰ ਆਸ ਪਾਸ ਤੋਂ ਵੀ ਲੋਕ ਹਾਮੀ ਭਰਨੀ ਸ਼ੁਰੂ ਕਰ ਦਿੰਦੇ ਆ, ਪਤਾ ਕਿਉਂ? ਕਿਉਂਕਿ ਤੁਹਾਡਾ ਤੁਹਾਡੇ ਵਰਗਿਆਂ ਦੇ ਨਾਲ ਬਹਿਣ ਖਲੋਣਾ, ਜਿਹਨਾਂ ਦਾ ਸਾਡਾ ਵਿਚਾਰ ਰਲਦੇ ਅਸੀਂ ਉਹਨਾਂ ਨਾਲ ਹੀ ਬਹਿੰਦੇ ਖਲੋਣੇ ਨਾ। ਤੇ ਨਾਲੇ ਅੱਜ ਕੱਲ੍ਹ ਕਿਸੇ ਕੋਲ ਇੰਨਾ ਨਹੀਂ ਉਹ ਹੈਗਾ ਮਾਦਾ, ਬਹੁਤ ਘੱਟ ਲੋਕ ਤੁਹਾਨੂੰ ਮਿਲਣਗੇ ਜਿਹੜੇ ਤੁਹਾਨੂੰ ਕਹਿ ਦੇਣਗੇ ਵੀ ਯਾਰ ਤੇਰੇ ਬੱਚੇ ਚ ਆ ਪ੍ਰੋਬਲਮ ਹੀ ਇਹਨੂੰ ਥੋੜ੍ਹਾ ਜਿਹਾ, ਕਿਉਂਕਿ ਅੱਜ ਕੱਲ੍ਹ ਕੋਈ ਸੁਣਦਾ ਨਹੀਂ ਆ। ਅੱਜ ਕੱਲ੍ਹ ਸਾਰੇ ਤੁਹਾਨੂੰ ਇਹੋ ਹੀ ਕਹਿਣਗੇ ਬਹੁਤ ਵਧੀਆ ਤੁਹਾਡਾ ਬੱਚਾ, ਬਹੁਤ ਨਾਈਸ, ਥੈਂਕ ਯੂ, ਤੇ ਜਾਂ ਫਿਰ ਉਹ ਚੁੱਪ ਹੀ ਕੀਤੇ ਰਹਿਣਗੇ। ਕਿਸੇ ਨੇ ਤੁਹਾਨੂੰ ਇਹ ਨਹੀਂ ਦੱਸਣਾ, ਤੇ ਜੇ ਕੋਈ ਦੱਸਦਾ ਵਾ ਤੇ ਉਹਦੇ ਨਾਲ ਪਲੀਜ਼ ਵਿਗਾੜੋ ਨਾ, ਉਹਦੇ ਨਾਲ ਹੋਰ ਜਾਰੀ ਗੂੜੀ ਪਾ ਲਓ, ਉਹ ਤੁਹਾਨੂੰ ਚੰਗਾ ਕਰਕੇ ਦੱਸ ਰਿਹਾ ਵਾ ਤੁਹਾਨੂੰ। ਸੋ ਇਹ ਅੱਜ ਕੱਲ੍ਹ ਮਾਹੌਲ ਹੀ ਇੱਦਾਂ ਦਾ ਵਾ ਵੀ ਨਾ ਕੋਈ ਕਿਸੇ ਨੂੰ ਕਹਿੰਦਾ ਨਾ ਕੋਈ ਸੁਣਦਾ, ਮਤਲਬ ਆਪਣੇ ਆਪ ਦੇ ਵਿੱਚ ਆਪਾਂ ਰਾਜੇ ਹਾਂ। ਵੀ ਆਰ ਦਾ ਬੈਸਟ,
1: ਬਿਲਕੁਲ ਰੰਜੋ ਜੀ। ਮੈਂ ਤਾਂ ਐਂਡ ਤੇ ਇਹ ਕਹੂੰਗੀ ਕਿ ਜਿਹੜੇ ਤੁਹਾਡੇ ਫਰੈਂਡ ਸਰਕਲ ਆ ਜਾਂ ਤੁਹਾਡੇ ਬੱਚਿਆਂ ਦੇ ਫਰੈਂਡਸ ਆ, ਉਹਨਾਂ ਦੇ ਪੇਰੈਂਟਸ ਨੂੰ ਕਹੋ ਕਿ ਜੇ ਤੁਹਾਡਾ ਮੇਰਾ ਬੱਚਾ ਕਦੀ ਤੁਹਾਨੂੰ ਬਾਹਰ ਗਲਤੀ ਕਰਦਾ ਦਿਸਿਆ ਵੀ ਨਾ, ਪਹਿਲਾਂ ਤਾਂ ਤੂੰ ਹੀ ਉਹਨੂੰ ਡਾਂਟ ਦੇਈਂ, ਮੈਂ ਤੈਨੂੰ ਇੰਨਾ ਹੱਕ ਦਿੰਨੀ ਆ। ਤੇ ਦੂਜੀ ਗੱਲ ਨਹੀਂ, ਮੈਂ ਤੈਨੂੰ ਇਹ ਹੱਕ ਦਿੱਤਾ ਕਿ ਤੂੰ ਉਹਨੂੰ ਝਟਕਾ ਮਾਰ ਸਕਦੀ ਆ ਜੇ ਕੱਲ ਨੂੰ ਕਿਤੇ ਦਿਖ ਗਿਆ। ਤੇ ਦੂਜੀ ਗੱਲ, ਜੇ ਨਹੀਂ ਵੀ ਤੇਰੀ ਹਿੰਮਤ ਪਈ ਮੈਨੂੰ ਜ਼ਰੂਰ ਦੱਸਦੀ ਆ ਕਿ ਇਹ ਗੱਲ, ਤੇ ਕਰੋ ਵੀ ਆਪ ਵੀ, ਆਪ ਵੀ ਉਹਨੂੰ ਕਹੋ ਕਿ ਭਾਈ ਤੇਰਾ ਬੱਚਾ ਕੱਲ ਨੂੰ ਮੈਨੂੰ ਕਿਤੇ ਦਿਸ ਗਿਆ ਤੇ ਮੈਂ ਤਾਂ ਉਹਨੂੰ ਮਾਰੂ ਝਟਕਾ। ਤੇ ਜੇ ਉਹ ਦੱਸਦਾ ਵੀ ਹੈ ਤੇ ਫਿਰ ਇਹ ਨਾ ਕਹੋ ਵੀ ਤੂੰ ਕੌਣ ਹੁੰਦਾ ਮੇਰੇ ਬੱਚੇ ਨੂੰ ਕਹਿਣ ਵਾਲਾ, ਫਿਰ ਉਹਨੂੰ ਸੁਣੋ ਵੀ,
0: ਇੱਕ ਦੂਸਰੇ ਨੂੰ ਹੱਕ ਦੇ ਕੇ ਰੱਖੋ।
1: ਜੀ ਬਿਲਕੁਲ
0: ਜੀ, ਥੈਂਕ ਯੂ ਜੀ ਤੁਹਾਡਾ। ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅੱਜ 'ਚ ਤਾਂ ਸਾਡੇ ਲਾਫਟਰ ਥੈਰੇਪੀ ਮੈਂਬਰ ਸਾਡੇ ਸਾਹਿਬ ਦਾ ਬਰਥਡੇ ਆ, ਤੇ ਆਪਾਂ ਪਹਿਲਾਂ ਮਿਸ ਕਰ ਗਏ, ਹੁਣ ਚਲ ਗਿਆ ਸਕੂਲ, ਤੇ ਚਲੋ ਆ ਕੇ ਸੁਣ ਲੂਗਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
3: ਰਿਲੀਜ਼ਿੰਗ ਔਨ 31st ਜੁਲਾਈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au.

ਲੇਵਲ ਬੱਤੀ ਵਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 28 ਤਰੀਕ ਤੇ ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਵੀ ਪਾਵਾਂਗੇ ਸਾਂਝ। ਵਿਕਟੋਰੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰੀਮੀਅਰ ਆਪਣੀ ਕੁਰਸੀ ਛੱਡ ਗਏ ਨੇ, ਨਵੇਂ ਪ੍ਰੀਮੀਅਰ ਬੈਨ ਕੌਰਲ ਦਾ ਰੋਲ ਕੈਸਾ ਹੋਏਗਾ ਉਹਦੇ 'ਤੇ ਵੀ ਪਾਵਾਂਗੇ ਸਾਂਝ।

ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਫਰਾਂਸ ਦੇ ਨਾਲ ਜੁੜੀ ਹੋਈ, ਜਿੱਥੇ ਫਰਾਂਸ ਦੇ ਜੰਗਲਾਂ ਦੀ ਅੱਗ ਇਸ ਵਕਤ ਫਰਾਂਸ ਦੇ ਦੱਖਣ ਪੱਛਮੀ ਸ਼ਹਿਰ ਬੋਰਦੋ ਤੋਂ ਸਿਰਫ 15 ਕਿਲੋਮੀਟਰ ਦੂਰ ਰਹਿ ਗਈ ਹੈ। ਬੋਰਦੋ ਦੇ ਮੇਅਰ ਦਾ ਕਹਿਣਾ ਹੈ ਕਿ ਉਹ ਹਰ ਸੰਭਾਵਿਤ ਸਥਿਤੀ ਦੇ ਲਈ ਤਿਆਰ ਨੇ, ਪਰ ਆਮ ਲੋਕਾਂ ਨੂੰ ਫਿਰ ਵੀ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦਾ ਹੁਕਮ ਦੇ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਨੇ। ਗਿਰੌਂਦ ਖੇਤਰ ਦੇ ਆਲੇ ਦੁਆਲੇ ਦੌਰਾ ਕਰਨ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹੁਣ ਤੱਕ ਦੀ ਲੱਗੀ ਸਭ ਤੋਂ ਭਿਆਨਕ ਜੰਗਲੀ ਝਾੜੀਆਂ ਦੀ ਅੱਗ ਹੈ। ਉਹਨਾਂ ਕਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਇਸ ਤੋਂ ਭਿਆਨਕ ਅੱਗ ਫਰਾਂਸ ਨੇ ਕਦੇ ਨਹੀਂ ਦੇਖੀ। ਫਰਾਂਸ ਦੇ ਵਿੱਚ ਹੁਣ ਤੱਕ 2,20,000 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਜਾ ਚੁੱਕਿਆ। ਉੱਥੇ ਸਪੇਨ ਦੇ ਮੈਡਰਿਡ ਦੇ ਪੱਛਮ ਦੇ ਵਿੱਚ ਅੱਗ ਬੇਕਾਬੂ ਹੋਣ ਤੋਂ ਬਾਅਦ 1,00,000 ਤੋਂ ਜ਼ਿਆਦਾ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਗਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਦਰਮਿਆਨ ਇਹ ਸਾਰੇ ਲੋਕ ਇਸ ਇਲਾਕੇ ਨੂੰ ਖਾਲੀ ਕਰਕੇ ਛੱਡ ਕੇ ਚਲੇ ਗਏ ਸੀ, ਪਰ ਵੱਡੇ ਪੱਧਰ ਦੇ ਉੱਤੇ ਮਾਲੀ ਨੁਕਸਾਨ ਹੋਇਆ। ਉੱਧਰ ਮੰਗਲਵਾਰ ਦੇ ਦਿਨ ਇੱਕ ਹੋਰ ਭਿਆਨਕ ਲੂ ਦੀ ਯਾਨੀ ਹੀਟ ਵੇਵ ਦੀ ਸ਼ੰਕਾ ਅੱਜ ਦੇ ਦਿਨ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਗ੍ਰਹਿ ਮੰਤਰੀ ਲਾਰਾ ਨੂਨੇਸ ਨੇ ਕਿਹਾ ਸੀ ਕਿ ਇਹ ਅੱਗ ਬੜੇ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਹੈ ਔਰ ਇਸ ਦੇ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਨਿਊਯਾਰਕ ਦੇ ਨਾਲ ਜੁੜੀ ਹੋਈ, ਦੱਸ ਦਈਏ ਕਿ ਇਸ ਦਰਮਿਆਨ ਨਿਊਯਾਰਕ ਸ਼ਹਿਰ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਆਉਣਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣ ਵਾਲੇ ਮੇਅਰ ਜ਼ਹਰਾਨ ਮਮਦਾਨੀ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਮਦਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਬਿਆਨਬਾਜ਼ੀ ਜਾਂ ਦੋਸ਼ ਮੜਨ ਦੀ ਮੇਰੀ ਕੋਈ ਦਿਲਚਸਪੀ ਨਹੀਂ ਹੈ। ਮਮਦਾਨੀ ਨੇ ਨੇਤਨਯਾਹੂ ਦੇ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਦੇ ਨਾਲ ਜੁੜੇ ਹੋਏ ਸਵਾਲਾਂ ਨੂੰ ਟਾਲਦਿਆਂ ਹੋਇਆ ਇਹ ਗੱਲ ਕਹੀ। ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਕੌਮਾਂਤਰੀ ਅਪਰਾਧ ਅਦਾਲਤ ਨੇ ਨਾਲ ਜੁੜੀਆਂ ਹੋਈਆਂ ਪਿਛਲੀ ਟਿੱਪਣੀਆਂ ਦੇ ਉੱਤੇ ਚਰਚਾ ਕਰਨੀ ਪਈ ਸੀ, ਤਾਂ ਮਮਦਾਨੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਗੱਲਬਾਤ ਨੂੰ ਜਨਤਕ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਤਰਜੀਹ ਨਿਊਯਾਰਕ ਦੇ ਸਾਰੇ ਵਸਨੀਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ। ਇਸ ਤੋਂ ਪਹਿਲਾਂ ਨੇਤਨਯਾਹੂ ਨੇ ਕਿਹਾ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਯਾਨੀ UNGA ਦੇ ਵਿੱਚ ਸ਼ਾਮਲ ਹੋਣ ਦੇ ਲਈ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਨਿਊਯਾਰਕ ਜ਼ਰੂਰ ਜਾਣਗੇ। ਇਸੇ ਦੇ ਉੱਤੇ ਮਮਦਾਨੀ ਨੇ ਇਹ ਟਿੱਪਣੀ ਦਿੱਤੀ ਸੀ ਕਿ ਜੇਕਰ ਉਹ ਨਿਊਯਾਰਕ ਆਉਂਦੇ ਹਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਬਾਰੇ ਸਾਰੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਪ੍ਰਸ਼ਾਸਨ ਦੀ ਤਰਫ ਤੋਂ ਇਸ ਦੇ ਉੱਤੇ ਫੈਸਲਾ ਲਿਆ ਜਾਏਗਾ। ਉੱਧਰ ਮਮਦਾਨੀ ਦੇ ਉੱਤੇ ਹੁਣ ਨਫ਼ਰਤ ਫੈਲਾਉਣ ਦਾ ਦੋਸ਼ ਮੜਿਆ ਗਿਆ। ਜ਼ਹਰਾਨ ਮਮਦਾਨੀ ਨੇ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਕਹੀ ਉਸ ਨੂੰ ਹੁਣ ਯਹੂਦੀ ਭਾਈਚਾਰੇ ਦੇ ਖਿਲਾਫ ਜੋੜ ਕੇ ਅਮਰੀਕਾ ਦੇ ਇੱਕ ਮੀਡੀਆ ਦੇ ਸੈਗਮੈਂਟ ਦੀ ਤਰਫ ਤੋਂ ਪ੍ਰਚਾਰਿਆ ਜਾ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ। ਉਹਨਾਂ ਕਿਹਾ ਸੀ ਕਿ ਕੌਮਾਂਤਰੀ ਅਪਰਾਧ ਅਦਾਲਤ ਦੀ ਤਰਫ ਤੋਂ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫਤਾਰ ਕਰਨ ਦਾ ਹੱਕ ਜਾਂ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈ, ਇਹ ਫੈਡਰਲ ਸਰਕਾਰ ਦਾ ਅਧਿਕਾਰ ਖੇਤਰ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਜਾਰੀ ਤਣਾਅ ਨੂੰ ਕਾਫ਼ੀ ਦੋਸਤਾਨਾ ਗੱਲਬਾਤ ਦੇ ਵਿੱਚ ਬਦਲਿਆ ਜਾ ਸਕਦਾ ਔਰ ਚੱਲ ਵੀ ਰਹੀ ਹੈ ਲਗਾਤਾਰ ਤੀਸਰੇ ਦਿਨ ਵੀ। ਹਾਲਾਂਕਿ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ, ਪਰ ਏਅਰਫੋਰਸ ਵਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸੋਮਵਾਰ ਦੇ ਦਿਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਜੰਗ ਨੂੰ ਖਤਮ ਕਰਨਾ ਹੀ ਇੱਕ ਚੰਗੀ ਸੰਭਾਵਨਾ ਹੋਏਗੀ। ਹਾਲਾਂਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਅਮਰੀਕਾ ਫਿਰ ਤੋਂ ਉਹੀ ਕਾਰਵਾਈ ਕਰੇਗਾ ਜੋ ਜੰਗਬੰਦੀ ਤੋਂ ਪਹਿਲਾਂ ਕਰ ਰਿਹਾ ਸੀ। ਈਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਮਰੀਕਾ ਦੇ ਨਾਲ ਉਹਨਾਂ ਦੀ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਈਰਾਨ ਦੇ ਉੱਤੇ ਅਮਰੀਕੀ ਹਮਲੇ ਇਸ ਕਰਕੇ ਰੋਕ ਦਿੱਤੇ ਕਿਉਂਕਿ ਦੋਹਾਂ ਧਿਰਾਂ ਦੇ ਦਰਮਿਆਨ ਵਿਚੋਲਗੀ ਕਰਨ ਵਾਲੇ ਦੇਸ਼ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਗੱਲਬਾਤ ਅੱਗੇ ਤੋਰਨ ਦਾ ਸੱਦਾ ਆਇਆ ਸੀ। ਈਰਾਨ ਨੇ ਵੀ ਆਪਣੇ ਹਮਲੇ ਰੋਕੇ ਨੇ, ਪਰ ਈਰਾਨ ਨੇ ਇਸ ਦੀ ਵਜ੍ਹਾ ਅਮਰੀਕਾ ਦੇ ਨਾਲ ਨਵੇਂ ਸਿਰੇ ਤੋਂ ਕਿਸੇ ਗੱਲਬਾਤ ਦੇ ਤੁਰਨ ਤੋਂ ਇਨਕਾਰ ਕਰਦਿਆਂ ਹੋਇਆਂ ਕੀਤੀ। ਉਹਨਾਂ ਕਿਹਾ ਕਿ ਇਹ ਠਹਿਰਾਵ ਲਗਭਗ 2 ਹਫ਼ਤਿਆਂ ਤੱਕ ਰੋਜ਼ਾਨਾ ਚੱਲੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਆਇਆ ਕਿਉਂਕਿ ਅਮਰੀਕਾ ਨੇ ਹਾਲੇ ਹਾਲ ਫਿਲਹਾਲ ਕੋਈ ਹਮਲਾ ਨਹੀਂ ਕੀਤਾ, ਇਸ ਕਰਕੇ ਈਰਾਨ ਵੀ ਉਸ ਦੀ ਜਵਾਬੀ ਕਾਰਵਾਈ ਨਹੀਂ ਕਰ ਰਿਹਾ। ਇਹਨਾਂ ਹਮਲਿਆਂ ਦੇ ਵਿੱਚ ਜੂਨ ਮਹੀਨੇ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਇੱਕ ਸਮਝੌਤਾ ਹੋ ਗਿਆ ਸੀ ਜਾਂ ਇੱਕ ਕਿਸਮ ਦਾ ਵਿਰਾਮ ਲੱਗ ਗਿਆ ਸੀ, ਪਰ ਉਹ ਇੱਕ ਵਾਰ ਫਿਰ ਤੋਂ ਤੁਰ ਪਏ ਨੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਦੋਹਾਂ ਸਦਨਾਂ ਦੇ ਅੰਦਰ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦੇ ਆਸਾਰ ਨੇ। ਵੈਸੇ ਦੱਸ ਦਈਏ ਕਿ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਪਾਰਲੀਮੈਂਟ ਦੇ ਵਿੱਚ ਪੇਸ਼ ਹੋ ਚੁੱਕਿਆ।
ਜਿਸ ਦੇ ਉੱਤੇ ਕੱਲ ਦੇ ਦਿਨ ਚਰਚਾ ਹੋਣੀ ਸੀ ਪਰ ਵਿਰੋਧੀ ਧਿਰ ਦੇ ਜਿਹੜਾ ਜਮੂਤ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਜ਼ਿੱਦ ਫੜੀ ਹੋਈ ਸੀ ਕਿ ਗ੍ਰਹਿ ਮੰਤਰੀ ਇਸ ਮਾਮਲੇ ਦੇ ਉੱਤੇ ਯਾਨੀ ਜੰਤਰ ਮੰਤਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਵੀ ਜਿੱਥੇ ਜਿੱਥੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਹੋਏ ਨੇ ਉਸ ਦਰਮਿਆਨ ਉਹਨਾਂ 'ਤੇ ਲਾਠੀਚਾਰਜ ਕੀਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਫ਼ੀ ਮੰਗਣ ਨਹੀਂ ਤਾਂ ਅਸਤੀਫਾ ਦੇਣ ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਇਸ ਕਿਸਮ ਦਾ ਜਿਹੜਾ ਜਮੂਤ ਬਣਿਆ ਹੋਇਆ ਸੀ ਉਹ ਅੱਜ ਦੇ ਦਿਨ ਟੁੱਟ ਸਕਦਾ ਹੈ ਕਿ ਨਹੀਂ ਇਹ ਕਹਿਣਾ ਮੁਸ਼ਕਲ ਹੈ ਪਰ ਸੰਸਦ ਭਵਨ ਦੇ ਵਿੱਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 9:30 ਦੇ ਆਸ ਪਾਸ NDA ਯਾਨੀ ਕਿ ਭਾਜਪਾ ਦੀ ਅਗਵਾਈ ਵਾਲੇ ਧੜੇ ਦੇ MPs ਦੀ ਆਪਸ ਦੇ ਵਿੱਚ ਬੈਠਕ ਹੋਈ ਹੈ 11:00 ਸਦਨ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਐਂਟੀ ਪੇਪਰ ਲੀਕ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ ਇਸ ਦਰਮਿਆਨ ਗਤੀਰੋਧ ਦੋਹਾਂ ਧਿਰਾਂ ਦੇ ਦਰਮਿਆਨ ਚੱਲ ਰਿਹਾ ਪ੍ਰਧਾਨ ਮੰਤਰੀ ਮੋਦੀ ਨੇ NDA ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ਿਰਕਤ ਵੀ ਕੀਤੀ ਪਰ ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਪਾਰਲੀਮੈਂਟ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ ਨੇ ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਜ਼ਰੂਰ ਪਹੁੰਚ ਸਕਦੇ ਨੇ ਪਰ ਪੇਪਰ ਲੀਕ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 2:00 ਚਰਚਾ ਹੋਣੀ ਹੈ ਚਰਚਾ ਦੇ ਲਈ 6 ਘੰਟੇ ਦਾ ਸਮਾਂ ਰੱਖਿਆ ਗਿਆ ਔਰ ਇਸ ਨੂੰ ਹੋਰ ਵੀ ਵਧਾਇਆ ਜਾ ਸਕਦਾ ਸਪੀਕਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਸਦਨ ਨੂੰ ਚੱਲਣ ਦੇਣ ਤਾਂ ਕਿ ਇਸ ਬਿੱਲ ਦੇ ਉੱਤੇ ਚਰਚਾ ਹੋ ਸਕੇ ਵੈਸੇ ਇਸ ਦਰਮਿਆਨ ਨੀਟ ਪੇਪਰ ਲੀਕ ਮਸਲੇ ਦੇ ਉੱਤੇ ਬਿਹਾਰ ਦੇ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸੰਬੰਧ 'ਚ ਸੂਬਾਈ ਸਰਕਾਰ ਨੇ ਇੱਕ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਫੈਸਲਾ ਲਿਆ ਸਰਕਾਰ ਨੇ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਬਿਹਾਰ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਦੁਆਰਾ ਜਾਰੀ ਕੀਤੀ ਜਾਣਕਾਰੀ ਦੇ ਮੁਤਾਬਕ 26 ਜੁਲਾਈ ਸ਼ਾਮ 6:00 ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈ ਲਏ ਜਾਣਗੇ ਇਸ ਦਰਮਿਆਨ ਇਸ ਤੋਂ ਇਲਾਵਾ ਭੰਨ ਤੋੜ ਅਤੇ ਹਿੰਸਾ ਦੇ ਦੋਸ਼ਾਂ ਦੇ ਵਿੱਚ ਵੀ ਹਿਰਾਸਤ ਦੇ ਵਿੱਚ ਲਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹਾਲਾਂਕਿ ਕਾਂਗਰਸ ਅਤੇ ਵਿਦਿਆਰਥੀ ਸੰਗਠਨਾਂ ਦਾ ਇਹ ਕਹਿਣਾ ਹੈ ਕਿ ਸਿਰਫ 26 ਜੁਲਾਈ ਨਹੀਂ ਬਲਕਿ ਉਸ ਤੋਂ ਬਾਅਦ ਵੀ ਪੁਲਿਸ ਨਵੇਂ ਸਿਰੇ ਤੋਂ ਪਰਚੇ ਪਾ ਕੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਖਾਸ ਤੌਰ ਦੇ ਉੱਤੇ ਬਿਹਾਰ ਦੇ ਵਿੱਚ ਲੜਕੀਆਂ ਦੇ ਉੱਤੇ ਮਾਮਲੇ ਪਾਏ ਜਾ ਰਹੇ ਨੇ ਉਧਰ ਬਿਹਾਰ ਦੇ ਸਿਵਾਨ ਦੇ ਵਿੱਚ ਸਟੂਡੈਂਟਸ ਦੇ ਇੱਕ ਸਮੂਹ ਦੀ ਬਿਹਾਰ ਪੁਲਿਸ ਦੇ ਜਵਾਨ ਦੀ ਤਰਫ ਤੋਂ AK-47 ਰਾਈਫਲ ਤਾਨਣ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਯਾਨੀ RJD ਦੇ ਨੇਤਾ ਬਿਹਾਰ ਤੋਂ ਆਉਂਦੇ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਉੱਤੇ ਬਿਹਾਰ ਨੂੰ ਪੁਲਿਸ ਸਟੇਟ ਬਣਾਉਣ ਦਾ ਦੋਸ਼ ਮੜਦਿਆਂ ਹੋਇਆਂ ਨਿਸ਼ਾਨੇ 'ਤੇ ਲਿਆ ਉਹਨਾਂ ਨੇ ਖਬਰ ਏਜੰਸੀ PTI ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ NDA ਸਰਕਾਰ ਅਤੇ ਸਮਰਾਟ ਚੌਧਰੀ ਬਿਹਾਰ ਨੂੰ ਗੁੰਡਿਆਂ ਦੇ ਸਹਾਰੇ ਚਲਾਉਣ ਵਾਲੀ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਦੇ ਸਾਹਮਣੇ ਝੁੱਕ ਗਈ ਹੈ ਸਮਝੌਤਾ ਹੋ ਗਿਆ ਤਾਂ ਫਿਰ ਸਮਰਾਟ ਚੌਧਰੀ ਦੇ ਆਦੇਸ਼ ਦੇ ਉੱਤੇ ਬਿਹਾਰ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਇਸ ਮਾਮਲੇ ਦੇ ਉੱਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਦਾ ਨੋਟਿਸ ਲੈਂਦਿਆਂ ਹੋਇਆਂ ਤੇਜਸਵੀ ਯਾਦਵ ਨੇ ਇਹ ਵੀ ਕਿਹਾ ਕਿ ਬਿਹਾਰ ਦੇ ਸਿਵਾਨ ਜ਼ਿਲ੍ਹੇ 'ਚ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਹੜੇ ਸਟੂਡੈਂਟਸ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਬਿਹਾਰ ਪੁਲਿਸ ਦੇ ਜਵਾਨ ਨੇ AK-47 ਰਾਈਫਲ ਤਾਣ ਲਈ ਸੀ ਇਸੇ ਵੀਡੀਓ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਬਿਆਨਬਾਜ਼ੀਆਂ ਤੇਜ਼ ਹੋਈਆਂ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਨੂੰ ਪੁਲਿਸ ਦਾ ਸਟੂਡੈਂਟਸ ਦੇ ਉੱਤੇ AK-47 ਫਾਇਰਿੰਗ ਕਰਨ ਦਾ ਦੇਸ਼ ਦਾ ਪਹਿਲਾ ਮਾਮਲਾ ਦੱਸਿਆ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ 3 ਪ੍ਰਦਰਸ਼ਨਕਾਰੀਆਂ ਦੇ ਵਿੱਚੋਂ 1 ਨੂੰ ਪੁਲਿਸ ਦੀ ਇਹ ਗੋਲੀ ਲੱਗੀ ਸੀ ਜਦਕਿ ਬਾਕੀ 2 ਨੂੰ ਗੋਲੀ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਕਿ ਜ਼ਖਮੀਆਂ ਦੇ ਵਿੱਚ ਨੇ ਵੀ ਕਿਸੇ 1 ਨੇ AK-47 ਦੇ ਨਾਲ ਗੋਲੀ ਚਲਾਈ ਹੈ ਹਾਲਾਂਕਿ ਇਸ ਗੱਲ ਦੇ ਪੁਲਿਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ ਨੇ ਉੱਥੇ ਹੀ ਇਸ ਮਸਲੇ ਨੂੰ ਲੈ ਕੇ ਭਾਰਤ ਦੇ ਅੰਦਰ ਸਿਆਸਤ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਰੁਕਦੀ ਨਜ਼ਰ ਨਹੀਂ ਆ ਰਹੀ ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਜੈਨਜ਼ੀ ਦੇ ਉੱਤੇ ਵਿਵਾਦਿਤ ਟਿੱਪਣੀ ਕੀਤੀ ਹੈ ਕੰਗਨਾ ਰਣੌਤ ਨੇ ਪ੍ਰਦਰਸ਼ਨਕਾਰੀਆਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਿਹਾ ਉਹਨਾਂ ਦੇ ਇਹਨਾਂ ਬਿਆਨਾਂ ਦੇ ਉੱਤੇ ਕਾਂਗਰਸ ਅਤੇ AIMA ਦੇ ਨੇਤਾਵਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਸਾਂਝੇ ਕੀਤੇ ਗਏ ਵੀਡੀਓ ਅਤੇ ਪੋਸਟ ਦੇ ਉੱਤੇ ਟਿੱਪਣੀ ਦਿੰਦਿਆਂ ਆਇਆ ਕੰਗਨਾ ਨੇ ਕਿਹਾ ਕਿ ਉਹਨਾਂ ਨੂੰ ਦੇਖ ਕੇ ਉਲਟੀ ਆਉਣ ਲੱਗਦੀ ਹੈ ਉਹਨਾਂ ਨੇ ਪ੍ਰਦਰਸ਼ਨ ਦੇ ਦਰਮਿਆਨ ਇਸਤੇਮਾਲ ਕੀਤੀ ਗਈ ਭਾਸ਼ਾ ਦੀ ਵੀ ਆਲੋਚਨਾ ਕੀਤੀ ਇੱਕ ਹੋਰ ਪੋਸਟ ਦੇ ਵਿੱਚ ਕੰਗਨਾ ਰਣੌਤ ਨੇ ਪ੍ਰਦਰਸ਼ਨ 'ਚ ਸ਼ਾਮਲ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਕਿਹਾ ਕਿ ਪੱਛਮੀ ਸੋਚ ਤੋਂ ਪ੍ਰਭਾਵਿਤ ਭਾਰਤੀ ਮਹਿਲਾਵਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਹਿਲਾਵਾਂ ਨਸ਼ਾ ਕਰਨ ਸ਼ਰਾਬ ਪੀਣ ਮਾਤਾ ਪਿਤਾ ਦੀ ਕਮਾਈ ਦੇ ਉੱਤੇ ਨਿਰਭਰ ਰਹਿਣ ਨੂੰ ਆਪਣੀ ਆਜ਼ਾਦੀ ਬੜੇ
ਖੁੱਲ੍ਹ ਕੇ ਬੜੇ ਫਖਰ ਦਿਲੀ ਦੇ ਨਾਲ ਦੱਸਦੀਆਂ ਨੇ ਇਸ ਟਿੱਪਣੀ ਦੀ। ਹਾਲਾਂਕਿ ਕੰਗਨਾ ਰਣੌਤ ਦੀ ਤਰਫ ਤੋਂ ਜਿਹੜੀ ਕੀਤੀ ਗਈ ਹੈ ਉਸਦੀ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਨੇ ਹੋਰਨਾਂ ਨੂੰ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ 'ਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਪਟੀਸ਼ਨ ਦੇ ਉੱਤੇ ਜਵਾਬ ਦਾਖਲ ਕਰਦਿਆਂ 3 ਹਫ਼ਤਿਆਂ ਦਾ ਵਾਧੂ ਸਮਾਂ ਦਿੱਤਾ ਹੈ। ਸੁਣਵਾਈ ਦੇ ਦਰਮਿਆਨ ਕਾਂਗਰਸੀ ਆਗੂਆਂ ਨੇ ਵਕੀਲਾਂ ਨੇ ਆਪਣਾ ਪੱਖ ਪੇਸ਼ ਕਰਨ ਦੇ ਲਈ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ ਸੀ। ਹਾਲਾਂਕਿ ED ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪ੍ਰਤੀਵਾਦੀ ਨੂੰ 2 ਮਹੀਨੇ ਦਾ ਸਮਾਂ ਪਹਿਲਾਂ ਹੀ ਦਿੱਤਾ ਗਿਆ ਸੀ, ਫਿਰ ਉਹ ਜਵਾਬ ਦਾਖਲ ਕਰਨ ਦੇ ਵਿੱਚ ਅਸਫਲ ਕਿਉਂ ਰਹੇ ਨੇ। ਤੁਸ਼ਾਰ ਮਹਿਤਾ ਨੇ ਸਰਕਾਰ ਦੀ ਤਰਫ ਤੋਂ ਇਹ ਵੀ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਕਾਨੂੰਨੀ ਪਹਿਲੂਆਂ ਦੇ ਉੱਤੇ ਆਧਾਰਿਤ ਹੈ ਅਤੇ ਹੇਠਲੀ ਅਦਾਲਤ ਦਾ ਫੈਸਲਾ ਗਲਤ ਸੀ। ED ਨੇ ਰਾਊਜ਼ ਐਵਨਿਊ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਵਿੱਚ ਆਗੂਆਂ ਦੇ ਵਿਰੁੱਧ ED ਦੀ ਚਾਰਜਸ਼ੀਟ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੇਠਲੀ ਅਦਾਲਤ ਨੇ 16 ਦਸੰਬਰ 2025 ਨੂੰ ਇਹ ਕਹਿ ਕੇ ਚਾਰਜਸ਼ੀਟ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਬਿਨਾਂ FIR ਦੇ PML ਤਹਿਤ ਜਾਂਚ ਏਜੰਸੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਨਾ ਕਾਨੂੰਨੀ ਤੌਰ ਦੇ ਉੱਤੇ ਸਹੀ ਨਹੀਂ ਹੈ। ਉੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚੋਂ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਡਿਪਟੀ ਪ੍ਰੀਮੀਅਰ ਬੈਨ ਕਾਰੋਲ ਹੁਣ ਸਾਬਕਾ ਡਿਪਟੀ ਪ੍ਰੀਮੀਅਰ ਹੋ ਜਾਂਦੇ ਨੇ। ਅਸਲ ਦੇ ਵਿੱਚ ਉਹ ਨਵੇਂ ਪ੍ਰੀਮੀਅਰ ਬਣੇ ਨੇ ਵਿਕਟੋਰੀਆ ਦੇ, ਕਿਉਂਕਿ ਜਸਿੰਟਾ ਐਲਨ ਦੀ ਤਰਫ ਤੋਂ ਪਾਰਟੀ ਦੇ ਮੈਂਬਰ ਦੀ ਦੁਆਰਾ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ ਆਪਣਾ ਅਸਤੀਫਾ ਦੇ ਦਿੱਤਾ ਗਿਆ। ਸਾਬਕਾ ਡਿਪਟੀ ਪ੍ਰੀਮੀਅਰ ਅਤੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਹੁਣ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਅਗਵਾਈ ਕਰਨਗੇ ਉਦੋਂ ਤੱਕ ਜਦੋਂ ਤੱਕ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਨਹੀਂ ਹੋ ਜਾਂਦੀਆਂ। ਉਸ ਤੋਂ ਬਾਅਦ ਜੇਕਰ ਬੈਨ ਕੈਰਲ ਜਿੱਤ ਕੇ ਆਉਂਦੇ ਨੇ ਤਾਂ ਉਹ ਆਪਣੀ ਦਾਅਵੇਦਾਰੀ ਨੂੰ ਹੋਰ ਵੀ ਪੁਖਤਾ ਕਰ ਸਕਦੇ ਨੇ। ਪਰ ਇਸ ਦਰਮਿਆਨ ਵਿਕਟੋਰੀਅਨ ਅਟਾਰਨੀ ਜਨਰਲ ਸੋਨੀਆ ਕਿਲਕਿਨੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੈਨ ਕੈਰਲ ਨੇ ਆਪਣੇ ਆਪ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਔਰ ਇਸ ਤੋਂ ਪਹਿਲਾਂ ਜਸਿੰਟਾ ਐਲਨ ਆਪਣੇ ਅਸਤੀਫੇ ਦੀ ਗੱਲ ਮੀਡੀਆ ਦੇ ਵਿੱਚ ਰੱਖੀ ਚੁੱਕੇ ਸੀ। ਉੱਥੇ ਇੱਕ ਹੋਰ ਵਿਵਾਦਿਤ ਖਬਰ ਵਿਕਟੋਰੀਆ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਵਿਕਟੋਰੀਆ ਦੇ ਵਿੱਚ ਲਿਬਰਲ ਪਾਰਟੀ ਦੀ MP ਮੋਇਰਾ ਡੀਮਿੰਗ ਨੇ ਵੀ ਆਪਣਾ ਲਿਬਰਲ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਹ ਲਿਬਰਲ ਪਾਰਟੀ ਦੀ ਪਾਰਲੀਮੈਂਟਰੀ ਕਾਰਵਾਈਆਂ 'ਚ ਸ਼ਾਮਲ ਨਹੀਂ ਹੋਣਗੇ ਜਾਂ ਗੈਰ ਪਾਰਲੀਮੈਂਟਰੀ ਵੀ, ਪਰ ਉਹ ਕ੍ਰੋਸ ਬੈਂਚ ਦੇ ਉੱਤੇ ਜ਼ਰੂਰ ਬਣੇ ਰਹਿਣਗੇ ਕਿਉਂਕਿ ਇੰਡੀਪੈਂਡੈਂਟ MP ਬਣ ਕੇ ਉਹ ਪਾਰਲੀਮੈਂਟ ਦੇ ਵਿੱਚ ਹਾਲੇ ਵੀ ਮੌਜੂਦ ਨੇ। ਇਹੀ ਉਹਨਾਂ ਦੀ ਤਾਕਤ ਹੋਏਗੀ ਔਰ ਅਪਰ ਹਾਊਸ ਤੋਂ ਜਿਹੜਾ ਵੈਸਟਰਨ ਮੈਟਰੋਪੋਲੀਟਨ ਰੀਜਨ ਉੱਥੋਂ MP ਚੁਣ ਕੇ ਆਉਂਦੇ ਮੋਇਰਾ ਡੀਮਿੰਗ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਇਸ ਕਿਸਮ ਦੇ ਵਿਵਾਦ ਜੁੜੇ ਹੋਏ ਨੇ। ਹਾਲ ਫਿਲਹਾਲ ਜੈਸ ਵਿਲਸਨ ਜਿਹੜੇ ਕਿ ਲਿਬਰਲ ਪਾਰਟੀ ਦੀ ਅਗਵਾਈ ਕਰ ਰਹੇ ਨੇ, ਇੱਕ ਪਾਸੇ ਉਹਨਾਂ ਦੇ ਲਈ ਇਹ ਚੰਗੀ ਖਬਰ ਆਉਂਦੀ ਹੈ ਕਿ ਲੇਬਰ ਪਾਰਟੀ ਦਾ ਆਧਾਰ ਕਮਜ਼ੋਰ ਹੋਇਆ, ਜਸਿੰਟਾ ਐਲਨ ਕੁਰਸੀ ਛੱਡ ਗਏ ਨੇ ਅਤੇ ਦੂਸਰੇ ਪਾਸੇ ਉਹਨਾਂ ਦੀ ਆਪਣੀ ਦੀ ਪਾਰਟੀ ਦੀ ਇੱਕ ਮੈਂਬਰ ਜਿਹੜੀ ਕਾਫੀ ਚਿਰ ਤੋਂ ਲਟਕੀ ਵੀ ਹੋਈ ਸੀ ਉਹਨਾਂ ਨੂੰ ਹੁਣ ਬਾਹਰ ਹੋ ਜਾਣ ਦੇ ਚੱਲਦਿਆਂ ਲਿਬਰਲ ਪਾਰਟੀ ਦੀ ਪ੍ਰਮੁੱਖ ਜੈਸ ਵਿਲਸਨ ਨੂੰ ਥੋੜ੍ਹਾ ਝਟਕਾ ਤਾਂ ਜ਼ਰੂਰ ਲੱਗਿਆ ਹੋਏਗਾ। ਉੱਥੇ ਅਗਲੀਆਂ ਕੁਝ ਖਬਰਾਂ ਆਸਟ੍ਰੇਲੀਆ ਦੀਆਂ ਸੜਕਾਂ ਦੇ ਨਾਲ ਜੁੜੀਆਂ ਹੋਈਆਂ। ਇੱਕ ਖਬਰ ਜਿਸ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਸੜਕਾਂ ਕਿਹੜੀਆਂ ਨੇ, ਯਾਨੀ ਮੋਸਟ ਡੇਂਜਰਸ ਰੋਡਸ ਇਨ ਆਸਟ੍ਰੇਲੀਆ, ਅਤੇ ਦੂਜੀ ਖਬਰ ਵੀ ਸੜਕਾਂ ਦੇ ਨਾਲ ਹੀ ਜੁੜੀ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਵਰਸਟ ਸੜਕਾਂ ਦਾ ਜਿਹੜਾ ਇੱਕ ਸਰਵੇ ਹੋਇਆ ਆਮ ਲੋਕਾਂ ਦੇ ਵਿੱਚ ਉਸ ਸਰਵੇ ਦੇ ਬਾਰੇ ਸਾਂਝ ਪਾ ਦਿੰਦੇ। ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਸਭ ਤੋਂ ਖਰਾਬ ਸੜਕਾਂ ਦੀ ਜਦੋਂ ਗੱਲ ਆਉਂਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ, ਤਾਂ ਇਸ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਰਾਜਧਾਨੀ ਸ਼ਹਿਰਾਂ ਦਾ ਇੱਕ ਮੁਕਾਬਲਾ ਕੀਤਾ ਗਿਆ, ਇੱਕ ਤੁਲਨਾਤਮਕ ਅਧਿਐਨ ਕੀਤਾ ਗਿਆ। ਇਸ ਸੂਚੀ ਦੇ ਵਿੱਚ ਦੇਸ਼ ਦੀ ਸਭ ਤੋਂ ਖਤਰਨਾਕ ਐਸੀ ਸੜਕ ਜਿੱਥੇ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਨੇ, ਦੁਰਘਟਨਾਵਾਂ ਹੁੰਦੀਆਂ ਨੇ, ਉਹ ਆਸਟ੍ਰੇਲੀਆ ਦੇ ਵਿੱਚ ਨੰਬਰ 1 ਸਾਈਟ ਵੀ ਹੈ। ਉਹ ਹੈ ਵਿਕਟੋਰੀਆ ਦੀ ਗਲੈਨ ਵੇਵਰਲੀ, ਜਿੱਥੇ ਸਪ੍ਰਿੰਗਵੇਲ ਰੋਡ ਨੂੰ ਮੌਤ ਦਾ ਘਰ ਦੱਸਿਆ ਗਿਆ। ਦੇਸ਼ ਦੇ ਅੰਦਰ ਟੌਪ 10 ਜਿਹੜੇ ਸਪੋਟ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ, ਬਲਕਿ 9 ਸਪੋਟ ਜਿਹੜੇ ਨੇ ਉਹ ਵਿਕਟੋਰੀਆ ਦੇ ਹੀ ਨੇ, ਮਹਿਜ਼ ਇੱਕ ਸਪੋਟ ਜਿਹੜਾ ਉਹ ਨਿਊ ਸਾਊਥ ਵੇਲਜ਼ ਹੈ। ਇਸ ਤੋਂ ਇਲਾਵਾ ਜਿਹੜੀਆਂ ਵਿਕਟੋਰੀਆ ਸੂਬੇ ਦੇ ਵਿੱਚ ਕ੍ਰਮਵਾਰ ਤਰੀਕੇ ਦੇ ਨਾਲ ਦੂਸਰੇ ਨੰਬਰ ਤੋਂ 5ਵੇਂ ਨੰਬਰ 'ਤੇ ਸਭ ਤੋਂ ਖਤਰਨਾਕ ਸੜਕਾਂ ਨੇ, ਉਹਦੇ 'ਚ ਬੰਡੂਰਾ ਦੀ ਪਲੈਂਟੀ ਰੋਡ, ਨੰਬਰ 3 ਦੇ ਉੱਤੇ ਡੌਨਕਾਸਟਰ ਦੀ ਡੌਨਕਾਸਟਰ ਰੋਡ, ਨੰਬਰ 4 ਦੇ ਉੱਤੇ ਰਿੰਗਵੁੱਡ ਦੇ ਵਿੱਚ ਮੰਡੂਰਾ ਹਾਈਵੇ, ਅਤੇ 5ਵੇਂ ਨੰਬਰ ਦੇ ਉੱਤੇ ਕੈਂਬਲ ਫੀਲਡ ਦੇ ਵਿੱਚ ਸਿਡਨੀ ਰੋਡ ਨੂੰ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਟੌਪ 5 ਸੜਕਾਂ ਦੇ ਵਿੱਚ ਰੱਖਿਆ ਗਿਆ। ਐਸਾ ਨਹੀਂ ਹੈ ਕਿ ਟੌਪ 10 ਦੇ ਵਿੱਚ ਵਿਕਟੋਰੀਆ ਤੋਂ ਇਲਾਵਾ ਹੋਰ ਕੋਈ ਸਟੇਟ ਨਹੀਂ ਹੈ, ਨਿਊ ਸਾਊਥ ਵੇਲਜ਼ ਦਾ ਵੀ ਇੱਕ
ਇਲਾਕਾ ਜਿਹੜਾ ਉਹ ਟੌਪ 10 ਆਸਟ੍ਰੇਲੀਆ ਦੇ ਜਿਹੜੇ ਕ੍ਰੈਸ਼ ਸਾਈਟਸ ਨੇ ਜਾਂ ਐਕਸੀਡੈਂਟ ਸਾਈਟਸ ਨੇ ਉਹਨਾਂ ਦੇ ਵਿੱਚ ਸ਼ੁਮਾਰ ਹੁੰਦਾ ਹੈ। ਨਿਊ ਸਾਊਥ ਵੇਲਜ਼ ਦਾ ਕਾਰਲਿੰਗਫਰਡ ਇਲਾਕਾ ਜਿੱਥੇ ਦੀ ਪੈਨਟ ਹਿਲਜ਼ ਰੋਡ ਨੂੰ ਨੰਬਰ 1 ਐਕਸੀਡੈਂਟ ਸਪੋਟ ਦੱਸਿਆ ਗਿਆ। ਇਸ ਤੋਂ ਇਲਾਵਾ ਦੂਜੇ ਨੰਬਰ ਦੇ ਉੱਤੇ ਲਿਵਰਪੂਲ ਦਾ ਹਿਊਮ ਹਾਈਵੇ, ਤੀਜੇ 'ਤੇ ਨੌਰਥ ਰਾਈਡ ਦੇ ਵਿੱਚ ਐਪਿੰਗ ਰੋਡ, ਚੌਥੇ ਦੇ ਉੱਤੇ ਬੌਕਮ ਹਿਲ ਦੇ ਵਿੱਚ ਵਿੰਡਜ਼ਰ ਰੋਡ, ਅਤੇ ਪੰਜਵੇਂ ਦੇ ਉੱਤੇ ਵੈਸਟ ਰਾਈਡ ਦੇ ਵਿੱਚ ਵਿਕਟੋਰੀਆ ਰੋਡ ਨੂੰ ਸਭ ਤੋਂ ਖਤਰਨਾਕ ਹੌਟਸਪੌਟ ਜਿਹੜੇ ਨੇ ਮੰਨਿਆ ਗਿਆ। ਦੱਸ ਦਈਏ ਕਿ ਸਰਵੇਖਣ ਜਾਂ ਜਿਹੜੀ ਸਟੱਡੀ ਹੈ ਇਹ ਸਾਲ 2026 ਦੀ ਐਮੀ ਕ੍ਰੈਸ਼ ਇੰਡੈਕਸ ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਇਸ ਕੰਪਨੀ ਤੱਕ ਇੰਸ਼ੋਰੈਂਸ ਦੇ ਕਲੇਮ ਹਾਸਲ ਕਰਨ ਵਾਲੇ ਜਿਹੜੇ ਸਾਲ 2025 'ਚ ਲੋਕ ਸੀ ਉਹਨਾਂ ਦੀਆਂ 3,94,000 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਇਹ ਜਿਹੜਾ ਸਰਵੇਖਣ ਤਿਆਰ ਕੀਤਾ ਗਿਆ। ਵੈਸੇ ਸਿਰਫ ਮੈਲਬਰਨ ਔਰ ਸਿਡਨੀ ਦੀ ਹੀ ਗੱਲ ਨਹੀਂ, ਬ੍ਰਿਸਬੇਨ ਜਾਂ ਦੂਸਰੇ ਸ਼ਹਿਰਾਂ ਦੇ ਵੀ ਟੌਪ 5 ਹੌਟਸਪੌਟ ਦੀ ਇੱਥੇ ਗੱਲ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ, ਜਿਸ ਦੇ ਵਿੱਚ ਬ੍ਰਿਸਬੇਨ ਦੀ ਪਹਿਲੀ ਸਭ ਤੋਂ ਖਤਰਨਾਕ ਸੜਕ ਸਨੀ ਬੈਂਕ ਦੇ ਵਿੱਚ ਪੈਂਦੀ ਮੇਨਜ਼ ਰੋਡ ਹੈ। ਇਸ ਤੋਂ ਇਲਾਵਾ ਮੌਰੇ ਫੀਲਡ ਦੇ ਵਿੱਚ ਮੌਰੇ ਫੀਲਡ ਰੋਡ, ਐਸਪਲੀ ਦੇ ਵਿੱਚ ਗਿੰਪੀ ਰੋਡ, ਅਤੇ ਚਾਮ ਸਾਈਡ ਦੇ ਵਿੱਚ ਜਿੰਪੀ ਰੋਡ ਜਿਹੜੀ ਹੈ ਇਹ ਸਭ ਤੋਂ ਖਤਰਨਾਕ ਹੈ, ਅਤੇ ਪੰਜਵੇਂ ਨੰਬਰ ਦੇ ਉੱਤੇ ਮਾਊਂਟ ਗ੍ਰੈਵਿਟ ਦੇ ਵਿੱਚ ਲੋਗਨ ਰੋਡ ਨੂੰ ਵੀ ਸਭ ਤੋਂ ਖਤਰਨਾਕ ਸੜਕਾਂ ਦੇ ਵਿੱਚ ਰੱਖਿਆ ਗਿਆ। ਖਾਸ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਟੋਇਟਾ ਕਾਰਾਂ ਸਭ ਤੋਂ ਵੱਧ ਸ਼ਾਮਲ ਹੁੰਦੀਆਂ ਨੇ, ਮਾਜ਼ਦਾ ਨੰਬਰ 2 ਦੇ ਉੱਤੇ, ਹਿੰਡਾਈ ਨੰਬਰ 3 'ਤੇ, ਫੋਰਡ 4 'ਤੇ, ਅਤੇ ਮਿਤਸੂਬਿਸ਼ੀ 5ਵੇਂ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਕ੍ਰੋਸ ਜਿਹੜੇ ਐਕਸੀਡੈਂਟਸ ਨੇ ਉਹਨਾਂ ਦਾ ਸ਼ਿਕਾਰ ਬਣਦੀ ਹੈ। ਵੈਸੇ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਹਾਦਸੇ ਹੁੰਦੇ ਨੇ ਉਸ ਦੇ ਵਿੱਚ ਪੁਰਸ਼ ਸ਼ਾਮਲ ਨੇ, ਔਰ ਉਹ ਪੁਰਸ਼ ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵਧੇਰੇ ਹੈ। ਖਾਸ ਗੱਲ ਇਹ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕਿ 28% ਐਕਸੀਡੈਂਟ ਨੇ ਜਿਹੜੇ ਉਹ ਟੇਲ ਦੇ ਨਾਲ ਟਕਰਾਉਣ ਵਾਲੇ ਹੋਏ ਨੇ, ਯਾਨੀ ਕਿ ਇੱਕ ਗੱਡੀ ਦੇ ਪਿਛਲੇ ਪਾਸੇ ਦੂਜੀ ਗੱਡੀ ਆ ਕੇ ਟਕਰਾ ਗਈ। ਇਸ ਤੋਂ ਇਲਾਵਾ 23% ਹਾਦਸੇ ਉਹ ਨੇ ਜਿਸ ਦੇ ਵਿੱਚ ਜਿਹੜਾ ਇੱਕ ਕਾਰ ਚਾਲਕ ਸੀ ਉਹ ਗਿਵ ਅਵੇ ਦੇਣ ਤੋਂ ਅਸਫਲ ਰਿਹਾ, ਅਤੇ ਇਸ ਦੇ ਚੱਲਦਿਆਂ ਜਿਹੜੇ ਦੋ ਵਾਹਨ ਆਪਸ ਦੇ ਵਿੱਚ ਭਿੜ ਗਏ ਜਾਂ ਇੱਕ ਵਾਹਨ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 22% ਹਾਦਸੇ ਅਜਿਹੇ ਤਰੀਕੇ ਦੇ ਨਾਲ ਵੀ ਹੁੰਦੇ ਨੇ ਜਿਸ ਦੇ ਵਿੱਚ ਸਟੇਸ਼ਨਰੀ ਪੋਜੀਸ਼ਨ 'ਚ ਖੜ੍ਹੇ ਵਾਹਨਾਂ ਦੇ ਵਿੱਚ ਕੋਈ ਦੂਸਰਾ ਆਪਣਾ ਵਾਹਨ ਆ ਕੇ ਬਜਾ ਦੇਵੇ ਜਾਂ ਠੋਕ ਦੇਵੇ, ਅਤੇ ਜਿਸ ਦੇ ਨਾਲ ਸਭ ਤੋਂ ਵਧੇਰੇ ਸੜਕੀ ਹਾਦਸੇ ਹੁੰਦੇ ਨੇ। ਐਡੀਲੇਡ ਦੀਆਂ ਟੌਪ 5 ਸਾਈਟਸ ਦੀ ਜੇ ਗੱਲ ਕਰੀਏ ਤਾਂ ਮੌਡਬਰੀ ਦੇ ਵਿੱਚ ਨੌਰਥ ਈਸਟ ਰੋਡ, ਇਸ ਤੋਂ ਇਲਾਵਾ ਐਡਵਰਡਸ ਟਾਊਨ ਦੇ ਵਿੱਚ ਸਾਊਥ ਰੋਡ, ਔਰ ਐਡੀਲੇਡ CBD ਦੇ ਆਲੇ ਦੁਆਲੇ ਦੇ ਇਲਾਕੇ ਜਿਸ 'ਚ ਐਡੀਲੇਡ ਦੀ ਨੌਰਥ ਟੈਰਿਸ ਰੋਡ ਅਤੇ ਵੈਸਟ ਟੈਰਿਸ ਰੋਡ ਵੀ ਸਭ ਤੋਂ ਜ਼ਿਆਦਾ ਐਕਸੀਡੈਂਟ ਸਪੋਟਸ ਵਾਲੀਆਂ ਸੜਕਾਂ ਨੇ। ਹਿੰਡਮਾਰਸ਼ ਦੇ ਵਿੱਚ ਪੋਰਟ ਰੋਡ ਨੂੰ ਵੀ ਸਭ ਤੋਂ ਵਧੇਰੇ ਹਾਦਸਿਆਂ ਵਾਲੀ ਇੱਕ ਸੜਕ ਮੰਨਿਆ ਜਾ ਸਕਦਾ। ਉੱਥੇ ਹੀ ਦੂਸਰੀ ਖਬਰ ਵੀ ਸੜਕ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ NRMA ਦੀ ਤਰਫ ਤੋਂ ਰੇਟ ਯੂਅਰ ਰੋਡਸ ਨਾਮ ਦਾ ਇੱਕ ਸਰਵੇਖਣ ਕੀਤਾ ਗਿਆ। ਦੇਸ਼ ਦੇ ਵਿੱਚ ਕਿਹੜੀਆਂ ਉਹ ਸੜਕਾਂ ਨੇ ਜਿਸ ਨੂੰ ਸਭ ਤੋਂ ਜ਼ਿਆਦਾ ਲੋਕ ਨਾਪਸੰਦ ਕਰਦੇ ਨੇ। ਹਾਲਾਂਕਿ ਵਿਕਟੋਰੀਆ ਦੇ ਟ੍ਰੈਫਿਕ ਜੈਮ ਦੇ ਰੀਜ਼ਨ ਆਪਣੇ, ਸਿਡਨੀ ਦੇ ਆਪਣੇ ਨੇ, ਪਰ ਇਸ ਦੇ ਵਿੱਚ ਵੀ ਹਰ ਇੱਕ ਸੂਬੇ ਦੀ ਇੱਕ ਅਲੱਗ ਅਲੱਗ ਰਿਪੋਰਟ ਸਾਂਝੀ ਕੀਤੀ ਗਈ ਹੈ। ਲਗਭਗ 30,000 ਵਾਹਨ ਚਾਲਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਰਵੇਖਣ ਤਿਆਰ ਕੀਤਾ ਗਿਆ, ਜਿਸ ਦੇ ਵਿੱਚ NSW ਦੀਆਂ ਟੌਪ 10 ਵਰਸਟ ਸੜਕਾਂ ਉਹਨਾਂ ਦੇ ਵਿੱਚ ਪੈਰਾਮੈਟਾ ਰੋਡ ਜਿਹੜੀ ਔਬਨ ਦੇ ਕੋਲ ਪੈਂਦੀ ਹੈ ਜਾਂ ਕੰਬਰਲੈਂਡ ਕੌਂਸਲ ਦਾ ਹਿੱਸਾ ਹੈ, ਉਸ ਨੂੰ ਸਭ ਤੋਂ ਵਧੇਰੇ 484 ਵੋਟਾਂ ਹਾਸਲ ਹੋਈਆਂ ਨੇ 30,000 ਦੇ ਵਿੱਚੋਂ। ਸਿਡਨੀ ਦੀ ਇੱਕ ਦੂਜੀ ਸੜਕ ਦੀ ਲੇਕਸ ਵੇ ਫੋਸਟਰ ਦੇ ਵਿੱਚ ਮਿਡ ਕੋਸਟ ਦਾ ਇਹ ਇਲਾਕਾ ਹੈ, ਇਸ ਨੂੰ 445 ਵੋਟਾਂ ਹਾਸਲ ਹੋਈਆਂ ਜਿੱਥੇ ਲੋਕਾਂ ਨੇ ਇਸ ਸੜਕ ਨੂੰ ਨਾਪਸੰਦ ਕੀਤਾ। ਉੱਥੇ ਤੀਜੇ ਨੰਬਰ ਦੇ ਉੱਤੇ ਨਿਊ ਸਾਊਥ ਵੇਲਜ਼ ਦੇ ਵਿੱਚ ਬੰਗਦੂ ਦੇ ਵਿੱਚ ਕਿੰਗਜ਼ ਹਾਈਵੇ, ਅਤੇ ਚੌਥੇ ਨੰਬਰ ਦੇ ਉੱਤੇ ਮੌਸਮੈਨ ਦੇ ਵਿੱਚ ਮਿਲਟਰੀ ਰੋਡ, ਮੌਸਮੈਨ ਨੂੰ ਸਭ ਤੋਂ ਘਟੀਆ ਸੜਕਾਂ ਦਾ ਇੱਕ ਦਰਜਾ ਦਿੱਤਾ ਗਿਆ। ਹਾਲਾਂਕਿ ਪੈਰਾਮੈਟਾ ਦੇ ਵਿੱਚ ਹਿਲਸ ਮੋਟਰਵੇ ਹੈ ਜਿਹੜਾ ਕਾਰਲਿੰਗਫਰਡ 'ਚ, ਉਸ ਨੂੰ ਵੀ ਮਾੜੀ ਸੜਕ ਦਾ ਇੱਕ ਜਿਹੜਾ ਖਿਤਾਬ ਦਿੱਤਾ ਗਿਆ। ਔਰ ਇਸ ਦੇ ਨਾਲ ਨਾਲ ਵਿਕਟੋਰੀਆ ਦੇ ਵਿੱਚ ਵੈਸਟ ਰਾਈਡ ਦੇ ਅੰਦਰ ਜਿਹੜੀ ਸੜਕ ਹੈ ਉਸ ਸੜਕ ਨੂੰ ਸਭ ਤੋਂ ਖਤਰਨਾਕ ਸੜਕ ਦੱਸਿਆ ਗਿਆ। ਪਰ ਕੁਇਨਜ਼ਲੈਂਡ ਦੇ ਬਰੂਸ ਹਾਈਵੇ, ਕਿਨਕਿਨ ਰੋਡ, ਓਲਡ ਮਾਕਾਡਾਇਰ ਰੋਡ, ਮਾਊਂਟ ਮੀ ਰੋਡ, ਕਨਿੰਗਮ ਹਾਈਵੇ, ਵੈਰੇਗੋ ਹਾਈਵੇ, ਟ੍ਰੋਮਬਰੀਨ ਮਾਊਂਟੇਨ ਰੋਡ,
ਨਿਊ ਇੰਗਲੈਂਡ ਹਾਈਵੇ, ਬ੍ਰਿਸਬੇਨ ਵੈਲੀ ਹਾਈਵੇ ਤੇ ਡੀਐਗੂਲਰ ਹਾਈਵੇ ਨੂੰ ਫਿਲਹਾਲ ਪ੍ਰਭਾਵਿਤ ਸਭ ਤੋਂ ਵਧੇਰੇ ਐਕਸੀਡੈਂਟ ਵਾਲੀਆਂ ਜਾਂ ਸਭ ਤੋਂ ਘਟੀਆ ਸੜਕਾਂ ਦੀ ਇੱਕ ਰੈਂਕਿੰਗ ਜਿਹੜੀ ਇਹਨਾਂ ਦੇ ਨਾਮ ਦੇ ਉੱਤੇ ਜਾਰੀ ਕੀਤੀ ਜਾਂਦੀ ਹੈ। ਉੱਥੇ ਹੀ ਓਰੀਜਨ ਐਨਰਜੀ ਦੀ ਤਰਫ ਤੋਂ ਇਸ ਗੱਲ ਦਾ ਇਨਕਸ਼ਾਫ ਕੀਤਾ ਗਿਆ ਹੈ ਕਿ ਉਹਨਾਂ ਦੇ 9 ਲੱਖ ਮੌਜੂਦਾ ਅਤੇ ਸਾਬਕਾ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੇ ਪਿੱਛੇ ਜੇ ਹੋਈ ਸਾਈਬਰ ਅਟੈਕ ਦੀ ਘਟਨਾ ਉਸ ਦੇ ਵਿੱਚ ਡਾਰਕ ਵੈਬ ਦੇ ਉੱਤੇ ਲੀਕ ਹੋਈਆਂ ਹੋ ਸਕਦੀਆਂ ਨੇ। ਹਾਲਾਂਕਿ ਇਸ ਦਰਮਿਆਨ ਇੱਕ ਅਲੱਗ ਪੜਤਾਲ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਤੋਰੀ ਜ਼ਰੂਰ ਗਈ ਹੈ। ਮੈਡੀਬੈਂਕ ਅਤੇ ਆਪਟਸ ਤੋਂ ਬਾਅਦ ਇਹ ਤੀਸਰਾ ਸਭ ਤੋਂ ਵੱਡਾ ਆਸਟ੍ਰੇਲੀਆ ਦੇ ਵਿੱਚ ਸਾਈਬਰ ਕ੍ਰਾਈਮ ਦਾ ਜਿਹੜਾ ਮਾਮਲਾ ਇੱਕ ਬਣ ਸਕਦਾ। ਔਰ ਇਸ ਓਰੀਜਨ ਐਨਰਜੀ ਦੇ ਕੇਸ ਦੇ ਵਿੱਚ ਕੰਪਨੀ ਦੀ ਤਰਫ ਤੋਂ ਫਿਲਹਾਲ ਗ੍ਰਾਹਕਾਂ ਤੋਂ ਮਾਫ਼ੀ ਮੰਗੀ ਗਈ ਹੈ। ਕਿਹਾ ਗਿਆ ਹੈ ਕਿ ਓਰੀਜਨ ਦੇ ਕੋਲ ਲਗਭਗ 47 ਲੱਖ ਗ੍ਰਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਨੇ, ਪਰ 9 ਲੱਖ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਕੰਪਰੋਮਾਈਜ਼ ਹੋਈਆਂ ਹੋ ਸਕਦੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮੈਲਬਰਨ ਸਟਾਰ ਲਾਈਟ ਇੱਕ ਵਾਰ ਫਿਰ ਤੋਂ ਜਗਮਗ ਜਗਮਗ ਰੋਸ਼ਨੀ ਦੇ ਵਿੱਚ ਜਿਹੜਾ ਉਹ ਚਮਕਣ ਜਾ ਰਿਹਾ ਹੈ। 6 ਸਪਤੰਬਰ 2021 ਤੋਂ ਲਾਈਟਸ ਆਫ ਮੈਲਬਰਨ ਜਿਹੜਾ ਮੈਲਬਰਨ ਸਟਾਰ ਆ ਉਸਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਨੇ। ਉਨੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਨਹੀਂ ਸੀ ਕਰ ਰਿਹਾ ਜੋ ਐਨਡੀਯੂ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਦਰਮਿਆਨ ਕਰ ਰਿਹਾ ਸੀ। ਇਸ ਦਰਮਿਆਨ ਹੁਣ ਹੈਰਾਲਸਨ ਦੀ ਤਰਫ ਤੋਂ ਖਬਰ ਲਗਾਈ ਗਈ ਹੈ ਕਿ ਵੀਰਵਾਰ ਦੇ ਦਿਨ ਸ਼ਾਮੀ 7:45 ਇਸ ਵੱਡੇ ਚੱਕੇ ਨੂੰ ਇੱਕ ਵਾਰ ਫਿਰ ਤੋਂ ਸਜਾ ਦਿੱਤਾ ਜਾਏਗਾ ਅਤੇ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1634। ਬਾਕੀ ਦੀਆਂ ਖਬਰਾਂ ਜਾਣਕਾਰੀਆਂ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਅਤੇ ਮੋਬਾਈਲ ਐਪ 'ਤੇ ਜਾਰੀ ਰਹਿਣਗੇ। ਧੰਨਵਾਦ।

0: ਕੈਟਾਗਰੀਆਂ ਨੇ, ਅਲੱਗ ਅਲੱਗ ਕੈਟਾਗਰੀਆਂ ਹੈਗੀਆਂ ਪਿੱਛੇ ਜੇ ਮੈਂ ਦੇਖ ਰਿਹਾ ਸੀ ਤੁਹਾਡੇ ਸੋਸ਼ਲ ਮੀਡੀਆ ਪੇਜ ਤੋਂ, ਬੜਾ ਕੁਛ ਚੱਲ ਰਿਹਾ ਕਿ 485 ਇਜ਼ ਗੈਟਿੰਗ, ਮਤਲਬ ਉਹ ਜਿਵੇਂ ਕਹਿੰਦੇ ਹੁੰਦੇ ਕਿ ਨਰਵਸ ਤੱਕ ਆ ਗਿਆ ਕੰਮ, ਕਿ ਹੁਣ ਬੜਾ ਮੁਸ਼ਕਿਲ ਹੋ ਗਿਆ ਕੰਮ ਵੀ 485 ਲੈਣਾ, ਮਤਲਬ ਸਟੂਡੈਂਟ ਵੀਜ਼ਾ ਵੀ ਮਿਲ ਜੂ ਤੁਹਾਨੂੰ ਆਸਟ੍ਰੇਲੀਆ ਦਾ, ਤੁਸੀਂ ਪੱਕੇ ਵੀ ਹੋ ਜਾਓਗੇ, 485 ਬੱਸ ਕਰਵਾਤੀ ਹੈ, ਤੌਬਾ ਕਰਾਤੀ ਹੈ। ਪਰ ਅੱਜ ਉਹਦੇ 'ਤੇ ਨਹੀਂ ਆਪਾਂ ਗੱਲ ਕਰਨੀ, ਅੱਜ ਆਪਾਂ ਇਹਦੇ 'ਤੇ ਗੱਲ ਕਰਨੀ ਹੈ। ਗਵਰਨਮੈਂਟ ਨੇ ਪਿੱਛੇ ਜਿਹੇ ਇੰਡੀਕੇਸ਼ਨ ਦਿੱਤੀ ਹੈ ਇਸ ਫਾਈਨੈਂਸ਼ੀਅਲ ਈਅਰ ਦੀ ਸਟਾਰਟਿੰਗ ਤੋਂ ਕਿ ਜਿਹੜੇ ਸਕਿੱਲਡ ਵੀਜ਼ਾਸ ਦੇ ਵਿੱਚ ਹੋਰ ਕੈਟਾਗਰੀ ਦੇ ਘਟਾ ਕੇ ਜਿਹੜੇ ਨੰਬਰਸ ਨੇ 482 ਦੇ ਵੱਲ ਦਿੱਤੇ ਨੇ। ਆਸਟ੍ਰੇਲੀਆ ਦੇ ਵਿੱਚ ਸਬ ਕਲਾਸ 482 ਪਹਿਲਾਂ ਤਾਂ ਹੈ ਕੀ, ਕਿਵੇਂ ਡਿਜ਼ਾਈਨ ਕੀਤੀ ਗਈ ਸੀ, ਕਿਹਦੇ ਲਈ ਡਿਜ਼ਾਈਨ ਕੀਤੀ ਗਈ ਸੀ, ਜੇ ਬਰੀਫਲੀ ਇਹਦੇ 'ਤੇ ਦੱਸ ਦਿਓ, ਫਿਰ ਆਪਾਂ ਅੱਗੇ ਦੇ ਕੁਐਸਚਨਸ ਕਰੀਏ ਅੱਜ।
1: ਗੌਤਮ ਜੀ, ਸਭ ਤੋਂ ਪਹਿਲਾਂ ਨਾ ਇਹ 482 ਤਾਂ 2018 ਦੇ ਵਿੱਚ ਇੰਟਰੋਡਿਊਸ ਹੋਇਆ, ਉਸ ਤੋਂ ਪਹਿਲਾਂ 457 ਵੀਜ਼ਾ ਹੁੰਦਾ ਸੀ,
0: ਜਿਹਦੇ ਨਾਂ ਤੇ ਬੜੇ ਰੈਸਟੋਰੈਂਟ ਵੀ ਨੇ, ਕਾਰ ਵਾਸ਼
1: ਵੀ, ਰੈਸਟੋਰੈਂਟ ਕੀ ਕਾਰ ਵਾਸ਼ ਹੈ ਨਾ, ਈਵਨ ਟੈਕਸੀ ਤੇ ਵੀ ਉਹ ਪਏ ਆ ਜੀ
0: 400
1: ਹੈ ਨਾ ਚਾਰ, ਬਸ ਉਸ ਟਾਈਮ ਕੋਈ ਰਿਕੁਆਇਰਮੈਂਟ ਨਹੀਂ ਸੀਗੀ, ਠੀਕ ਹੈ, ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਹੀਂ ਸੀਗੀ ਕੋਈ ਵੀ, ਤੁਸੀਂ ਕੋਈ ਸਿੰਪਲ ਡਿਪਲੋਮਾ ਇਨ ਬਿਜ਼ਨਸ ਕੀਤਾ, ਤੁਹਾਨੂੰ ਕੋਈ ਵੀ ਐਜ਼ ਆ ਇੰਪਲੋਇਰ ਲੱਭਿਆ, ਤੁਸੀਂ ਰੈਸਟੋਰੈਂਟ ਮੈਨੇਜਰ ਜਾਂ ਰਿਟੇਲ ਮੈਨੇਜਰ, ਠੀਕ ਹੈ, ਆਫਿਸ ਮੈਨੇਜਰ ਸਪੋਂਸਰ ਹੋ ਰਹੇ ਸੀ। ਗਵਰਨਮੈਂਟ ਨੇ ਦੇਖਿਆ ਵੀ ਬਿਜ਼ਨਸ 30-40 ਹਜ਼ਾਰ ਡਾਲਰ ਰਹਿ ਰਹੇ ਆ, ਠੀਕ ਹੈ, ਮੈਨੂੰ ਬੋਲਦੇ ਹੋਏ ਸ਼ਰਮ ਨਹੀਂ ਆਉਂਦੀ ਕਿਉਂਕਿ ਅਸੀਂ ਇਹ ਦੇਖਿਆ,
0: ਕਰੈਕਟ, ਹਾਂਜੀ, ਚੱਲ ਰਿਹਾ,
1: ਤੇ ਮੈਂ 2017 ਤੋਂ
0: ਰਿਪ ਆਫ ਕਰਨ ਲੱਗ ਗਏ ਸੀ,
1: ਪ੍ਰੈਕਟਿਸ ਕਰਨੀ ਸ਼ੁਰੂ ਕੀਤੀ, ਤੇ ਉਦੋਂ ਮੈਂ ਦੇਖਿਆ, ਤੇ ਉਸ ਤੋਂ ਬਾਅਦ ਇਹਦੇ ਚੇਂਜਿਸ ਆਈਆਂ। ਗਵਰਨਮੈਂਟ ਨੇ ਸਭ ਤੋਂ ਪਹਿਲਾਂ ਚੇਂਜ ਕੀਤੀ, ਦੇ ਇੰਟਰੋਡਿਊਸ 2-year ਵਰਕ ਐਕਸਪੀਰੀਅੰਸ,
0: ਰਾਈਟ, RSMS ਜਿਹੜਾ,
1: ਨਹੀਂ
0: 457
1: ਹੈ ਨਾ, ਤੇ 2 ਸਾਲ ਦੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਘਟਾ ਕੇ 1 ਸਾਲ ਕੀਤਾ। ਤਾਂ ਬੇਸਿਕਲੀ ਜਿਹੜਾ ਆਪਾਂ ਮੋਟਾ ਮੋਟਾ 482 ਦੀ ਗੱਲ ਕਰੀਏ ਤਾਂ ਇਹ ਕੀ ਹੈ, ਜਿਹੜੇ ਬਿਜ਼ਨਸ ਹੈਗੇ ਉਹਨਾਂ ਨੂੰ ਫੇਵਰ ਕਰਦਾ, ਫੇਵਰ ਇਸ ਤਰ੍ਹਾਂ ਕਰਦਾ, ਉਹਨਾਂ ਨੂੰ ਲੋਕਲ ਇੰਪਲੋਈਸ ਨਹੀਂ ਮਿਲਦੇ ਜਦੋਂ ਸਕਿੱਲਡ ਇਨਫ, ਜਦੋਂ ਸਕਿੱਲਡ ਇਨਫ ਨਹੀਂ ਮਿਲਦੇ ਤਾਂ ਉਹ ਫਿਰ ਓਵਰਸੀਜ਼ ਬਾਹਰੋਂ ਮੰਗਾਉਂਦੇ ਆ, ਜਾਂ ਜਿਹੜੇ ਇੱਥੇ ਵੀ ਟੈਂਪਰਰੀ ਵੀਜ਼ਾਸ ਆ ਉਹਨਾਂ ਨੂੰ ਸਪੋਂਸਰ ਕਰਦੇ ਆ। ਤਾਂ ਬੇਸਿਕਲੀ ਇਹ ਆ ਵੀ ਟੂ ਅਟਰੈਕਟ ਹਾਈਲੀ ਸਕਿੱਲਡ ਪੀਪਲ,
0: ਜਿਹੜੇ ਸ਼ਾਰਟ ਸਕਿੱਲ ਚੱਲ,
1: ਜਿਹਨਾਂ ਦੀ ਸ਼ਾਰਟੇਜ ਆ, ਠੀਕ ਹੈ, IT ਦੀ ਸ਼ਾਰਟੇਜ ਰਹੀ ਆ, ਅੱਜ ਕੱਲ ਸੈਕੰਡਰੀ ਸਕੂਲ ਟੀਚਰਸ ਦੀ ਸ਼ਾਰਟੇਜ ਆ, ਨਰਸਿਸ ਦੀ
0: ਸ਼ਾਰਟੇਜ,
1: ਸਾਰਿਆਂ ਦੇ ਵਿੱਚ, ਟ੍ਰੇਡ ਦੇ ਵਿੱਚ ਤੁਸੀਂ ਕਿਹੜਾ ਮਰਜ਼ੀ, ਉਹਦੇ ਚ ਜਿਵੇਂ ਲਾਸਟ 2 ਹਫ਼ਤੇ ਪਹਿਲਾਂ ਰਿਪੋਰਟ ਆਈ ਹੈ ਵੀ 1,15,000 ਹਨਾ ਕੰਸਟਰਕਸ਼ਨ ਦੇ ਵਿੱਚ ਸਕਿੱਲਡ ਵਰਕਰਸ ਦੀ ਲੋੜ ਆ। ਜਦੋਂ ਆਪਾਂ ਕੰਸਟਰਕਸ਼ਨ ਵਰਕਰਸ ਦੀ ਗੱਲ ਕਰਦੇ ਹਾਂ, ਪਲੰਬਰ, ਇਲੈਕਟ੍ਰੀਸ਼ੀਅਨ, ਕਾਰਪੈਂਟਰ, ਕੈਬਿਨੇਟ ਮੇਕਿੰਗ, ਬ੍ਰਿਕ ਲੇਅਰ, ਵਾਲ ਐਂਡ ਫਲੋਰ ਟਾਈਲਰ, ਟਾਈਲਰ, ਰੂਫ ਪਲੰਬਰ, ਇਹ ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ, ਤਾਂ ਮਿਨੀਮਮ ਇੰਨਿਆਂ ਦੀ, ਕਿਉਂਕਿ ਗਵਰਨਮੈਂਟ ਦਾ ਅੱਜ ਦੀ ਡੇਟ ਦੇ ਵਿੱਚ ਫੋਕਸ ਕੀ ਆ, ਨਵੇਂ ਘਰ ਬਣਾਉਣੇ,
0: 30 ਲੱਖ ਘਰ ਬਣਾਉਣੇ ਨੇ ਜੀ,
1: ਹੈ ਨਾ, ਜਦੋਂ ਇੰਨੇ ਘਰ ਬਣਾਉਣੇ ਆ, ਓਬਵੀਅਸਲੀ ਉੱਥੇ ਉਹਨਾਂ ਨੂੰ ਸਕਿੱਲਡ ਪੀਪਲ ਦੀ ਲੋੜ। ਤਾਂ ਇਹੀ ਹੈ ਵੀ ਅੱਜ ਦੀ ਡੇਟ ਦੇ ਵਿੱਚ ਕੰਸਟਰਕਸ਼ਨ ਦੇ ਰਿਲੇਟਡ ਸਭ ਤੋਂ ਜ਼ਿਆਦਾ, ਬਟ ਬਾਕੀ ਸੈਕਟਰਸ ਦੇ ਵਿੱਚ ਵੀ ਆ ਰਹੇ ਆ ਜੀ, ਕੁੱਕ, ਸ਼ੈਫ ਦੀ ਥੋੜੀ ਘੱਟ ਲੋੜ ਆ, ਕੁੱਕ ਦੀ ਹਜੇ ਵੀ ਅੱਜ ਦੀ ਡੇਟ 'ਚ ਵੀ ਲੋੜ ਆ, ਅਤੇ ਕੁੱਕ ਆ ਰਹੇ ਆ ਜੀ ਉਹਨਾਂ ਦੇ ਵੀਜ਼ਾਸ।
0: ਰਾਈਟ, ਓਕੇ, ਇਹ ਸਮਝ ਆਉਂਦਾ ਹੈ ਕਿ 482 ਇਸ ਕਰਕੇ ਡਿਜ਼ਾਈਨ ਕੀਤਾ ਗਿਆ ਸੀ ਤਾਂ ਕਿ ਜਿਹੜੇ ਇੱਥੇ ਦੇ ਕਾਰੋਬਾਰ ਨੇ ਉਹਨਾਂ ਨੂੰ ਮਦਦ ਮਿਲ ਸਕੇ, ਉਹਨਾਂ ਨੂੰ ਉਹਨਾਂ ਦੇ ਰਿਕੁਆਇਰਡ ਜਿਹੜੇ ਨੇ ਇੰਪਲੋਇਰਸ ਮਿਲ ਸਕਣ, ਅਤੇ ਜਿਹੜੇ ਕਾਮੇ ਨੇ ਉਹਨਾਂ ਨੂੰ ਕੰਮ ਮਿਲ ਸਕੇ, ਅਤੇ ਨਾਲ ਦੀ ਨਾਲ ਸਰਕਾਰ ਉਹਨਾਂ ਤੋਂ ਇੱਕ ਸਰਟਨ ਫੀਸਾਂ ਵੀ ਲੈ ਰਹੀ ਸੀਗੀ ਤਾਂ ਕਿ ਸਰਕਾਰੀ ਖਜ਼ਾਨੇ 'ਚ ਵੀ ਪੈਸਾ ਜੁੜ ਸਕੇ। ਹੁਣ 482 ਦੀ ਬੇਸਿਕ ਰਿਕੁਆਇਰਮੈਂਟ, ਤੁਸੀਂ ਦੱਸਿਆ ਕਿ 457 ਤੋਂ ਬੜੀਆਂ ਸਾਰੀਆਂ ਚੇਂਜਿਸ ਹੁੰਦੀਆਂ ਗੀਆਂ, ਅੱਜ ਦੀ ਤਰੀਕ ਦੇ ਵਿੱਚ ਜਦੋਂ ਵੀ ਆਰ ਸਿਟਿੰਗ ਇਨ ਜੁਲਾਈ 2026, ਕੀ ਰਿਕੁਆਇਰਮੈਂਟ ਨੇ?
1: ਜੇ ਆਪਾਂ ਐਪਲੀਕੈਂਟ ਦੀ ਗੱਲ ਕਰੀਏ ਜਿਹਨੇ ਵੀਜ਼ਾ ਫਾਈਲ ਕਰਨਾ ਗਾ, ਤਾਂ ਉਹਦੇ ਤੋਂ ਰਿਕੁਆਇਰਮੈਂਟ ਹੈ 1 ਸਾਲ ਦਾ ਮਿਨੀਮਮ ਫੁੱਲ ਟਾਈਮ ਐਕਸਪੀਰੀਅੰਸ ਹੋਵੇ, ਜਾਂ ਜੇ ਆਪਾਂ ਪਾਰਟ ਟਾਈਮ ਮਿਨੀਮਮ 20 hours ਪਰ ਵੀਕ ਦੀ ਗੱਲ ਕਰੀਏ ਤਾਂ 2 years ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ, ਪਲੱਸ ਰੈਲੀਵੈਂਟ ਕੁਆਲੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਜੀ,
0: ਜਿਸ ਸਕਿੱਲ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ,
1: ਜਿਵੇਂ ਕੋਈ ਕਾਰਪੈਂਟਰ ਆ ਤਾਂ ਕਾਰਪੈਂਟਰ 'ਚ ਸਰਟੀਫਾਈਡ 3 ਕੀਤਾ ਹੋਣਾ ਚਾਹੀਦਾ, ਪਲੱਸ 1 year ਜੀ
0: ਮਿਨੀਮਮ,
1: ਪਲੱਸ 1 year ਐਕਸਪੀਰੀਅੰਸ ਹੋਣਾ ਚਾਹੀਦਾ ਫੁੱਲ ਟਾਈਮ ਬੇਸ, ਜਾਂ 2 years ਪਾਰਟ ਟਾਈਮ ਬੇਸ ਤੇ। ਇਹ ਜਿਹੜਾ ਗਾ ਗਵਰਨਮੈਂਟ ਦਾ ਇੱਕ ਉਹ ਆ ਜੀ ਐਨਸਕੋ ਕਹਿੰਦੇ ਆ, ਉਹਦੇ ਵਿੱਚ ਸਾਰਿਆਂ ਬਾਰੇ ਲਿਖਿਆ ਹੋਇਆ ਜੀ ਵੀ ਕੀ ਰਿਕੁਆਇਰਮੈਂਟ ਆ, ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਕੀ ਆ। ਕਈ ਥਾਵਾਂ 'ਤੇ ਜਿਵੇਂ ਆਪਾਂ ਸਪੈਸ਼ਲੀ ਟ੍ਰੇਡ ਦੇ ਵਿੱਚ ਗੱਲ ਕਰੀਏ, ਜਾਂ ਕਈ ਆਕੂਪੇਸ਼ਨਸ ਆਉਂਦੇ ਆ ਲੋਕਾਂ ਕੋਲ, ਐਪਲੀਕੈਂਟ ਕੋਲ ਐਕਸਪੀਰੀਅੰਸ ਤਾਂ ਹੁੰਦਾ ਬਟ ਕੁਆਲੀਫਿਕੇਸ਼ਨ ਨਹੀਂ ਹੁੰਦੀ। ਤਾਂ ਉਸ ਕੇਸ ਦੇ ਵਿੱਚ ਮੇ ਬੀ 4 ਸਾਲ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੋਵੇ। ਵੀ ਜਿਵੇਂ ਆਪਾਂ ਕਾਰਪੈਂਟਰ ਦੀ ਗੱਲ ਕਰੀਏ, ਜੇ ਕਿਸੇ ਕੋਲ ਕਾਰਪੈਂਟਰੀ ਦੇ ਵਿੱਚ ਐਕਸਪੀਰੀਅੰਸ ਤਾਂ ਹੈਗਾ ਗਾ ਬਟ ਕੁਆਲੀਫਿਕੇਸ਼ਨ ਨਹੀਂ ਹੈ ਨਾ, ਜਿਹੜੀ ਉਹਨਾਂ ਦੀ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ,

0: ਉਸ ਕੇਸ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਸਰਟੀਫਿਕੇਟ 3 ਦੇ ਲੈਵਲ ਤੇ ਆਉਣ ਲਈ 3 ਸਾਲ ਦਾ ਐਕਸਪੀਰੀਅੰਸ ਹੋਵੇ, ਉਸ ਤੋਂ ਬਾਅਦ 1 ਸਾਲ ਦਾ ਹੋਰ ਜਿਹੜਾ ਵੈਸੇ ਰਿਕੁਆਇਰਮੈਂਟ, 4 ਸਾਲ ਦਾ ਐਕਸਪੀਰੀਅੰਸ ਆ ਤਾਂ ਵਿਦਆਊਟ ਕੁਆਲੀਫਿਕੇਸ਼ਨ ਵੀ ਚੱਲ ਜਾਊਗਾ।
1: ਸੋ ਇਹ ਨਾ ਇਹ ਮੈਂ ਇੱਥੇ ਥੋੜਾ ਜਿਹਾ ਸਰੋਤਿਆਂ ਨੂੰ ਦੱਸ ਦਵਾਂ, ਜੇ ਹੁਣ ਤੁਸੀਂ ਇੱਕ ਇੱਕ ਦਾ ਕੁਐਸਚਨ ਪੁੱਛਣ ਬੈਠੋ ਕਿ ਸ਼ੈਫ ਦਾ ਕੀ ਹੈ ਜੀ, ਫਲਾਣੇ ਦਾ, ਧਮਕੇ ਦਾ ਕੀ ਹੈ, ਇਹਦੇ ਲਈ ਬਕਾਇਦਾ ਬੈਸਟ ਇਹ ਹੈਗਾ ਕਿ ਤੁਸੀਂ IME ਐਡਵਾਈਜ਼ਰ ਦੇ ਨਾਲ ਆਪਣੀ ਅਪਾਇੰਟਮੈਂਟ ਬੁੱਕ ਕਰੋ, ਉੱਥੋਂ ਜਾ ਕੇ ਦੱਸੋ ਕਿ ਆਹ ਮੇਰੀ ਪ੍ਰੋਫਾਈਲ ਹੈਗੀ ਹੈ, ਐਮ ਆਈ ਐਲੀਜੀਬਲ ਫੋਰ 482, ਮੈਂ ਮਾਸਟਰਸ ਇਨ IT ਕੀਤੀ ਹੈ ਜਾਂ ਮੈਂ ਅਕਾਊਂਟਿੰਗ ਦਾ ਉਹ ਕੀਤਾ, ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਹੋ ਸਕਦੀਆਂ ਨੇ, ਇਜ਼ ਇਟ ਟਰੂ ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟ ਕੈਟਾਗਰੀ ਦੇ ਅਕੋਰਡਿੰਗ ਹੋ
0: ਸਕਦੀਆਂ? ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਆ ਜੀ, ਕਈ ਜਿਵੇਂ ਮੈਂ ਅੱਜ ਤਾਂ ਆਪਾਂ ਟ੍ਰੇਡ ਦੇ ਬਾਰੇ ਦੱਸਿਆ ਜਾਂ ਕਾਰਪੈਂਟਰਸ ਦੇ ਬਾਰੇ ਦੱਸਿਆ, ਜੇ ਆਪਾਂ ਕਿਸੇ ਹੋਰ ਆਕੂਪੇਸ਼ਨ ਦੀ ਗੱਲੀਏ, ਮਾਰਕੀਟਿੰਗ ਸਪੈਸ਼ਲਿਸਟ ਦੀ ਗੱਲ ਕਰੀਏ, ਉਹਦੀ ਡਿਫਰੈਂਟ ਰਿਕੁਆਇਰਮੈਂਟ ਹੋਊਗੀ, ਠੀਕ ਹੈ, ਬਟ ਉੱਥੇ ਜੇ ਕਿਸੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਮਾਰਕੀਟਿੰਗ ਸਪੈਸ਼ਲਿਸਟ ਦਾ 482 ਹੋ ਹੀ ਨਹੀਂ ਸਕਦਾ।
1: ਰਾਈਟ,
0: ਠੀਕ ਹੈ, ਚਾਹੇ ਉਹਦੇ ਕੋਲ 10 ਸਾਲ ਦਾ ਐਕਸਪੀਰੀਅੰਸ ਹੋਵੇ, ਠੀਕ ਹੈ ਨਾ, ਜੇ ਬਟ ਕੁਆਲੀਫਿਕੇਸ਼ਨ ਹੈ, ਐਟਲੀਸਟ ਉਹਨਾਂ ਦੀ ਰਿਕੁਆਇਰਮੈਂਟ ਆ ਵੀ ਤੁਹਾਡੇ ਕੋਲ ਬੈਚਲਰ ਡਿਗਰੀ ਹੋਵੇ, ਚਾਹੇ ਉਹ ਨਾਨ ਰੈਲੀਵੈਂਟ ਦਾ 3 ਸਾਲ ਦਾ ਐਕਸਪੀਰੀਅੰਸ ਨਾਲ ਵੀ ਚੱਲ ਜਾਊਗਾ।
1: ਠੀਕ ਹੈ,
0: ਠੀਕ ਹੈ, ਨਾਨ ਰੈਲੀਵੈਂਟ ਕੁਆਲੀਫਿਕੇਸ਼ਨ ਬੈਚਲਰ ਲੈਵਲ ਦੀ ਹੋਣੀ ਜ਼ਰੂਰੀ ਆ,
1: ਠੀਕ
0: ਹੈ, ਬਟ ਉਹ ਡਿਫਰੈਂਟ ਆਕੂਪੇਸ਼ਨ ਦੀ ਡਿਫਰੈਂਟ ਰਿਕੁਆਇਰਮੈਂਟ ਆ, ਕਿਸੇ 'ਚ 2 ਸਾਲ ਦੀ ਹੋਊਗੀ, ਜੇ ਕੁਆਲੀਫਿਕੇਸ਼ਨ ਨਹੀਂ ਹੈਗੀ ਕਈ ਆਕੂਪੇਸ਼ਨ 'ਚ ਹੋ ਹੀ ਨਹੀਂ ਸਕਦਾ, ਜਿਵੇਂ RN ਦੀ ਗੱਲ ਕਰੀਏ, ਜੇ ਕਿਸੇ ਕੋਲ ਕੁਆਲੀਫਿਕੇਸ਼ਨ ਹੀ ਤਾਂ ਨਹੀਂ,
1: ਐਕਸਪੀਰੀਅੰਸ ਵੀ ਨਹੀਂ ਕੰਮ ਆਊਗਾ, ਜਿੰਨੇ ਮਰਜ਼ੀ ਟਾਂਕੇ ਲਾਏ ਹੋਣ,
0: ਜਿਹੜਾ ਐਨਸਕੋ ਡਿਫਾਈਨ ਕਰਦਾ ਵੀ ਤੁਹਾਡੇ ਕੋਲ ਕਿਸ ਲੈਵਲ ਦੀ ਕੁਆਲੀਫਿਕੇਸ਼ਨ ਹੋਵੇ। ਸਮ ਟਾਈਮ ਕੀ ਹੁੰਦਾ ਗਾ, ਸਮ ਟਾਈਮ ਐਪਲੀਕੈਂਟ ਹੈਵ ਕੁਆਲੀਫਿਕੇਸ਼ਨ, ਲੈਟਸ ਸੇ ਦੇ ਹੈਵ ਬੈਚਲਰ ਆਫ ਆਰਟਸ,
1: ਓਕੇ
0: ਓਕੇ
1: ਠੀਕ ਹੈ,
0: ਬਟ ਹੈਵ 1 ਈਅਰ ਆਫ ਐਕਸਪੀਰੀਅੰਸ, ਠੀਕ ਹੈ, ਬਟ ਉਸ ਕੇਸ ਦੇ ਵਿੱਚ ਉਹ ਕੁਆਲੀਫਿਕੇਸ਼ਨ ਰੈਲੀਵੈਂਟ ਨਹੀਂ ਹੈਗੀ ਤਾਂ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੱਧ ਸਕਦੀ ਆ,
1: ਓਕੇ
0: ਠੀਕ ਹੈ,
1: ਓਕੇ, ਇਟ ਮੇਕ ਸੈਂਸ, ਇਹ ਇਹ ਬਹੁਤ ਬਹੁਤ ਨਾਓ ਇਟ ਮੇਕ ਸੈਂਸ। ਹੁਣ ਜਿਵੇਂ ਤੁਸੀਂ ਕਲੀਅਰ ਕੀਤਾ ਹੈ ਕਿ ਇਹ ਹਰ ਇੱਕ ਕੈਟਾਗਰੀ ਦਾ ਅੱਡ ਅੱਡ ਹੁੰਦਾ, ਤੁਹਾਡੀ ਆਪਣੀ ਪ੍ਰੋਫਾਈਲ ਕੀ ਹੈ ਉਹਦੇ 'ਤੇ ਬਹੁਤ ਮੈਟਰ ਕਰਦਾ। ਪਰ ਭਾਜੀ ਜੇ ਇਹ ਤਾਂ ਲਾੜੇ ਵਾਲੇ ਪਾਸੇ ਦੀ ਗੱਲ ਹੋ ਗਈ, ਵਿਆਹ ਤਾਂ ਲਾੜਾ ਤਾਂ ਕਰਾਊ ਜੇ ਲਾੜੀ ਹੋਊਗੀ, ਤੇ ਇਹ 482 ਵੀ ਤਾਂ ਹੀ ਹੋਊਗਾ ਜੇ ਉਧਰੋਂ ਸਪੌਂਸਰ ਹੋਏਗਾ। ਦੋਨੋਂ ਪਾਸੇ ਦੀ ਪ੍ਰੋਸੈਸ ਜਿਹੜੀ ਹੈਗੀ, ਐਮਪਲੋਇਰ ਕਿੰਨਾ ਕੁ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਇਸ 482 ਕੈਟਾਗਰੀ 'ਚ, ਇਹਨੂੰ 482 ਤੋਂ ਇਲਾਵਾ ਕੋਈ ਅੰਗਰੇਜ਼ੀ ਨਾਮ ਵੀ ਦਿੰਦੇ ਆ ਕਿ ਇੰਪਲੋਇਡ ਸਪੌਂਸਰਡ ਵੀਜ਼ਾ?
0: ਇੰਪਲੋਇਡ ਸਪੌਂਸਰਡ ਵੀਜ਼ਾ,
1: ਇਹਦੇ 'ਚ ਕੀ ਇੰਪਲੋਇਰ ਦਾ ਕੀ ਰੋਲ ਹੈਗਾ?
0: ਗੌਤਮ ਜੀ, ਜੇ ਇੰਪਲੋਇਰ ਹੀ ਨਹੀਂ ਹੈਗਾ ਤਾਂ ਵੀਜ਼ਾ ਹੀ ਨਹੀਂ ਹੈਗਾ।
1: ਪਰ ਕਿੰਨਾ ਕੁ ਇੰਪੋਰਟੈਂਟ ਰੋਲ ਹੈ
0: ਨਾ, ਇੰਪਲੋਇਰ ਤੋਂ ਵੀਜ਼ਾ ਨਹੀਂ ਹੁੰਦਾ ਜੀ, ਵੀਜ਼ਾ ਹੈ ਹੀ ਨਹੀਂ, ਜੇ ਇੰਪਲੋਇਰ ਨਹੀਂ ਹੈਗਾ ਤਾਂ 482 ਨਹੀਂ ਹੈਗਾ, ਸਿੰਪਲ ਜੀ ਗੱਲ। ਤਾਂ ਇਹਦੇ ਵਿੱਚ ਜਿਹੜਾ ਪ੍ਰੋਸੈਸ ਹੈ 3 ਸਟੈਪ ਦੇ ਵਿੱਚ ਰਹਿੰਦਾ ਗਾ,
1: ਓਕੇ
0: ਠੀਕ ਹੈ। ਸਭ ਤੋਂ ਪਹਿਲਾਂ ਹੈਗਾ ਗਾ ਵੀ ਬਿਜ਼ਨਸ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ, ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਪਰਮਿਸ਼ਨ ਲੈਣੀ ਹੋਵੇ ਸਪੌਂਸਰ ਕਰ ਸਕਦੇ ਆ ਕਿਸੇ ਨੂੰ, ਤਾਂ ਉਹਨੂੰ ਕਹਿੰਦੇ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ। ਉਹਦੀ ਐਪਲੀਕੇਸ਼ਨ ਲੱਗਦੀ ਹੈ ਜੀ ਡਿਪਾਰਟਮੈਂਟ ਕੋਲ, ਬੇਸਿਕ ਡਾਕੂਮੈਂਟਸ ਚਾਹੀਦੇ ਆ, $420 ਡਿਪਾਰਟਮੈਂਟ ਦੀ ਫੀਸ ਆ, ਤੇ ABN ਨੰਬਰ, ACN ਨੰਬਰ, ਜਿਹੜਾ ਲੈਟਰ ਮਿਲਦਾ ਐਸਿਕਸ ਤੋਂ ਉਹ ਹੋਣਾ ਚਾਹੀਦਾ ਗਾ, ਪਲੱਸ ਜੇ ਲੀਜ਼ ਹੈਗੀ ਆ ਤਾਂ ਉਹ ਦੇ ਦਿਓ, ਪ੍ਰੋਫਿਟ ਲਾਸ ਸਟੇਟਮੈਂਟ ਬਿਜ਼ਨਸ ਦੀ, ਇਨਕਮ ਟੈਕਸ ਰਿਟਰਨ, ਤੇ ਪਿਛਲੇ 2 ਸਾਲ ਦੀਆਂ ਬੈਸ। ਅਸੀਂ ਪ੍ਰੈਫਰ ਕਰਦੇ ਹਾਂ 2 ਸਾਲ ਦੇ ਸਾਰੀਆਂ ਚੀਜ਼ਾਂ ਹੋਣ, ਬਟ 1 ਸਾਲ ਨਾਲ ਵੀ ਚੱਲ ਜਾਂਦਾ ਗਾ, ਠੀਕ ਹੈ, ਤੇ ਅਸੀਂ ਪ੍ਰੈਫਰ ਕਰਦੇ ਹਾਂ ਵੀ ਬਿਜ਼ਨਸ ਪ੍ਰੋਫਿਟ 'ਚ ਹੋਵੇ, ਲੋਸ 'ਚ ਨਾ ਹੋਵੇ। ਜੇ ਕਾਫੀ ਵੱਡਾ ਬਿਜ਼ਨਸ ਆ ਤਾਂ ਉਸ ਕੇਸ 'ਚ ਲੋਸ ਵਾਲੇ ਵੀ ਅਸੀਂ ਅਪਰੂਵਲਸ ਆਉਂਦੀਆਂ ਦੇਖੀਆਂ, ਬਟ ਛੋਟਾ ਬਿਜ਼ਨਸ ਆ, 1 ਮਿਲੀਅਨ ਤੋਂ ਥੱਲੇ ਦੀ ਟਰਨ ਓਵਰ ਆ, ਥੋੜਾ ਹਾਰਡ ਹੋ ਜਾਂਦਾ ਗਾ,
1: ਠੀਕ ਹੈ
0: ਨਾ, ਜਾਂ ਜੇ ਉਹ ਲੋਸ ਆ ਰਿਹਾ, ਜਿਵੇਂ ਹਿਊਜ ਕੈਪੀਟਲ ਇਨਵੈਸਟਮੈਂਟ ਹੋਈ ਆ ਉਸ ਕਾਰਨ ਲੋਸ ਆ ਰਿਹਾ, ਜਸਟੀਫਾਈ ਕੀਤਾ ਜਾ ਸਕਦਾ। ਜੇ ਉਹ ਲੋਸ ਨੂੰ ਵੀ ਜਾਂ ਪ੍ਰੋਫਿਟ ਨੂੰ ਵੀ ਦੱਸਣਾ ਪੈਣਾ ਨਾ ਵੀ ਬਿਜ਼ਨਸ ਲੋਸ 'ਚ ਹੈ ਜਾਂ ਪ੍ਰੋਫਿਟ 'ਚ ਹੈ, ਜੇ ਲੋਸ 'ਚ ਤਾਂ ਉਹਦਾ ਰੀਜ਼ਨਸ ਦੱਸਣੇ ਪੈਂਦੇ ਆ, ਕਿਉਂਕਿ ਜਿਹੜੀ ਸੈਲਰੀ ਦੀ ਰਿਕੁਆਇਰਮੈਂਟ
1: ਬਹੁਤ ਡਿਟੇਲ 'ਚ ਜਾਂਦੀ ਹੈ
0: ਨਾ, ਜਿਹੜੀ ਸੈਲਰੀ ਦੀ ਰਿਕੁਆਇਰਮੈਂਟ,
1: ਇਹ ਸਾਰਾ ਕੁਝ ਤੁਸੀਂ ਤੈਅ ਕਰਦੇ ਹੋ ਕਿਸੇ ਐਪਲੀਕੈਂਟ ਦੇ ਲਈ, ਤੁਸੀਂ ਇਕੱਲੀ ਇਕੱਲੀ ਚੀਜ਼ ਮੇਕ ਸ਼ੋਰ ਕਰਦੇ ਹੋ ਫਾਈਲ ਲਗਾਉਣ?
0: ਡੈਫੀਨੇਟਲੀ, ਜਦੋਂ ਅਸੀਂ ਬਿਜ਼ਨਸ ਨੂੰ ਰੀਪ੍ਰਜੈਂਟ ਕਰਨਾ ਡਿਪਾਰਟਮੈਂਟ ਦੇ ਕੋਲ, ਤਾਂ ਅਸੀਂ ਪਹਿਲਾਂ ਸਾਰੇ ਡਾਕੂਮੈਂਟਸ ਚੈੱਕ ਕਰਾਂਗੇ, ਫਿਰ ਉਹਦੇ ਵਿੱਚ ਦੇਖਾਂਗੇ, ਇੰਪਲੋਇਰ ਤੋਂ ਕੁਐਸਚਨਸ ਪੁੱਛਾਂਗੇ ਜੇ ਠੀਕ ਹੈ ਨਾ ਜੀ, ਉਹਦੀ ਡਿਟੇਲ ਸਾਰੀਆਂ ਇੰਪਲੋਇਰਸ ਤੋਂ ਲੈਣੀਆਂ, ਇੰਪਲੋਇਰ ਦੀਆਂ ਲੈਣੀਆਂ ਪੈਂਦੀਆਂ, ਕਿੰਨੇ ਉਹਨਾਂ ਕੋਲ ਇੰਪਲੋਈਜ਼ ਹੈਗੇ, ਉਹਨਾਂ 'ਚੋਂ ਕਿੰਨੇ PR ਆ, ਕਿੰਨੇ ਨਾਨ PR ਆ, ਕਿਹੜੇ ਕਿਹੜੇ ਵੀਜ਼ਾ ਵਾਸਤੇ, ਉਹ ਸਾਰੀ ਡਿਟੇਲ ਆਉਂਦੀ ਹੈ,
1: ਬਿਜ਼ਨਸ ਦਾ ਸਾਈਜ਼ ਕੀ ਹੈਗਾ ਤੇ ਉਹ ਵਾਕਈ ਕਰ ਸਕਦਾ ਸਪੌਂਸਰ ਕਿ ਨਹੀਂ, ਇੱਕ ਇੰਟਰਨੈਸ਼ਨਲ।
0: ਜੇ ਆਪਾਂ ਗੱਲ ਕਰੀਏ ਜੀ, ਕੋਈ ਬਿਜ਼ਨਸ ਆ, ਉਹਦੀ ਟਰਨਓਵਰ $200,00,000 ਆ ਸਾਲ ਦੀ, ਹੁਣ ਤੁਸੀਂ ਉਹ ਦੇਖੋ ਵੀ ਉਹ ਬਿਜ਼ਨਸ ਕੀ ਆ, ਓਨਰ ਆਪਦੇ ਲਈ ਕੀ ਕੱਢ ਲਊਗਾ ਤੇ ਇੰਪਲੋਈ ਨੂੰ ਕੀ ਦੇ ਦੂ? ਕਿਉਂਕਿ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਨਿਊ ਫਾਈਨੈਂਸ਼ੀਅਲ ਈਅਰ 1 ਜੁਲਾਈ ਤੋਂ ਸ਼ੁਰੂ ਆ, ਸੈਲਰੀ ਦੀ ਰਿਕੁਆਇਰਮੈਂਟ ਜਿਹੜੀ ਉਹ ਚੇਂਜ ਹੋ ਗਈ, ਉਹ ਹੈਗੀ ਆ $79,423 ਪਲੱਸ ਸੁਪਰਐਨੂਏਸ਼ਨ ਪਲੱਸ ਲੀਵਸ
1: ਉਥੋਂ ਦਾ
0: ਠੀਕ ਹੈ ਨਾ, ਜਦੋਂ 80,000 ਪਲੱਸ ਦਾ 10,000
1: ਲੋਡਿੰਗ ਹੈ
0: 90,000 ਦਾ ਹੋ ਗਿਆ, ਪਲੱਸ ਦੇਖੋ ਐਨੂਅਲ ਲੀਵਸ ਵੀ ਉਹਨੂੰ ਦੇਣੀਆਂ ਪੈਣੀਆਂ ਹੈ ਨਾ, ਤਾਂ ਤੁਸੀਂ ਉਹ $100,000 ਚ ਪੈਂਦਾ। ਜੇ ਕਿਸੇ ਬਿਜ਼ਨਸ ਦੀ ਟਰਨਓਵਰ ਹੀ $200,000 ਹੈ ਤਾਂ ਉਹ ਕੀ ਕੱਢੂਗਾ, ਉਹਦੀ ਉਹਦਾ ਰੈਂਟ ਵੀ ਆ, ਉਹਦੇ ਆਫਿਸ ਦੇ ਐਕਸਪੈਂਸ ਵੀ ਆ, ਬਾਕੀ ਵੀ ਐਕਸਪੈਂਸ ਆ, ਤਾਂ ਰੀਲੀ ਹਾਰਡ।
1: ਸੋ ਉੱਥੇ ਤੁਸੀਂ ਆਪ ਹੀ ਕਹਿ ਦਿੰਦੇ ਹੋ ਭਾਈ ਤੁਸੀਂ ਕੁਛ ਹੋਰ ਦੇਖ, ਤੇਰਾ ਇੱਥੇ ਬਣਨਾ ਨਹੀਂ ਹੈਗਾ। ਐਜ਼ ਅ ਕੇਸ ਆਫੀਸਰ ਤੁਸੀਂ ਉਹਨੂੰ ਕੇਸ ਨੂੰ ਇੱਕ ਪੂਰਾ ਇੰਟਰੋਸਪੈਕਟ ਕਰਦੇ ਹੈਗੇ ਹੋ ਕਿ ਇਹ ਮੈਂ ਜੇ ਕੇਸ ਆਫੀਸਰ ਹੋਵਾਂ ਤਾਂ ਮੈਂ ਇਹਨੂੰ ਅਪਰੂਵ ਕਰੂੰਗਾ ਵੀਜ਼ਾ ਕਿ ਨਹੀਂ ਕਰੂੰਗਾ।
0: ਗੌਤਮ ਜੀ ਜੇ ਅਸੀਂ ਇਹ ਚੀਜ਼ ਨਾ ਕਰੀਏ ਤਾਂ ਠੀਕ ਹੈ ਨਾ, ਕੇਸ ਆਫੀਸਰ ਵੀ ਤਾਂ ਦੇਖੋ ਸਾਹਮਣੇ ਇੱਕ ਹਿਊਮਨ ਹੈ ਨਾ, ਅਸੀਂ ਉਹਨੂੰ ਆਪਦੀ ਥਾਂ ਤੇ ਅਸੀਂ ਐਜ਼ ਅ ਕੇਸ ਆਫੀਸਰ ਰੱਖ ਕੇ ਦੇਖਦੇ ਹਾਂ, ਯਾਰ ਮੇਰੇ ਕੋਲ ਇਹ ਕੇਸ ਆਇਆ ਤਾਂ ਮੇਰੇ ਦਿਮਾਗ 'ਚ ਸਰਟਨ
1: ਕੁਐਸਚਨ
0: ਕਲਿੱਕ ਕਰਨਗੀਆਂ, ਉਹ ਬਾਈਬਲ ਹੈਗਾ, ਬਿਜ਼ਨਸ ਕਰ ਸਕਦਾ, ਜੈਨੂਅਨ ਨੀਡ ਹੈਗੀ ਹੈ,
1: ਕਰੈਕਟ
0: ਠੀਕ
1: ਹੈ।
0: ਤੇ ਬਿਜ਼ਨਸ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਮੋਸਟਲੀ ਬਿਜ਼ਨਸਸ ਨੂੰ ਮਿਲ ਜਾਂਦੀ ਹੈ, ਉਹ ਜੇ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਗਾ।
1: ਓਕੇ
0: ਠੀਕ ਹੈ
1: ਠੀਕ।
0: ਤੇ ਇਸ ਤੋਂ ਬਾਅਦ ਜਿਹੜਾ ਆਉਂਦਾ ਸੈਕਿੰਡ ਸਟੈਪ ਵਿਚ ਇਜ਼ ਮੋਸਟ ਕਰੂਸ਼ੀਅਲ ਸਟੈਪ।
1: ਅੱਛਾ
0: ਠੀਕ ਹੈ ਜੀ, ਨੋਮੀਨੇਸ਼ਨ। ਉਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਤਾਂ ਜਿਹੜਾ ਬਿਜ਼ਨਸ ਆ 28 ਡੇਜ਼ ਦੇ ਲਈ ਐਡਵਰਟਾਈਜ਼ ਕਰਦਾ ਉਸ ਪੋਜੀਸ਼ਨ ਨੂੰ
1: ਅਖਬਾਰ ਚ,
0: ਅਖਬਾਰ ਚ ਕਹਿ ਲਓ ਜਿਹਦੀ ਨੈਸ਼ਨਲ ਰੀਚ ਹੋਵੇ, ਠੀਕ ਹੈ, ਡੇਲੀ ਅਖਬਾਰ ਚ ਜਾਣਾ
1: ਚਾਹੀਦਾ,
0: ਅਜੀਤ ਚ ਨੀ, ਜਿਹੜੀ ਆਸਟ੍ਰੇਲੀਆ ਵਾਈਡ ਹੋਵੇ। ਬਟ ਅਸੀਂ ਪ੍ਰੈਫਰ ਕਰਦੇ ਹਾਂ ਵੀ ਸੀਕ ਤੇ ਹੋਵੇ, ਜੋਰਾ, ਇਨਡੀਡ, ਵਰਕ ਇਨੀਸ਼ੀਏਟਿਵ ਹੈਗੇ,
1: ਡਿਜੀਟਲ
0: ਡਿਜੀਟਲ ਐਡਵਰਟਾਈਜ਼ ਚੱਲਦੀ ਹੈ। ਦੇਖੋ ਅਖਬਾਰ ਦੇ ਵਿੱਚ ਤਾਂ ਤੁਸੀਂ ਦੇਖੋ ਡੇਲੀ ਟੈਲੀਗ੍ਰਾਫ ਚ ਤੁਸੀਂ ਕਰਨੀ ਆ, ਤਾਂ 28 ਡੇਜ਼ ਲਈ ਇੱਕੋ ਐਡ ਨੂੰ ਪੋਸਟ ਡੇਲੀ ਆਣੀ ਚਾਹੀਦੀ ਆ,
1: ਬਹੁਤ ਮਹਿੰਗਾ ਪੈ
0: ਹੈ ਨਾ। ਤਾਂ ਜਿਹੜੀਆਂ ਸੀਕ, ਇਨਡੀਡ, ਜੋਰਾ, ਇੱਕ ਵਰਕ ਇਨੀਸ਼ੀਏਟਿਵ ਇੱਕ ਨਵੀਂ ਆਈ ਆ, ਉਹ ਥੋੜੀ ਚੀਪ ਆ,
1: ਇਹ ਜਿਹੜੇ ਲੋਕਲ ਟੈਬਲੋਇਡਸ ਆਉਂਦੇ ਨੇ ਪੈਰਾਮੀਟਰ ਟਾਈਮਸ
0: ਵਗੈਰਾ,
1: ਉਹਨਾਂ ਚ ਨਹੀਂ ਚੱਲਦੀ
0: ਹੌਕਸਬਰੀ, ਉਹਨਾਂ ਚ ਨਹੀਂ ਚੱਲਦਾ।
1: ਓਕੇ ਓਕੇ,
0: ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜੀ, ਪ੍ਰੋਪਰ ਜਿਹੜੀ ਐਡਵਰਟਾਈਜ਼ਮੈਂਟ ਦੇ ਵਿੱਚ ਲੋਕੇਸ਼ਨ ਹੋਣੀ ਚਾਹੀਦੀ ਹੈ ਬਿਜ਼ਨਸ ਦੀ, ਕਿੱਥੇ ਆ, ਠੀਕ ਹੈ, ਕੰਪਨੀ ਦਾ ਨਾਮ ਹੋਣਾ ਚਾਹੀਦਾ, ਜਿਹੜੀ ਇਹ LM, ਇਹਨੂੰ ਅਸੀਂ ਲੇਬਰ ਮਾਰਕੀਟ ਟੈਸਟਿੰਗ ਕਹਿੰਦੇ ਹਾਂ, ਇਹਦੀਆਂ ਪ੍ਰੋਪਰ ਗਾਈਡਲਾਈਨਸ ਆ। ਜੇ ਅਸੀਂ ਉਹ ਗਾਈਡਲਾਈਨਸ ਨਹੀਂ ਫੋਲੋ ਕਰਦੇ ਤਾਂ ਉਹ ਇਨਵੈਲਿਡ ਹੋ ਜੂ, ਡਿਪਾਰਟਮੈਂਟ ਨੇ ਫਿਰ ਰਿਫਿਊਜ਼ ਕਰ ਦੇਣਾ ਗਾ ਨੋਮੀਨੇਸ਼ਨ। ਤਾਂ ਜਦੋਂ ਇਹਦੇ ਉਹਦੇ 'ਚ ਸੈਲਰੀ ਦੀ ਰਿਕੁਆਇਰਮੈਂਟ ਵੀ, ਸੈਲਰੀ ਮੈਂਸ਼ਨ ਹੋਣੀ ਚਾਹੀਦੀ ਆ, ਠੀਕ ਹੈ, ਜੋਬ ਡਿਊਟੀਜ਼, ਕੁਆਲੀਫਿਕੇਸ਼ਨ ਕੀ ਆ, ਐਕਸਪੀਰੀਅੰਸ ਰਿਕੁਆਇਰਮੈਂਟ ਕੀ ਆ, ਠੀਕ ਹੈ, ਕਿਹੜੀਆਂ ਸਕਿੱਲਸ ਚਾਹੀਦੀਆਂ ਪਰਸਨ ਤੋਂ, ਉਹ ਸਾਰੇ ਬਾਰੇ ਡਿਟੇਲ ਦੇ ਵਿੱਚ 28 ਡੇਜ਼ ਦੇ ਲਈ ਮਿਨੀਮਮ ਦੋ ਥਾਵਾਂ 'ਤੇ ਪੋਸਟ ਹੋਣਾ ਚਾਹੀਦਾ। ਸੀ ਜੇ ਆਪਾਂ ਸੀ ਇਹਨਾਂ 'ਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ, ਸੀਕ ਅਤੇ ਇਨਡੀਡ ਜਾਂ ਜੋਰਾ ਹੋ ਗਿਆ ਜਾਂ ਵਰਕ ਇਨੀਸ਼ੀਏਟ, ਵਰਕ ਇਨੀਸ਼ੀਏਟਿਵ 'ਤੇ ਵਧੀਆ ਰਹਿੰਦਾ ਜੀ, ਉਹ ਇੱਕੋ ਹੀ ਪਲੇਟਫਾਰਮ 'ਤੇ ਪੋਸਟ ਕਰਨਾ ਪੈਂਦਾ, ਬਟ ਉਹ 6 ਥਾਵਾਂ 'ਤੇ ਪੋਸਟ ਕਰਦੇ ਆ ਅਤੇ ਉਹ ਚੀਪਰ ਆ, ਉਹਨੂੰ ਚੂਜ਼ ਕੀਤਾ ਜਾ ਸਕਦਾ।
1: ਓਕੇ
0: ਠੀਕ ਹੈ ਨਾ। ਉਸ ਤੋਂ ਬਾਅਦ ਜਿੰਨੇ ਵੀ ਉੱਥੇ ਸੀਵੀਜ਼ ਆਉਂਦੇ ਆ ਜਾਂ ਜਿੰਨੇ ਵੀ ਐਪਲੀਕੈਂਟਸ ਨੇ ਅਪਲਾਈ ਕੀਤਾ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਚੈੱਕ ਕਰਨਾ ਵੀ ਹਾਂ ਕਿਹੜੇ ਸੂਟੇਬਲ ਕੈਂਡੀਡੇਟ ਆ, ਉਹਨਾਂ ਦੀ ਇੰਟਰਵਿਊ ਕੰਡਕਟ ਕਰਾਉਂਦੇ ਆ ਜੀ ਇੰਪਲੋਇਰ ਨੂੰ, ਉਹਦੇ
1: ਬਾਰੇ ਵੀ ਅਰਾਊਂਡ ਵੀ ਚੱਲ ਸਕਦਾ। ਜੇ ਕੋਈ ਕੰਪਨੀ ਤੁਹਾਡੇ ਤੱਕ ਅਪਰੋਚ ਕਰੇਗੀ ਜੀ ਮੈਂ ਇੱਦਾਂ ਰੱਖਣਾ ਹੈ, ਮੇਰੇ ਕੋਲ ਸ਼ਾਰਟ ਸਕਿੱਲ ਹੈਗੇ ਨੇ, ਤੁਸੀਂ ਸਾਡੀ ਮਦਦ ਕਰੋ ਐਡਵਰਟੀਜ਼ਮੈਂਟ ਕਰਨ, ਤਾਂ ਤੁਸੀਂ ਉਹ ਬਿਜ਼ਨਸਿਸ ਦੀ ਵੀ ਮਦਦ ਕਰ ਸਕਦੇ ਹੋ।
0: ਅਸੀਂ ਕਰਦੇ ਹਾਂ ਜੀ ਬਿਜ਼ਨਸ ਦੀ, ਅਸੀਂ ਡੈਫੀਨਿਟਲੀ ਕਰਦੇ ਹਾਂ, ਬਟ ਅਸੀਂ ਐਡ ਉਹਨਾਂ ਦੇ ਬਿਹਾਫ ਤੇ ਖੁਦ ਨਹੀਂ ਪੋਸਟ ਕਰਦੇ, ਕਿਉਂਕਿ
1: ਉਹ ਤਾਂ ਆਫ ਕੋਰਸ ਉਹਨਾਂ ਨੂੰ ਹੀ ਕਰਨੀ ਪਏਗੀ,
0: ਕਨਫਲਿਕਟ ਆਫ ਇੰਟਰਸਟ ਆ ਜਾਂਦਾ।
1: ਹਾਂਜੀ,
0: ਤਾਂ ਬਿਜ਼ਨਸ ਨੂੰ ਅਸੀਂ ਗਾਈਡਲਾਈਨਸ ਉਹ ਬਣਾ ਕੇ ਦੇ ਦਿੰਦੇ ਹਾਂ ਵੀ ਆਹ ਚੀਜ਼ ਚਾਹੀਦੀ ਹੈ, ਤੁਸੀਂ ਇਹ ਕਰੋ, ਤੇ ਉਸ ਹਿਸਾਬ ਨਾਲ। ਉਸ ਤੋਂ ਬਾਅਦ ਫਿਰ ਉਹ ਤੇ ਲੇਬਰ ਮਾਰਕੀਟ ਟੈਸਟਿੰਗ ਰਿਪੋਰਟਸ ਬਣਦੀਆਂ, ਵੀ ਜੇ ਉਹਨਾਂ ਨੇ ਕਿਸੇ ਪਰਟੀਕੁਲਰ ਬੰਦੇ ਨੂੰ ਹੀ ਹਾਇਰ ਕਰਨਾ ਤਾਂ ਕਿਉਂ ਹਾਇਰ ਕੀਤਾ, ਬਾਕੀਆਂ ਨੂੰ ਕਿਉਂ ਸਕਿਊਰ ਕੀਤਾ, ਹੈ ਨਾ। ਤੇ ਇਹ ਜੈਨੂਅਨ ਪੋਜੀਸ਼ਨ ਜੈਨੂਅਨ ਆ, ਯਾਨੀ ਉਹਦੀ ਰਿਪੋਰਟਸ ਬਣਦੀਆਂ, ਤੇ ਬਾਕੀ ਸਾਰੇ ਇਹ ਡਾਕੂਮੈਂਟਸ ਜਾਂਦੇ ਆ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤਾਂ ਇਹ ਜਾਣਾ ਜੀ, ਇਹਦੀ ਲੇਬਰ ਮਾਰਕੀਟ ਟੈਸਟਿੰਗ ਦੀ ਰਿਪੋਰਟ ਦੀ ਸਾਰੀ ਡਿਟੇਲਸ ਡਿਪਾਰਟਮੈਂਟ ਨੂੰ ਭੇਜੀ ਜਾਂਦੀ ਆ, ਪਲੱਸ ਜਿਹਨੂੰ ਉਹਨਾਂ ਨੇ ਫਿਰ ਸ਼ਾਰਟ ਲਿਸਟ ਕੀਤਾ ਵੀ ਜਿਹਨੂੰ ਸਪੌਂਸਰ ਕਰਨਾ ਗਾ, ਉਹਦੀ ਸਾਰੀ ਡਿਟੇਲਸ ਜਾਂਦੀਆਂ।
1: ਰਾਈਟ ਰਾਈਟ। ਸੋ ਇਹ ਹੋ ਗਿਆ ਨੋਮੀਨੇਸ਼ਨ ਪ੍ਰੋਸੈਸ।
0: ਇਹਦੀ ਜਿਹੜੀ ਫੀਸ ਹੈਗੀ ਆ $330 ਆ ਜੀ, ਇਸ ਤੋਂ ਬਿਨਾਂ ਡਿਪਾਰਟਮੈਂਟ ਸੈਫ ਲੈਵੀ ਚਾਰਜ ਕਰਦਾ ਸਕਿੱਲ ਆਸਟ੍ਰੇਲੀਆ ਫੰਡ ਦੇ ਨਾਂ ਤੇ ਆ। ਉਹ ਜੇ ਬਿਜ਼ਨਸ ਦੀ ਟਰਨਓਵਰ ਲੈਸ ਦੈਨ $10 million ਆ, ਦੈਨ ਇਟਸ $1200 ਪਰ ਈਅਰ।
1: ਓਕੇ,
0: ਇਟਸ ਮੋਰ ਦੈਨ
1: $10 million
0: ਆ, ਦੈਨ ਇਟਸ $1800 ਪਰ ਈਅਰ। ਤਾਂ ਇਹ ਵੀਜ਼ਾ ਜਿਹੜਾ ਬਿਜ਼ਨਸ ਨੇ ਨੋਮੀਨੇਟ ਕਰਨਾ, ਉਹ 1 to 4 years ਲਈ ਕਰ ਸਕਦਾ ਗਾ।
1: ਅੱਛਾ, ਉਹਨਾਂ ਨੇ ਇੱਕ ਵਾਰ ਲੈ ਲਿਆ ਤਾਂ ਉਹ ਇੱਕ ਤਰ੍ਹਾਂ ਦਾ ਲਾਇਸੈਂਸ ਉਹਨਾਂ ਨੂੰ ਮਿਲ ਗਿਆ?
0: ਨਹੀਂ ਨਹੀਂ ਨਹੀਂ, ਉਹ ਜਿਹੜਾ ਸ਼ਾਰਟ ਲਿਸਟਡ ਕੈਂਡੀਡੇਟ
1: ਅੱਛਾ ਸਿਰਫ
0: ਲਿਸਟ ਕਰ ਲਿਆ, ਉਹਨੂੰ ਜਦੋਂ ਉਹਨਾਂ ਨੇ ਉਹ ਕਰਨਾ ਨੋਮੀਨੇਸ਼ਨ ਫਾਈਲ ਕਰਨੀ ਆ।
1: ਓਕੇ ਓਕੇ,
0: ਉਹਨਾਂ ਨੇ ਡਿਸਾਈਡ ਉਹਦੇ ਚ ਨੋਮੀਨੇਸ਼ਨ ਚ ਕੁਐਸਚਨ ਦਾ ਕਿੰਨੇ ਸਾਲ ਲਈ ਸਪਾਂਸਰ
1: ਕਰਨਾ ਤਾਂ 4 ਸਾਲ ਲਈ ਕਰ ਸਕਦੇ
0: ਆ ਅਪ ਟੂ 4 ਇਅਰਸ ਹੋ ਸਕਦਾ ਇੱਕ ਵੀ ਹੋ ਸਕਦਾ 2 3 4 ਜਿੰਨੇ ਵੀ ਹੋਤੇ ਆ ਤੇ ਸੈਫ ਲਈ ਵੀ ਫੰਡ ਅਕੋਰਡਿੰਗਲੀ ਲੱਗੂਗਾ
1: ਓਕੇ
0: ਠੀਕ ਹੈ ਇੱਕ ਸਾਲ ਲਈ ਕੀਤਾ ਤਾਂ 1200 ਜਾਂ 1800 ਠੀਕ ਹੈ 4 ਸਾਲ ਲਈ ਆ ਤਾਂ 4800 ਜਾਂ $7200
1: ਡਿਪੈਂਡ ਕਰਦਾ
0: ਬਿਜ਼ਨਸ ਦੀ ਟਰਨਓਵਰ ਕਿੰਨੀ ਆ
1: ਠੀਕ
0: ਤੇ ਇਹਦੇ ਜੇ ਉਹ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਆ ਉਹਦਾ ਨੇਮ ਜਾਂਦਾ ਉਹਦੀ ਪਾਸਪੋਰਟ ਡਿਟੇਲਸ ਜਿੰਨੀ ਵੀ ਉਹਦੀ ਰਿਕੁਆਇਰਮੈਂਟ ਉਹ ਸਾਰੀਆਂ ਤੇ ਥਰਡ ਸਟੈਪ ਆ ਵੀਜ਼ਾ ਐਪਲੀਕੇਸ਼ਨ ਜਿਹਦੇ ਵਿੱਚ ਸਾਰੀ ਡਿਟੇਲਸ ਐਪਲੀਕੈਂਟ ਤੇ ਜਾਂਦੀ ਹੈ
1: ਓਕੇ ਇੱਥੇ ਆ ਕੇ ਐਪਲੀਕੈਂਟ ਦਾ ਰੋਲ ਹੈਗਾ
0: ਜੀ
1: ਬੜਾ ਇੰਪੋਰਟੈਂਟ ਕੁਐਸਚਨ ਹੈ ਮੈਂ ਹੁਣ ਇਸ ਕਰਕੇ ਸਰੋਤਿਆਂ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈਗਾ ਕਿ ਜਿਹੜੇ ਇੰਡੀਆ 'ਚ ਬੈਠੇ ਨੇ ਪਾਕਿਸਤਾਨ 'ਚ ਬੈਠੇ ਨੇ ਜਿੱਥੇ ਵੀ ਬੈਠੇ ਨੇ ਜਿਹੜੇ ਪੰਜਾਬੀ ਹਿੰਦੀ ਸਮਝ ਪਾ ਰਹੇ ਹੈਗੇ ਨੇ ਤੇ ਜਿਹੜੇ ਆਸਟ੍ਰੇਲੀਆ ਵੀ ਬੈਠੇ ਨੇ ਹੈਗੇ ਉਹ ਵੀ ਟੈਂਪਰੇਰੀ ਨੇ ਉਹ ਵੀ ਨੋਨ ਮਤਲਬ ਉਹ ਵੀ 482 ਦੇ ਜਿਨ੍ਹਾਂ ਦਾ ਹਾਲੇ ਤੱਕ ਵੀਜ਼ਾ ਅਪਰੂਵ ਨਹੀਂ ਹੋਇਆ ਚਾਹੇ ਟੂਰਿਸਟ ਵੀਜ਼ਾ ਤੇ ਟੂਰਿਸਟ ਵੀਜ਼ਾ ਹਾਲੇ ਤਾਂ ਨਹੀਂ ਪਾ ਸਕਦੇ 482
0: ਟੂਰਿਸਟ ਵਾਲੇ ਵੀ ਪਾ ਸਕਦੇ
1: ਅਰੇ ਚਲੋ
0: ਟੂਰਿਸਟ ਸਿਰਫ ਉਹ ਸਟੂਡੈਂਟ ਨਹੀਂ ਪਾ ਸਕਦੇ ਜੀ
1: ਅੱਛਾ ਸਟੂਡੈਂਟ ਨਹੀਂ ਪਾ ਸਕਦੇ
0: ਹਾਂ ਸਟੂਡੈਂਟ ਵੀਜ਼ਾ ਨਹੀਂ ਫਾਈਲ ਹੁੰਦਾ ਇਹ 1 ਜੁਲਾਈ 2024 ਤੋਂ ਇਹਨਾਂ ਨੇ ਬੰਦ ਕਰਤਾ ਸੀਗਾ
1: ਓਕੇ ਓਕੇ
0: ਤੇ ਉਹ ਸਟੂਡੈਂਟ ਨਹੀਂ ਪਾ ਸਕਦੇ ਬਟ 482 ਪਾ ਸਕਦੇ ਆ ਜੀ ਪੀਆਰ ਦਾ 186 ਪਾ ਸਕਦੇ ਆ 189491 ਜਿੰਨੇ ਵੀ ਬਾਕੀ ਕਾਫੀ ਵੀਜ਼ਾਸ ਉਹ ਪਾ ਸਕਦੇ ਪਾਰਟਨਰ ਵੀਜ਼ਾ
1: ਜਾਂ ਸਟੂਡੈਂਟ ਵੀਜ਼ਾ ਹੋ ਗਏ ਜਾਂ ਹੋਰ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਹੋ ਗਏ ਨੇ ਉਹ ਇਹਦੇ ਤੇ ਅਪਲਾਈ ਕਰ ਸਕਦੇ ਨੇ ਜਾਂ ਜਿਹੜੇ ਓਵਰਸੀਜ਼ 'ਚ ਬੈਠੇ ਨੇ ਉਹ ਹੁਣ ਉਹ ਜਿਹੜੇ ਸਰੋਤੇ ਨੇ ਉਹ ਥੋੜ੍ਹਾ ਜਿਹਾ ਇਸ ਸਵਾਲ ਦਾ ਜਵਾਬ ਧਿਆਨ ਦੇ ਨਾਲ ਸੁਣਨ ਕਿਉਂਕਿ ਇੰਪੋਰਟੈਂਟ ਕੁਐਸਚਨ ਹੈ ਭਾਜੀ ਇਹ ਸਾਰਾ ਜਿਹੜਾ ਤੁਸੀਂ ਦੱਸਿਆ ਹੁਣ ਤੱਕ ਆਪਾਂ ਸਮਝਿਆ ਕਿ 482 ਹੈ ਕੀ ਡਿਜ਼ਾਈਨ ਕਿਵੇਂ ਕੀਤਾ ਗਿਆ ਰਿਕੁਆਇਰਮੈਂਟ ਕੀ ਨੇ ਇੰਪਲੋਇਰ ਦਾ ਕੀ ਰੋਲ ਹੈਗਾ ਹੁਣ ਇਸ ਸਾਰੇ ਕਾਸੇ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਰਿਸੀਵਿੰਗ ਫਰੋਮ ਦੀ ਜੋਬ ਆਫਰ ਲੈਟਰ ਟਿਲ ਦੀ ਵੀਜ਼ਾ ਗ੍ਰਾਂਟ ਕੈਨ ਯੂ ਟੇਕ ਅਸ ਥਰੂ ਦੀ ਸਟੈਪਸ ਕਿ ਇੱਕ ਐਪਲੀਕੈਂਟ ਜਦੋਂ ਜਾਊਗਾ ਤਾਂ ਕਿਹਨਾਂ ਕਿਹਨਾਂ ਸਟੈਪਸ 'ਚੋਂ ਔਰ ਉਹ ਕਿੰਨਾ ਸਮਾਂ ਲੱਗੂਗਾ ਫੋਰ ਐਗਜ਼ਾਮਪਲ ਮੈਂ ਪੰਜਾਬ ਬੈਠਾ ਇੰਡੀਆ ਬੈਠਾ ਅਤੇ ਮੈਨੂੰ ਸਪੋਂਸਰ ਕੋਈ ਲੱਭਿਆ ਉਹ ਵਾਜਬ ਹੈਗਾ ਤੁਸੀਂ ਕਹਿੰਦੇ ਹੋ ਕਿ ਹਾਂ ਭਾਈ ਇਹਦੇ ਨਾਲ ਜਾ ਸਕਦਾ ਜਾਂ ਮੈਂ ਸਿਡਨੀ 'ਚ ਬੈਠਾ ਜਾਂ ਮੈਂ ਮੈਲਬਨ 'ਚ ਬੈਠਾ ਅਤੇ ਮੈਂ ਕੋਈ ਆਪਣੇ ਸਟੇਟ ਦੇ ਵਿੱਚ ਸਪੋਂਸਰ ਲੱਭਿਆ ਅਤੇ ਮੈਂ ਤੁਹਾਡੇ ਕੋਲ ਆਇਆ ਮੈਂ ਐਡਵਾਈਜ਼ਰ ਕੋਲ ਲਿਆਇਆ ਕਿ ਆਹ ਸਪੋਂਸਰ ਹੈ ਜੀ ਮੇਰੇ ਲਈ ਰੈਡੀ ਹੈਗਾ ਖਰਚਾ ਕਰਨ ਨੂੰ ਕਿੰਨਾ ਟਾਈਮ ਮੈਨੂੰ ਲੱਗੂਗਾ ਰਾਈਟ ਫਰੋਮ ਦੀ ਬਿਗਨਿੰਗ ਕੀ ਪ੍ਰੋਸੈਸ ਹੈਗੀ ਹੈ ਉਹਦੇ ਥਰੂ ਆਪਾਂ ਲਿਜਾ ਸਕਦੇ ਹਾਂ
0: ਗੌਤਮ ਜੀ ਡਿਸੀਜ਼ਨ ਰੈਡੀ ਐਪਲੀਕੇਸ਼ਨ ਆ ਜੀ ਆਪਾਂ ਕਹੀਏ ਸਾਰਾ ਦਾ ਤਿੰਨਾਂ ਸਟੈਪ ਆਲਮੋਸਟ 6 ਮੰਥਸ ਦੇ ਵਿਦਇਨ 6 ਮੰਥਸ
1: ਨੋਮੀਨੇਸ਼ਨ ਅਪਰੂਵ ਹੋਣ ਤੋਂ ਲੈ
0: ਕੇ ਬਿਜ਼ਨਸ ਸਪਾਂਸਰਸ਼ਿਪ ਤੋਂ ਲੈ ਕੇ ਵੀਜ਼ਾ ਗ੍ਰਾਂਟ ਤੱਕ ਆਲਮੋਸਟ 6 ਤੋਂ 8 ਮਹੀਨੇ ਦਾ ਪ੍ਰੋਸੈਸ ਆ
1: ਓਕੇ ਓਕੇ ਇਹ ਔਨ ਐਂਡ ਐਵਰੇਜ ਅੱਜ ਕੱਲ੍ਹ ਲੱਗ
0: ਰਿਹਾ ਅੱਜ ਦੀ ਡੇਟ ਦੇ ਵਿੱਚ ਬਟ ਜ਼ਰੂਰੀ ਨਹੀਂ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ 90% ਐਪਲੀਕੇਸ਼ਨ 'ਚ ਇੰਨੇ 'ਚ ਫਾਈਨਲਾਈਜ਼ ਹੋ ਜਾਂਦੇ 10% ਨੂੰ ਵੱਧ ਟਾਈਮ ਲੱਗਦਾ
1: ਡਿਲੇ ਹੁੰਦੇ ਕੀ ਕਰ
0: 10% ਫਾਈਲ ਦੇ ਵਿੱਚ ਜਿਵੇਂ ਅੱਜ ਦੀ ਡੇਟ 'ਚ ਆਪਾਂ ਇੰਡੀਅਨ ਐਪਲੀਕੈਂਟਸ ਦੀ ਗੱਲ ਕਰੀਏ ਤਾਂ ਪੁਲਿਸ ਚੈੱਕ ਬੜਾ ਮੁਸ਼ਕਿਲ ਨਾਲ ਮਿਲ ਰਿਹਾ ਇੰਡੀਆ ਤੋਂ ਜਿਵੇਂ BFS ਬੰਦ ਹੋ ਗਿਆ ਸੀ ਅੱਜ ਦੁਬਾਰਾ ਅੱਜ ਤੋਂ ਸ਼ੁਰੂ ਹੋਇਆ ਜੀ ਹੈ ਨਾ ਬਟ ਐਨੀਵੇ ਪਿਛਲੇ 1.5 ਸਾਲ ਤੋਂ ਸਿਡਨੀ ਦੇ ਵਿੱਚ ਸਿਰਫ PCC ਮੰਗਾ ਅਪਲਾਈ ਕਰਨ ਤੋਂ ਬਾਅਦ BFS ਥਰੂ ਪ੍ਰੋਸੈਸ ਹੋ ਕੇ ਕਾਉਂਸਲੇਟ ਥਰੂ ਆਉਣ ਨੂੰ 5 ਮਹੀਨੇ ਦਾ ਐਵਰੇਜ ਟਾਈਮ ਲੱਗ ਰਿਹਾ
1: ਓਕੇ
0: ਹੈ ਨਾ
1: irrelevant to any visa category PCC ta ik generic process hai
0: yaar un to depend karda but normally jime SBS nu ajj di date ch 10-15 din de vich pehla step jehda standard business sponsorship a onu jo already approve a jime nomination file kiti nomination ਅੱਜ ਦੀ ਡੇਟ ਦੇ ਵਿੱਚ ਪਿਛਲੇ 1 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਆਟੋ ਗ੍ਰਾਂਟ ਤੇ ਚੱਲ ਰਹੀ ਆ
1: ਇਹਦਾ ਮਤਲਬ
0: ਇਧਰੋਂ ਨੋਮੀਨੇਸ਼ਨ ਫਾਈਲ ਕੀਤੀ ਅਸੀਂ ਡਿਪਾਰਟਮੈਂਟ ਦੀ ਫੀ ਪੇ ਕੀਤੀ ਐਸ ਲੌਂਗ ਐਸ SBS ਸਟੈਂਡਰਡ ਬਿਜ਼ਨਸ ਸਪੋਂਸਰ ਜਿਹੜੀ ਹੈਗੀ ਉਹ ਅਪਰੂਵਡ ਆ ਨੋਮੀਨੇਸ਼ਨ ਫਾਈਲ ਕੀਤੀ ਆਟੋ ਗ੍ਰਾਂਟ ਤੇ ਆ ਰਹੀ ਹੈ ਇਧਰੋਂ ਕੀਤੀ ਐਕਨੋਲੇਜਮੈਂਟ ਬਾਅਦ ਚ ਆ ਰਹੀ ਹੈ ਪਹਿਲਾਂ ਨੋਮੀਨੇਸ਼ਨ ਫਾਈਲ ਹੋ ਰਹੀ ਹੈ ਠੀਕ ਹੈ ਜੇ ਆਪਾਂ ਸ਼ੈਫ ਕੁੱਕ ਦੀ ਗੱਲ ਕਰੀਏ ਤਾਂ ਟਾਈਮ ਲੱਗ ਰਿਹਾ ਉਹ ਨਹੀਂ ਜਲਦੀ ਹੋ ਰਹੀ ਬਾਕੀ ਆਕੂਪੇਸ਼ਨ ਦੇ ਵਿੱਚ ਹੋ ਰਹੀਆਂ ਪਿੱਛੇ ਜਿਵੇਂ ਟੈਲੀਕਮਿਊਨੀਕੇਸ਼ਨ ਨੈਟਵਰਕ ਇੰਜੀਨੀਅਰ ਟੈਕਨੀਸ਼ੀਅਨ ਕੀਤਾ ਹਜੇ ਮੈਂ ਵੇਟ ਹੀ ਕਰ ਰਿਹਾ ਸੀਗਾ ਜੀ ਐਕਨੋਲੇਜਮੈਂਟ ਆਊਗੀ ਉਦੋਂ ਪਹਿਲਾਂ ਤਾਂ ਗ੍ਰਾਂਟ ਸਾਨੂੰ ਨੋਮੀਨੇਸ਼ਨ ਆ ਗਈ
1: ਠੀਕ
0: ਹੈ ਮਾਰਕ ਸਪੈਸ਼ਲਿਸਟ ਉਹ ਕੀਤਾ ਉਹਦੇ ਚ ਆਈ ਜਦੋਂ ਉਹ ਐਪਲੀਕੈਂਟ ਦਾ ਚੈੱਕ ਹੋ ਰਿਹਾ ਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਪੁਲਿਸ ਚੈੱਕ ਨੂੰ ਡਾਕੂਮੈਂਟ ਐਪਲੀਕੈਂਟ ਸਾਰੇ ਦਿੱਤੇ ਆ ਜਾਂ ਨਹੀਂ ਜੇ ਸਾਰੀਆਂ ਚੀਜ਼ਾਂ ਰੈਡੀ ਆ ਤਾਂ ਵਿਦ ਇਨ 6 ਮੰਥ ਹੋ ਜਾਂਦਾ ਇਹ 90% ਐਪਲੀਕੇਸ਼ਨ ਦੀ ਮੈਂ ਗੱਲ ਕਰ ਰਿਹਾ ਗਾ ਉਹਦੇ ਚ 50% ਦਾ 3 ਮਹੀਨਿਆਂ ਚ ਹੀ ਹੋ ਰਹੀਆਂ ਹੈਗੀਆਂ 90% ਤੱਕ ਜਾਂਦੇ 6 ਮੰਥ ਤੇ ਉੱਪਰਲੀਆਂ 10 ਜ ਜਿਹੜੀਆਂ 10% ਰਹਿਣਗੀਆਂ ਉਹਨੂੰ ਕਈ ਵਾਰ ਸਾਲ ਵੀ ਲੱਗ ਸਕਦਾ ਹੈ, ਡਿਪੈਂਡ ਕਰਦਾ ਹੈ।
1: ਰਾਈਟ, ਨੈਕਸਟ ਕੁਐਸਚਨ ਜਿਹੜਾ ਮੈਂ ਪੁੱਛਣ ਜਾ ਰਿਹਾ, ਆਈ ਨੋ ਕਿ ਤੁਸੀਂ ਸਰਵਿਸ ਸੈਕਟਰ 'ਚ ਕੰਮ ਕਰਦੇ ਹੋ, ਤੁਹਾਡਾ ਇਹ ਬਿਜ਼ਨਸ ਮਾਡਲ ਹੈਗਾ, ਆਫਕੋਰਸ ਯੂ ਵਾਂਟ ਰਿਵੀਲ, ਜੇ ਤੁਸੀਂ ਕੰਫਰਟੇਬਲ ਨਾ ਹੋਏ ਤੁਸੀਂ ਉਹਦਾ ਆਂਸਰ ਵੀ ਨਾ ਕਰਿਓ, ਬਟ ਫਿਰ ਵੀ ਕਾਮਨ ਮਿਸਟੇਕਸ ਆਪਾਂ ਗੱਲ ਕਰ ਸਕਦੇ ਹਾਂ ਜਿਹੜੀਆਂ ਐਪਲੀਕੈਂਟਸ ਕਰਦੇ ਨੇ। ਮੈਂ ਉਹਨਾਂ ਦੇ ਸੋਲਿਊਸ਼ਨ ਨਹੀਂ ਪੁੱਛ ਰਿਹਾ ਕਿਉਂਕਿ ਉਸੇ ਚੀਜ਼ ਦੇ ਤੁਸੀਂ ਚਾਰਜ ਕਰਦੇ ਹੋ, ਬਟ ਕਾਮਨ ਮਿਸਟੇਕਸ ਕਿਹੜੀਆਂ ਨੇ ਜਿਹੜੇ ਐਪਲੀਕੈਂਟਸ ਜਾਂ ਹੋਰ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਵਾਲੇ ਏਜੰਟ ਵੀ ਹੈਗੇ ਨੇ ਨਾ, ਵੀ ਮੈਂ ਤੇਰੀ ਐਪਲੀਕੇਸ਼ਨ ਲਗਾ ਦਿੰਦਾ ਆ ਜਾ, ਤੇ ਉਹ ਕੀ ਕਰ ਰਹੇ ਨੇ ਅੱਜ ਕੱਲ੍ਹ?
0: ਜਦੋਂ ਨਾ ਅਸੀਂ ਇੱਥੇ ਆਉਂਦੇ, ਐਕਸਪੀਰੀਅੰਸ ਦੀ ਜਿਹੜੀ ਕੈਲਕੂਲੇਸ਼ਨ ਹੈ ਨਾ, ਉਹਨੂੰ ਸਹੀ ਢੰਗ ਨਾਲ ਨਹੀਂ ਕੈਲਕੂਲੇਟ ਕੀਤਾ। ਉਹਦੇ ਵਿੱਚ ਕੀ ਆ, ਲੈਟਸ ਸੇ ਮੈਂ ਐਗਜ਼ਾਮਪਲ ਦਿੰਦਾਗਾ ਵੀ ਐਪਲੀਕੈਂਟ ਨੇ ਜਿਹੜਾ ਕੰਮ ਕੀਤਾ, 6 ਮਹੀਨੇ ਦਾ ਫੁੱਲ ਟਾਈਮ ਕੰਮ ਕਰ ਲਿਆ ਜੀ, 35-38 ਆਵਰਸ ਪਰ ਵੀਕ, ਠੀਕ ਹੈ। ਉਸ ਤੋਂ ਬਾਅਦ 2 ਮਹੀਨੇ ਉਹਨੇ 19 ਘੰਟੇ ਹੀ ਕੰਮ ਕੀਤਾ,
1: ਓਕੇ, ਵੀ ਠੀਕ ਹੈ, ਉੱਪਰ ਥੱਲੇ ਹੋ ਜਾਂਦੇ।
0: ਹਾਂ, ਉਸ ਤੋਂ ਬਾਅਦ ਫਿਰ ਉਹਨੇ ਫੁੱਲ ਟਾਈਮ ਕੰਮ ਕਰ ਲਿਆ, ਤਾਂ ਉਹ ਜਿਹੜਾ ਉਸੇ ਨਾਲ ਹੀ ਉਹਨੇ ਦੇਖਿਆ ਵੀ 12 ਮਹੀਨੇ ਹੋ ਗਏ, ਆਪਾਂ ਕਰ ਦਿੰਦੇ ਹਾਂ, ਠੀਕ ਹੈ। ਜਾਂ ਉਹਨਾਂ ਨੇ ਜਿਹੜੇ 4 ਮਹੀਨੇ ਰਹਿ ਗਏ ਉਹਦੇ ਵਿੱਚ 60 ਘੰਟੇ ਪਰ ਵੀਕ ਕੀਤਾ, ਉਹ ਕਹਿੰਦੇ ਉੱਥੇ ਕੰਪਨਸੇਟ ਹੋ ਜੂ, ਉਹ ਨਹੀਂ ਹੁੰਦਾ। ਜਿੱਥੇ 19 ਘੰਟੇ ਪਰ ਵੀਕ ਵਾਲਾ ਕੰਮ ਆ ਗਿਆ, ਉਹ ਕਾਊਂਟ ਹੀ ਨਹੀਂ ਹੋਣਾ ਜੀ।
1: ਅੱਛਾ, ਪੂਰਾ ਹੀ ਹਫ਼ਤਾ ਨਹੀਂ ਕਾਊਂਟ
0: ਹੋਣਾ? ਪੂਰਾ ਹਫ਼ਤਾ ਹੀ ਨਹੀਂ ਕਾਊਂਟ ਹੋਣਾ।
1: ਓਕੇ, 19 ਤੋਂ ਘੱਟ
0: ਜੀ,
1: ਮਾਫੀ ਚਾਹੁੰਦੇ ਜੀ। ਇੱਥੇ ਜਿਹੜੇ ਸਿਡਨੀ ਦੇ ਸਰੋਤੇ ਨੇ ਉਹ ਅਲੱਗ ਤੋਂ ਇਸ ਸ਼ੋਅ ਨੂੰ ਹੁਣ ਸੁਣ ਸਕਦੇ ਨੇ ਹੋਰ 5-7 ਮਿੰਟ ਦਾ, ਪਰ ਮੈਲਬਨ ਦੇ ਸਰੋਤਿਆਂ ਦੇ ਲਈ ਇਹ ਪ੍ਰੋਗਰਾਮ ਇੱਥੇ ਹੀ ਅਸੀਂ ਮੁਕੰਮਲ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਫਿਰ ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਆਵਾਂਗੇ।
0: ਜਾਂ ਕਹਿੰਦੇ ਆ ਵੀ ਅਸੀਂ ਵਲੰਟੀਅਰ ਲਈ ਵਰਕ ਕੀਤਾ,
1: ਹਾਂ ਉਹ ਵੀ ਨਹੀਂ ਕਾਊਂਟ ਹੁੰਦਾ,
0: ਉਹ ਵੀ ਨਹੀਂ ਕਾਊਂਟ ਹੁੰਦਾ
1: ਕਿਉਂਕਿ ਜਦੋਂ ਪੈਸੇ ਹੀ ਨਹੀਂ ਆ ਰਹੇ ਤਾਂ ਤੁਸੀਂ ਕਾਹਦਾ ਕੰਮ ਕੀਤਾ।
0: ਇਹਦੇ ਵਿੱਚ ਇੱਕ ਬੜੀ ਪ੍ਰੋਬਲਮ, ਜਾਂ ਕੀ ਆ, ਐਪਲੀਕੈਂਟ ਕਹਿੰਦਾ ਮੇਰੇ ਕੋਲ ਐਕਸਪੀਰੀਅੰਸ ਤਾਂ ਹੈਗਾ ਗਾ, ਕੁਆਲੀਫਿਕੇਸ਼ਨ ਦਾ ਰੈਲੀਵੈਂਟ ਕੁਆਲੀਫਿਕੇਸ਼ਨ ਹੈ ਨਹੀਂ ਗੀ, ਉਸ ਕੇਸ ਦੇ ਵਿੱਚ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੱਧ ਜਾਂਦੀ ਆ।
1: ਰਾਈਟ, ਠੀਕ ਹੋ ਗਿਆ,
0: ਹੈ ਨਾ। ਜਾਂ ਓਵਰਸੀਜ਼ ਕੁਆਲੀਫਿਕੇਸ਼ਨ, ਠੀਕ ਹੈ, ਸਪੈਸ਼ਲੀ ਕਈ ਕੰਟਰੀਜ਼ ਦੇ ਨਾਲ ਇਸ਼ੂ ਆਉਂਦਾ, ਸ਼੍ਰੀਲੰਕਾ 'ਚ ਕਈ ਯੂਨੀਵਰਸਿਟੀਆਂ ਦਾ ਇਸ਼ੂ ਆਉਂਦਾ ਗਾ, ਜਾਂ ਨੇਪਾਲ ਦੇ ਵਿੱਚ ਇਸ਼ੂ ਆਉਂਦਾ ਗਾ, ਇੰਡੀਆ ਦੇ ਵਿੱਚ ਵੀ ਕੁਛ ਕੁ ਯੂਨੀਵਰਸਿਟੀਜ਼ ਹੈਗੀ ਜਿੱਥੇ ਤੁਸੀਂ ਬੈਚਲਰ ਡਿਗਰੀ ਕੀਤੀ ਆ, ਜੇ ਉਹ ਤੁਸੀਂ ਥਰਡ ਕਲਾਸ 'ਚ ਕੀਤੀ ਆ, ਮੀਨਸ ਆਈ ਥਿੰਕ ਲੈਸ ਦੈਨ 50 ਹੁੰਦਾ ਜਿਹੜਾ ਵੀ ਹੈ ਨਾ, ਥਰਡ ਕਲਾਸ ਨਾਲ ਕੀਤੀ ਆ, ਅਤੇ ਆਪਾਂ ਦੇਖਦੇ ਹਾਂ ਵੀ ਅੱਛਾ ਐਪਲੀਕੈਂਟ ਬੈਚਲਰ ਡਿਗਰੀ ਹੈਗੀ, 1 ਸਾਲ ਦਾ ਐਕਸਪੀਰੀਅੰਸ ਆ, ਲੋਜ ਕਰ ਦਿਉ, ਰਿਕੁਆਇਰਮੈਂਟ ਕੀ ਆ 482 ਦੀ ਉਹ ਪਰਟੀਕੁਲਰ ਆਕੂਪੇਸ਼ਨ ਲਈ, ਲੈਟਸ ਏ ਬੈਚਲਰ ਡਿਗਰੀ ਪਲੱਸ 1 ਈਅਰ ਐਕਸਪੀਰੀਅੰਸ। ਐਪਲੀਕੈਂਟ ਕਹਿੰਦਾ ਯਾਰ ਮੇਰਾ ਤਾਂ ਹੈਗਾ ਗਾ, ਬਟ ਜਿਹੜੀ ਉਹ ਥਰਡ ਡਿਵੀਜ਼ਨ ਨਾਲ ਉਹ ਕੀਤੀ ਹੋਈ ਆ ਬੈਚਲਰ ਡਿਗਰੀ, ਦੈਟ ਇਜ਼ ਇਕੁਇਵਲੈਂਟ ਟੂ ਡਿਪਲੋਮਾ ਔਰ ਐਡਵਾਂਸ ਡਿਪਲੋਮਾ ਇਨ ਆਸਟ੍ਰੇਲੀਆ ਓਨਲੀ, ਹੈ ਨਾ। ਸਾਰੀਆਂ ਯੂਨੀਵਰਸਿਟੀਜ਼ ਨਹੀਂ ਮੈਂ ਗੱਲ ਕਰਦਾ, ਕੁਛ ਕੁ ਯੂਨੀਵਰਸਿਟੀਜ਼ ਹੈਗੀਆਂ, ਨੇਪਾਲ ਦੇ ਵਿੱਚ ਹੈਗੀਆਂ, ਪਾਕਿਸਤਾਨ 'ਚ ਹੈਗੀਆਂ, ਠੀਕ ਹੈ, ਬੰਗਲਾਦੇਸ਼ 'ਚ, ਸ਼੍ਰੀਲੰਕਾ 'ਚ, ਇਹੀ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੀ ਬੈਚਲਰ ਡਿਗਰੀ ਆਸਟ੍ਰੇਲੀਅਨ ਬੈਚਲਰ ਡਿਗਰੀ ਦੇ ਇਕੁਇਵਲੈਂਟ ਨਹੀਂ ਹੈਗੀ, ਐਸੋਸੀਏਟ ਡਿਗਰੀ ਦੇ ਇਕੁਇਵਲੈਂਟ ਆ ਜਾਂ ਡਿਪਲੋਮਾ ਦੇ ਇਕੁਇਵਲੈਂਟ ਆ, ਉੱਥੇ ਇਸ਼ੂਜ਼ ਆ ਜਾਂਦੇ।
1: ਠੀਕ ਹੋ ਗਿਆ,
0: ਐਕਸਪੀਰੀਅੰਸ ਦੀ ਕੈਲਕੂਲੇਸ਼ਨ 'ਚ ਇਸ਼ੂ ਆਉਂਦੇ ਆ,
1: ਉਹ ਸਾਰੀਆਂ ਟੈਕਨੀਕਲ ਚੀਜ਼ਾਂ ਧਿਆਨ 'ਚ ਤੁਹਾਨੂੰ ਰੱਖਣੀਆਂ ਪੈਂਦੀਆਂ ਜਿਹੜੀਆਂ ਕਾਮਨ ਮਿਸਟੇਕਸ ਇਹ ਕਰ ਰਹੇ ਹੈਗੇ ਨੇ। ਇੱਕ ਨਾ ਪ੍ਰੇਮ ਸਰ, ਅੱਜ ਕੱਲ੍ਹ ਬੜਾ ਇੱਕ ਵਿਵਾਦ ਚੱਲ ਰਿਹਾ, ਤੁਸੀਂ ਵੀ ਸੁਣਿਆ ਹੋਣਾ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਲੈਂਦੇ ਨੇ 482 ਲੈਂਦੇ ਨੇ ਟਰਾਂਸਪੋਰਟ ਇੰਡਸਟਰੀ ਦੇ ਵਿੱਚ, ਅਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬੀ ਜਿਹੜੇ ਨੌਰਥ ਇੰਡੀਅਨ ਹੈਗੇ ਨੇ, ਹਰਿਆਣਵੀ ਨੇ, ਇਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਹੈਗਾ। ਉਹ ਕਹਿੰਦੇ ਕਿ ਇਹਨਾਂ ਨੂੰ ਰੇਡੀਓ ਸਿਗਨਲਸ ਹੀ ਨਹੀਂ ਪੜ੍ਹਨੇ ਆਉਂਦੇ, ਸੁਣਨੇ ਆਉਂਦੇ ਹੈਗੇ, ਅਤੇ ਅੰਗਰੇਜ਼ੀ ਨਹੀਂ ਪ੍ਰੋਪਰ ਬੋਲ ਪਾਉਂਦੇ ਹੈਗੇ, ਅਤੇ ਉਹਦੇ ਕਰਕੇ ਇਸ ਇੰਡਸਟਰੀ ਦੇ ਵਿੱਚ ਬੜਾ ਬਾਈਕਾਟ ਹੋ ਰਿਹਾ ਹੈਗਾ ਇਹਨਾਂ ਦਾ। ਇੰਗਲਿਸ਼ ਆਸਟ੍ਰੇਲੀਆ ਦੀ ਇਕਲੌਤੀ ਜਾਂ ਪ੍ਰਮੁੱਖ ਲੈਂਗੁਏਜ ਹੈਗੀ, ਬਾਕੀ ਸਾਰੀਆਂ ਲੈਂਗੁਏਜ ਤਾਂ ਇੱਥੇ ਦੀਆਂ ਨਾ ਆਫਿਸ਼ੀਅਲ ਨੇ, ਅਸੀਂ ਆਪਣੀ ਸਹੂਲੀਅਤ ਨਾਲ ਬੋਲ ਲੈਂਦੇ ਹੈਗੇ, ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਹਰ ਇੱਕ ਵੀਜ਼ਾ ਕੈਟੇਗਰੀ ਦੇ ਵਿੱਚ, ਸਕਿੱਲਡ ਵੀਜ਼ਾ ਕੈਟੇਗਰੀ 'ਚ ਹੁੰਦੀ ਹੈ। 482 'ਚ ਤੁਸੀਂ ਹੁਣ ਤੱਕ ਜਿੰਨੀਆਂ ਵੀ ਗੱਲਾਂ ਕੀਤੀਆਂ, ਐਕਸਪੀਰੀਅੰਸ ਦੀ ਗੱਲ ਕੀਤੀ ਹੈ, ਸਪੋਂਸਰ ਦੀ ਗੱਲ ਕੀਤੀ ਹੈ, ਨੋਮੀਨੇਸ਼ਨ ਅਪਰੂਵ, ਉਹ ਸਾਰੀਆਂ ਚੀਜ਼ਾਂ, ਇੰਗਲਿਸ਼ ਰਿਕੁਆਇਰਮੈਂਟ ਹੈ ਕਿ ਨਹੀਂ ਹੈ?
0: ਡੈਫੀਨੇਟਲੀ ਗੌਤਮ ਜੀ ਹੈਗੀ ਹੈ ਜੀ, ਇੰਗਲਿਸ਼ ਦੀ ਰਿਕੁਆਇਰਮੈਂਟ ਇੱਥੇ ਜਿਹੜੀ ਹੈਗੀ ਆ, ਫੰਕਸ਼ਨਲ ਇੰਗਲਿਸ਼ ਚਾਹੀਦੀ ਆ, 482
1: ਕੰਮ ਚਲਾਊਗਾ ਸਭ
0: ਜੀ ਜੀ, ਕੰਮ ਚਲਾਊ ਹੀ ਚਾਹੀਦੀ ਆ, ਵੀ ਤੁਸੀਂ ਗੱਲਬਾਤ ਕਰ ਲਓ, ਹੈ ਨਾ, ਆਪਦੀ ਗੱਲ ਸਮਝਾਤੀ, ਉਹਨਾਂ ਦੀ ਇੰਸਟ੍ਰਕਸ਼ਨਸ ਲੈ ਕੇ ਉਹਨੂੰ ਫੋਲੋ ਕਰ ਲਿਆ, ਫੰਕਸ਼ਨਲ ਇੰਗਲਿਸ਼ ਚਾਹੀਦੀ ਆ। ਕੰਪੀਟੈਂਟ 6 ਹੀ 'ਚ ਹੁੰਦਾ, ਫੰਕਸ਼ਨਲ ਦਾ 5-5.5 ਬੈਂਡ ਹੈਗੇ ਆ ਜਿਹਦੇ ਉਹਦਾ ਉਹਦੇ ਨਾਲ ਚੱਲ ਜਾਂਦਾ ਜੀ, ਹੈ ਨਾ। ਇਹਦੇ 'ਤੇ ਐਗਜ਼ੈਂਪਸ਼ਨਸ ਵੀ ਹੈਗੀਆਂ।
1: ਅੱਛਾ,
0: ਜੇ ਸੈਲਰੀ 96,400 ਤੋਂ ਉੱਪਰ ਤਾਂ ਐਗਜ਼ੈਂਪਸ਼ਨ ਮਿਲ ਸਕਦੀ ਹੈ ਜੀ, ਜਾਂ ਤੁਹਾਡੀ ਸਟੱਡੀ ਆਸਟ੍ਰੇਲੀਆ ਤੋਂ ਹੈਗੀ ਆ ਜਾਂ ਇੰਗਲਿਸ਼ ਸਪੀਕਿੰਗ ਉਹਦੇ ਤੋਂ
1: ਕੰਟਰੀ ਤੋਂ ਅਤੇ ਉਹ ਤਾਂ ਫਿਰ
0: ਐਗਜ਼ੈਂਪਸ਼ਨਸ ਹੈਗੀਆਂ ਇਹਦੇ ਵਿੱਚ ਇਹ ਨਹੀਂ ਹੈ ਵੀ ਨਹੀਂ
1: ਜੇ ਮੈਂ ਸੀਬੀਐਸਈ ਤੋਂ ਕਰੀ ਹੋਈ ਹੈ
0: ਨਹੀਂ ਗੌਤਮ ਜੀ ਹੈ ਉਹ ਕੁਆਲੀਫਿਕੇਸ਼ਨ ਦੇਖਣੀ ਪੈਣੀ ਵੀ ਤੁਹਾਡੀ ਕੀ ਹੈ ਉਹ ਪਲੱਸ 2 ਦੀ ਨਹੀਂ ਉਸ ਤੋਂ ਬਾਅਦ ਉਹ ਦੇਖਣਾ ਪੈਂਦਾ
1: ਸੋ ਇਹ ਵੀ ਅਗੇਨ ਫੇਰ ਇੱਕ ਟੈਕਨੀਕੈਲਿਟੀ ਉਹਦੇ 'ਚ ਹੈਗੀ ਹੈ ਅੱਛਾ ਛੜਿਆਂ ਦਾ ਚੱਲ ਜਾਂਦਾ ਕਈ ਉਮਰ ਦਰਾਜ਼ ਵੀ ਹੈਗੇ ਨੇ ਜਿਨ੍ਹਾਂ ਦੇ ਕੋਲ ਕੋਈ ਹੋਰ ਐਵਨਿਊ ਨਹੀਂ ਬਚਦਾ ਹੈਗਾ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣ ਦਾ ਉਹਦੀ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ 482 ਪੱਕਾ ਕਿਵੇਂ ਕਰਦਾ ਬਟ 482 ਲੈਣ ਦੇ ਵੇਲੇ ਫਰਜ਼ ਕਰੋ ਮੈਂ ਵਿਆਹ ਹੋਇਆ ਹੈਗਾ ਜਾਂ ਜਵਾਕ ਵੀ ਹੈਗੇ ਨੇ 482 ਸਿਰਫ ਮੈਨੂੰ ਮਿਲੂਗਾ ਜਾਂ ਜਿਵੇਂ ਸਟੂਡੈਂਟ ਵੀਜ਼ਾ ਅਤੇ ਡਿਪੈਂਡੈਂਟ ਵੀਜ਼ਾ ਬਾਕੀਆਂ ਨੂੰ ਫੈਮਿਲੀ ਮੈਂਬਰਸ ਨੂੰ ਮਿਲ ਜਾਂਦੇ ਨੇ ਕਿ ਉਹ ਕੱਚੇ ਹੀ ਰਹਿਣਗੇ ਜਾਂ ਉਹਨਾਂ ਦਾ ਵੀ ਕੁਛ ਹੋ ਸਕਦਾ
0: ਨਹੀਂ ਗੌਤਮ ਜੀ ਜਦੋਂ ਐਪਲੀਕੈਂਟ ਜੇ ਮੈਰਿਡ ਆ ਤਾਂ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਨਾਲ ਹੀ ਇਨਕਲੂਡ ਹੋ ਸਕਦਾ ਜੀ ਬੱਚੇ ਵੀ ਨਾਲ ਇਨਕਲੂਡ ਹੋਦੇ ਉਸੇ ਟਾਈਮ 'ਤੇ ਜਾਂ ਪਹਿਲਾਂ ਸਿੰਗਲ ਸੀਗਾ ਬਾਅਦ 'ਚ 482 ਆ ਗਿਆ ਉਸ ਤੋਂ ਬਾਅਦ ਵਿਆਹ ਕਰਾ ਲਿਆ ਠੀਕ ਹੈ ਤਾਂ ਉਸ ਤੋਂ ਬਾਅਦ ਪਾਰਟਨਰ ਨੇ
1: ਉਹਦੀਆਂ ਫਿਰ ਐਕਸਟਰਾ ਫੀਸਿਸ ਨੇ
0: ਜੋ ਡੈਫੀਨਿਟਲੀ ਫੀਸਿਸ ਤਾਂ
1: ਇਹ ਫਿਰ ਸਪਾਂਸਰ ਦਊਗਾ ਜਾਂ ਐਮਪਲੋਇਰ ਆਪਣਾ
0: ਕਰਮਚਾਰੀ ਆਈਟਲੀ ਸਾਰੀਆਂ ਕੁਝ ਸਪਾਂਸਰ ਨੇ ਬੀਅਰ ਕਰਨਾ ਬਟ ਵੀਜ਼ਾ ਫੀਸ ਲਈ ਡਿਪਾਰਟਮੈਂਟ ਕਹਿੰਦਾ ਜੇ ਸਪਾਂਸਰ ਕਹਿ ਦਿੰਦਾ ਵੀ ਐਪਲੀਕੈਂਟ ਨੂੰ ਤਾਂ ਉਹਨੂੰ ਬੀਅਰ ਕਰ ਸਕਦਾ ਐਪਲੀਕੈਂਟ ਨੂੰ ਕਹਿ ਸਕਦਾ ਬਟ ਜਿਹੜੀ SBS ਦੀ ਫੀਸ ਆ ਸਟੈਂਡਰਡ ਬਿਜ਼ਨਸ ਸਪਾਂਸਰਸ਼ਿਪ ਦੀ ਫੀਸ ਅਤੇ ਨੋਮੀਨੇਸ਼ਨ ਤੱਕ ਦੇ ਜਿੰਨੇ ਵੀ ਖਰਚੇ ਚਾਹੇ ਉਹ ਏਜੰਟ ਦੇ ਖਰਚੇ ਆ ਜਾਂ ਡਿਪਾਰਟਮੈਂਟ ਦੀਆਂ ਫੀਸਾਂ ਮਸਟ ਬੀ
1: ਪੇਡ ਬਾਏ ਬਿਜ਼ਨਸ ਰਾਈਟ ਹੋ ਗਿਆ ਹੁਣ ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ ਜ਼ਿਆਦਾਤਰ ਜੇ ਸਾਡੇ ਪੇਰੈਂਟਸ ਆਉਂਦੇ ਨੇ ਵਿਜ਼ਟਰ ਵੀਜ਼ੇ 'ਤੇ ਤਾਂ ਕਹਿ ਦਿੰਦੇ ਜੀ ਆਹ ਕੰਡੀਸ਼ਨ ਫਲਾਣੀ ਲੱਗੀ ਹੋਈ ਹੈ 8501 8502 35 ਫਲਾਣਾ ਧਿਮਕੇ ਕੰਡੀਸ਼ਨਾਂ ਦੇ ਨੰਬਰ ਵੀ ਬਹੁਤ ਹੈਗੇ ਨੇ 482 ਡਸ 482 ਕਮਸ ਵਿਦ ਅ ਕੰਡੀਸ਼ਨ ਸਰਟਨ ਕੰਡੀਸ਼ਨ
0: ਡੈਫੀਨੇਟਲੀ ਗੌਤਮ ਜੀ ਇਹਦੇ ਵਿੱਚ ਜਿਹੜੀ ਮੇਨ ਐਪਲੀਕੈਂਟ ਦੀ ਆਪਾਂ ਗੱਲ ਕਰੀਏ ਤਾਂ ਉਹ 'ਤੇ ਦੋ ਕੰਡੀਸ਼ਨਸ ਆਉਂਦੀਆਂ ਐਪਲੀਕੈਂਟ ਕੈਨ ਓਨਲੀ ਵਰਕ ਵਿਦ ਦਾ ਇੰਪਲੋਇਰ
1: ਹੋਰ ਕਿਤੇ ਨਹੀਂ ਕਰ ਸਕਦਾ
0: ਹੋਰ ਕਿਤੇ ਨਹੀਂ
1: ਵਾਲੰਟੀਅਰਲੀ ਵੀ ਨਹੀਂ
0: ਨਹੀਂ ਜੀ
1: ਅੱਛਾ
0: ਨਹੀਂ ਵਾਲੰਟੀਅਰ ਵਰਕ ਦਾ
1: ਉਹ ਅੱਗ ਬੁਝਾਉਣ ਲਈ ਜਾਣਾ ਤਾਂ ਜਾਵੇ
0: ਜਿਵੇਂ ਜਾ ਕੇ ਗੁਰਦੁਆਰਾ ਸਾਹਿਬ ਉਹਨੇ ਉਹ ਕਰ ਲਿਆ ਤਾਂ ਠੀਕ ਹੈ ਸੇਵ ਆ ਗਈ ਉਹਦੀ ਨਹੀਂ ਆਪਾਂ ਗੱਲ ਕਰਦੇ ਪੇਡ ਵਰਕ ਕਿਤੇ ਨਹੀਂ ਕਰ ਸਕਦਾ ਜੀ
1: ਓਕੇ ਮਲਟੀਪਲ ਵਰਕ ਨਹੀਂ ਹੋਣਗੇ
0: ਇਹ ਲੋਕੀ ਕਹਿੰਦੇ ਵੀ ਆਪਦਾ ABN ਤੇ ਬਿਜ਼ਨਸ ਸ਼ੁਰੂ ਕਰ ਲਾ ਨਹੀਂ ਪੋਸੀਬਲ ਨਹੀਂ
1: ਓਕੇ
0: ਐਗਜ਼ੰਪਸ਼ਨਸ ਹੈਗੀਆਂ ਡਾਕਟਰਸ ਲਈ ਹੋ ਸਕਦਾ
1: ਬਟ ਓਕੇ
0: ਨਾਰਮਲੀ 99% ਐਪਲੀਕੈਂਟਸ ਲਈ ਉਹ ਨਹੀਂ ਕਰ ਸਕਦੇ ਜੀ
1: ਓਕੇ
0: ਤੇ ਸੈਕਿੰਡ ਕੰਡੀਸ਼ਨ ਆ ਵੀ ਉਹ 3 ਮਹੀਨੇ ਤੋਂ ਬਾਅਦ ਸਟੱਡੀ ਨਹੀਂ ਕਰ ਸਕਦੇ ਆਸਟ੍ਰੇਲੀਆ ਚ
1: ਅੱਛਾ
0: ਇਹ ਮੇਨ ਐਪਲੀਕੈਂਟ ਤੇ ਆ ਜੇ ਪਾਰਟਨਰ ਹੈਗਾ ਪਾਰਟਨਰ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਫੁੱਲ ਟਾਈਮ ਵਰਕ ਰਾਈਟਸ ਕੈਨ ਵਰਕ ਫਾਰ ਮਲਟੀਪਲ ਬਿਜ਼ਨਸਿਸ ਔਰ ਡੂ ਮਲਟੀਪਲ ਜੌਬਸ ਠੀਕ ਹੈ ਐਂਡ ਸਟੱਡੀ ਫੁੱਲ ਟਾਈਮ
1: ਰਾਈਟ ਠੀਕ ਹੋ ਗਿਆ ਇਹਦੇ ਤੇ ਆਸਟ੍ਰੇਲੀਆ ਦੇ ਵਿੱਚ ਕੁਝ ਬੈਨੀਫਿਟ ਮਿਲਦੇ ਨੇ ਜਦੋਂ ਕੋਈ ਐਪਲੀਕੈਂਟ 482 ਤੇ ਆ ਜਾਂਦਾ ਹੈ ਕੋਈ ਮੈਡੀਕੇਅਰ ਜਾਂ ਕੋਈ ਹੋਰ ਗਵਰਨਮੈਂਟ ਪੇਡ ਸਬਸਿਡੀਜ਼ ਜਾਂ ਕੁਝ ਕਿਸੇ ਕਿਸਮ ਦੇ ਬੈਨੀਫਿਟ ਹੈਗੇ ਨੇ 482 ਜਾਂ ਇਹ ਬਾਕੀ ਸਕਿਲਡ ਕੈਟਾਗਰੀ ਦੀ ਤਰ੍ਹਾਂ ਵੀ ਬਾਅਦ 'ਚ ਗੱਲ ਕਰਾਂਗੇ
0: ਨਹੀਂ ਗੌਤਮ ਜੀ ਉਹ ਜਿੰਨੇ ਵੀ ਇਹ ਬੈਨੀਫਿਟਸ ਆ ਜੀ PR ਤੋਂ ਬਾਅਦ ਹੀ ਆ ਜਾਂ 491 ਤੋਂ ਬਾਅਦ ਹੀ ਆ ਹੈ ਨਾ ਆਪਾਂ ਸ਼ੁਰੂ ਹੀ ਇੱਥੋਂ ਕੀਤਾ ਸੀ ਵੀ ਠੀਕ ਹੈ ਨਾ ਵੀ ਆਰ ਕੈਸ਼ ਕਾਊਸ
1: ਹਾਂ
0: ਠੀਕ ਹੈ ਨਾ
1: ਓਕੇ ਹੁਣ ਹੇਅਰ ਕਮਸ ਦ ਇੰਪੋਰਟੈਂਟ ਕੁਐਸਚਨ ਹੁਣ ਆਪਾਂ ਜਿੱਥੇ ਸਾਰੀ ਰਾਮ ਕਹਾਣੀ ਕੀਤੀ ਹੈ ਵੀ ਮਹਾਭਾਰਤ ਕਿਉਂ ਲੜੀ ਗਈ ਸੀ ਜਾਂ ਰਮਾਇਣ ਕਿਉਂ ਹੋਈ ਸੀ ਉਹਦਾ ਹੁਣ ਅਖੀਰ ਇੱਕ ਬੜਾ ਇੰਪੋਰਟੈਂਟ ਕੁਐਸਚਨ ਇਹ ਹੈਗਾ 482 ਲੈਣ ਦੇ ਲਈ ਇੰਨੀ ਜਦੋਜਹਿਦ ਇੰਨੀ ਭੱਜ ਦੌੜ ਆਖਰਕਾਰ ਇਹਦਾ ਨਤੀਜਾ ਕੀ ਹੁੰਦਾ ਕਿਵੇਂ ਇਹਦੇ 'ਚ ਫਰੂਟ ਜਿਹੜਾ ਮਿਲਦਾ ਕਹਿੰਦੇ ਹੈ ਕਿ ਪੱਕੇ ਹੋਣ ਦੇ ਲਈ ਹੈ 482 ਕਿਵੇਂ ਪੱਕੇ ਹੁੰਦੇ ਹੈ ਕਿੰਨੀ ਦੇਰ ਬਾਅਦ ਹੁੰਦੇ ਹੈ ਕੀ ਪ੍ਰੋਸੈਸ ਹੈਗੀ ਹੈ ਅਤੇ ਪੱਕੇ ਹੋਣ ਤੋਂ ਬਾਅਦ ਜਾਂ ਪਹਿਲਾਂ ਦੀਆਂ ਕੁਛ ਐਡਵਾਈਸ ਜਿਹੜੀਆਂ ਤੁਸੀਂ ਨਾਲ ਦੇਣਾ ਚਾਹੁੰਦੇ ਹੈਗੇ ਹੋ ਇਹਦੇ ਬਾਰੇ
0: ਗੌਤਮ ਜੀ ਜਿਹੜਾ 482 ਆ ਡੈਫੀਨੇਟਲੀ ਇਹ PR ਨੂੰ ਲੀਡ ਕਰਦਾ ਜੀ ਠੀਕ ਹੈ ਜੇ ਇਹਦੇ ਵਿੱਚ ਜੇ 482 ਦੀ ਗੱਲ ਕਰੀਏ ਲੈਟਸ ਸੇ ਤੁਸੀਂ 482 ਅਪਲਾਈ ਕੀਤਾ ਅੱਜ ਗ੍ਰਾਂਟ ਹੋ ਗਿਆ ਠੀਕ ਹੈ ਤੁਸੀਂ ਉਸ ਇੰਪਲੋਇਰ ਨਾਲ 2 ਸਾਲ ਕੰਮ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਜੇ ਇੰਪਲੋਇਰ ਵਿਲਿੰਗ ਆ ਤੁਹਾਨੂੰ PR ਲਈ ਸਪੋਂਸਰ ਕਰ ਸਕਦਾ ਉਹਨੂੰ 186 TRT ਸਟ੍ਰੀਮ ਕਹਿੰਦੇ ਆ
1: ਓਕੇ ਮਾਫੀ ਚਾਹੁੰਦੇ ਹਾਂ ਜੀ ਜੇ ਇਸ ਦੇ ਬਾਰੇ ਤੁਸੀਂ ਵਧੇਰੇ ਜਾਣਕਾਰੀਆਂ ਹੋਰ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪੋਡਕਾਸਟ ਸੈਕਸ਼ਨ ਤੋਂ ਜਾ ਕੇ ਹਾਸਲ ਕਰ ਸਕਦੇ ਹੋ ਹੁਣ ਵੇਲਾ ਪ੍ਰੋਗਰਾਮ ਇਨਸਾਈਟ ਰਿਪੋਰਟ ਪੇਸ਼ ਕਰਨ ਦਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ। IME ਐਡਵਾਈਜ਼ਰ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ,
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
3: ਰਿਲੀਜ਼ਿੰਗ ਔਨ 31st ਜੁਲਾਈ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ JP ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। JP ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ਾਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰਾਂ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦੇ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ, ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸੇ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ, ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ VP ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ OBC ਕੈਟਾਗਰੀ ਦੇ ਲਈ, ਜਿਵੇਂ ਇੱਕ BC ਕੈਟਾਗਰੀ ਹੁੰਦੀ ਹੈ, ਇੱਕ SC ਕੈਟਾਗਰੀ ਹੁੰਦੀ ਹੈ, ਇੱਕ OBC ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ, ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ ਉਦੋਂ, ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਉਹ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ JP ਅੰਦੋਲਨ ਸੀ ਜਾਂ JP ਪ੍ਰੋਟੈਸਟ ਸੀ, ਇਹ CJP ਪ੍ਰੋਟੈਸਟ ਸੀ। ਹਾਲਾਂਕਿ ਸੀ ਫੋਰ ਕਾਂਗਰਸ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ, ਉਹ ਨੀਟ UG ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ UG ਦੀਆਂ ਪ੍ਰੀਖਿਆਵਾਂ ਨੇ, ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ
ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ, ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ, ਅੰਡਰ ਗ੍ਰੈਜੂਏਟ ਯਾਨੀ ਕਿ ਬਾਰਵੀਂ ਤੋਂ ਬਾਅਦ ਤੁਸੀਂ ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ, ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜੀ ਗੱਲ ਹੈ ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ 1-1 ਸਾਲ ਜਾਂ 2-2 ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਤਾਂ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ, ਉਹਦੇ ਲਈ 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ, ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ 2 ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨਸ ਜਿਹੜੇ ਸੀ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ, ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ, 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ। ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ, ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ
ਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਇੱਕ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ, ਪਰ ਮੈਂ ਤੁਹਾਨੂੰ ਦੱਸ ਦਿੰਦਾ। ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ। ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ, ਪਟਨਾ ਤਾਂ ਨੇੜੇ ਤੇੜੇ ਵੀ ਨਹੀਂ, ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ। ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ, ਜਿਹੜਾ ਕਿ ਰੱਦ ਹੋ ਜਾਂਦਾ, ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ, ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ। ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ, ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ, ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ। ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ। ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ, ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ। ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ, ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ, ਡਾਕਟਰ ਬਣੇਗੀ, ਪੜ੍ਹਾਈ ਕਰੇਗੀ, ਉਹ ਰਹਿ ਜਾਂਦੀ ਹੈ, ਉਹ ਨਹੀਂ ਹੈਗੀ। ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ, ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ? ਨਾਓ ਦਿਸ ਇਜ਼ ਜਸਟ ਵਨ ਇੰਸੀਡੈਂਟ। ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ, ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ। ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ, ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ, ਰੋਜ਼ਲ ਇਸਲਾਮ, ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ, ਕਦੇ ਉਹ ਹੋਏਗੀ, ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ। ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ, ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ। ਦੈਟਸ ਜਸਟ ਵਨ ਕੇਸ, ਇਹ ਸਿਰਫ ਇੱਕ ਕਹਾਣੀ ਹੈਗੀ ਹੈ। ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ। ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ, ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ। ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ਼ 1,37,000 ਸੀਟਾਂ ਨੇ, ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ। ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ, ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ, AIR ਕਹਿੰਦੇ, ਆਲ ਇੰਡੀਆ ਰੈਂਕ, ਉਹ ਆਉਂਦਾ ਹੈ, ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ। ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ, ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ, ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ। ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ, ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ ਹੈ, ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ, ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ। ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ, ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ, ਆਪਦੀ ਜ਼ਮੀਨ ਹੈ ਨਹੀਂ ਸੀ, ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ, ਇਹ ਜਿਹੜਾ ਹਨੇਰਾ ਇਹ ਛੱਡ ਜਾਣਾ, ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ, ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ। ਪ੍ਰੀਖਿਆ ਹੁੰਦੀ ਹੈ, 3 ਮਈ ਦਾ ਦਿਨ ਆਉਂਦਾ, ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ, ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ, ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ, ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ, ਸਾਰੇ ਰੋਣੇ ਧੋਣੇ ਚੱਕ ਦਿਆਂਗੇ, ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ। ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ। ਔਰ ਫਿਰ 12 ਮਈ ਦਾ ਕਲੈਣਾ ਦਿਨ ਆਉਂਦਾ, ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ, ਨਵੇਂ ਸਿਰੇ ਤੋਂ ਐਗਜ਼ਾਮ ਦਿਓ। 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ, ਔਰ ਉਹਦਾ ਮਜ਼ਦੂਰ ਪਿਓ
ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ, ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼, ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ, ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਝ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ, ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ 1, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ, ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ, ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲੇ ਉਹ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ, ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ
ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕਾਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕਾਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਾਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ ਹੈ ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ। ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕੱਢ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਇੱਕ ਕੀ ਕਰਨਾ, ਹੈ ਨਾ? ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀ ਹੈ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ ਹੈ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨਟ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਟ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੋ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ੍ਹ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ ਜਾਂ ਜਿੰਨੇ ਵੀ ਭਾਰਤ ਭਰ ਦੇ
ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ ਸੀ ਬੀ ਐੱਸ ਈ ਕਰਵਾਉਂਦੀ ਹੁੰਦੀ ਸੀ। ਹੁਣ ਸੀ ਬੀ ਐੱਸ ਈ ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ ਸੀ ਬੀ ਐੱਸ ਈ ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ ਐੱਨ ਟੀ ਏ ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ ਬੀ ਡੀ ਐੱਸ ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ, ਐਦਾਂ ਹੁੰਦਾ ਸੀ। ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ ਛੋਟੇ ਲੈਵਲ 'ਤੇ ਕਰਨੀ, ਐਦਾਂ ਥੋੜ੍ਹੇ ਕਿ 24-25 ਲੱਖ ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ, ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, ਸੀ ਬੀ ਐੱਸ ਈ ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ ਐੱਨ ਟੀ ਏ ਬਣਾਤੀ, ਐੱਨ ਟੀ ਏ ਹੀ ਨੀਟ ਕਰਵਾਏਗੀ, ਐੱਨ ਟੀ ਏ ਹੀ ਯੂ ਜੀ ਸੀ ਦੇ ਐਗਜ਼ਾਮ ਕਰਵਾਏਗੀ, ਐੱਨ ਟੀ ਏ ਹੀ ਜੇ ਈ ਕਰਵਾਏਗੀ, ਐੱਨ ਟੀ ਏ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ ਐੱਨ ਟੀ ਏ ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 ਲੱਖ ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 ਮਈ ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 ਲੱਖ ਦੇ ਵਿੱਚੋਂ 23 ਲੱਖ ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 ਲੱਖ ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਕ, ਅਲੱਗ ਅਲੱਗ ਦੈਟ ਕੁਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ, ਸੋ ਬਚੀ ਗਿਣਤੀ 23 ਲੱਖ। ਹੁਣ 5 ਮਈ 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 ਲੱਖ ਬੱਚੇ ਐਗਜ਼ਾਮ ਦਿੰਦੇ ਨੇ। 14 ਜੂਨ ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ ਐੱਨ ਟੀ ਏ ਨੇ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 ਜੂਨ ਨੂੰ। ਨਾਓ ਦਿਸ ਕੁਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ, ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। 10 ਦਿਨ 4 ਦਿਨ ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ ਹੈ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੀ ਸੀਗੀ, ਐੱਨ ਟੀ ਏ ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 ਲੱਖ ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ,

ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ ਕਿਸੇ ਦੇ 718 ਨੰਬਰ ਆਏ ਨੇ ਕਿਸੇ ਦੇ 719 ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐਨਟੀਏ ਹੁੰਦਾ ਕੀ ਹੈ ਐਨਟੀਏ ਕਿਵੇਂ ਲਿਆ ਜਾਂਦਾ ਹੈ ਇਹ ਹੁਣ ਸੁਣੋ ਤੁਸੀਂ ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐਨਟੀਏ ਦੇ ਪੇਪਰ ਦੇ ਬਾਰੇ ਤਾਂ ਮੈਂ ਤੁਹਾਨੂੰ ਐਨਟੀਏ ਦੇ ਬਾਰੇ ਥੋੜ੍ਹਾ ਜਿਹਾ ਮਾਫ਼ ਕਰਨਾ ਸੋਰੀ ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ ਧਿਆਨ ਨਾਲ ਸੁਣਿਓ ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਆ ਹੁਣ ਤੱਕ ਚੱਲ ਰਹੀ ਸੀਗੀ ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ ਨੋਟ ਇਨ ਦੀ ਸੀ ਬੀ ਟੀ ਮੋਡ ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ ਜਿੰਨੇ ਵੀ ਕਾਲਜ ਚਾਹੇ 2017 ਤੋਂ ਪਹਿਲਾਂ ਚਾਹੇ 2017 ਤੋਂ ਬਾਅਦ 2026 ਤੱਕ ਉਹ ਪੈਨ ਐਂਡ ਪੇਪਰ ਮੋਡ 'ਚ ਹੋਏ ਨੇ ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਰਜਿਸਟ੍ਰੇਸ਼ਨ ਕਰਾਓ ਆਪਣਾ ਤੁਹਾਡਾ ਨੰਬਰ ਆਏਗਾ ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ ਉੱਥੇ ਜਾ ਕੇ ਆਪਣਾ ਐਗਜ਼ਾਮ ਦੇਵੋ ਪੈਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ ਉਹ ਐੱਮ ਆਰ ਸ਼ੀਟ ਹੁੰਦੀ ਹੈ ਉਹ ਦਿੱਤਾ ਜਾਊਗਾ 3 ਘੰਟੇ ਦਾ ਐਗਜ਼ਾਮ ਹੋਊਗਾ 180 ਮਿੰਟ ਦਾ ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ ਹਿੰਦੀ 'ਚ ਵੀ 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ ਉਹ ਨਹੀਂ ਪੋਸੀਬਲ ਹੈਗੀ ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ ਸੋ ਐਨੀਵੇਜ਼ ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ ਉਹਦੇ 'ਚ ਨਹੀਂ ਆਪਾਂ ਪੈਂਦੇ ਸੋ ਐਨ ਸੀ ਆਰ ਟੀ ਦਾ ਜਿਹੜਾ ਪਲੱਸ ਵਨ ਅਤੇ ਪਲੱਸ ਟੂ ਦਾ ਸਿਲੇਬਸ ਹੈ ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ 180 ਕੁਸ਼ਚਨ ਹੁੰਦੇ ਨੇ ਮਲਟੀਪਲ ਚੋਇਸ ਹੁੰਦੇ ਨੇ ਐਮ ਸੀ ਕਿਊ ਜਿਹਨਾਂ ਨੂੰ ਕਹਿੰਦੇ ਹਾਂ ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ 45 ਕੈਮਿਸਟਰੀ ਦੇ ਹੋਣਗੇ ਅਤੇ 90 ਕੁਸ਼ਚਨ ਬਾਇਓਲੋਜੀ ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ 4 ਪੁਆਇੰਟਸ ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ ਉਹਦਾ 0 ਹੋਊਗਾ ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ ਛੱਡ ਦਿਓ ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ ਉਹ ਧਿਆਨ ਨਾਲ ਸੁਣਿਓ ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0 ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ ਸੋ ਉਹਨੂੰ 720 ਅੰਕ ਮਿਲੇ ਹੋਣਗੇ ਇਹ ਤਾਂ 100% ਰਿਜ਼ਲਟ ਹੋਇਆ 718 ਦਾ ਕੀ ਮਤਲਬ ਹੋਇਆ ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਉਹ ਗਏ 716 ਰਹਿ ਗਏ ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ ਐਮ ਸੀ ਸੀ ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ 85% ਸਟੇਟ ਦਾ ਕੋਟਾ ਹੁੰਦਾ ਜਿਵੇਂ ਪੰਜਾਬ ਦੇ ਵਿੱਚ ਬੀ ਐੱਫ ਯੂ ਐੱਚ ਐੱਸ ਹੈ ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ ਤੁਹਾਡਾ ਕਿੰਨਾ ਰੈਂਕ ਹੈ ਆਲ ਇੰਡੀਆ ਰੈਂਕ ਹੈ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ ਐੱਮ ਬੀ ਬੀ ਐੱਸ 'ਚ ਜਾਣਾ ਮੈਂ ਬੀ ਡੀ ਐੱਸ 'ਚ ਜਾਣਾ ਉਹ ਤੁਹਾਡੀ ਮਰਜ਼ੀ ਹੁੰਦੀ ਹੈ ਫਿਰ ਉਹ ਤੋਂ ਬਾਅਦ ਸੀਟ ਅਲੋਟਮੈਂਟ ਹੁੰਦੀ ਹੈ ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ ਇਹ ਸੀਟ ਅਲੋਟਮੈਂਟ ਤੈਅ ਕਰਦੀ ਹੈ ਇਹ ਤਾਂ ਸਾਰਾ ਤਰੀਕਾ ਹੋ ਗਿਆ ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ ਉਦੋਂ ਵੀ ਬਿਹਾਰ ਦੇ ਵਿੱਚ ਐੱਫ ਆਈ ਆਰ ਦਰਜ ਹੋਈਆਂ ਸੀ 13 ਲੋਕ ਗ੍ਰਿਫਤਾਰ ਹੋਏ ਸੀ ਬਟ ਦੈਟਸ ਇਟ ਉਸ ਤੋਂ ਅੱਗੇ ਕੁਛ ਵੀ ਨਹੀਂ ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਮੋਹ ਜਿਹਾ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸੋਗੇ ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਹੱਸ ਲੈਣਾ ਬੜਾ ਵਧੀਆ ਕਾਰਜ ਆ ਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
3: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਸੋਹਣੀ ਜੀ ਧੁੱਪ ਵਾਲੀ ਸਵੇਰ ਦਾ ਮਾਣ ਰਹੋਗੇ ਆਨੰਦ। ਹਾਂਜੀ ਰਣਜੋਤ ਜੀ, ਬਾਹਰ ਧੁੱਪ ਨਿਕਲ ਚੁੱਕੀ ਆ, ਤੁਸੀਂ ਚਿੱਟੀਆਂ ਐਨਕਾਂ ਤੋਂ ਕਾਲੀਆਂ ਤੇ ਪਹੁੰਚ ਚੁੱਕੇ ਗੱਡੀ ਚ ਬੈਠ ਕੇ। ਤੇ ਤੁਸੀਂ ਸਾਰਾ ਟ੍ਰੈਫਿਕ ਜਿਹੜਾ ਆ ਉਹਨੂੰ ਕ੍ਰੋਸ ਕਰਦੇ ਹੋਏ, ਅਨਦਰ ਜਿਹੜੀਆਂ ਫੋਕਸ ਆਇਆ ਉਹਨਾਂ ਨੂੰ ਕ੍ਰੋਸ ਕਰ, ਉਹਨਾਂ ਨੂੰ ਪਾਸ ਕਰਦੇ ਹੋਏ ਰੇਡੀਓ ਤੇ ਮੈਂ ਪਹੁੰਚ ਚੁੱਕੀ ਆ। ਪਾਸ ਕਰਦੀ ਆ ਤੁਸੀਂ,
2: ਬਾਕੀ ਫੋਕਸਾਂ ਹੀ ਲੱਗਦੀਆਂ ਲੱਗੇ ਪੈਣ। ਵਾਹ,
3: ਮੰਨ ਲਓ ਇੱਕ ਫੋਕਸ ਤਾਂ ਕਹਿੰਦੀ ਵੀ ਮਤਲਬ ਤੂੰ ਲੰਘ ਕਿੱਦਾਂ ਜਾਊਂਗੀ ਪਹਿਲਾਂ, ਮੈਂ ਕਿਹਾ ਚੱਲ ਆ ਜਾਵੇ।
2: ਵਾਹ ਵਾਹ ਵਾਹ, ਇਹ ਵੀ ਐਵੇਂ ਅਜੀਬ ਜਿਹੀ ਦੌੜ ਹੁੰਦੀ ਆ ਜਿਹੜੀ ਬੈਠਿਆਂ ਗੱਲਾਂ ਕਰੋ ਤੇ ਇੱਦਾਂ ਲੱਗਦਾ ਵਾ ਵੀ ਐਵੇਂ ਨਜਾਇਜ਼ ਆ, ਪਰ ਜਦੋਂ ਤੁਸੀਂ ਉਹ 'ਚ ਫਸ ਜਾਓ ਤੇ ਫਿਰ ਹਰ ਕੋਈ ਲਾ ਪੈਂਦਾ। ਚਲੋ ਐਨੀ ਵੇ ਨਹੀਂ ਲਾਉਣੀ ਚਾਹੀਦੀ। ਵੇਖੋ ਸੜਕਾਂ ਦੇ ਉੱਤੇ ਕੋਈ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ, ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ, ਜਿਹੜਾ ਲੰਘਦਾ ਉਹਨੂੰ ਲੰਘ ਲੈਣ ਦਿਓ ਐਵੇਂ।
3: ਸਪੈਸ਼ਲੀ ਉਹਨੂੰ ਲੰਘ ਲੈਣ ਦਿਓ ਜਿਹਦੀ ਲੇਨ ਖਤਮ ਹੋਣ ਲੱਗੀ ਆ।
2: ਹਾਂ ਨਹੀਂ, ਉਹ ਜਾਣ ਬੁੱਝ ਕੇ ਜਿਹੜਾ ਉਹ ਫਸਾਉਂਦੇ ਨਾ, ਉਹਨਾਂ ਖਿੱਚ ਤੇ ਇਸ ਗੱਲ ਦੀ ਹੁੰਦੀ ਵੀ ਤੂੰ ਯਾਰ ਚਲਾਕੀ ਕਿਉਂ ਮਾਰ ਰਿਹਾ। ਗੱਲ ਆ ਹੁੰਦੀ ਹੈ, ਇੱਕ ਸਲੀਕਾ ਹੁੰਦਾ ਵਾ, ਭਾਵੇਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਭਾਵੇਂ ਆਪਾਂ ਸੜਕਾਂ ਦੇ ਉੱਤੇ ਵਿਚਰਦੇ, ਇੱਕ ਸਲੀਕਾ ਹੁੰਦਾ ਵਾ ਤੁਹਾਡੇ ਕੋਲੋਂ ਰਾਹ ਲੈਣ ਦਾ, ਹਨਾ। ਸੋ ਉਹ ਤੁਹਾਨੂੰ ਆਉਂਦਾ ਹੋਣਾ ਚਾਹੀਦਾ, ਪਰ ਤੁਸੀਂ ਇੱਕ ਢੰਗ ਆ ਵੀ ਤੁਸੀਂ ਚਲਾਕੀ ਮਾਰ ਕੇ ਤੁਸੀਂ ਭਜਾ ਕੇ ਅੱਗੇ ਵਾੜ ਲਈ, ਇੱਕ ਆ ਵੀ ਤੁਸੀਂ ਬੜੇ ਵਾਜਬ ਤਰੀਕੇ ਨਾਲ ਤੁਸੀਂ ਥੈਂਕ ਯੂ ਕਰਕੇ ਮਤਲਬ ਉਹ ਬੰਦੇ ਹੈਗਾ ਉਹ ਤੁਹਾਨੂੰ ਸਗੋਂ ਆਉਣਾ ਚਾਹੀਦਾ ਵਾ ਲਾਈਫ ਦੇ ਵਿੱਚ ਵੀ। ਖੈਰ ਚਲੋ ਆਓ ਵੱਧਦੇ ਹਾਂ ਆਪਾਂ ਲਾਫਟਰ ਥੈਰੇਪੀ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਗੁਰਬਾਜ, ਤਾਜ ਅਤੇ ਐਂਬਰ। ਅਤੇ ਤੁਸੀਂ ਯਾਦ ਕਰ ਰਹੇ ਸ਼ਾਇਦ ਇਹਨਾਂ ਨੂੰ, ਨਹੀਂ ਉਹਨੂੰ ਚੇਤਾ ਭੁੱਲ ਗਿਆ, ਕੌਣ ਯਾਦ ਕਰ ਰਿਹਾ ਸੀ, ਯਾਸ਼ੀ ਯਾਦ ਕਰਦੇ ਸੀ ਮੈਨੂੰ ਲੱਗਦਾ ਕੱਲ੍ਹ। ਸਤਿ ਸ਼੍ਰੀ ਅਕਾਲ ਐਂਬਰ।
3: ਪਗਾਟਾ
2: ਕੀਤਾ, ਪਗਾਟਾ ਮਿਨ ਕੀਤਾ, ਓਕੇ ਕੀ ਸੁਣਾਓਗੇ ਫਿਰ ਪਗਾਟਾ? ਗੁਰਬਾਜ ਤੁਸੀਂ ਨਾ ਐਂਬਰ ਨੂੰ ਕਹੋ ਵੀ ਉਹ 2 ਮਿੰਟ ਚੁੱਪ ਕਰ ਜੇ, ਸਾਨੂੰ ਨਾ ਪਤਾ ਨੀ ਲੱਗਦਾ ਉਹ ਪਿੱਛੇ ਉਹਦੀ ਵੀ ਆਈ ਜਾਂਦੀ ਆਵਾਜ਼।
3: ਕੁੜੀਆਂ ਨੂੰ ਨਹੀਂ ਚੁੱਪ ਕਰਾਈ ਦਾ ਰਣਜੋਤ ਜੀ।
2: ਅੱਛਾ,
3: ਹੋਰ ਕੀ,
2: ਫਿਰ ਬਾਹਰ ਕੱਢ ਦੋ ਕਮਰੇ ਚੋਂ, ਕੋਈ ਗੱਲ ਹੋਊਗਾ। ਹਾਂਜੀ ਦੁਬਾਰਾ ਦੱਸੋ ਹੁਣ।
4: ਤੁਰਦਾ ਲੱਕ ਮੋੜ ਕੇ
2: ਐਂਬਰ ਲੱਕ ਮਰੋੜ ਕੇ ਤੁਰਦੀ ਆ ਤੇ ਉਹਨੂੰ ਹੱਥ ਜੋੜ ਕੇ ਕਹਿਣਾ
3: ਪੈਂਦਾ
2: ਤੂੰ ਬਾਹਰ ਜਾ ਮੈਨੂੰ ਗੱਲ ਕਰ ਲੈਂਦੇ।
3: ਗੁਰਬਾਜ अपने आप
4: दी नहीं नहीं
2: नहीं,
4: नहीं,
2: नहीं।
3: क्लू दे दो चलो
4: इट्स अ लॉन्ग ब्लैक
3: लॉन्ग ब्लैक सप
4: हाँ जी
3: ब्राउन भी हो सकता मन लगता ना
4: जी
3: हाँ हाथ चोट के देना जा बाबा जा
2: अच्छा सब पे आ ओके ओके ओके
3: है ना इधर कहते हैं गुरबाज
4: हाँ जी
2: थैंक
3: यू गुरबाज
4: एम्बर ना गल करो
3: करा दो गल एम्बर ना हेलो एम्बर
5: सस्त्रीकाल रजोतन जी एंड सुकांती जी
3: सस्त्रीकाल एम्बर ਕਿੱਦਾਂ ਹਾਲ ਚਾਲ ਆ
2: ਕਿਤੇ ਸਕਾ ਨਾ ਦਿਓ ਆਂਟੀ ਨੂੰ ਤੁਸੀਂ ਜਿਹੜਾ ਸੁੱਕ ਆਂਟੀ ਕਹਿੰਦੀ ਜੇ ਨਾ ਕਿਤੇ ਸਕਾ ਨਾ ਦਿਓ
3: ਕਿਤੇ
2: ਐਂਬਰ ਕੀ ਸੁਣਾਓਗੇ
3: ਓਕੇ ਆਉਣ ਦਿਓ ਫਿਰ
5: ਮੇਰੇ ਹੱਥਾਂ ਉੱਤੇ ਮਹਿੰਦੀ ਲੱਗੀ ਹੋਈ ਆ
3: ਅੱਗੇ ਭਾਂਡੇ ਧੋਣੇ ਝਾੜੂ ਲਾਉਣਾ ਪੋਚੇ ਲਾਉਣੇ ਕੱਪੜੇ ਧੋਣੇ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਨਿਆਣੇ ਸਕੂਲ ਛੱਡਣੇ ਨਿਆਣੇ ਲੈ ਕੇ ਆਉਣੇ ਰਾਤ ਦੀ ਰੋਟੀ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਸਾਰਾ ਕੁਛ ਗਣਾ ਦੇ ਅੰਬਰ
5: ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੇ ਸੋਮਾ ਸਾਲ ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੇ ਖੁੱਲ ਗਏ ਵਾਲ ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੇ ਸੋਮਾ ਸਾਲ ਪਾਪੀ ਮੇਰੀ ਕਤ ਕਰ ਦੇ
2: ਬੱਲੇ ਬੱਲੇ ਬੱਲੇ ਬੱਲੇ
5: ਬੱਲੇ
2: ਵਧੀਆ ਵਧੀਆ ਰਵੇ ਤੁਹਾਡਾ ਦਿਨ ਪਈ ਤੇ ਨੈਕਸਟ ਨੈਕਸਟ ਸਾਡੇ ਨਾਲ ਆ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
3: ਦੇਖਿਆ
6: ਬ੍ਰੇਕਫਾਸਟ
3: ਕਰ ਲਿਆ ਤੁਸੀਂ ਨੀ ਲੇਟ ਹੁੰਦੇ ਕਦੀ ਵੀ
2: ਪਹੁੰਚ ਗਏ ਹੋ
6: ਨਹੀਂ
2: ਹਜੇ ਨਹੀਂ ਪਹੁੰਚੇ ਕੀ ਸੁਣਾਓਗੇ
3: ਇੱਕ
6: ਕਿਹੜੀ ਚੀਜ਼ ਆ ਜਿਹੜੇ ਲੋਕ ਤੋੜ ਕੇ ਖੁਸ਼ ਹੁੰਦੇ ਨੇ
2: ਲੋਕ ਤੋੜ ਕੇ ਖੁਸ਼ ਹੁੰਦੇ ਵਾਦਾ
6: ਵਾਦਾ ਕੀ ਹੁੰਦਾ
2: ਪ੍ਰੋਮਿਸ ਪ੍ਰੋਮਿਸ
3: ਇਹ ਪਿਛਲੀ ਵਾਰ ਵੀ ਤੀਕ ਨੇ ਇੱਦਾਂ ਦੀ ਪਾਈ ਸੀ ਨਾ ਕਿ ਉਹ ਕਿਹੜੀ ਚੀਜ਼ ਆ ਜਿਹੜੀ ਟੁੱਟੇ ਤੇ ਦੁੱਖ ਲੱਗਦਾ ਕਿ ਰੋਣਾ ਆਉਂਦਾ ਜਦੋਂ ਆਪਾਂ ਕਿਹਾ ਸੀ ਆਪਾਂ ਸਾਰਿਆਂ ਨੂੰ ਛੱਡਦੇ ਆ
2: ਹਾਂ ਨਹੀਂ ਉਹ ਹਰਗੁਣ ਨੇ ਪਾਈ ਸੀ
3: ਹਰਗੁਣ ਨੇ ਪਾਈ ਸੀ ਕਿਹੜੀ ਚੀਜ਼ ਆ ਜਿਹੜੀ ਲੋਕ ਤੋੜ ਕੇ ਖੁਸ਼ ਹੁੰਦੇ
2: ਤੋੜ ਕੇ ਖੁਸ਼ ਹੁੰਦੇ
3: ਮੈਂ ਨਹੀਂ ਕਹਿਣਾ ਹੁਣ
2: ਦੰਦ ਦੰਦ
3: ਦਿਲ
2: ਕੀ ਤੋੜ ਕੇ ਖੁਸ਼ ਬੁਗਨੀ ਬੁਗਨੀ
3: ਹਾਂ ਪਿੱਗੀ ਬੈਂਕ
2: ਓਏ ਕੀ ਤੋੜ ਕੇ ਖੁਸ਼ ਹੋ ਜਾਂਦੇ ਆ
3: ਨਾਰੀਅਲ
2: ਮੋਮਬੱਤੀ
3: ਬਲੂਨ ਟੁੱਟਦਾ
2: ਜਾਮਨੂ
3: ਕਲੂ ਦੇ ਦੋ ਕਲੂ
2: ਮਰੂਦ ਅੰਬ
6: ਨਹੀਂ
3: ਹਾਰ ਗਏ ਮੁੜਿਓ ਕਿਹੜੀ ਚੀਜ਼ ਆ
6: ਰਿਕਾਰਡ
3: ਰਿਕਾਰਡ ਅਸੀਂ ਪੁੱਤ ਕਈ ਤੋੜੇ ਹੋਣ ਦੇ ਸਾਨੂੰ ਖੁਸ਼ੀ ਹੋਵੇ ਤੇ ਸਾਨੂੰ ਅਹਿਸਾਸ ਹੋਵੇ ਵੀ ਕੀ ਰਿਕਾਰਡ ਤੋੜਨ ਦੀ ਖੁਸ਼ੀ ਆ ਸੌਣ ਸੂਣ ਦਾ ਕੋਈ ਰਿਕਾਰਡ ਹੋਵੇ ਤਾਂ ਤੋੜ ਸਕੀਏ ਭਾਂਡੇ ਭੁੰਡੇ ਤੋੜ ਦਾ
2: ਥੈਂਕ ਯੂ
6: ਜਿਹੜੇ ਪੀਪਲ ਕੁਛ ਹੁੰਦੇ ਨੇ ਉਹ ਫੇਮਸ ਹੋ ਜਾਂਦੇ ਨੇ ਰਿਕਾਰਡ ਬ੍ਰੇਕ ਕਰੀ ਨੂੰ
3: ਹਾਂ ਇਹ ਵੀ ਗੱਲ ਹੈਗੀ ਆ ਸਾਡੇ ਵਰਗੇ ਨੂੰ ਨੀਂਦ ਵੀ ਨੀ ਆਉਣੀ ਨਾ ਇੰਨਾ ਚਿਰ
2: ਚਲੋ ਇੱਕ ਬੋਡੀ ਪਾਰਟ
6: ਜਿਹੜੇ ਆਪਣੀ ਸਕਲੇਟਲ ਸਿਸਟਮ ਦੇ ਵਿੱਚ ਜੋ ਸਾਰੇ ਆਰਗਨ ਹੁੰਦੇ ਨੇ ਉਹ ਸਕਲੇਟਲ ਸਿਸਟਮ ਨੂੰ ਪ੍ਰੋਟੈਕਟ ਕਰਦੇ ਆ ਤੇ ਜਿਹੜੇ ਫਿਰ ਦੋ ਚੀਜ਼ਾਂ ਹੋਣਗੇ ਆਪਾਂ ਜੈਲੀ ਬਣ ਜਾਣਾ ਤੇ ਜਿਹੜੇ ਸਾਰੇ ਆਰਗਨ ਨੇ ਆਪਣੇ ਵਿੱਚ ਉਹ ਸਾਰੇ ਈਜ਼ਲੀ ਇੰਜਰ ਹੋ ਜਾਂਦੇ ਨੇ
2: ਫਿਰ ਊਸ਼ੀਆਂ ਟਾਈਪ ਬਣ ਜਾਣਾ ਪਾ ਨਾ ਮੰਨਤ ਤੇ ਫਤਿਹ ਸਤਿ ਸ੍ਰੀ ਅਕਾਲ ਮੰਨਤ ਤੁਸੀਂ ਆਉਂਦੇ ਰਹੋ ਹੈਲੋ ਤੇ ਜੇ ਮੰਨਤ ਫਤਿਹ ਬਿਜ਼ੀ ਨੇ ਤੇ ਫਿਰ ਸਾਡੇ ਨਾਲ ਸ਼੍ਰੇਆ ਆ ਸਤਿ ਸ੍ਰੀ ਅਕਾਲ ਸ਼੍ਰੇਆ ਤੁਸੀਂ ਸੁਣਾਓ ਚਾਹ ਪਾਣੀ ਪੀ ਲਿਆ ਦੁੱਧ ਪੀਤਾ
3: ਮਾਣੋ ਬਿੱਲੀ ਤਾਂ ਸਵੇਰੇ ਸਵੇਰੇ ਦੁੱਧ ਪੀ ਲੈਂਦੀ ਆ
2: ਸਵੇਰੇ ਸਵੇਰੇ ਦੁੱਧ ਪੀ ਕੇ ਤੇ ਵੱਡੇ ਹੋ ਗਏ
3: ਲੱਗਦੀ
2: ਚਾਹ ਪੀ ਕੇ ਆਏ
3: ਕੀ
2: ਲੈ ਕੇ ਆਯੋ ਫਿਰ ਚਾਹ ਚ ਦੁੱਧ ਪਾ ਕੇ
6: ਆਪਾਂ ਦੀਦੀ ਦਾ ਮੇਕਅਪ ਕਰਦੇ
2: ਮੇਕਅਪ ਕਰਦੇ
3: ਕਿ ਬੇਕਅਪ ਮੇਕਅਪ ਕਿ ਵੇਕਅਪ ਦੀਦੀ ਕੀ ਬਣ ਕੇ ਚੱਲੀ ਆ ਮਾਈ ਬੁੱਢੀ ਕੀ ਪਾਇਆ ਬਾਲਾਂ ਤੇ ਪਾਊਡਰ ਕਿੰਨੀ ਐਕਸਾਈਟਿਡ ਆ ਮੈਂ ਦੇਖਣ ਲਈ ਦੀਦੀ ਫੋਟੋ ਭੇਜਿਓ ਸਾਨੂੰ ਅੱਛਾ
2: ਵਿਗ ਵਿਗ ਵਿਗ ਓਕੇ ਓਕੇ ਠੀਕ ਆ ਹਾਂ ਤੇ ਤੁਹਾਡੇ ਜ਼ਿੰਮੇਵਾਰੀ ਤੇ ਸਾਰੀ ਫਿਰ ਵੀਰੇ ਨੂੰ ਆ ਨਾ
3: ਖੁੰਡੀ ਫੜੀ ਆ ਦੀਦੀ ਨੇ ਹੱਥ ਚ
6: ਪਰਸ
3: ਫੜਿਆ ਆ
2: ਓਕੇ ਤੇ ਕੀ ਸੁਣਾਓਗੇ ਫਿਰ ਆਂਟੀ ਨੂੰ ਪਤਾ ਹੀ ਨੀ ਬਜੀਰਤ ਦਾ
3: ਚੁਟਕਲੇ ਬੋਲੀ
6: ਚੇਰ
2: ਤੇ ਕੋਕਰੇ ਚ ਅੱਛਾ
6: ਹਾਂ
2: ਕਿਉਂ ਕਿਉਂਕਿ ਤੁਸੀਂ ਸਫਾਈ ਨੀ ਕੀਤੀ ਤਾਂ ਕਰਕੇ
3: ਸੱਚੀ
2: ਕਿਉਂਕਿ ਸਫਾਈ ਨੀ ਨਾ ਕੀਤੀ ਤਾਂ ਕਰਕੇ ਅੱਛਾ ਫਿਰ ਤੁਸੀਂ ਦੱਸੋ ਕਿਉਂ ਕੋਕਰੇ ਚ ਫਿਰ
6: ਅੱਛਾ
2: ਸਾਡੇ
3: ਨਹੀਂ ਸਾਡੇ ਤਾਂ ਹੈ ਨੀ ਕੋਕਰੇਜ
7: ਪੜ੍ਹਾਈ ਕੀਤੀ।
2: ਆਹੋ ਤੇ ਅਸੀਂ ਆਪਣੀ ਗੱਲ ਕਰਦੇ ਹਾਂ ਭਰਾ, ਚਲੋ ਥੈਂਕ ਯੂ, ਥੈਂਕ ਯੂ ਵੀਰਾ।
7: ਦੀਦੀ ਦਾ ਗੱਲ ਕੋਲ ਬਾਏ ਬਾਏ ਮਾਲੂ,
2: ਬਾਏ ਬਾਏ
3: ਬਾਏ ਬਾਏ ਮਾਲੂ,
2: ਬਾਏ ਬਾਏ ਬਾਏ। ਜਬਰਾਜ ਤੁਸੀਂ ਆਉਂਦੇ ਰਹੋ।
8: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ੍ਰੀ ਅਕਾਲ
3: ਯੁਵਰਾਜ, ਰੇਡੀਓ
8: ਹਾਂਜੀ,
3: ਸ਼ੁਕਰੀਆ।
2: ਕੀ ਲਿਆਇਓ ਫਿਰ?
8: ਇੱਕ ਚੁਟਕਲਾ।
2: ਹਾਂਜੀ।
8: ਇੱਕ ਵਾਰੀ ਟੀਚਰ ਪੱਪੂ ਸਾਰੇ ਕਲਾਸ ਨੂੰ ਇੱਕ ਨੋਟ ਭੇਜਦੀ ਆ ਤੇ ਕਹਿੰਦੀ ਵੀ ਇਹ ਤੁਸੀਂ ਆਪਦੇ ਪੇਰੈਂਟਸ ਨੂੰ ਦੇ ਦਿਓ। ਤੇ ਫਿਰ ਉਹ ਜਦੋਂ ਬੱਚਿਆਂ ਦੇ ਮੰਮੀ ਪੱਪੂ ਆਪਦੇ ਮੰਮੀ ਨੂੰ ਦਿੰਦਾ ਤੇ ਫਿਰ ਉਹ ਤੇ ਲਿਖਿਆ ਹੁੰਦਾ ਵੀ ਬੱਚਾ ਚੋ ਕਲਾਸ ਚੋ ਬਹੁਤ ਸਮੈਲ ਆਉਂਦੀ ਆ, ਪਲੀਜ਼ ਤੁਸੀਂ ਉਹਨਾਂ ਨੂੰ ਨਾ ਕੇ ਭੇਜਿਆ ਕਰੋ।
2: ਇਦਾਂ ਇਦਾਂ ਹੁੰਦਾ ਯੁਵਰਾਜ, ਹੁੰਦੇ ਕਲਾਸ ਚ ਬੱਚੇ ਇਦਾਂ ਦੇ?
8: ਹਾਂਜੀ। ਫਿਰ ਉਹ ਤੋਂ ਬਾਅਦ ਚ ਪੱਪੂ ਦੀ ਮੰਮੀ ਲਿਖਦੀ ਆ ਵੀ ਟੀਚਰ ਜੀ ਤੁਸੀਂ ਕਿਰਪਾ ਕਰਕੇ ਬੱਚਿਆਂ ਨੂੰ ਸੁੰਗਿਆ ਨਾ ਕਰੋ,
3: ਪੜਾਇਆ
2: ਕਰੋ। ਸਤਿ ਸ੍ਰੀ ਅਕਾਲ ਦੀਦੀ ਜੀ।
9: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਸਭ ਜੀ।
3: ਸਤਿ ਸ੍ਰੀ ਅਕਾਲ ਮੇਰੀ ਦੀਦੀ ਜੀ, ਕਿੱਦਾਂ ਹਾਲ ਚਾਲ?
9: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
3: ਬਹੁਤ ਵਧੀਆ।
2: ਦੀਦੀ ਹੱਸਦੀ ਕਿਉਂ ਹੈ ਨਾ?
3: ਮੇਰੀ ਦੀਦੀ ਆ ਨਾ, ਯੂ ਵੀ ਕਹਿੰਦਾ ਹੁੰਦਾ ਨਾ ਮੇਰੀ ਦੀਦੀ ਨਾਲ ਵੀ ਗੱਲ ਕਰ ਲਓ।
2: ਅੱਛਾ ਅੱਛਾ।
3: ਮੈਂ ਕਹਿੰਦੀ ਹੁੰਦੀ ਮੇਰੀ ਦੀਦੀ।
2: ਦੀਦੀ ਅੱਜ ਛੁੱਟੀ ਫਿਰ?
9: ਪੱਪੂ ਬੈਂਕ ਜਾਂਦਾ ਹੁੰਦਾ ਤੇ ਪੈਸੇ ਜਮਾ ਕਰਾਉਣ ਤੇ ਓਦਾਂ ਹੀ ਮੁੜਿਆ ਹੁੰਦਾ ਤੇ ਪੱਪੂ ਦਾ ਡੈਡੀ ਪੁੱਛਦਾ ਕਿ ਤੂੰ ਤਾਂ ਪੈਸੇ ਜਮਾ ਕਰਾਉਣ ਗਿਆ ਸੀ, ਆਈ ਕਾਹਤੋਂ ਮੁੜਿਆ ਆ? ਤੇ ਪੱਪੂ ਕਹਿੰਦਾ ਮੈਨੂੰ ਨਾ ਸੁਪਨਾ ਆਇਆ ਸੀਗਾ ਵੀ ਇੱਕ ਕੁੜੀ ਨੇ ਮੈਨੂੰ ਚੱਪਲ ਲਾ ਕੇ ਮੇਰੇ ਸਿਰ ਚ ਮਾਰੀ। ਤੇ ਉਹਦਾ ਡੈਡੀ ਕਹਿੰਦਾ ਵੀ ਉਹ ਤੇਰੇ ਸੁਪਨੇ ਨਾਲ ਪੈਸੇ ਜਮਾ ਕਰਾਉਣ ਦਾ ਕੀ ਸੰਬੰਧ? ਤੇ ਪੱਪੂ ਕਹਿੰਦਾ ਜਦੋਂ ਮੈਂ ਉੱਥੇ ਗਿਆ ਨਾ ਉੱਥੇ ਐਂ ਲਿਖਿਆ ਸੀ ਵੱਡੇ ਵੱਡੇ ਅਕਸ਼ਰਾਂ ਚ ਵੀ ਸੁਪਨਿਆਂ ਨੂੰ ਹਕੀਕਤ ਚ ਬਦਲ ਦਿੰਦੇ ਆ, ਤਾਂ ਮੈਂ ਡਰ ਕੇ ਵਾਪਿਸ।
3: ਕਿਤੇ ਚੱਪਲਾਂ ਹੀ ਨਾ ਪੈ ਜਾਣ।
2: ਥੈਂਕ ਯੂ ਜਸ਼ਿਕਾ,
9: ਥੈਂਕ ਯੂ, ਹੈਵ ਅ ਨਾਈਸ ਡੇ,
2: ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਮੰਨਤ ਫਤਿਹ ਹੋ ਗਏ ਵੇਲੇ। ਤੁਸੀਂ ਕੀ ਹਾਲ ਚਾਲ ਹੈ?
10: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਆਂਟੀ ਜੀ।
3: ਸਤਿ ਸ੍ਰੀ ਅਕਾਲ ਮੰਨਤ ਜੀ ਨਾਲੇ ਫਤਿਹ ਜੀ, ਕਿੱਦਾਂ ਹਾਲ ਚਾਲ?
10: ਮੈਂ ਠੀਕ ਆ, ਤੁਸੀਂ ਕਿਵੇਂ ਆ?
3: ਅਸੀਂ ਬਹੁਤ
2: ਵਧੀਆ, ਠੀਕ ਆ। ਕੀ ਕਰਦੇ ਹੋ?
3: ਆਵਾਜ਼ ਮਾਰੀ ਸੀ ਦੂਜੇ ਨੰਬਰ ਤੇ, ਓਦੋ ਤੁਸੀਂ ਕਿੱਥੇ ਗਾਇਬ ਸੀਗੇ?
10: ਯਾ ਫਿਰ ਤੁਸੀਂ ਨੈਕਸਟ ਵਾਰੀ ਦੱਸ ਦੇ ਕਰੋ ਕਿਹਦੀ ਆ, ਫਿਰ ਓਹਦੇ ਅਕੋਰਡਿੰਗ ਅਸੀਂ ਗੁਰਦੁਆਰਾ ਸਾਹਿਬ ਜਾ ਸਕਦੇ।
2: ਹਾਂਜੀ ਪੁੱਤ, ਉਹ ਤੇ ਮੈਂ ਠੀਕ ਆ, ਤੁਹਾਡੀ ਵੀ ਮੈਂ ਸਮਝਦਾ, ਪਰ ਮੇਰੀ ਵੀ ਮਜਬੂਰੀ ਸਮਝਿਆ ਕਰੋ, ਕਈ ਚੀਜ਼ਾਂ ਪੋਸੀਬਲ ਹੈ ਮੇਰੇ ਲਈ, ਕਈ ਚੀਜ਼ਾਂ ਨਹੀਂ ਪੋਸੀਬਲ ਹੈ।
10: ਓਕੇ, ਪਰ ਤੁਸੀਂ ਨੈਕਸਟ ਵਾਰੀ ਦੱਸ ਦਿਆ ਕਰੋ ਫਿਰ।
2: ਹਾਂ ਮੈਂ ਉਹੀ ਦੱਸ ਰਿਹਾ ਨਾ ਪੁੱਤਰ ਜੀ, ਕਈ ਚੀਜ਼ਾਂ ਮੇਰੇ ਲਈ ਹੁੰਦੀਆਂ ਪੋਸੀਬਲ, ਕਈ ਨਹੀਂ ਪੋਸੀਬਲ ਹੁੰਦੀਆਂ ਨਾ। ਹੈ ਨਾ, ਸੌਰੀ, ਆਈ ਐਮ ਡੂਇੰਗ ਮਾਈ ਬੈਸਟ।
10: ਓਕੇ,
2: ਥੈਂਕ ਯੂ ਪੁੱਤ।
10: ਮੇਰੇ ਕੋ ਇੱਕ ਛੋਟੀ ਜਿਹੀ ਰਿਕੁਐਸਟ ਆ, ਪਤਾ ਨਹੀਂ ਹੋਊ ਕਦੇ ਕਿ ਨਹੀਂ, ਪਰ ਜੇ ਕਦੇ ਵੀ ਪੋਸੀਬਲ ਸਟੂਡੀਓ ਵਿੱਚ ਵਰਿੰਦਰ ਗੱਲ ਦੇ ਮੁੰਡੇ ਆਏ ਤਾਂ ਪਲੀਜ਼ ਸਾਨੂੰ ਸਭ ਤੋਂ ਪਹਿਲਾਂ ਬੁਲਾਇਓ।
2: ਅੱਛਾ ਚਲੋ ਠੀਕ ਆ,
3: ਬੱਲੇ ਤੇਰੇ,
2: ਇਹ ਗੇਰ ਤੇਰੇ, ਇਹ ਗੇਰ ਕਿਦਾਂ ਚੇਂਜ ਹੋ ਗਿਆ
3: ਇਹ ਇਹ ਮੰਨਤ। ਪਤਾ ਨੀ ਕਿੰਨੇ ਜਣੇ ਮੈਨੂੰ ਰਿਕੁਐਸਟ ਕਰ ਚੁੱਕੇ ਆ ਕਿ ਜੇ ਅਮਰਿੰਦਰ ਗਿੱਲ ਜੀ ਆਏ ਤੇ ਸਾਨੂੰ ਬੁਲਾਇਓ, ਤੇ ਫਿਰ ਇਹ ਤੇ ਫਿਰ ਇੱਥੇ ਤਾਂ ਫਿਰ ਕਿੰਨੇ ਜਣੇ ਆਜੂਗੇ ਨਾ, ਫਿਰ ਵਧੀਆ ਹੋਊਗਾ ਨਾ, ਕਿੰਨੇ ਜਣੇ ਨੂੰ ਆਪਾਂ ਮਿਲਾਂਗੇ। ਫਿਰ ਤੁਸੀਂ ਰਿਕੁਐਸਟ ਕਰਿਓ ਨਾ ਵੀ ਤੁਸੀਂ ਆਓ, ਆਸਟ੍ਰੇਲੀਆ ਸਾਰੇ ਜਣੇ ਆਈ ਜਾਂਦੇ ਆ, ਵੀ ਤੁਸੀਂ ਕਿਉਂ ਨੀ ਆਉਂਦੇ ਹੈਗੇ, ਤੁਸੀਂ ਆਓਗੇ ਤਾਂ ਹੀ ਫਿਰ ਬੱਚੇ ਤੁਹਾਨੂੰ ਜਾਣੀ ਕਿ ਮਿਲੂਗੇ, ਬਿਨਾਂ ਇੱਦਾਂ ਫਿਲਮ 'ਚ ਦੇਖੇ ਤੇ ਸੋਗਾ ਸਾਨੂੰ ਮਜ਼ਾ ਨਹੀਂ ਆਉਂਦਾ, ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ।
10: ਚੁਟਕਲਾ, ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਅੱਜ ਮੇਰੇ ਸਖੀ ਮੁਰਸੀ ਜੀ ਦਾ ਅੱਜ ਬਰਥਡੇ ਆ।
2: ਸਖੀ ਕੇ ਸਖੀ ਰੀਅਲ ਸਖੀ ਮਤਲਬ ਰੀਅਲ ਕਿ ਨਾ ਆ ਸਖੀ ਕੀ ਲੈ ਕੇ ਦੇਣਾ ਮਾਸੀ ਨੂੰ ਰੱਬ ਕੋਲੋਂ?
10: ਕਿ ਰੱਬ ਉਹਨਾਂ ਨੂੰ ਹਮੇਸ਼ਾ ਖੁਸ਼ੀਆਂ ਦੇਵੇ, ਤੇ ਜਿਹੜੇ ਮੇਰੇ ਕਜ਼ਨ ਬੈਠੇ ਕੈਨੇਡਾ ਉਹ ਉਹਨਾਂ ਨੂੰ ਗਿਫਟ ਭੇਜਦੇ ਰਹਿਣ,
3: ਤੇ ਜਿਹੜੇ ਆਸਟ੍ਰੇਲੀਆ ਵਾਲੇ ਆ ਉਹ
2: ਇੱਥੇ
3: ਉਹ ਕੀ
2: ਡਿਮਾਂਡਾਂ ਕਰਦੀ ਹੈ। ਮਾਸੀ ਕੈਨੇਡਾ ਬੈਠੀ ਹੈ ਤੇ ਸਾਨੂੰ ਕਹਿ ਰਹੀ ਹੈ ਵੀ ਮੁੰਡਿਆਂ ਨੂੰ ਮਿਲਾਓ।
10: ਆਹੋ
2: ਤੇ ਮੁੰਡਿਆਂ ਨੂੰ, ਉਹਨਾਂ ਨੂੰ ਕਵੇ ਨਾ, ਤੁਸੀਂ ਆਪਣੇ ਕਜ਼ਨ ਨੂੰ ਕਹੋ
3: ਮੁੰਡਾ, ਤੁਸੀਂ ਆਪਣੇ ਕਜ਼ਨਸ ਦੇ ਕੋਲ ਜਾਓ ਕੈਨੇਡਾ, ਉੱਥੇ ਤੁਸੀਂ ਮਿਲ ਸਕਦੇ ਆ ਉਹਨਾਂ ਨੂੰ।
2: ਉਹ ਤਾਂ ਉੱਥੇ ਰਹਿੰਦੇ ਆ,
3: ਉੱਥੇ ਤਾਂ ਰਹਿੰਦੇ ਆ ਉਹ।
10: ਹਾਂਜੀ ਹਾਂਜੀ, ਨਾਲੇ ਮੇਰੇ ਇੱਕ ਮੁੰਮਾ ਦੇ ਬੈਸਟ ਫਰੈਂਡ ਨੇ, ਉਹ ਵੀ ਸਰੀ ਦੇ ਕੋਲ ਰਹਿੰਦੇ ਵੈਨਕੂਵਰ।
3: ਇਹਨੂੰ ਪਤਾ ਵੀ ਕਿੱਥੇ ਰਹਿੰਦੇ ਹੋ,
2: ਪਤਾ ਵੀ ਤੈਨੂੰ ਸਾਰਾ ਕੁਛ ਹੀ ਆ ਕੁੜੀਏ,
3: ਮਤਲਬ ਤੇ ਗਲੀ ਦਾ ਨਾਮ ਵੀ ਦੱਸ ਦੇ,
2: ਇਹਨੂੰ ਦੱਸ ਵੀ ਦੇਣਾ।
3: ਮੈਂ ਵੀ ਜਾਣਾ ਸੀ ਇੱਕ ਮਹੀਨੇ ਤੱਕ, ਫਿਰ ਮੈਂ ਵੀ ਜਾ ਕੇ ਉੱਥੇ ਗਲੀ 'ਚ ਗੇੜੇ ਮਾਰ ਕੇ ਆਉਂਗੀ।
2: ਇਹਨੂੰ ਤਾਂ ਕੋਈ ਦੱਸਦਾ ਨਹੀਂ ਹੋਣਾ ਵੀ ਇਹਨੇ ਦੱਸ ਦੇਣਾ ਗਾ, ਹੈ ਨਾ ਮਨਦ?
3: ਇਹਨੇ ਕਿਤੇ ਸਾਨੂੰ ਦੱਸਿਆ ਇਹਨਾਂ ਨੇ ਘਰ ਦੇਖਣ ਜਾਣਾ ਸੀ,
2: ਆਹੋ
3: ਕੁਛ ਨੀ ਦੱਸਦੀ ਹੈ ਸਾਨੂੰ।
2: ਚਲੋ ਥੈਂਕ ਯੂ ਫਤਿਹਗਾ।
10: ਚਾਰ ਦਿਨ ਹੀ ਸਾਗ ਖਵਾਈ, ਫਿਰ ਮੈਂ ਨਾ 95 ਦਿਨ ਗੁੱਸੇ ਚ ਗਿਆ, ਮੈਨੂੰ ਖੇਤ ਦਿਖਾ ਦੋ ਮੈਂ ਆਪੇ ਖਾ ਲਾ।

0: ਤੇ ਫਿਰ ਉਹਨਾਂ ਨੇ ਮਾਰਕਫੈਟ ਦਾ ਡੱਬਾ ਵਿਖਾਤਾ
1: ਹਾਲ ਚਾਲ ਆ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਸਭ ਵਧੀਆ ਠੀਕ ਠਾਕ। ਕੀ ਪ੍ਰੋਗਰਾਮ ਹੈ ਅੱਜ ਸਕੂਲ ਦਾ?
2: ਪਤਾ ਨੀ, ਤੇ ਵੈਸੇ ਵੀ ਤੇ ਜਦੋਂ ਮਰਜੀ ਦੇ ਦਿਆ ਕਰੋ ਸਾਨੂੰ, ਬਾਰੀ ਬਸ ਸਾਨੂੰ ਦੱਸ ਦਿਆ ਕਰੋ ਕੌਣ ਬਚ ਹੁੰਦਾ।
0: ਠੀਕ ਹੈ
1: ਠੀਕ ਹੈ, ਅਸੀਂ ਟਰਾਈ ਕਰਾਂਗੇ। ਠੀਕ ਹੈ,
0: ਥੈਂਕ ਯੂ। ਪਤਾ ਕੀ ਸੁਣਾਓਗੇ ਫਿਰ?
2: ਇਹ ਮੈਂ ਅੱਜ ਸੁਣਾਉਣਾ ਨੀ, ਮੈਂ ਆਪਣੀ ਮਾਸੀ ਜੀ ਨੂੰ ਮਿਸ ਕਰਨਾ।
0: ਅੱਛਾ, ਓਕੇ, ਮਿਸ ਕਰਨਾ ਕਿ ਵਿਸ਼ ਕਰਨਾ?
2: ਵਿਸ਼
0: ਤੇ ਇਕੱਠੇ ਕਰ ਲਿਆ ਕਰੋ। ਹਾਂ ਬੁੱਤ,
1: ਮਾਸੀ ਜੀ, ਸਾਡੇ ਵੱਲੋਂ ਤੁਹਾਨੂੰ ਜਗਿਲੀਅਨ ਡਾਲਰ ਦਾ ਫਾਈਨ।
2: ਨਹੀਂ,
0: ਲੈ ਲੋ ਹੁਣ।
1: ਨਹੀਂ, ਮਾਸੀ ਨੂੰ ਫਾਈਨ ਲਾ ਅੱਜ। ਮਾਸੀ ਦੇ ਦੋ ਬੱਚੇ ਫਤਿਹ ਕੈਨੇਡਾ ਆ, ਮੇਰੇ ਤਾਂ ਦੋਨੇ ਹੀ ਆਸਟ੍ਰੇਲੀਆ ਆ, ਮੈਂ ਕਿੱਦਾਂ ਫਾਈਨ ਪੇ ਕਰੂੰਗੀ?
0: ਥੈਂਕ ਯੂ ਫਤਿਹ,
1: ਥੈਂਕ ਯੂ ਫਤਿਹ, ਥੈਂਕ ਯੂ ਮੰਨਤ,
2: ਨਾਈਸ ਡੇ, ਬਾਏ
1: ਬਾਏ ਬਾਏ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਆਸੀਸ ਕੌਰ, ਤੇ ਬਾਕੀ ਅੱਗੇ ਬੇਨਤੀ ਹੈ ਵੀ ਥੋੜ੍ਹੀ ਜਿਹੀ ਵੇਟ ਕਰ ਲਓ ਤੁਸੀਂ, ਤੇ ਜਿੱਦਾਂ ਜਿੰਨਾ ਕੁ ਟਾਈਮ ਬਚਿਆ ਫਿਰ ਉਸ ਹਿਸਾਬ ਦੇ ਨਾਲ ਮੈਂ ਉਹ ਪਿੱਕ ਕਰੂੰਗਾ, ਤੁਸੀਂ ਪਲੀਜ਼ ਵੇਟ ਕਰ ਲਓ, ਮੈਂ ਆਵਾਜ਼ ਦਿੰਦਾ ਤੁਹਾਨੂੰ। ਹਾਂਜੀ ਅਸੀਸ, ਤੁਸੀਂ ਆਉਂਦੇ ਰਹੋ।
1: ਅਸੀਂ ਤੇ ਬਹੁਤ ਵਧੀਆ, ਅਸੀਂ ਰੋਟੀ ਖਾ ਲਈ, ਤਿਆਰ ਹੋ ਗਏ, ਰੇਡੀਓ ਪਹੁੰਚ ਗਏ, ਅਸੀਂ ਸਾਰੇ ਕੰਮ ਕਰ ਲਏ, ਤੁਸੀਂ ਦੱਸੋ।
3: ਬਸ ਦੋ ਤਿੰਨ ਅਮੀਨ
1: ਦੋ ਤਿੰਨ ਕੰਮ ਰਹਿ ਗਏ,
0: ਤਿੰਨ ਚਾਰ ਰੋਟੀਆਂ।
1: ਹਾਂ, ਦੋ ਤਿੰਨ ਚਾਰ ਰੋਟੀਆਂ ਰਹਿ ਗਈਆਂ।
0: ਤੁਸੀਂ ਫਿਰ
3: ਇਦਾਂ ਚਾਰ ਰੋਟੀਆਂ ਦੀ ਤਿੰਨ ਚਾਰ ਬੁਰਕੀਆਂ?
0: ਓਕੇ ਓਕੇ, ਤੇ ਤੁਸੀਂ ਪੁੱਤ ਖਾ
3: ਲੈ, ਬ੍ਰੈਡ ਤੇ ਦੁੱਧ ਪੀ ਲਈ ਸੀ ਤੇ ਖਾ
0: ਲਓ, ਤੁਸੀਂ ਖਾ ਲਓ ਫਿਰ ਫਿਨਿਸ਼ ਕਰ ਲਓ, ਮੈਂ ਉਹਨਾਂ ਚਿਰ ਨਾ ਹੋਰ ਗੱਲ ਦੀਦੀ ਨਾਲ ਗੱਲ ਕਰ ਲੈਣਾ। ਹਾਂ,
1: ਫੇਰ ਤੁਹਾਨੂੰ ਬਾਰੀ ਦੇ ਦਿੰਦੇ, ਫਿਨਿਸ਼ ਕਰ ਲਓ,
0: ਫਿਨਿਸ਼ ਕਰ ਲਓ,
3: ਤੁਹਾਨੂੰ ਮੇਰੇ ਨਾਲ ਹੀ ਕਰਨੀ ਬੋ, ਮੈਨੂੰ ਦਿੱਕੇ ਨਹੀਂ ਮਰਦੀ।
1: ਪ੍ਰਾਊਡ ਆਫ ਯੂ ਅਸੀਸ, ਇਦਾਂ ਕਿਦਾਂ?
0: ਕਿਉਂਕਿ ਉਹਦਾ ਜੀ ਨਹੀਂ ਕਰਨ ਡਿਆ ਖਾਣ ਨੂੰ, ਤਾਂ ਕਰਕੇ
1: ਤਾਂ ਹੀ ਬਹਾਨਾ ਤਾਂ ਮਾਰਨਾ
3: ਹੈ। ਉਹ ਫਿਰ ਤੁਸੀਂ ਲੈ ਲਓ ਉਹਨੇ, ਜਾਂ ਫਿਰ ਮੈਂ ਖਾ ਲੂੰ, ਫਿਰ ਮੈਂ ਪੂਰੀ ਰੈਡੀ ਹੋ ਲੂੰ, ਤੁਸੀਂ ਕਰ
1: ਲਓ। ਚਲੋ ਠੀਕ ਹੈ,
0: ਪੱਕੀ ਗੱਲ ਹੈ?
1: ਥੈਂਕ ਯੂ ਬੇਬੇ ਜੀ,
3: ਪੱਕੀ ਗੱਲ,
0: ਵੇਖ ਲਾ ਫਿਰ
3: ਮੈਂ ਬਾਅਦ ਚੋਂ ਕਰ ਲੂੰ, ਜਦੋਂ ਮੈਂ ਰੈਡੀ ਹੋ ਗਈ, ਜੋ ਮੈਂ ਗੱਡੀ ਚ ਬਹਿ ਗਈ ਨਾ, ਮੈਂ ਭੇਜ ਦੂ ਤੁਹਾਨੂੰ ਮੈਸੇਜ, ਫਿਰ ਤੁਸੀਂ ਮੈਨੂੰ ਲੈ ਲਓ।
0: ਓਕੇ ਓਕੇ,
1: ਹਾਏ ਇੰਨੀ ਸਿਆਣੀ, ਮਤਲਬ ਅਸੀਸ
0: ਵਾਹ,
1: ਇੰਨੇ ਸਿਆਣੇ ਨਿਆਣੇ
0: ਠੀਕ ਆ, ਵਧੀਆ, ਤੁਸੀਂ ਸੁਣਾਓ?
2: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
1: ਸਾਡਾ ਹਾਲ ਬਹੁਤ ਵਧੀਆ, ਰੈਡੀ ਹੋ ਗਏ ਹੋ?
2: ਰੋਜ ਆਨਸਰ ਕਰਦਾ
1: ਮੋਮਬੱਤੀ?
2: ਨਹੀਂ।
3: ਮੰਮਾ ਦਾ ਆਂਸਰ ਹੈ ਜਿਹੜੀ ਵੀ ਸਾਡੀ ਗੁਜ਼ਾਰਿਸ਼ ਹੁੰਦੀ ਉਹਦਾ ਆਸਰ ਮੋਮਬੱਤੀ ਨੀ ਹੁੰਦਾ ਪਰ ਜਿਹੜੀ ਦੂਜੀ ਬੱਚੀ ਦੀ ਗੁਜ਼ਾਰਿਸ਼ ਹੁੰਦੇ ਉਹ ਮੋਮਬੱਤੀ ਦਾ ਆਂਸਰ ਹੁੰਦਾ
0: ਕੋਈ ਜਿਹੜੇ ਬਾਕੀ ਸਾਰੇ ਬੱਚੇ ਜੋ ਬੁੱਝ ਪਾਉਂਦੇ ਨਾ ਉਹਦਾ ਆਂਸਰ ਉਹਦਾ ਆਂਸਰ ਸਾਡੀ ਨੀ ਸਾਡੀ ਨੀ ਹੁੰਦਾ ਪਰ ਤੁਹਾਡੇ ਮੰਮੀ ਮੋਮਬੱਤੀ ਕਿਉਂ ਆਂਸਰ ਦਿੰਦੇ ਆਲਵੇਜ਼
3: ਸਾਰੇ
1: ਦੁਖੀ ਆ ਮੰਮੀਆਂ ਦੀ ਆਦਤ ਤੋਂ ਕੀ ਕਰੀਏ
0: ਤੁਸੀਂ ਫਿਰ ਏਦਾਂ ਕਰੋ ਤੁਸੀਂ ਨਾ ਇੱਕ ਦਿਨ ਲੈ ਕੇ ਲਾਈਟਰ ਤੇ ਸਾਰੀਆਂ ਮੋਮਬੱਤੀਆਂ ਬਾਲ ਦੋ ਟੋਪੇ ਫਿਨਿਸ਼ ਹੋ ਜਾਣਗੇ
1: ਇਕੱਠੀਆਂ ਰੱਖ ਦੋ ਇੱਕ ਜਗ੍ਹਾ ਤੇ
3: ਫਿਰ ਮੰਮਾ ਹੋਰ ਲੈ ਕੇ ਆਂਦੇ
1: ਹਾਂ ਇਹਦੇ ਨਾਲੋਂ ਚੰਗਾ ਉਹਦੇ ਹੀ ਚੰਗੀ ਆ ਸੀ
0: ਤੁਸੀਂ ਬਾਲ ਕੇ ਵੇਖੀਆਂ ਕਦੀ
3: ਹੈ
0: ਤੁਸੀਂ ਬਾਲੀਆਂ ਕਦੀ
3: ਹਾਂਜੀ
0: ਓਕੇ ਓਕੇ ਫਿਰ ਠੀਕ ਹੈ ਨਹੀਂ ਤਾਂ ਆਪਣੇ ਨਹੀਂ ਤਾਂ ਆਪਣੇ ਘਰਾਂ 'ਚ ਤਾਂ ਮੈਂ ਘੱਟੇ ਜੰਮੇ ਵੇਖੀਆਂ
3: ਹਾਂਜੀ ਤੁਸੀਂ ਚਲਾਉਂਦੇ ਨਹੀਂ
0: ਹਾਂ ਕਿਉਂਕਿ ਉਹਨਾਂ ਦਾ ਸੈਲਫ ਨੀ ਵੱਜਦੀ ਨਾ ਉਹਨਾਂ ਚ ਮੈਂ ਤਾਂ ਫਿਰ ਕਾਰ ਚਲਾਉਣਾ ਨਾ ਮੈਂ ਮੋਮਬੱਤੀ ਨਹੀਂ ਚਲਾਉਂਦੀ
1: ਮੋਮਬੱਤੀ ਚਲਾਉਂਦੇ ਨਹੀਂ
3: ਓਕੇ
1: ਉਹ ਕਿਹੜੀ ਚੀਜ਼ ਆ ਜਿਹੜੀ ਬਿਨਾ ਬੋਲੇ ਆਨਸਰ ਦਿੰਦੀ ਆ
0: ਉਹ ਤਾਂ ਹਾਰ ਗਿਆ
1: ਪੁੱਛੇ ਬਿਨਾ ਪੁੱਛੇ ਆਨਸਰ ਦਿੰਦੀ ਆ
0: ਵੋਟੀ
1: ਵਾਈਫ
0: ਵਾਈਫ ਵਾਈਫ ਹਸਬੈਂਡ ਹਸਬੈਂਡ ਹਸਬੈਂਡ
1: ਹਸਬੈਂਡ ਉਹ ਤਾਂ ਪੁੱਛੇ ਤੇ ਨਹੀਂ ਆਨਸਰ ਦਿੰਦੇ
0: ਚਲੋ ਹਾਰ ਗਏ ਹਾਰ ਗਏ ਹਾਰ ਗਏ
3: ਡੋਰਬੈਲ
0: ਓਕੇ ਉਹ ਕਿਦਾਂ ਆਨਸਰ ਦਿੰਦੀ ਬਿਨਾ ਪੁੱਛੇ
3: ਤੁਸੀਂ ਉਹਨੂੰ ਕੁਝ ਪੁੱਛੇ ਦੇ ਨਹੀਂ ਤੁਸੀਂ ਉਹ ਬਟਨ ਪ੍ਰੈਸ ਕਰਦੇ ਫਿਰ ਆਨਸਰ ਦਿੰਦਾ
0: ਕੀ
3: ਦੈਟ ਆ ਗਿਆ ਪੀਪਲ
0: ਅੱਛਾ ਓਕੇ ਇਹ ਆਪੇ ਬਣਾਈ ਆ ਕਰੇਡ ਮੇਡ ਆ ਹਾਂ
3: ਗੂਗਲ ਤੋਂ ਲੱਭੀ
0: ਅੱਛਾ ਗੂਗਲ ਤੋਂ ਓਕੇ
1: ਸੋਰਸ ਵੀ ਦੱਸ ਦੇ
0: ਥੈਂਕ ਯੂ ਤਾਂ ਇਹ
3: ਤੁਸੀਂ ਕੱਲ ਕੀ ਖਾਦਾ
0: ਅਸੀਂ ਕੱਲ ਤੇ ਰੋਟੀ ਖਾਦੀ ਬਤ
1: ਤੁਹਾਨੂੰ ਯਾਦ ਹੈ
3: ਕਿਹੜੀ ਰੋਟੀ
0: ਹੈ
3: ਕਿਹੜੀ ਰੋਟੀ
1: ਮੱਕੀ ਦੀ
0: ਕਣਕ ਦੀ
1: ਸਾਗ ਦੇ ਨਾਲ ਅਸੀਂ ਆਪਣਾ ਆਪਣਾ ਦੱਸਿਆ
0: ਹੈ
3: ਜੋ ਤੱਕ ਕਦੇ ਸੁੱਕੀ ਰੋਟੀ ਖਾਦੀ
0: ਨਹੀਂ ਗਿੱਲੀ ਕਰਕੇ ਖਾਦੀ
1: ਦਾਲ ਦੇ ਨਾਲ ਪਾਣੀ
3: ਸਬਜ਼ੀ ਕਿਹਦੇ ਨਾਲ
0: ਅੱਛਾ ਸਬਜ਼ੀ ਪਨੀਰ ਦੇ ਨਾਲ
1: ਮੈਂ ਤਾਂ ਭਿੰਡੀ ਖਾਦੀ ਸੀ ਉਹ ਜਿਹੜੀ ਭਿੰਡੀ ਨੀ ਤੁਰੀ ਫਿਰਦੀ ਇੱਧਰ ਉੱਧਰ ਉਹ ਮੈਂ ਕੱਲ ਬਣਾ ਕੇ ਖਾ ਲਈ
0: ਓ
3: ਦੈਟਸ ਸੋ ਗੁੱਡ
0: ਖਾਦੀ ਕੀ ਤੁਹਾਡੀ ਭਿੰਡੀ ਹੁਣ ਜਾਓ ਭੱਜੇ ਫਿਰੋ ਹੁਣ ਚਲੋ
3: ਨਹੀਂ ਸਰ ਕੋਈ ਖੋ ਪਿੰਦੀ ਹੈ
0: ਓਕੇ
1: ਉਹ ਜੇ ਵਿਆਹਣ ਵਾਲੀ ਨਹੀਂ ਹੋਈ ਉਹ 10-15 ਸਾਲਾਂ ਨੂੰ ਹੋਊਗੀ ਹੁਣ ਵੇਟ ਕਰਿਓ ਚਲ
0: ਥੈਂਕ ਯੂ ਤਮਨੀ
3: ਲੰਡਨ ਚਲੀ ਗਈ
1: ਓਕੇ ਥੈਂਕ ਯੂ
3: ਕਰੇਲੇ ਨਾਲ ਵਿਆਹ ਕਰਾਓ ਕੀ ਹੁਣ
0: ਓਹੋ ਚਲੋ ਕੋਈ ਗੱਲ ਨਹੀਂ ਕਰੇਲਾ ਵੀ ਆਪਣਾ ਹੀ ਆ ਗਏ ਥੈਂਕ ਯੂ
1: ਥੈਂਕ ਯੂ
3: ਆਸ਼ੀ ਦਾ ਗੱਲ ਕਰ ਲੋ
0: ਹਾਂਜੀ
3: ਸਤਿ ਸ਼੍ਰੀ ਅਕਾਲ ਪਨੀਰ ਵਾਲੇ ਅੰਕਲ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਜੀ ਪਨੀਰ ਵਾਲੇ
0: ਪਨੀਰ ਵਾਲੇ ਅੰਕਲ
1: ਪਨੀਰ ਪਨੀਰ ਖਾ ਲਿਆ ਤੁਸੀਂ ਕੱਲਿਆਂ ਨੇ ਪਨੀਰ ਕਿੱਥੇ ਖਾ ਲਿਆ
0: ਤੁਸੀਂ ਕੀ ਖਾਦਾ ਹੈ ਕੱਲ ਤੁਸੀਂ ਕੀ ਖਾਦਾ ਹੈ
1: ਵਧੀਆ ਜਿਹੀ ਡਿਸ਼ ਸੋਚ ਲੈਣ ਦੋ
3: ਆਲੂ ਵਾਲੇ ਪਰੌਂਠੇ
0: ਆਲੂ ਵਾਲੇ ਪਰੌਂਠੇ ਓਕੇ ਓਕੇ ਓਕੇ ਸਤਿ ਸ਼੍ਰੀ ਅਕਾਲ ਆਲੂ ਵਾਲੇ ਪਰੌਂਠੇ ਜੀ
3: ਸਤਿ ਸ਼੍ਰੀ ਅਕਾਲ
1: ਨਾਲ ਪਿਆਜ਼ ਜੀ
0: ਕੀ ਸੁਣਾਓਗੇ ਫਿਰ ਆਲੂ ਵਾਲੇ ਪਰੌਂਠੇ
3: ਸੀ ਕਾਕੇ ਸਾਥ
0: ਨੀਂਦ ਵਧੀਆ ਪੂਰੀ ਹੋ ਗਈ ਕੀ ਸੁਣਾਓਗੇ ਫਿਰ
3: ਇੱਕ ਬੁਜਾਲਤ
0: ਹਾਂਜੀ
3: ਕਿਹੜੀ ਚੀਜ਼ ਹੈ ਜਿਹਦੇ ਕੋਲ ਮੋਰੀਆਂ ਹੈਗੀਆਂ ਪਰ ਪਾਣੀ ਹੋਲਡ ਕਰਦਾ
0: ਅੱਛਾ ਮੋਰੀਆਂ ਹੈਗੀਆਂ ਪਰ ਪਾਣੀ ਹੋਲਡ ਕਰਦਾ ਓਕੇ ਮੋਰੀਆਂ ਹੈਗੀਆਂ
3: ਰਸੋਈ ਚ ਯੂਜ਼ ਕਰਦੇ
0: ਅੱਛਾ ਮੋਰੀਆਂ ਹੈਗੀਆਂ ਪਰ ਪਾਣੀ ਹੋਲਡ ਕਰਦਾ ਓਕੇ
1: ਆਪਾਂ ਨੂੰ ਪਹਿਲਾਂ
3: ਪਾਣੀ ਹੋਲਡ ਕਰਦਾ
0: ਅੱਛਾ ਪਾਣੀ ਹੋਲਡ ਕਰਦਾ
1: ਟੈਪ
3: ਨਹੀਂ ਸਿੰਕ ਇਸ ਮੋਰੀਆਂ ਨਹੀਂ
0: ਸਿੰਕ
3: ਨਹੀਂ
0: ਹਾਂ ਲੋ ਨਾਲੇ ਨਾਲੇ ਤੁਹਾਡੀ ਨੌਲੇਜ ਲਈ ਦੱਸ ਦਈਏ ਵੀ ਟੈਪ ਚ ਮੋਰੀਆਂ ਨਹੀਂ ਹੁੰਦੀਆਂ
1: ਹੈ
3: ਭਾਂਡੇ ਤੋਂ ਲਈ ਯੂਜ਼ ਕਰਦੇ
0: ਭਾਂਡੇ ਧੋਣ ਲਈ ਯੂਜ਼ ਕਰਦੇ
1: ਹੋ?
0: ਮੰਮਾ ਵੀਰ ਜੀ ਨੂੰ ਗਿੱਚੀ ਚ ਪਈ ਉਹ ਕਿਹੜੀ ਗੱਲ
1: ਸਰਦਾਰ
0: ਜੀ ਕੀ ਗੱਲ ਹੋ ਗਈ ਸਵੇਰੇ ਸਵੇਰੇ ਹੈ ਸਰਦਾਰ ਜੀ ਨੇ ਸਰਦਾਰ ਜੀ ਜਿੰਦਾਬਾਦ ਆ
1: ਇੱਥੇ ਕੰਨ ਦੇ ਥੱਲੇ ਲਾਲ ਲਾਲ ਜਿਹਾ ਕਿਉਂ ਹੈ?
0: ਉਹ ਤੇ ਓਦਾਂ ਉਹਨੇ ਖੁਰਕਿਆ ਸੀ, ਤੁਹਾਨੂੰ ਪਤਾ ਕਿੰਨਾ ਇੰਟੈਲੀਜੈਂਟ ਹੈ ਮੁੰਡਾ ਹੋਰ ਸਵੇਰੇ ਸਵੇਰੇ ਪਤਾ ਕਿੰਨੀ ਗੱਡੀ ਭਜਾਉਂਦਾ ਵਾ ਸਾਰਿਆਂ ਨਾਲੋਂ ਪਹਿਲਾਂ ਉੱਠ ਕੇ ਤਿਆਰ ਹੁੰਦਾ ਵਾ ਹੋਰ ਲੇਜ਼ੀ ਜੀਆਂ ਦੀਦੀਆਂ ਵਾ ਸਾਰੀਆਂ
1: ਦੀਦੀਆਂ ਸੁਣਦੀਆਂ
0: ਹੋਰ ਵੇ ਸਰਦਾਰ ਜੀ ਘੈਂਟ ਬੰਦਾ ਵਾ
1: ਸਾਰੇ ਖਾਧੀ ਕੁੱਟ ਲਾ ਦੇਣੀ ਤੁਸੀਂ ਹੁਣ
0: ਸਰਦਾਰ ਜੀ ਕੀ ਲਿਆਏ ਫਿਰ
3: ਇੱਕ ਬੋਲੀ
1: ਓਕੇ
3: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟਣ ਲੈਂਦਾ ਬਤਾ
0: ਸਾਈਕਲ ਜਿੰਦਾਬਾਦ ਥੈਂਕ ਯੂ ਵੀਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ
3: ਬੱਸ ਖਰਾਬ ਹੋਈ ਬੱਸ ਕਿਵੇਂ ਖਰਾਬ ਹੋਈ
0: ਬੱਸ ਜਿਹੜੀ ਉਹ ਗੌਤਮ ਅੰਕਲ ਨੂੰ ਪਤਾ ਸੋਰੀ ਸਾਨੂੰ ਨੀ ਪਤਾ
3: ਬੱਸ ਕਿਵੇਂ ਖਰਾਬ ਹੋਈ
0: ਸਾਨੂੰ ਤੇ ਤੁਸੀਂ ਦੱਸਿਆ
1: ਗੌਤਮ ਅੰਕਲ ਜੀ ਨੂੰ ਪਤਾ ਆ
0: ਸਾਨੂੰ ਤੇ ਪਤਾ ਹੀ ਨੀ ਖਰਾਬ ਹੋਈ ਆ ਅਸੀਂ ਤੇ ਇੱਥੇ ਬੈਠੇ ਪਾ ਸਾਨੂੰ ਨੀ ਪਤਾ ਲੱਗਾ
3: ਬੱਸ ਦੇ ਕੋਲੇ ਦੋ ਪੁਲਿਸ ਦੇਖੀ
0: ਕੱਲ ਰਿਪੋਰਟ ਦਿਓ ਸਾਰੀ ਅੱਜ ਥੋੜੀ ਲੇਟ ਆ ਆਪਾਂ
3: ਹੈ
0: ਸਤਿ ਸ੍ਰੀ ਅਕਾਲ ਵੀਰ ਜੀ ਅਸੀਸ ਸਤਿ ਸ੍ਰੀ ਅਕਾਲ ਖਾਲੀ ਰੋਟੀ
1: ਚਾਰ ਬਾਈਟਾਂ ਕਹਿ ਕੇ ਸੱਤ ਅੱਠ ਬਾਈਟਾਂ ਖਾ ਲਈਆਂ ਇਹ ਕੀ ਚੱਕਰ ਹੋਇਆ ਚਾਰ ਤਾਂ ਨੀ ਸੀ
0: ਉਹ ਚਾਰ ਹੀ ਮਹਾਂ ਖਾਧੀਆਂ ਗਈਆਂ ਗੱਡੀ ਚ ਬਹਿ ਗਏ ਹੋਣਾ ਕਿਹੜੀ ਸੀਟ ਤੇ ਬੈਠੇ ਹੋ ਪਿੱਛੇ ਮਿਡਲ ਦੇ ਵਿੱਚ ਕਿ ਲੈਫਟ ਕਿ ਰਾਈਟ ਰਾਈਟ ਵਾਲੇ ਪਾਸੇ ਤੇ ਮਿਡਲ ਚ ਕੌਣ ਬੈਠਾ ਹਾਂ ਤੇ ਤੁਸੀਂ ਫਿਰ ਇੱਕ ਪਾਸੇ ਤੁਸੀਂ ਫਿਰ ਸੈਂਟਰ ਚ ਬਿਆਹ ਕਰੋ ਨਾ ਤੁਹਾਨੂੰ ਅੱਗੇ ਵੀ ਦੇਖਿਆ ਕਰੂਗਾ ਸਾਰਾ ਤੁਹਾਨੂੰ ਪਤਾ ਪਤਾ ਨੀ ਲੱਗਦਾ ਕੁਛ ਵੀ ਸਟੂਡੈਂਟ ਜੀ
1: ਕੀ ਕਰਾਂ ਆਸੀਸ?
0: ਆਸੀਸ ਕੀ ਲਿਆਇਓ ਫਿਰ ਅੱਜ? ਮੈਂ
3: ਕਿਹੜਾ ਰੀਅਲ ਟੀਚਰ ਹੈ?
1: ਮੇਰੇ ਲਈ ਤਾਂ ਰੀਅਲ ਹੀ ਆ।
0: ਤੁਸੀਂ ਰੀਅਲ ਹੀ ਹੋ ਪੁੱਤ, ਤੁਸੀਂ ਤਾਂ ਇੰਨੀਆਂ ਸੋਹਣੀਆਂ ਗੱਲਾਂ ਸਿਖਾਉਂਦੇ ਹੋ ਤੁਸੀਂ ਸਾਰਿਆਂ ਨੂੰ। ਤੁਹਾਡੇ ਕੋਲ ਕਿੰਨੀਆਂ
3: ਬੋਲੀਆਂ? ਇਹ ਬਾਲਾ ਹਾਰਡ ਹੁੰਦਾ ਕਹੂੰਗੀ। ਮੇਰੇ ਕੋਲ ਕਿਹੜਾ ਕੁਝ ਲੈਪਟਾਪ ਆ ਜਾਂ ਕੁਝ ਹੈਗਾ ਜਿਹੜਾ ਮੈਨੂੰ ਦੱਸ ਦੇ ਵੀ ਹੁਣ ਕੀ ਸਿਖਾਉਣਾ ਕੀ ਕਰਨਾ?
1: ਤੁਹਾਡੇ ਕੋਲ ਦਿਮਾਗ ਹੈਗਾ ਲੈਪਟਾਪ ਤੋਂ ਵੀ ਤੇਜ਼ ਚੱਲਣ ਵਾਲਾ?
3: ਉਹ ਹੈਗਾ ਨੀ, ਉਹ ਤਾਂ ਫਿਰ ਮੈਂ ਬਸ ਰੋਂਗ ਵਿੱਚ ਆਇਆ ਸਾਨੂੰ ਬਸ ਯਾਦ ਕਰਕੇ ਹੀ ਸਿਖਾਈ ਰਹੋ
1: ਬਸ। ਮੈਂ ਇੱਦਾਂ ਦਾ ਹੀ ਸਿੱਖਣ ਵਾਲਾ ਸਟੂਡੈਂਟ ਆ।
0: ਹੋਰ ਇਹ ਬੈਸਟ ਟੀਚਰ ਹੁੰਦੇ ਆ।
1: ਮੈਨੂੰ ਕਿਹੜਾ ਲੈਪਟਾਪ ਚਲਾਉਣਾ ਆਉਂਦਾ ਤੇ ਨਾ ਮੈਂ ਲੈਪਟਾਪ ਸਿੱਖਣਾ, ਮੈਂ ਤਾਂ ਗੱਲਾਂ ਸਿੱਖਣੀਆਂ ਸੀ ਇਸ ਤੋਂ।
0: ਗੱਲਾਂ ਤੇ ਸੀਸ ਨੂੰ ਸਭ ਤੋਂ ਵਧੀਆ ਹੁੰਦੀਆਂ ਆਉਂਦੀਆਂ ਤਾਂ ਬੋਲੀਆਂ ਵੀ ਆਉਂਦੀਆਂ ਇੰਨੀਆਂ ਹੈ।
3: ਸੁਣ ਪਤਾ ਮੈਨੂੰ ਬੋਲੀਆਂ ਆਉਂਦੀਆਂ ਨਹੀਂ, ਮੈਂ ਬੋਲੀਆਂ ਯਾਦ
1: ਕਰ। ਓ
0: ਅੱਛਾ ਅੱਛਾ ਅੱਛਾ, ਹਾਂ ਮਮਾ ਮਮਾ ਯਾਦ ਕਰਾ ਦਿੰਦੇ ਹਨ ਫਿਰ। ਮਮਾ ਟੀਚਰ ਹੋਏ ਕਿ?
3: ਮਮਾ ਮੇਰੀ ਟੀਚਰ ਆ ਬੋਲੀਆਂ ਸਿਖਾਉਣ ਲਈ।
0: ਹਾਂ ਮਮਾ ਬੋਲੀਆਂ ਟੀਚਰ ਹੈ ਹਨਾ, ਤੇ ਅਸੀਸ ਜਿਹੜੀ ਆ ਉਹ ਗੱਲਾਂ ਦੀ ਟੀਚਰ ਹੈ। ਗੱਲਾਂ ਗੱਲਾਂ ਸਿੱਖ ਸਕਦੇ ਆ ਆਪਾਂ ਇਹਦੇ ਕੋਲ।
1: ਤੇ ਅੱਜ ਕਿਹੜੀ ਗੱਲ ਸਿਖਾਉਂਗੀ?
3: ਅੱਜ ਮੈਂ ਬੁੱਢੀ ਬਣ ਕੇ ਜਾ ਰਹੀ।
1: ਓਏ ਅੱਜ ਤੁਹਾਡੇ ਵੀ 100 ਡੇਜ਼ ਆ?
0: ਓ ਓ
3: ਕਿਉਂਕਿ ਮੈਂ ਤੇ ਸ਼ਿਆ ਸੇਮ ਸਕੂਲ ਚ।
0: ਅੱਛਾ
3: ਅਸੀਂ ਦੋਨੇ ਪ੍ਰੈਪ ਚ ਆ, ਸਾਰੇ ਪ੍ਰੈਪ ਚ ਸੈਲੀਬ੍ਰੇਟ ਕਰ ਰਹੇ
1: 100 ਡੇਜ਼। ਮੈਂ
3: ਫਸਟ 100 ਹੈ। ਓਏ ਸਾਨੂੰ ਪਤਾ ਅਮ 1, 2, 3, 6 ਕੌਣ ਸੈਲੀਬ੍ਰੇਟ ਕਰ ਰਹੇ? ਕੋਈ ਉਹ ਤਾਂ
1: 200, 300, 400, 500, 600, 700, 800, 900 ਤੁਸੀਂ ਬਿਗ ਪਾਈ ਆ?
3: Yes.
0: ਸ਼੍ਰੇਯਾ ਨੇ ਤੇ ਲਿਪਸਟਿਕ ਵੀ ਲਾਈ ਹੈ, ਤੁਸੀਂ ਲਾਈ?
3: ਨਹੀਂ।
0: ਓਕੇ
3: ਮੈਨੂੰ ਵੈਸੇ ਲਿਪ ਬਾਮ ਲਾਉਣੀ ਚਾਹੀਦੀ ਕਿਉਂਕਿ ਮੇਰੇ ਬੁੱਲ ਡਰਾਏ ਆ।
0: ਹਾਂ ਗੁੱਡ, ਬੱਚੇ ਬੱਚੇ ਲਿਪ ਬਾਮ ਹੀ ਲਾਉਂਦੇ ਆ ਨਾ।
1: ਦੇਸੀ ਕੇ ਬੈਸਟ ਲਿਪ ਬਾਮ ਆ ਪਤਾ?
0: ਗੁੱਡ,
1: ਦੇਸੀ ਕੇ ਦਦਾ ਉਹਨੂੰ ਕਰਕੇ ਫਿੰਗਰ ਦੇ ਨਾਲ ਲਿਪਸ ਤੇ ਲਾ ਲਓ ਤੇ ਬੈਸਟ ਹੁੰਦਾ ਉਹ।
0: ਤੇ ਪਰਸ ਪਰਸ ਵੀ ਲੈ ਕੇ ਚੱਲੇ? ਸ਼੍ਰੇਯਾ ਤੇ ਪਰਸ ਵੀ ਫੜੀ ਫਿਰਦੀ ਹੈ।
1: ਖੁੰਡੀ ਆ ਖੁੰਡੀ
0: ਖੁੰਡੀ ਨਹੀਂ ਪਰਸ।
3: ਮਾਂ ਤੇ ਮਾਸੀ ਗੱਲਾਂ ਕਰਦਿਆਂ

0: ਸੈਲੀਬ੍ਰੇਟ ਕਰਨਾ ਅਸੀਸ ਤੇ ਸ਼੍ਰੇਯਾ ਨੇ, ਗੁੱਡ ਲੱਕ ਅਸੀਸ ਅਸੀਸ ਸ਼੍ਰੇਯਾ।
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਸੀਸ, ਤੁਹਾਡਾ ਦਿਨ ਬਹੁਤ ਵਧੀਆ ਵਧੀਆ,
0: ਇੰਜੋਏ ਅਸੀਸ।
1: ਸੱਚੀ ਤੁਸੀਂ ਦੱਸਿਆ ਹੀ ਨੀ ਯਾਰ, ਤੁਸੀਂ
0: ਪਾਰਟੀ ਤੇ ਸੈਟਰਡੇ ਨੂੰ ਆ ਸੱਦ ਲੂ ਗੇ
1: ਹੈ,
2: ਤੁਹਾਡਾ
1: ਕਦੋਂ,
0: ਕਿੰਨੀ ਤਰੀਕ ਨੂੰ,
1: ਕਦੋਂ ਤੁਹਾਡਾ, ਅਗਸਤ ਓਏ ਆ ਗਿਆ ਤੁਹਾਡਾ ਵੀ ਆ ਗਿਆ ਫਿਰ ਤੇ,
0: ਉਹ ਤਾਂ ਆ ਗਿਆ ਫਿਰ,
1: ਯਾਰ ਮੈਨੂੰ ਲੱਗਦਾ ਤੁਸੀਂ ਵੱਡੇ ਹੋ ਤੇ ਬਰਥਡੇ ਪਹਿਲਾਂ ਵੀਰੇ ਦਾ ਆ ਗਿਆ, ਇਹ ਕਿੱਦਾਂ ਹੋ ਗਿਆ,
2: ਤੁਹਾਡਾ
1: ਪਹਿਲਾਂ ਚਾਹੀਦਾ ਸੀ ਨਾ ਬਰਥਡੇ, ਤੁਹਾਡਾ ਜੂੜਾ ਵੱਡਾ ਵਾ, ਹਾਂਜੀ ਕਹੋ, ਇਹ ਪਾਪਾ ਨੇ ਚੁੱਪ ਕਰਾਤਾ ਜਾਪਦਾ ਹੈ, ਕੋਈ ਗੱਲ ਦੱਸਣ ਲੱਗਾ ਹੈ ਮੈਨੂੰ ਲੱਗਦਾ ਮੁੰਡਾ,
0: ਚਲੋ
1: ਫਿਰ ਹੈਪੀ ਬਰਥਡੇ ਕਰੀਏ ਵੀਰੇ ਨੂੰ, ਹੈ ਹਾਂ ਫਿਰ ਆਪਾਂ ਹੈਪੀ ਬਰਥਡੇ ਕਰੀਏ ਵੀਰੇ ਨੂੰ,
0: ਸੁਖਨ
1: ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਵੀਰ ਜੀ, ਹੈਪੀ ਬਰਥਡੇ, ਤੁਸੀਂ ਕੀ ਵਿਸ਼ ਕਰੋਗੇ ਵੀਰ ਜੀ ਲਈ, ਵੀਰ ਜੀ ਕੀ ਵਿਸ਼ ਕਰੋਗੇ,
0: ਨਿੰਜਾ ਟੋਇਜ਼,
1: ਠੀਕ ਆ ਗਏ,
0: ਜਿਹੜੀ ਚੀਜ਼ ਸਮਝ ਆਈ ਗਈ ਸੀ ਮੰਗਣੀ,
1: ਹਾਂਜੀ
2: ਕੈਂਡੀਆਂ,
1: ਕੈਂਡੀਆਂ ਓਏ,
0: ਇਹ ਆਪਣੇ ਲਈ ਮੰਗ ਰਹੇ ਹੋ ਕਿ ਵੀਰ ਜੀ ਲਈ,
1: ਨਹੀਂ ਵੀਰ ਜੀ ਲਈ, ਕੇ
0: ਵੀਰ ਜੀ ਸ਼ੇਅਰ ਕਰਦੇ ਹੁੰਦੇ ਆ,
1: ਹੋਰ
2: ਹਾਂਜੀ
1: ਵੀਰ ਜੀ ਵੀ ਸ਼ੇਅਰ ਕਰਦੇ, ਇਹ ਵੀ ਸ਼ੇਅਰ ਕਰਦੇ,
0: ਨਹੀਂ ਸ਼ੇਅਰ ਕਰੀਦਾ ਫਿਰ ਹਨਾ,
1: ਨਹੀਂ ਕਰਦੇ ਆ ਬ੍ਰਦਰ ਤੇ ਕਰ ਲੈਂਦੇ ਆ, ਥੈਂਕ ਯੂ ਡਰਵਾਲ ਸਾਹਿਬ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਘੈਂਟ ਘੈਂਟ ਗੱਲਾਂ ਸਾਨੂੰ ਸੁਣਾਉਂਦੇ ਰਹੋ, ਥੈਂਕ ਯੂ ਸੁਖਨ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਆਪ ਤੋਂ
0: ਹੈਪੀ ਬਰਥਡੇ ਟੂ ਯੂ ਸੁਖਨ,
1: ਅੱਛਾ ਵੀਰ ਜੀ ਗਏ ਨੀ ਸਕੂਲ ਹਲੇ, ਲੈ ਲਿਆਓ ਫਿਰ ਕਰਾਓ ਤੇ, ਸਤਿ ਸ਼੍ਰੀ ਅਕਾਲ ਸੁਖਨ, ਸਤਿ ਸ਼੍ਰੀ ਅਕਾਲ
0: ਅੰਕਲ ਜੀ, ਸੁਖਨ ਹੈਪੀ ਬਰਥਡੇ,
1: ਨਹੀਂ ਇਹ ਸਾਹਿਬ, ਇਹ ਸਾਹਿਬ ਆ, ਸੋਰੀ ਸੁਖਨ, ਸੁਖਨ ਪਹਿਲਾਂ ਹੀ ਹੈ ਨਾ,
2: ਹਾਂਜੀ
1: ਓਕੇ
0: ਓਕੇ,
1: ਤੇ ਅੱਜ ਬਰਥਡੇ ਸਾਹਿਬ ਦਾ ਵਾ ਹੈ ਨਾ,
2: ਹਾਂਜੀ
1: ਓਕੇ ਓਕੇ, ਅਸੀਂ ਫਿਰ ਉਲਟ ਪੁਲਟ ਕਰਤਾ ਕੰਮ,
0: ਫਿਰ ਤੇ ਸਾਨੂੰ ਕਹਿਣਾ ਚਾਹੀਦਾ ਸੀ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ,
1: ਅੱਜ ਫਿਰ

0: गए नहीं अले स्कूल?
1: जाना जे।
0: अच्छा अच्छा, लेट तो नहीं हो गई?
1: ना।
2: चॉकलेट लेके जा रहे हो स्कूल में?
1: नहीं, स्किटल्स।
0: स्किटल्स, ओके। चलो तानू बहुत बहुत बधाइयां साहिब, तुही सोहनी सोहनी इसे तरह गल्लां सुनाउंदे रहो, चढ़दी कला च रहो, भरावां दा प्यार इसे तरह बनिया रहे, तानू बहुत खुशियां मिलन। थैंक यू पुत्तो। अज सुनाओगे कुछ बर्थडे ते?
1: हां जी
0: हां जी, की सुनाओगे? हां जी जी।
1: रन कर सकदा वा बट ओदे पैर नहीं।
0: अच्छा, रन कर सकदा वा पर ओदे पैर नहीं। हां,
2: ट्रेन
1: नहीं,
0: पैसे
1: नहीं,
0: हैं हार गए,
2: कंप्यूटर
1: नहीं,
3: नोजी
2: टीयर्स भी हो सकते ना, वो भी रन कर दे आ। थैंक यू साहिब।
1: Thank you.
0: Bye bye. ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਸਾਰੇ ਡਡਵਾਲ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਲੱਕੀ ਅਸੀ ਜੀ ਕਹਿੰਦੇ ਨੇ ਕਿ ਪਤਨੀ ਜੀ, ਜੇ ਮੈਂ ਮਰ ਗਈ ਤਾਂ ਤੁਸੀਂ ਕੀ ਕਰੋਗੇ? ਮੈਂ ਵੀ ਪਾਗਲ ਹੋ ਜਾਵਾਂਗਾ। ਪਤੀ ਨਹੀਂ ਖੁਸ਼ ਹੁੰਦਾ ਸੱਚੀ ਮੇਰੇ ਪਿਆਰ ਦੇ ਵਿੱਚ? ਪਤੀ ਨਹੀਂ ਜੀ, ਖੁਸ਼ੀ ਦੇ ਨਾਲ। ਥੈਂਕ ਯੂ ਮਨਦੀਪ ਜੀ, ਸਤਿ ਸ਼੍ਰੀ ਅਕਾਲ। ਕੇ ਸੀ, ਬਹੁਤ ਧੰਨਵਾਦ ਤੁਹਾਡਾ। ਅਤੇ ਕਰਮ ਜੀ ਬਹੁਤ ਸ਼ੁਕਰੀਆ। ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ। ਦਿੱਲੀ ਜੂਲਰ ਵਾਲੇ ਕਹਿੰਦੇ ਵੀ 180 ਰੇਟ ਹੋ ਗਿਆ ਅੱਜ। ਧੰਨਵਾਦ ਜੀ। ਮਨ ਸਾਹਿਬ ਕਹਿੰਦੇ ਬਦਲੀ ਜੀ ਸ਼ਾਹੀ ਆ ਅਤੇ ਮੀਂਹ ਤਾਂ ਹਲੇ ਨਹੀਂ ਆ। ਅਤੇ ਅੰਮ੍ਰਿਤ ਜੀ ਕਹਿੰਦੇ ਧੰਨਵਾਦ। ਰੁਪਿੰਦਰ ਜੀ ਧੰਨਵਾਦ, ਤੁਹਾਡਾ ਕ੍ਰਿਕਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਮਨ ਸੋਤਾ ਜੀ ਧੰਨਵਾਦ, ਸੁਖਵਿੰਦਰ ਭੈਣ ਜੀ, ਹਰਮਨ ਜੀ, ਮਨਿੰਦਰ ਕੌਰ ਰੱਖੜਾ ਜੀ, ਗੁਰਸੇਵਕ ਸਿੰਘ ਸਿੱਧੂ ਜੀ, ਸੁਖਦੀਪ ਸਿੰਘ ਘੁੰਮਣ ਜੀ, ਜਸਵਾਲ ਸਾਹਿਬ ਅਤੇ ਰਜਿੰਦਰ ਬਾਵਾ ਜੀ, ਪਰਮਜੋਸਨ ਜੀ, ਲਵਜੋਤ ਧੋਨਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674

0: ਜਲਦੀ ਲੰਚ ਹੁੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Werribee Toyota, the smart choice.
9: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
10: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਪੂਰੇ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਕੋਠੀ, ਸਾਰਿਆਂ ਨੇ ਅਲੱਗ ਅਲੱਗ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ। ਕਿਸੇ ਨੇ ਕਿਹਾ ਸਭ ਤੋਂ ਵਧੇਰੇ ਜਾਇਦਾਦ ਪਿੰਡ ਦੇ ਵਿੱਚੋਂ ਹੁਣ ਇਹਨੇ ਬਣਾ ਲਈ ਹੈ, ਪੈਸੇ ਧੇਲੇ ਦੀ ਕੋਈ ਕਮੀ ਨਹੀਂ, ਜ਼ਮੀਨ ਵੀ ਕਾਫੀ। ਕਈ ਕਹਿੰਦੇ ਨੇ ਸ਼ਹਿਰ ਦੇ ਵਿੱਚ ਪਲਾਟ ਵੀ ਇਹਨੇ ਲਏ ਨੇ, ਸੈਲਰ ਵੀ ਨੇ। ਇੰਨੀ ਜਾਇਦਾਦ ਪਹਿਲਾਂ ਤਾਂ ਨਹੀਂ ਸੀ, ਕੋਈ ਕਹਿੰਦਾ 2 ਨੰਬਰ 'ਚ ਬਣਾਈ ਹੈ, ਕੋਈ ਕਹਿੰਦਾ ਨਹੀਂ, ਵਿਰਾਸਤ ਦੇ ਵਿੱਚ ਵੀ ਕਾਫੀ ਕੁਛ ਮਿਲਿਆ ਸੀ, ਇਹਨੇ ਤਾਂ ਅੱਗੇ ਵਧਾਈ ਹੈ। ਕੋਈ ਕਹਿੰਦਾ ਨਹੀਂ, ਇਹਨੇ ਜਿਹੜੇ ਕੰਮ ਨੂੰ ਹੱਥ ਪਾਇਆ ਉਹੀ ਚੀਜ਼ ਸੋਨਾ ਹੋ ਗਈ ਹੈ। ਕੋਈ ਕਹਿੰਦਾ ਇਹਨੇ ਉਧਾਰੇ ਪੈਸੇ ਚੁੱਕੇ ਫਿਰ ਇਹ ਸਾਰਾ ਕੁਛ ਛੱਤਿਆ, ਕੋਈ ਕਹਿੰਦਾ ਨਹੀਂ ਮਿਹਨਤ ਆ, ਕੋਈ ਕਹਿੰਦਾ ਨਹੀਂ ਕਿਸਮਤ ਆ, ਕੋਈ ਕਹਿੰਦਾ ਇਹਨੇ ਹਿੰਮਤ ਕੀਤੀ ਹੈ, ਰੱਬ ਨੇ ਇਹਦੀ ਬਾਂਹ ਫੜੀ ਹੈ। ਕਈ ਮਹਿੰਗੀਆਂ ਚੀਜ਼ਾਂ ਨੇ ਉਹਦੇ ਕੋਲ ਜਿਨ੍ਹਾਂ ਬਾਰੇ ਇੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ, ਸਭ ਤੋਂ ਵੱਧ ਪੈਸਾ। ਕੋਈ ਜੋ ਮਰਜ਼ੀ ਕਵੇ, 2 ਨੰਬਰ ਨਾਲ ਕਮਾਇਆ ਜਾਂ 1 ਨੰਬਰ ਨਾਲ, ਬਸ ਹੈਗਾ ਤਾਂ ਹੈਗਾ। 1 ਕਰੋੜਾਂ ਰੁਪਏ ਦਾ ਮਾਲਕ ਅੱਜ ਦੁਨੀਆ ਤੋਂ ਚਲਾ ਗਿਆ, ਇੰਨਾ ਪੈਸਾ ਕਮਾ ਕੇ ਵੀ ਖਾਲੀ ਹੱਥ ਚਲਾ ਗਿਆ। ਉਹ ਜਿਹਦੇ ਬਾਰੇ ਕਹਿੰਦੇ ਹੁੰਦੇ ਸੀ ਆਸ ਪਾਸ ਜਿਹੜੀ ਵੀ ਚੀਜ਼ ਵੇਖ ਲੈਂਦਾ ਉਹ ਸਭ ਤੋਂ ਪਹਿਲਾਂ ਇਹਦੀ ਹੁੰਦੀ ਹੈ, ਇਹ ਤਾਂ ਚੀਜ਼ ਹੀ ਉਹ ਲੈਂਦਾ ਜਿਹੜੀ ਕਦੀ ਕਿਸੇ ਨੇ ਵੇਖੀ ਨਾ ਹੋਵੇ, ਜਿਹੜੀ ਵੇਖ ਕੇ ਬੰਦਾ ਕਵੇ ਆਹ ਨਹੀਂ ਸੀ ਪਹਿਲਾਂ ਕਦੀ ਵੇਖੀ। ਮਹਿੰਗੇ ਮਹਿੰਗੇ ਕੱਪੜੇ ਪਾਉਣੇ, ਬਿਲਕੁਲ ਅੱਜ ਸਧਾਰਨ ਕੱਪੜਿਆਂ ਦੇ ਵਿੱਚ, ਚਿੱਟੇ ਕੱਪੜਿਆਂ ਦੇ ਵਿੱਚ ਪਿਆ, ਮਹਿੰਗੇ ਬਿਸਤਰ 'ਤੇ ਸੌਣ ਵਾਲਾ, ਅੱਜ ਛੋਟੇ ਅਤੇ ਸਸਤੇ ਜਿਹੇ ਬਿਸਤਰ ਦੇ ਉੱਤੇ ਪਿਆ, ਆਸ ਪਾਸ ਉਹਦੇ ਚਾਹੁਣ ਵਾਲੇ ਉਹਨੂੰ ਯਾਦ ਕਰਕੇ ਰੋ ਰਹੇ ਨੇ, ਅਤੇ ਕਈ ਵੇਖੋ ਵੇਖੀ ਰੋ ਰਹੇ ਨੇ ਜਿਹਨਾਂ ਨੂੰ ਵਿਖਾਉਣ ਦੇ ਲਈ ਰੋਣਾ ਪੈਣਾ। ਅੰਦਰੋਂ ਅੰਦਰੀ ਪਹਿਲਾਂ ਹੀ ਸਤੇ ਪਏ ਸੀ, ਪਹਿਲਾਂ ਹੀ ਤਪੇ ਪਏ ਸੀ, ਇੰਨਾ ਪੈਸਾ ਆ ਕਿੱਥੋਂ ਗਿਆ। ਲੋਕਾਂ ਦਾ ਜਿਵੇਂ ਘਰ ਦੇ ਵਿੱਚ ਹਾੜਾ ਆ ਗਿਆ ਹੋਵੇ, ਅਮੀਰ ਬੰਦੇ ਦੀ ਮਰਗਤ 'ਤੇ ਵੀ ਲੋਕ ਇੰਨੇ ਜ਼ਿਆਦਾ ਪਹੁੰਚਦੇ ਨੇ, ਇਹ ਵੀ ਭੁਲੇਖਾ ਨਿਕਲ ਗਿਆ। ਲੋਕਾਂ ਦੀ ਇੰਨੀ ਭੀੜ ਵੇਖ ਕੇ ਇੱਕ ਸਾਧੂ ਆ ਕੇ ਭੀੜ ਦੇ ਵਿੱਚ ਰੁਕ ਗਿਆ ਅਤੇ ਭੀੜ ਨੂੰ ਪੁੱਛਣ ਲੱਗਾ, ਬੇਟਾ ਇੱਥੇ ਇੰਨੀ ਭੀੜ ਕਾਹਦੀ ਲਾਈ ਹੈ? ਸਾਧੂ ਦੀ ਗੱਲ ਸੁਣ ਕੇ ਭੀੜ ਦੇ ਵਿੱਚੋਂ ਇੱਕ ਆਦਮੀ ਬੋਲਿਆ, ਬਾਬਾ ਇੱਥੇ ਇੱਕ ਅਮੀਰ ਆਦਮੀ ਦੀ ਮੌਤ ਹੋਈ ਹੈ। ਗੱਲ ਸੁਣ ਕੇ ਸਾਧੂ ਦੁਬਾਰਾ ਕਹਿਣ ਲੱਗਾ, ਫਿਰ ਇੰਨੀ ਭੀੜ ਕਾਹਦੇ ਲਈ ਆ? ਜ਼ਰੂਰ ਇਹ ਕੋਈ ਨੇਕ ਦਿਲ ਇਨਸਾਨ ਹੋਵੇਗਾ। ਸਾਧੂ ਦੀ ਗੱਲ ਸੁਣ ਕੇ ਉਹ ਆਦਮੀ ਫਿਰ ਬੋਲਿਆ, ਨੇਕ ਜਾਂ ਇਮਾਨਦਾਰ ਉਹਦਾ ਤਾਂ ਪਤਾ ਨਹੀਂ ਬਾਬਾ, ਬਸ ਇੰਨਾ ਪਤਾ ਕਿ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਪੈਸੇ ਵਾਲਾ ਇਨਸਾਨ ਸੀ ਇਹ। ਸਾਧੂ ਫਿਰ ਬੋਲਿਆ, ਕਿੰਨਾ ਕੁ ਪੈਸਾ ਸੀ ਭਲਾ ਇਹਦੇ ਕੋਲ? ਬਸ ਤੁਸੀਂ ਸੋਚ ਲਓ, ਮਹਿੰਗੀ ਚੀਜ਼ ਸਭ ਤੋਂ ਪਹਿਲਾਂ ਇਹਦੇ ਘਰ ਆਉਂਦੀ ਸੀ। ਇਹ ਗੱਲ ਸੁਣ ਕੇ ਸਾਧੂ ਨੇ ਹੱਸ ਕੇ ਕਿਹਾ, ਅੱਛਾ ਇੰਨੇ ਪੈਸੇ ਸੀ ਇਹਦੇ ਕੋਲ? ਆਦਮੀ ਨੇ ਹੈਰਾਨ ਹੋ ਕੇ ਪੁੱਛਿਆ, ਸਾਧੂ ਮਹਾਰਾਜ ਜੀ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਇਹ ਗੱਲ ਸੱਚ ਹੈ ਕਿ ਸਭ ਤੋਂ ਮਹਿੰਗੀਆਂ ਚੀਜ਼ਾਂ ਇਹ ਖਰੀਦ ਕੇ ਲੈ ਕੇ ਆਉਂਦਾ ਸੀ, ਸਭ ਤੋਂ ਪਹਿਲਾਂ ਇਹ ਚੀਜ਼ ਖਰੀਦਦਾ ਸੀ, ਇੰਨਾ ਪੈਸਾ ਵਾਕਈ ਸੀ ਇਹਦੇ ਕੋਲ, ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਹੈ? ਸਾਧੂ ਨੇ ਕਿਹਾ, ਬੇਟਾ ਮੈਨੂੰ ਨਹੀਂ ਲੱਗਦਾ ਇਹ ਇੰਨਾ ਅਮੀਰ ਸੀ। ਇੰਨਾ ਅਮੀਰ ਹੁੰਦਾ, ਇੰਨਾ ਜ਼ਿਆਦਾ ਇਹਦੇ ਕੋਲ ਪੈਸਾ ਹੁੰਦਾ ਤਾਂ ਦਿਖ ਪੈਣਾ ਸੀ। ਸਾਧੂ ਨੇ ਹੈਰਾਨ ਹੁੰਦੇ ਨੇ ਪੁੱਛਿਆ, ਜੇ ਇੰਨਾ ਅਮੀਰ ਸੀ, ਤੂੰ ਕਹਿ ਰਿਹਾ ਇਹਦੇ ਕੋਲ ਇੰਨਾ ਪੈਸਾ ਸੀ, ਹਰ ਇੱਕ ਆਪਣੀ ਮਰਜ਼ੀ ਦੀ ਇਹ ਚੀਜ਼ ਲੈ ਲੈਂਦਾ ਸੀ, ਹਰ ਇੱਕ ਚੀਜ਼ ਪਹਿਲਾਂ ਖਰੀਦ ਲੈਂਦਾ ਸੀ, ਅਤੇ ਮੈਨੂੰ ਇੱਕ ਗੱਲ ਦੱਸ ਖਾਂ, ਇਹ ਮਰਦਾ ਕਿਉਂ? ਮੈਂ ਸਮਝਿਆ ਨਹੀਂ ਮਹਾਰਾਜ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਧੂ ਨੇ ਕਿਹਾ, ਜੇ ਹਰ ਇੱਕ ਚੀਜ਼ ਖਰੀਦ ਲੈਂਦਾ ਸੀ ਤਾਂ ਇਹਨੇ ਫਿਰ ਉਸ ਰੱਬ ਦੇ ਕੋਲੋਂ, ਅਕਾਲ ਪੁਰਖ ਦੇ ਕੋਲੋਂ, ਪਰਮਾਤਮਾ ਦੇ ਕੋਲੋਂ ਆਪਣੇ ਸਾਹ ਕਿਉਂ ਨਹੀਂ ਖਰੀਦ ਲਏ? ਇਹਨਾਂ ਸਾਰੀਆਂ ਵਸਤਾਂ ਦੇ ਨਾਲੋਂ ਜ਼ਰੂਰੀ ਇਹਦੇ ਸਾਹ ਸੀ, ਦੱਸ ਖਾਂ ਮੈਨੂੰ ਉਹ ਕੋਈ ਨਹੀਂ ਖਰੀਦੇ ਭਲਾ? ਅਤੇ ਹੱਸਦਾ ਹੱਸਦਾ ਸਾਧੂ ਅੱਗੇ ਚਲਾ ਗਿਆ। ਬੰਦਾ ਸੋਚਣ ਦੇ ਲਈ ਮਜਬੂਰ ਹੈ ਕਿ ਹਾਂ ਵਾਕਈ ਜ਼ਿੰਦਗੀ ਦੀ ਸੱਚਾਈ ਤਾਂ ਇਹੋ ਹੀ ਆ, ਪੈਸਾ ਜ਼ਿੰਦਗੀ ਨਹੀਂ ਖਰੀਦ ਸਕਦਾ, ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਖਰੀਦ ਸਕਿਆ, ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਰਿਸ਼ਵਤ ਦੇ ਸਕਿਆ? ਅਤੇ ਫਿਰ ਤੁਸੀਂ ਕਿਸੇ ਨੂੰ ਅਮੀਰ ਕਿੱਦਾਂ ਕਹਿ ਸਕਦੇ ਹੋ? ਸਾਧੂ ਦੀ ਇਸ ਗੱਲ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਆਸ ਪਾਸ ਸਾਰੇ ਚੁੱਪ ਚਾਪ ਖੜ੍ਹੇ ਨੇ ਅਤੇ ਜਾਂਦੇ ਹੋਏ ਸਾਧੂ ਨੂੰ ਪਿੱਛੋਂ ਵੇਖ ਰਹੇ ਨੇ, ਸ਼ਾਇਦ ਅੱਜ ਜ਼ਿੰਦਗੀ ਦਾ ਇੱਕ ਸਬਕ ਲੈ ਕੇ ਜਾ ਰਹੇ ਨੇ ਘਰਾਂ ਨੂੰ। ਜ਼ਿੰਦਗੀ ਵਿੱਚ ਚਾਹੇ ਇਨਸਾਨ ਨੇ ਕਿੰਨਾ ਵੀ ਕੁਛ ਖਰੀਦ ਲਿਆ ਹੋਵੇ ਅਤੇ ਬਾਕੀ ਸਾਰਿਆਂ ਦੇ ਨਾਲੋਂ ਪਹਿਲਾਂ ਖਰੀਦ ਲਿਆ ਹੋਵੇ, ਸਭ ਤੋਂ ਮਹਿੰਗੀ ਚੀਜ਼ ਲੈ ਲਈ ਹੋਵੇ, ਪਰ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਹੈ ਕਿਹੜੀ ਕਿ ਇਨਸਾਨ ਨੂੰ ਇਹ ਚੇਤੇ ਰਹਿੰਦਾ? ਕਿ ਇਨਸਾਨ ਨੂੰ ਇਹ ਚਿੱਤ ਚੇਤੇ ਆ ਕਿ ਮੇਰੀ ਜ਼ਿੰਦਗੀ ਨਾਲੋਂ ਵਡਮੁੱਲੀ ਹੋਰ ਕੋਈ ਚੀਜ਼ ਨਹੀਂ? ਮੌਤ ਜਿਹੜੀ ਜ਼ਿੰਦਗੀ ਦੀ ਚਾਲ ਨੂੰ ਜਦੋਂ ਚਾਹੇ ਰੋਕ ਦਿੰਦੀ ਆ, ਐਸੇ ਦੇ ਵਿੱਚ ਜੇ ਆਪਣਿਆਂ ਦੇ ਨਾਲ ਥੋੜ੍ਹਾ ਜਿਹਾ ਸਮਾਂ ਹੋਰ, ਥੋੜ੍ਹੇ ਜਿਹੇ ਪਲ ਹੋਰ ਬਿਤਾਉਣ ਨੂੰ ਮਿਲ ਜਾਣ, ਅਤੇ ਜਾਂ ਫਿਰ ਇੱਦਾਂ ਕਹਿ ਲਈਏ ਕਿ ਸੱਚੇ ਦਿਲ ਨੂੰ ਅਰਦਾਸ ਕਰਕੇ ਇਹ ਪਲ ਆਪਾਂ ਉਸ ਰੱਬ ਦੇ ਕੋਲੋਂ ਲੈ ਲਈਏ, ਅਕਾਲ ਪੁਰਖ ਸਾਨੂੰ ਉਹ ਪਲ ਦੇ ਦੇਵੇ, ਅਤੇ ਉਹਦੇ ਤੋਂ ਅਮੀਰ ਆਦਮੀ ਹੋਰ ਕਿਹੜਾ ਹੋ ਸਕਦਾ? ਕਹਿੰਦੇ ਨੇ ਪੈਸਾ ਉਲਟਾ ਤੁਹਾਨੂੰ ਆਪਣਿਆਂ ਤੋਂ ਦੂਰ ਕਰ ਦਿੰਦਾ। ਪੈਸੇ ਦੀ ਦੌੜ ਦੇ ਵਿੱਚ ਆਪਾਂ ਆਪਣਿਆਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ, ਭਾਵੇਂ ਦੁਨੀਆਂ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਵਧੇਰੇ ਪੈਸਾ ਹੋਵੇ, ਪਰ ਅਮੀਰ ਆਪਾਂ ਕਿਹਨੂੰ ਗਿਣਾਂਗੇ? ਉਹ ਜਿਹੜਾ ਆਪਣਿਆਂ ਦੇ ਵਿੱਚ ਬੈਠਾ, ਆਪਣਿਆਂ ਦੇ ਵਿੱਚ ਬਹਿ ਕੇ ਸੁੱਖ ਦੇ ਸਾਹ ਲੈ ਰਿਹਾ, हस रहा खेड़ रहा अपने बच्चों की खुशी वेख रहा उन्होंने चेहरे के उत्ते मुस्कुराहट वेख के अपनी जिंदगी के पल वधा रहा जां फिर वह जिहड़ा महंगी महंगी चीज़ा उन्होंने खरीद के दे रहा क्योंकि उन्हें वह महंगी चीज़ा खरीदनिया ने इस करके उन्हें कम करन दी लोड़ है कम करूगा तो फिर वह महंगे तोहफे लैके दूगा कि ये महंगे तोहफिया के नाल आप अमीर बनांगे जां फिर कुछ एक फुरसत के पलों के नाल बड़ा वड्डा सवाल आस करता कि कदी कदाई विच विचाले आपां इन्हां उलझे सवालों के जवाब लभण की कोशिश जरूर करते होवांगे एक कहानी कुलदीप राम जी की लिखी हुई जिहड़ी तुहाडे नाल सांझी कीती है ते साडे तक पहुंचाई नरेंद्र सिंह सैमी होरां ने तहे दिलों धन्नवाद
9: ਧੰਨਵਾਦ ਕਹਾਣੀ ਸੁਣਨ ਲਈ ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ ਵਿਚਾਰ ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ

0: ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਫਰਾਂਸ ਦੇ ਨਾਲ ਜੁੜੀ ਹੋਈ, ਜਿੱਥੇ ਫਰਾਂਸ ਦੇ ਜੰਗਲਾਂ ਦੀ ਅੱਗ ਇਸ ਵਕਤ ਫਰਾਂਸ ਦੇ ਦੱਖਣ ਪੱਛਮੀ ਸ਼ਹਿਰ ਬੋਰਦੋ ਤੋਂ ਸਿਰਫ 15 ਕਿਲੋਮੀਟਰ ਦੂਰ ਰਹਿ ਗਈ ਹੈ। ਬੋਰਦੋ ਦੇ ਮੇਅਰ ਦਾ ਕਹਿਣਾ ਹੈ ਕਿ ਉਹ ਹਰ ਸੰਭਾਵਿਤ ਸਥਿਤੀ ਦੇ ਲਈ ਤਿਆਰ ਨੇ, ਪਰ ਆਮ ਲੋਕਾਂ ਨੂੰ ਫਿਰ ਵੀ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦਾ ਹੁਕਮ ਦੇ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਨੇ। ਗਿਰੌਂਦ ਖੇਤਰ ਦੇ ਆਲੇ ਦੁਆਲੇ ਦੌਰਾ ਕਰਨ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹੁਣ ਤੱਕ ਦੀ ਲੱਗੀ ਸਭ ਤੋਂ ਭਿਆਨਕ ਜੰਗਲੀ ਝਾੜੀਆਂ ਦੀ ਅੱਗ ਹੈ। ਉਹਨਾਂ ਕਿਹਾ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਇਸ ਤੋਂ ਭਿਆਨਕ ਅੱਗ ਫਰਾਂਸ ਨੇ ਕਦੇ ਨਹੀਂ ਦੇਖੀ। ਫਰਾਂਸ ਦੇ ਵਿੱਚ ਹੁਣ ਤੱਕ 2,20,000 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਿਆ ਜਾ ਚੁੱਕਿਆ। ਉੱਥੇ ਸਪੇਨ ਦੇ ਮੈਡਰਿਡ ਦੇ ਪੱਛਮ ਦੇ ਵਿੱਚ ਅੱਗ ਬੇਕਾਬੂ ਹੋਣ ਤੋਂ ਬਾਅਦ 1,00,000 ਤੋਂ ਜ਼ਿਆਦਾ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਗਈ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਦਰਮਿਆਨ ਇਹ ਸਾਰੇ ਲੋਕ ਇਸ ਇਲਾਕੇ ਨੂੰ ਖਾਲੀ ਕਰਕੇ ਛੱਡ ਕੇ ਚਲੇ ਗਏ ਸੀ, ਪਰ ਵੱਡੇ ਪੱਧਰ ਦੇ ਉੱਤੇ ਮਾਲੀ ਨੁਕਸਾਨ ਹੋਇਆ। ਉੱਧਰ ਮੰਗਲਵਾਰ ਦੇ ਦਿਨ ਇੱਕ ਹੋਰ ਭਿਆਨਕ ਲੂ ਦੀ ਯਾਨੀ ਹੀਟ ਵੇਵ ਦੀ ਸ਼ੰਕਾ ਅੱਜ ਦੇ ਦਿਨ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਫਰਾਂਸ ਦੇ ਗ੍ਰਹਿ ਮੰਤਰੀ ਲਾਰਾ ਨੂਨੇਸ ਨੇ ਕਿਹਾ ਸੀ ਕਿ ਇਹ ਅੱਗ ਬੜੇ ਵੱਡੇ ਪੱਧਰ ਤੇ ਉੱਤੇ ਫੈਲ ਰਹੀ ਹੈ ਔਰ ਇਸ ਦੇ ਉੱਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਨਿਊਯਾਰਕ ਦੇ ਨਾਲ ਜੁੜੀ ਹੋਈ, ਦੱਸ ਦਈਏ ਕਿ ਇਸ ਦਰਮਿਆਨ ਨਿਊਯਾਰਕ ਸ਼ਹਿਰ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਆਣਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣ ਵਾਲੇ ਮੇਅਰ ਜ਼ਹਰਾਨ ਮਮਦਾਨੀ ਨੇ ਹੁਣ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਮਦਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਬਿਆਨਬਾਜ਼ੀ ਜਾਂ ਦੋਸ਼ ਮੜਨ ਦੀ ਮੇਰੀ ਕੋਈ ਦਿਲਚਸਪੀ ਨਹੀਂ ਹੈ। ਮਮਦਾਨੀ ਨੇ ਨੇਤਨਯਾਹੂ ਦੇ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਦੇ ਨਾਲ ਜੁੜੇ ਹੋਏ ਸਵਾਲਾਂ ਨੂੰ ਟਾਲਦਿਆਂ ਹੋਇਆ ਇਹ ਗੱਲ ਕਹੀ। ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਕੌਮਾਂਤਰੀ ਅਪਰਾਧ ਅਦਾਲਤ ਨੇ ਨਾਲ ਜੁੜੀਆਂ ਹੋਈਆਂ ਪਿਛਲੀ ਟਿੱਪਣੀਆਂ ਦੇ ਉੱਤੇ ਚਰਚਾ ਕਰਨੀ ਪਈ ਸੀ, ਤਾਂ ਮਮਦਾਨੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਗੱਲਬਾਤ ਨੂੰ ਜਨਤਕ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਤਰਜੀਹ ਨਿਊਯਾਰਕ ਦੇ ਸਾਰੇ ਵਸਨੀਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ। ਇਸ ਤੋਂ ਪਹਿਲਾਂ ਨੇਤਨਯਾਹੂ ਨੇ ਕਿਹਾ ਸੀ ਕਿ ਉਹ ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਯਾਨੀ UNGA ਦੇ ਵਿੱਚ ਸ਼ਾਮਲ ਹੋਣ ਦੇ ਲਈ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਨਿਊਯਾਰਕ ਜ਼ਰੂਰ ਜਾਣਗੇ। ਇਸੇ ਦੇ ਉੱਤੇ ਮਮਦਾਨੀ ਨੇ ਇਹ ਟਿੱਪਣੀ ਦਿੱਤੀ ਸੀ ਕਿ ਜੇਕਰ ਉਹ ਨਿਊਯਾਰਕ ਆਉਂਦੇ ਹਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਬਾਰੇ ਸਾਰੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਪ੍ਰਸ਼ਾਸਨ ਦੀ ਤਰਫ ਤੋਂ ਇਸ ਦੇ ਉੱਤੇ ਫੈਸਲਾ ਲਿਆ ਜਾਏਗਾ। ਉੱਧਰ ਮਮਦਾਨੀ ਦੇ ਉੱਤੇ ਹੁਣ ਨਫ਼ਰਤ ਫੈਲਾਉਣ ਦਾ ਦੋਸ਼ ਮੜਿਆ ਗਿਆ। ਜ਼ਹਰਾਨ ਮਮਦਾਨੀ ਨੇ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਕਹੀ ਉਸ ਨੂੰ ਹੁਣ ਯਹੂਦੀ ਭਾਈਚਾਰੇ ਦੇ ਖਿਲਾਫ ਜੋੜ ਕੇ ਅਮਰੀਕਾ ਦੇ ਇੱਕ ਮੀਡੀਆ ਦੇ ਸੈਗਮੈਂਟ ਦੀ ਤਰਫ ਤੋਂ ਪ੍ਰਸਾਰਿਆ ਜਾ ਰਿਹਾ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ ਸੀ। ਉਹਨਾਂ ਕਿਹਾ ਸੀ ਕਿ ਕੌਮਾਂਤਰੀ ਅਪਰਾਧ ਅਦਾਲਤ ਦੀ ਤਰਫ ਤੋਂ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫਤਾਰ ਕਰਨ ਦਾ ਹੱਕ ਜਾਂ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈ, ਇਹ ਫੈਡਰਲ ਸਰਕਾਰ ਦਾ ਅਧਿਕਾਰ ਖੇਤਰ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਜਾਰੀ ਤਣਾਅ ਨੂੰ ਕਾਫ਼ੀ ਦੋਸਤਾਨਾ ਗੱਲਬਾਤ ਦੇ ਵਿੱਚ ਬਦਲਿਆ ਜਾ ਸਕਦਾ ਹੈ ਔਰ ਚੱਲ ਵੀ ਰਹੀ ਹੈ ਲਗਾਤਾਰ ਤੀਸਰੇ ਦਿਨ ਵੀ। ਹਾਲਾਂਕਿ ਦੋਹਾਂ ਧਿਰਾਂ ਨੇ ਇੱਕ ਦੂਸਰੇ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ, ਪਰ ਏਅਰਫੋਰਸ ਵਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਸੋਮਵਾਰ ਦੇ ਦਿਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਜੰਗ ਨੂੰ ਖਤਮ ਕਰਨਾ ਹੀ ਇੱਕ ਚੰਗੀ ਸੰਭਾਵਨਾ ਹੋਏਗੀ। ਹਾਲਾਂਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਅਮਰੀਕਾ ਫਿਰ ਤੋਂ ਉਹੀ ਕਾਰਵਾਈ ਕਰੇਗਾ ਜੋ ਜੰਗਬੰਦੀ ਤੋਂ ਪਹਿਲਾਂ ਕਰ ਰਿਹਾ ਸੀ। ਈਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਮਰੀਕਾ ਦੇ ਨਾਲ ਉਹਨਾਂ ਦੀ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਈਰਾਨ ਦੇ ਉੱਤੇ ਅਮਰੀਕੀ ਹਮਲੇ ਇਸ ਕਰਕੇ ਰੋਕ ਦਿੱਤੇ ਕਿਉਂਕਿ ਦੋਹਾਂ ਧਿਰਾਂ ਦੇ ਦਰਮਿਆਨ ਵਿਚੋਲਗੀ ਕਰਨ ਵਾਲੇ ਦੇਸ਼ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਗੱਲਬਾਤ ਅੱਗੇ ਤੋਰਨ ਦਾ ਸੱਦਾ ਆਇਆ ਸੀ। ਈਰਾਨ ਨੇ ਵੀ ਆਪਣੇ ਹਮਲੇ ਰੋਕੇ ਨੇ, ਪਰ ਈਰਾਨ ਨੇ ਇਸ ਦੀ ਵਜ੍ਹਾ ਅਮਰੀਕਾ ਦੇ ਨਾਲ ਨਵੇਂ ਸਿਰੇ ਤੋਂ ਕਿਸੇ ਗੱਲਬਾਤ ਦੇ ਤੁਰੰਤ ਤੋਂ ਇਨਕਾਰ ਕਰਦਿਆਂ ਹੋਇਆਂ ਕੀਤੀ। ਉਹਨਾਂ ਕਿਹਾ ਕਿ ਇਹ ਠਹਿਰਾਵ ਲਗਭਗ 2 ਹਫ਼ਤਿਆਂ ਤੱਕ ਰੋਜ਼ਾਨਾ ਚੱਲੇ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਆਇਆ ਕਿਉਂਕਿ ਅਮਰੀਕਾ ਨੇ ਹਾਲੇ ਹਾਲ ਫਿਲਹਾਲ ਕੋਈ ਹਮਲਾ ਨਹੀਂ ਕੀਤਾ, ਇਸ ਕਰਕੇ ਈਰਾਨ ਵੀ ਉਸ ਦੀ ਜਵਾਬੀ ਕਾਰਵਾਈ ਨਹੀਂ ਕਰ ਰਿਹਾ। ਇਹਨਾਂ ਹਮਲਿਆਂ ਦੇ ਵਿੱਚ ਜੂਨ ਮਹੀਨੇ ਦੇ ਅੰਦਰ ਪੂਰੀ ਤਰੀਕੇ ਦੇ ਨਾਲ ਇੱਕ ਸਮਝੌਤਾ ਹੋ ਗਿਆ ਸੀ ਜਾਂ ਇੱਕ ਕਿਸਮ ਦਾ ਵਿਰਾਮ ਲੱਗ ਗਿਆ ਸੀ, ਪਰ ਉਹ ਇੱਕ ਵਾਰ ਫਿਰ ਤੋਂ ਤੁਰ ਪਏ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਦੋਹਾਂ ਸਦਨਾਂ ਦੇ ਅੰਦਰ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਇੱਕ ਵਾਰ ਫਿਰ ਤੋਂ ਹੰਗਾਮੇ ਦੇ ਆਸਾਰ ਨੇ। ਵੈਸੇ ਦੱਸ ਦਈਏ ਕਿ ਪਬਲਿਕ ਐਗਜ਼ਾਮੀਨੇਸ਼ਨ ਅਮੈਂਡਮੈਂਟ ਬਿੱਲ 2026 ਪਾਰਲੀਮੈਂਟ ਦੇ ਵਿੱਚ ਪੇਸ਼ ਹੋ ਚੁੱਕਿਆ। ਜਿਸ ਦੇ ਉੱਤੇ ਕੱਲ ਦੇ ਦਿਨ ਚਰਚਾ ਹੋਣੀ ਸੀ, ਪਰ ਵਿਰੋਧੀ ਧਿਰ ਦੇ ਜਿਹੜਾ ਜਮੂਤ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਜ਼ਿੱਦ ਫੜੀ ਹੋਈ ਸੀ ਕਿ ਗ੍ਰਹਿ ਮੰਤਰੀ ਇਸ ਮਾਮਲੇ ਦੇ ਉੱਤੇ ਯਾਨੀ ਜੰਤਰ ਮੰਤਰ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਵੀ ਜਿੱਥੇ ਜਿੱਥੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਹੋਏ ਨੇ ਉਸ ਦਰਮਿਆਨ ਉਹਨਾਂ 'ਤੇ ਲਾਠੀਚਾਰਜ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਫ਼ੀ ਮੰਗਣ ਨਹੀਂ ਤਾਂ ਅਸਤੀਫਾ ਦੇਣ। ਇਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਇਸ ਕਿਸਮ ਦਾ ਜਿਹੜਾ ਜਮੂਤ ਬਣਿਆ ਹੋਇਆ ਸੀ ਉਹ ਅੱਜ ਦੇ ਦਿਨ ਟੁੱਟ ਸਕਦਾ ਹੈ ਕਿ ਨਹੀਂ ਇਹ ਕਹਿਣਾ ਮੁਸ਼ਕਲ ਹੈ, ਪਰ ਸੰਸਦ ਭਵਨ ਦੇ ਵਿੱਚ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 9:30 ਦੇ ਆਸ ਪਾਸ NDA ਯਾਨੀ ਕਿ ਭਾਜਪਾ ਦੀ ਅਗਵਾਈ ਵਾਲੇ ਧੜੇ ਦੇ MPs ਦੀ ਆਪਸ ਦੇ ਵਿੱਚ ਬੈਠਕ ਹੋਈ ਹੈ। 11:00 ਸਦਨ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ। ਐਂਟੀ ਪੇਪਰ ਲੀਕ ਬਿੱਲ ਦੇ ਉੱਤੇ ਚਰਚਾ ਹੋ ਰਹੀ ਹੈ। ਇਸ ਦਰਮਿਆਨ ਗਤੀਰੋਧ ਦੋਹਾਂ ਧਿਰਾਂ ਦੇ ਦਰਮਿਆਨ ਚੱਲ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ NDA ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ਿਰਕਤ ਵੀ ਕੀਤੀ, ਪਰ ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਪਾਰਲੀਮੈਂਟ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ ਨੇ। ਮੰਨਿਆ ਜਾ ਰਿਹਾ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਜ਼ਰੂਰ ਪਹੁੰਚ ਸਕਦੇ ਨੇ, ਪਰ ਪੇਪਰ ਲੀਕ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੇ ਉੱਤੇ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 2:00 ਚਰਚਾ ਹੋਣੀ ਹੈ। ਚਰਚਾ ਦੇ ਲਈ 6 ਘੰਟੇ ਦਾ ਸਮਾਂ ਰੱਖਿਆ ਗਿਆ ਔਰ ਇਸ ਨੂੰ ਹੋਰ ਵੀ ਵਧਾਇਆ ਜਾ ਸਕਦਾ। ਸਪੀਕਰ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਸਦਨ ਨੂੰ ਚੱਲਣ ਦੇਣ ਤਾਂ ਕਿ ਇਸ ਬਿੱਲ ਦੇ ਉੱਤੇ ਚਰਚਾ ਹੋ ਸਕੇ। ਵੈਸੇ ਇਸ ਦਰਮਿਆਨ ਨੀਟ ਪੇਪਰ ਲੀਕ ਮਸਲੇ ਦੇ ਉੱਤੇ ਬਿਹਾਰ ਦੇ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਸੰਬੰਧ 'ਚ ਸੂਬਾਈ ਸਰਕਾਰ ਨੇ ਇੱਕ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਫੈਸਲਾ ਲਿਆ। ਸਰਕਾਰ ਨੇ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ। ਬਿਹਾਰ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਦੁਆਰਾ ਜਾਰੀ ਕੀਤੀ ਜਾਣਕਾਰੀ ਦੇ ਮੁਤਾਬਕ 26 ਜੁਲਾਈ ਸ਼ਾਮ 6:00 ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈ ਲਏ ਜਾਣਗੇ। ਇਸ ਦਰਮਿਆਨ ਇਸ ਤੋਂ ਇਲਾਵਾ ਭੰਨ ਤੋੜ ਅਤੇ ਹਿੰਸਾ ਦੇ ਦੋਸ਼ਾਂ ਦੇ ਵਿੱਚ ਵੀ ਹਿਰਾਸਤ ਦੇ ਵਿੱਚ ਲਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਹਾਲਾਂਕਿ ਕਾਂਗਰਸ ਅਤੇ ਵਿਦਿਆਰਥੀ ਸੰਗਠਨਾਂ ਦਾ ਇਹ ਕਹਿਣਾ ਹੈ ਕਿ ਸਿਰਫ 26 ਜੁਲਾਈ ਨਹੀਂ ਬਲਕਿ ਉਸ ਤੋਂ ਬਾਅਦ ਵੀ ਪੁਲਿਸ ਨਵੇਂ ਸਿਰੇ ਤੋਂ ਪਰਚੇ ਪਾ ਕੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਖਾਸ ਤੌਰ ਦੇ ਉੱਤੇ ਬਿਹਾਰ ਦੇ ਵਿੱਚ ਲੜਕੀਆਂ ਦੇ ਉੱਤੇ ਮਾਮਲੇ ਪਾਏ ਜਾ ਰਹੇ ਨੇ। ਉਧਰ ਬਿਹਾਰ ਦੇ ਸਿਵਾਨ ਦੇ ਵਿੱਚ ਸਟੂਡੈਂਟਸ ਦੇ ਇੱਕ ਸਮੂਹ ਦੀ ਬਿਹਾਰ ਪੁਲਿਸ ਦੇ ਜਵਾਨ ਦੀ ਤਰਫ ਤੋਂ AK-47 ਰਾਈਫਲ ਤਾਨਣ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਯਾਨੀ RJD ਦੇ ਨੇਤਾ ਬਿਹਾਰ ਤੋਂ ਆਉਂਦੇ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਉੱਤੇ ਬਿਹਾਰ ਨੂੰ ਪੁਲਿਸ ਸਟੇਟ ਬਣਾਉਣ ਦਾ ਦੋਸ਼ ਮੜਦਿਆਂ ਹੋਇਆਂ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਖਬਰ ਏਜੰਸੀ PTI ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ NDA ਸਰਕਾਰ ਅਤੇ ਸਮਰਾਟ ਚੌਧਰੀ ਬਿਹਾਰ ਨੂੰ ਗੁੰਡਿਆਂ ਦੇ ਸਹਾਰੇ ਚਲਾਉਣ ਵਾਲੀ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਦੇ ਸਾਹਮਣੇ ਝੁੱਕ ਗਈ ਹੈ, ਸਮਝੌਤਾ ਹੋ ਗਿਆ, ਤਾਂ ਫਿਰ ਸਮਰਾਟ ਚੌਧਰੀ ਦੇ ਆਦੇਸ਼ ਦੇ ਉੱਤੇ ਬਿਹਾਰ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ? ਇਸ ਮਾਮਲੇ ਦੇ ਉੱਤੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵੀਡੀਓ ਦਾ ਨੋਟਿਸ ਲੈਂਦਿਆਂ ਹੋਇਆਂ ਤੇਜਸਵੀ ਯਾਦਵ ਨੇ ਇਹ ਵੀ ਕਿਹਾ ਕਿ ਬਿਹਾਰ ਦੇ ਸਿਵਾਨ ਜ਼ਿਲ੍ਹੇ 'ਚ 25 ਜੁਲਾਈ ਨੂੰ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਹੜੇ ਸਟੂਡੈਂਟਸ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਬਿਹਾਰ ਪੁਲਿਸ ਦੇ ਜਵਾਨ ਨੇ AK-47 ਰਾਈਫਲ ਤਾਣ ਲਈ ਸੀ। ਇਸੇ ਵੀਡੀਓ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਬਿਆਨਬਾਜ਼ੀਆਂ ਤੇਜ਼ ਹੋਈਆਂ ਨੇ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਨੂੰ ਪੁਲਿਸ ਦਾ ਸਟੂਡੈਂਟਸ ਦੇ ਉੱਤੇ AK-47 ਫਾਇਰਿੰਗ ਕਰਨ ਦਾ ਦੇਸ਼ ਦਾ ਪਹਿਲਾ ਮਾਮਲਾ ਦੱਸਿਆ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ 3 ਪ੍ਰਦਰਸ਼ਨਕਾਰੀਆਂ ਦੇ ਵਿੱਚੋਂ 1 ਨੂੰ ਪੁਲਿਸ ਦੀ ਇਹ ਗੋਲੀ ਲੱਗੀ ਸੀ, ਜਦਕਿ ਬਾਕੀ 2 ਨੂੰ ਗੋਲੀ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਕਿ ਜ਼ਖਮੀਆਂ ਦੇ ਵਿੱਚ ਨੇ ਵੀ ਕਿਸੇ 1 ਨੇ AK-47 ਦੇ ਨਾਲ ਗੋਲੀ ਚਲਾਈ ਹੈ। ਹਾਲਾਂਕਿ ਇਸ ਗੱਲ ਦੇ ਪੁਲਿਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ ਨੇ। ਉੱਥੇ ਹੀ ਇਸ ਮਸਲੇ ਨੂੰ ਲੈ ਕੇ ਭਾਰਤ ਦੇ ਅੰਦਰ ਸਿਆਸਤ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਰੁਕਦੀ ਨਜ਼ਰ ਨਹੀਂ ਆ ਰਹੀ। ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਜੈਨਜ਼ੀ ਦੇ ਉੱਤੇ ਵਿਵਾਦਤ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਨੇ ਪ੍ਰਦਰਸ਼ਨਕਾਰੀਆਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਿਹਾ। ਉਹਨਾਂ ਦੇ ਇਹਨਾਂ ਬਿਆਨਾਂ ਦੇ ਉੱਤੇ ਕਾਂਗਰਸ ਅਤੇ AIMA ਦੇ ਨੇਤਾਵਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਸਾਂਝੇ ਕੀਤੇ ਗਏ ਵੀਡੀਓ ਅਤੇ ਪੋਸਟ ਦੇ ਉੱਤੇ ਟਿੱਪਣੀ ਦਿੰਦਿਆਂ ਆਇਆ ਕੰਗਨਾ ਨੇ ਕਿਹਾ ਕਿ ਉਹਨਾਂ ਨੂੰ ਦੇਖ ਕੇ ਉਲਟੀ ਆਉਣ ਲੱਗਦੀ ਹੈ। ਉਹਨਾਂ ਨੇ ਪ੍ਰਦਰਸ਼ਨ ਦੇ ਦਰਮਿਆਨ ਇਸਤੇਮਾਲ ਕੀਤੀ ਗਈ ਭਾਸ਼ਾ ਦੀ ਵੀ ਆਲੋਚਨਾ ਕੀਤੀ। ਇੱਕ ਹੋਰ ਪੋਸਟ ਦੇ ਵਿੱਚ ਕੰਗਨਾ ਰਣੌਤ ਨੇ ਪ੍ਰਦਰਸ਼ਨ 'ਚ ਸ਼ਾਮਲ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਇਹ ਪੱਛਮੀ ਸੋਚ ਤੋਂ ਪ੍ਰਭਾਵਿਤ ਭਾਰਤੀ ਮਹਿਲਾਵਾਂ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮਹਿਲਾਵਾਂ ਨਸ਼ਾ ਕਰਨ, ਸ਼ਰਾਬ ਪੀਣ, ਮਾਤਾ ਪਿਤਾ ਦੀ ਕਮਾਈ ਦੇ ਉੱਤੇ ਨਿਰਭਰ ਰਹਿਣ ਨੂੰ ਆਪਣੀ ਆਜ਼ਾਦੀ ਬੜੇ ਖੁੱਲ ਕੇ ਬੜੇ ਫਖਰ ਦਿਲੀ ਦੇ ਨਾਲ ਦੱਸਦੀਆਂ ਨੇ ਇਸ ਟਿੱਪਣੀ ਦੀ। ਹਾਲਾਂਕਿ ਕੰਗਨਾ ਰਣੌਤ ਦੀ ਤਰਫ ਤੋਂ ਜਿਹੜੀ ਕੀਤੀ ਗਈ ਹੈ ਉਸਦੀ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈ ਹੈ ਤਾਂ ਦਿੱਲੀ ਹਾਈਕੋਰਟ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਣੇ ਹੋਰਨਾਂ ਨੂੰ ਨੈਸ਼ਨਲ ਹੈਰਾਲਡ ਦੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ 'ਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਪਟੀਸ਼ਨ ਦੇ ਉੱਤੇ ਜਵਾਬ ਦਾਖਲ ਕਰਦਿਆਂ 3 ਹਫ਼ਤਿਆਂ ਦਾ ਵਾਧੂ ਸਮਾਂ ਦਿੱਤਾ ਹੈ। ਸੁਣਵਾਈ ਦੇ ਦਰਮਿਆਨ ਕਾਂਗਰਸੀ ਆਗੂਆਂ ਨੇ ਵਕੀਲਾਂ ਨੇ ਆਪਣਾ ਪੱਖ ਪੇਸ਼ ਕਰਨ ਦੇ ਲਈ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ ਸੀ। ਹਾਲਾਂਕਿ ED ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪ੍ਰਤੀਵਾਦੀ ਨੂੰ 2 ਮਹੀਨੇ ਦਾ ਸਮਾਂ ਪਹਿਲਾਂ ਹੀ ਦਿੱਤਾ ਗਿਆ ਸੀ, ਫਿਰ ਉਹ ਜਵਾਬ ਦਾਖਲ ਕਰਨ ਦੇ ਵਿੱਚ ਅਸਫਲ ਕਿਉਂ ਰਹੇ ਨੇ। ਤੁਸ਼ਾਰ ਮਹਿਤਾ ਨੇ ਸਰਕਾਰ ਦੀ ਤਰਫ ਤੋਂ ਇਹ ਵੀ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਕਾਨੂੰਨੀ ਪਹਿਲੂਆਂ ਦੇ ਉੱਤੇ ਆਧਾਰਿਤ ਹੈ ਅਤੇ ਹੇਠਲੀ ਅਦਾਲਤ ਦਾ ਫੈਸਲਾ ਗਲਤ ਸੀ। ED ਨੇ ਰਾਊਜ਼ ਐਵਨਿਊ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਦੇ ਵਿੱਚ ਆਗੂਆਂ ਦੇ ਵਿਰੁੱਧ ED ਦੀ ਚਾਰਜਸ਼ੀਟ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੇਠਲੀ ਅਦਾਲਤ ਨੇ 16 ਦਸੰਬਰ 2025 ਨੂੰ ਇਹ ਕਹਿ ਕੇ ਚਾਰਜਸ਼ੀਟ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਬਿਨਾਂ FIR ਦੇ PMLA ਤਹਿਤ ਜਾਂਚ ਏਜੰਸੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਨਾ ਕਾਨੂੰਨੀ ਤੌਰ ਦੇ ਉੱਤੇ ਸਹੀ ਨਹੀਂ ਹੈ। ਉੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚੋਂ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਡਿਪਟੀ ਪ੍ਰੀਮੀਅਰ ਬੈਨ ਕਾਰੋਲ ਹੁਣ ਸਾਬਕਾ ਡਿਪਟੀ ਪ੍ਰੀਮੀਅਰ ਹੋ ਜਾਂਦੇ ਨੇ। ਅਸਲ ਦੇ ਵਿੱਚ ਉਹ ਨਵੇਂ ਪ੍ਰੀਮੀਅਰ ਬਣੇ ਨੇ ਵਿਕਟੋਰੀਆ ਦੇ, ਕਿਉਂਕਿ ਜਸਿੰਟਾ ਐਲਨ ਦੀ ਤਰਫ ਤੋਂ ਪਾਰਟੀ ਦੇ ਮੈਂਬਰਸ ਦੀ ਦੁਆਰਾ ਪਾਏ ਜਾ ਰਹੇ ਦਬਾਅ ਦੇ ਚੱਲਦਿਆਂ ਆਪਣਾ ਅਸਤੀਫਾ ਦੇ ਦਿੱਤਾ ਗਿਆ। ਸਾਬਕਾ ਡਿਪਟੀ ਪ੍ਰੀਮੀਅਰ ਅਤੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਹੁਣ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ ਅਗਵਾਈ ਕਰਨਗੇ ਉਦੋਂ ਤੱਕ ਜਦੋਂ ਤੱਕ ਨਵੰਬਰ ਮਹੀਨੇ ਦੇ ਵਿੱਚ ਚੋਣਾਂ ਨਹੀਂ ਹੋ ਜਾਂਦੀਆਂ। ਉਸ ਤੋਂ ਬਾਅਦ ਜੇਕਰ ਬੈਨ ਕੈਰਲ ਜਿੱਤ ਕੇ ਆਉਂਦੇ ਨੇ ਤਾਂ ਉਹ ਆਪਣੀ ਦਾਅਵੇਦਾਰੀ ਨੂੰ ਹੋਰ ਵੀ ਪੁਖਤਾ ਕਰ ਸਕਦੇ ਨੇ। ਪਰ ਇਸ ਦਰਮਿਆਨ ਵਿਕਟੋਰੀਅਨ ਅਟਾਰਨੀ ਜਨਰਲ ਸੋਨੀਆ ਕਿਲਕਿਨੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੈਨ ਕੈਰਲ ਨੇ ਆਪਣੇ ਆਪ ਨੂੰ ਪ੍ਰੀਮੀਅਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਔਰ ਇਸ ਤੋਂ ਪਹਿਲਾਂ ਜਸਿੰਟਾ ਐਲਨ ਆਪਣੇ ਅਸਤੀਫੇ ਦੀ ਗੱਲ ਮੀਡੀਆ ਦੇ ਵਿੱਚ ਰੱਖ ਹੀ ਚੁੱਕੇ ਸੀ। ਉੱਥੇ ਇੱਕ ਹੋਰ ਵਿਵਾਦਿਤ ਖਬਰ ਵਿਕਟੋਰੀਆ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਵਿਕਟੋਰੀਆ ਦੇ ਵਿੱਚ ਲਿਬਰਲ ਪਾਰਟੀ ਦੀ MP ਮੋਇਰਾ ਡੀਮਿੰਗ ਨੇ ਵੀ ਆਪਣਾ ਲਿਬਰਲ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਹ ਲਿਬਰਲ ਪਾਰਟੀ ਦੀ ਪਾਰਲੀਮੈਂਟਰੀ ਕਾਰਵਾਈਆਂ 'ਚ ਸ਼ਾਮਲ ਨਹੀਂ ਹੋਣਗੇ ਜਾਂ ਗੈਰ ਪਾਰਲੀਮੈਂਟਰੀ ਵੀ, ਪਰ ਉਹ ਕ੍ਰੋਸ ਬੈਂਚ ਦੇ ਉੱਤੇ ਜ਼ਰੂਰ ਬਣੇ ਰਹਿਣਗੇ ਕਿਉਂਕਿ ਇੰਡੀਪੈਂਡੈਂਟ MP ਬਣ ਕੇ ਉਹ ਪਾਰਲੀਮੈਂਟ ਦੇ ਵਿੱਚ ਹਾਲੇ ਵੀ ਮੌਜੂਦ ਨੇ। ਇਹੀ ਉਹਨਾਂ ਦੀ ਤਾਕਤ ਹੋਏਗੀ ਔਰ ਅਪਰ ਹਾਊਸ ਤੋਂ ਜਿਹੜਾ ਵੈਸਟਰਨ ਮੈਟਰੋਪੋਲੀਟਨ ਰੀਜਨ ਉੱਥੋਂ MP ਚੁਣ ਕੇ ਆਉਂਦੇ ਮੋਇਰਾ ਡੀਮਿੰਗ ਦੇ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਇਸ ਕਿਸਮ ਦੇ ਵਿਵਾਦ ਜੁੜੇ ਹੋਏ ਨੇ। ਹਾਲ ਫਿਲਹਾਲ ਜੈਸ ਵਿਲਸਨ ਜਿਹੜੇ ਕਿ ਲਿਬਰਲ ਪਾਰਟੀ ਦੀ ਅਗਵਾਈ ਕਰ ਰਹੇ ਨੇ, ਇੱਕ ਪਾਸੇ ਉਹਨਾਂ ਦੇ ਲਈ ਇਹ ਚੰਗੀ ਖਬਰ ਆਉਂਦੀ ਹੈ ਕਿ ਲੇਬਰ ਪਾਰਟੀ ਦਾ ਆਧਾਰ ਕਮਜ਼ੋਰ ਹੋਇਆ, ਜਸਿੰਟਾ ਐਲਨ ਕੁਰਸੀ ਛੱਡ ਗਏ ਨੇ ਅਤੇ ਦੂਸਰੇ ਪਾਸੇ ਉਹਨਾਂ ਦੀ ਆਪਣੀ ਦੀ ਪਾਰਟੀ ਦੀ ਇੱਕ ਮੈਂਬਰ ਜਿਹੜੀ ਕਾਫੀ ਚਿਰ ਤੋਂ ਲਟਕੀ ਵੀ ਹੋਈ ਸੀ ਉਹਨਾਂ ਨੂੰ ਹੁਣ ਬਾਹਰ ਹੋ ਜਾਣ ਦੇ ਚੱਲਦਿਆਂ ਲਿਬਰਲ ਪਾਰਟੀ ਦੀ ਪ੍ਰਮੁੱਖ ਜੈਸ ਵਿਲਸਨ ਨੂੰ ਥੋੜ੍ਹਾ ਝਟਕਾ ਤਾਂ ਜ਼ਰੂਰ ਲੱਗਿਆ ਹੋਏਗਾ। ਉੱਥੇ ਅਗਲੀਆਂ ਕੁਝ ਖਬਰਾਂ ਆਸਟ੍ਰੇਲੀਆ ਦੀਆਂ ਸੜਕਾਂ ਦੇ ਨਾਲ ਜੁੜੀਆਂ ਹੋਈਆਂ। ਇੱਕ ਖਬਰ ਜਿਸ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਸੜਕਾਂ ਕਿਹੜੀਆਂ ਨੇ, ਯਾਨੀ ਮੋਸਟ ਡੇਂਜਰਸ ਰੋਡਸ ਇਨ ਆਸਟ੍ਰੇਲੀਆ, ਅਤੇ ਦੂਜੀ ਖਬਰ ਵੀ ਸੜਕਾਂ ਦੇ ਨਾਲ ਹੀ ਜੁੜੀ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਵਰਸਟ ਸੜਕਾਂ ਦਾ ਜਿਹੜਾ ਇੱਕ ਸਰਵੇ ਹੋਇਆ ਆਮ ਲੋਕਾਂ ਦੇ ਵਿੱਚ ਉਸ ਸਰਵੇ ਦੇ ਬਾਰੇ ਸਾਂਝ ਪਾ ਦਿੰਦੇ। ਸਭ ਤੋਂ ਪਹਿਲਾਂ ਦੇਸ਼ ਦੇ ਵਿੱਚ ਸਭ ਤੋਂ ਖਰਾਬ ਸੜਕਾਂ ਦੀ ਜਦੋਂ ਗੱਲ ਆਉਂਦੀ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਤਾਂ ਇਸ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਰਾਜਧਾਨੀ ਸ਼ਹਿਰਾਂ ਦਾ ਇੱਕ ਮੁਕਾਬਲਾ ਕੀਤਾ ਗਿਆ, ਇੱਕ ਤੁਲਨਾਤਮਕ ਅਧਿਐਨ ਕੀਤਾ ਗਿਆ। ਇਸ ਸੂਚੀ ਦੇ ਵਿੱਚ ਦੇਸ਼ ਦੀ ਸਭ ਤੋਂ ਖਤਰਨਾਕ ਐਸੀ ਸੜਕ ਜਿੱਥੇ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਨੇ, ਦੁਰਘਟਨਾਵਾਂ ਹੁੰਦੀਆਂ ਨੇ, ਉਹ ਆਸਟ੍ਰੇਲੀਆ ਦੇ ਵਿੱਚ ਨੰਬਰ 1 ਸਾਈਟ ਵੀ ਹੈ। ਉਹ ਹੈ ਵਿਕਟੋਰੀਆ ਦੀ ਗਲੈਨ ਵੇਵਰਲੀ, ਜਿੱਥੇ ਸਪ੍ਰਿੰਗਵੇਲ ਰੋਡ ਨੂੰ ਮੌਤ ਦਾ ਘਰ ਦੱਸਿਆ ਗਿਆ। ਦੇਸ਼ ਦੇ ਅੰਦਰ ਟੌਪ 10 ਜਿਹੜੇ ਸਪੋਟ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ, ਬਲਕਿ 9 ਸਪੋਟ ਜਿਹੜੇ ਨੇ ਉਹ ਵਿਕਟੋਰੀਆ ਦੇ ਹੀ ਨੇ, ਮਹਿਜ਼ 1 ਸਪੋਟ ਜਿਹੜਾ ਉਹ ਨਿਊ ਸਾਊਥ ਵੇਲਜ਼ ਹੈ। ਇਸ ਤੋਂ ਇਲਾਵਾ ਜਿਹੜੀਆਂ ਵਿਕਟੋਰੀਆ ਸੂਬੇ ਦੇ ਵਿੱਚ ਕ੍ਰਮਵਾਰ ਤਰੀਕੇ ਦੇ ਨਾਲ 2 ਨੰਬਰ ਤੋਂ 5 ਨੰਬਰ 'ਤੇ ਸਭ ਤੋਂ ਖਤਰਨਾਕ ਸੜਕਾਂ ਨੇ, ਉਹਦੇ 'ਚ ਬੰਡੂਰਾ ਦੀ ਪਲੈਂਟੀ ਰੋਡ, ਨੰਬਰ 3 ਦੇ ਉੱਤੇ ਡੌਨਕਾਸਟਰ ਦੀ ਡੌਨਕਾਸਟਰ ਰੋਡ, ਨੰਬਰ 4 ਦੇ ਉੱਤੇ ਰਿੰਗਵੁੱਡ ਦੇ ਵਿੱਚ ਮੰਡੂਰਾ ਹਾਈਵੇ, ਅਤੇ 5 ਨੰਬਰ ਦੇ ਉੱਤੇ ਕੈਂਬਲ ਫੀਲਡ ਦੇ ਵਿੱਚ ਸਿਡਨੀ ਰੋਡ ਨੂੰ ਆਸਟ੍ਰੇਲੀਆ ਦੀਆਂ ਸਭ ਤੋਂ ਖਤਰਨਾਕ ਟੌਪ 5 ਸੜਕਾਂ ਦੇ ਵਿੱਚ ਰੱਖਿਆ ਗਿਆ। ਐਸਾ ਨਹੀਂ ਹੈ ਕਿ ਟੌਪ 10 ਦੇ ਵਿੱਚ ਵਿਕਟੋਰੀਆ ਤੋਂ ਇਲਾਵਾ ਹੋਰ ਕੋਈ ਸਟੇਟ ਨਹੀਂ ਹੈ, ਨਿਊ ਸਾਊਥ ਵੇਲਜ਼ ਦਾ ਵੀ ਇੱਕ ਇਲਾਕਾ ਜਿਹੜਾ ਉਹ ਟੋਪ 10 ਆਸਟ੍ਰੇਲੀਆ ਦੇ ਜਿਹੜੇ ਕ੍ਰੈਸ਼ ਸਾਈਟਸ ਨੇ ਜਾਂ ਐਕਸੀਡੈਂਟ ਸਾਈਟਸ ਨੇ ਉਹਨਾਂ ਦੇ ਵਿੱਚ ਸ਼ੁਮਾਰ ਹੁੰਦਾ ਹੈ। ਨਿਊ ਸਾਊਥ ਵੇਲਜ਼ ਦਾ ਕਾਰਲਿੰਗਫਰਡ ਇਲਾਕਾ ਜਿੱਥੇ ਦੀ ਪੈਨਟ ਹਿਲਜ਼ ਰੋਡ ਨੂੰ ਨੰਬਰ 1 ਐਕਸੀਡੈਂਟ ਸਪੋਟ ਦੱਸਿਆ ਗਿਆ। ਇਸ ਤੋਂ ਇਲਾਵਾ ਦੂਜੇ ਨੰਬਰ ਦੇ ਉੱਤੇ ਲਿਵਰਪੂਲ ਦਾ ਹਿਊਮ ਹਾਈਵੇ, ਤੀਜੇ 'ਤੇ ਨੌਰਥ ਰਾਈਡ ਦੇ ਵਿੱਚ ਐਪਿੰਗ ਰੋਡ, ਚੌਥੇ ਦੇ ਉੱਤੇ ਬੌਕਮ ਹਿਲ ਦੇ ਵਿੱਚ ਵਿੰਡਜ਼ਰ ਰੋਡ, ਅਤੇ ਪੰਜਵੇਂ ਦੇ ਉੱਤੇ ਵੈਸਟ ਰਾਈਡ ਦੇ ਵਿੱਚ ਵਿਕਟੋਰੀਆ ਰੋਡ ਨੂੰ ਸਭ ਤੋਂ ਖਤਰਨਾਕ ਹੌਟਸਪੌਟ ਜਿਹੜੇ ਨੇ ਮੰਨਿਆ ਗਿਆ। ਦੱਸ ਦਈਏ ਕਿ ਸਰਵੇਖਣ ਜਾਂ ਜਿਹੜੀ ਸਟੱਡੀ ਹੈ ਇਹ ਸਾਲ 2026 ਦੀ ਐਮੀ ਕ੍ਰੈਸ਼ ਇੰਡੈਕਸ ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਇਸ ਕੰਪਨੀ ਤੱਕ ਇੰਸ਼ੋਰੈਂਸ ਦੇ ਕਲੇਮ ਹਾਸਲ ਕਰਨ ਵਾਲੇ ਜਿਹੜੇ ਸਾਲ 2025 'ਚ ਲੋਕ ਸੀ ਉਹਨਾਂ ਦੀਆਂ 3,94,000 ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਇਹ ਜਿਹੜਾ ਸਰਵੇਖਣ ਤਿਆਰ ਕੀਤਾ ਗਿਆ। ਵੈਸੇ ਸਿਰਫ ਮੈਲਬਰਨ ਔਰ ਸਿਡਨੀ ਦੀ ਹੀ ਗੱਲ ਨਹੀਂ, ਬ੍ਰਿਸਬੇਨ ਜਾਂ ਦੂਸਰੇ ਸ਼ਹਿਰਾਂ ਦੇ ਵੀ ਟੌਪ 5 ਹੌਟਸਪੌਟ ਦੀ ਇੱਥੇ ਗੱਲ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ, ਜਿਸ ਦੇ ਵਿੱਚ ਬ੍ਰਿਸਬੇਨ ਦੀ ਪਹਿਲੀ ਸਭ ਤੋਂ ਖਤਰਨਾਕ ਸੜਕ ਸਨੀ ਬੈਂਕ ਦੇ ਵਿੱਚ ਪੈਂਦੀ ਮੇਨਜ਼ ਰੋਡ ਹੈ। ਇਸ ਤੋਂ ਇਲਾਵਾ ਮੋਰੇ ਫੀਲਡ ਦੇ ਵਿੱਚ ਮੋਰੇ ਫੀਲਡ ਰੋਡ, ਐਸਪਲੀ ਦੇ ਵਿੱਚ ਗਿੰਪੀ ਰੋਡ, ਅਤੇ ਚਾਮ ਸਾਈਡ ਦੇ ਵਿੱਚ ਜਿੰਪੀ ਰੋਡ ਜਿਹੜੀ ਹੈ ਇਹ ਸਭ ਤੋਂ ਖਤਰਨਾਕ ਹੈ, ਅਤੇ ਪੰਜਵੇਂ ਨੰਬਰ ਦੇ ਉੱਤੇ ਮਾਊਂਟ ਗ੍ਰੈਵਿਟ ਦੇ ਵਿੱਚ ਲੋਗਨ ਰੋਡ ਨੂੰ ਵੀ ਸਭ ਤੋਂ ਖਤਰਨਾਕ ਸੜਕਾਂ ਦੇ ਵਿੱਚ ਰੱਖਿਆ ਗਿਆ। ਖਾਸ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਟੋਇਟਾ ਕਾਰਾਂ ਸਭ ਤੋਂ ਵੱਧ ਸ਼ਾਮਲ ਹੁੰਦੀਆਂ ਨੇ, ਮਾਜ਼ਦਾ ਨੰਬਰ 2 ਦੇ ਉੱਤੇ, ਹਿੰਡਾਈ ਨੰਬਰ 3 ਅਤੇ ਫੋਰਡ 4 ਅਤੇ ਮਿਤਸੂਬਿਸ਼ੀ 5ਵੇਂ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਕ੍ਰੋਸ ਜਿਹੜੇ ਐਕਸੀਡੈਂਟਸ ਨੇ ਉਹਨਾਂ ਦਾ ਸ਼ਿਕਾਰ ਬਣਦੀ ਹੈ। ਵੈਸੇ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਹਾਦਸੇ ਹੁੰਦੇ ਨੇ ਉਸ ਦੇ ਵਿੱਚ ਪੁਰਸ਼ ਸ਼ਾਮਲ ਨੇ, ਔਰ ਉਹ ਪੁਰਸ਼ ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵਧੇਰੇ ਹੈ। ਖਾਸ ਗੱਲ ਇਹ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕਿ 28% ਐਕਸੀਡੈਂਟ ਨੇ ਜਿਹੜੇ ਉਹ ਟੇਲ ਦੇ ਨਾਲ ਟਕਰਾਉਣ ਵਾਲੇ ਹੋਏ ਨੇ, ਯਾਨੀ ਕਿ ਇੱਕ ਗੱਡੀ ਦੇ ਪਿਛਲੇ ਪਾਸੇ ਦੂਜੀ ਗੱਡੀ ਆ ਕੇ ਟਕਰਾ ਗਈ। ਇਸ ਤੋਂ ਇਲਾਵਾ 23% ਹਾਦਸੇ ਉਹ ਨੇ ਜਿਸ ਦੇ ਵਿੱਚ ਜਿਹੜਾ ਇੱਕ ਕਾਰ ਚਾਲਕ ਸੀ ਉਹ ਗਿਵ ਅਵੇ ਦੇਣ ਤੋਂ ਅਸਫਲ ਰਿਹਾ, ਅਤੇ ਇਸ ਦੇ ਚੱਲਦਿਆਂ ਜਿਹੜੇ ਦੋ ਵਾਹਨ ਆਪਸ ਦੇ ਵਿੱਚ ਭਿੜ ਗਏ ਜਾਂ ਇੱਕ ਵਾਹਨ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 22% ਹਾਦਸੇ ਅਜਿਹੇ ਤਰੀਕੇ ਦੇ ਨਾਲ ਵੀ ਹੁੰਦੇ ਨੇ ਜਿਸ ਦੇ ਵਿੱਚ ਸਟੇਸ਼ਨਰੀ ਪੋਜੀਸ਼ਨ 'ਚ ਖੜ੍ਹੇ ਵਾਹਨਾਂ ਦੇ ਵਿੱਚ ਕੋਈ ਦੂਸਰਾ ਆਪਣਾ ਵਾਹਨ ਆ ਕੇ ਬਜਾ ਦੇਵੇ ਜਾਂ ਠੋਕ ਦੇਵੇ, ਅਤੇ ਜਿਸ ਦੇ ਨਾਲ ਸਭ ਤੋਂ ਵਧੇਰੇ ਸੜਕੀ ਹਾਦਸੇ ਹੁੰਦੇ ਨੇ। ਐਡੀਲੇਡ ਦੀਆਂ ਟੌਪ 5 ਸਾਈਟਸ ਦੀ ਜੇ ਗੱਲ ਕਰੀਏ ਤਾਂ ਮੌਡਬਰੀ ਦੇ ਵਿੱਚ ਨੌਰਥ ਈਸਟ ਰੋਡ, ਇਸ ਤੋਂ ਇਲਾਵਾ ਐਡਵਰਡਸ ਟਾਊਨ ਦੇ ਵਿੱਚ ਸਾਊਥ ਰੋਡ, ਔਰ ਐਡੀਲੇਡ CBD ਦੇ ਆਲੇ ਦੁਆਲੇ ਦੇ ਇਲਾਕੇ ਜਿਸ 'ਚ ਐਡੀਲੇਡ ਦੀ ਨੌਰਥ ਟੈਰਿਸ ਰੋਡ ਅਤੇ ਵੈਸਟ ਟੈਰਿਸ ਰੋਡ ਵੀ ਸਭ ਤੋਂ ਜ਼ਿਆਦਾ ਐਕਸੀਡੈਂਟ ਸਪੋਟਸ ਵਾਲੀਆਂ ਸੜਕਾਂ ਨੇ। ਹਿੰਡਮਾਰਸ਼ ਦੇ ਵਿੱਚ ਪੋਰਟ ਰੋਡ ਨੂੰ ਵੀ ਸਭ ਤੋਂ ਵਧੇਰੇ ਹਾਦਸਿਆਂ ਵਾਲੀ ਇੱਕ ਸੜਕ ਮੰਨਿਆ ਜਾ ਸਕਦਾ। ਉੱਥੇ ਹੀ ਦੂਸਰੀ ਖਬਰ ਵੀ ਸੜਕ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ NRMA ਦੀ ਤਰਫ ਤੋਂ ਰੇਟ ਯੂਅਰ ਰੋਡਸ ਨਾਮ ਦਾ ਇੱਕ ਸਰਵੇਖਣ ਕੀਤਾ ਗਿਆ। ਦੇਸ਼ ਦੇ ਵਿੱਚ ਕਿਹੜੀਆਂ ਉਹ ਸੜਕਾਂ ਨੇ ਜਿਸ ਨੂੰ ਸਭ ਤੋਂ ਜ਼ਿਆਦਾ ਲੋਕ ਨਾਪਸੰਦ ਕਰਦੇ ਨੇ। ਹਾਲਾਂਕਿ ਵਿਕਟੋਰੀਆ ਦੇ ਟ੍ਰੈਫਿਕ ਜੈਮ ਦੇ ਰੀਜ਼ਨ ਆਪਣੇ, ਸਿਡਨੀ ਦੇ ਆਪਣੇ ਨੇ, ਪਰ ਇਸ ਦੇ ਵਿੱਚ ਵੀ ਹਰ ਇੱਕ ਸੂਬੇ ਦੀ ਇੱਕ ਅਲੱਗ ਅਲੱਗ ਰਿਪੋਰਟ ਸਾਂਝੀ ਕੀਤੀ ਗਈ ਹੈ। ਲਗਭਗ 30,000 ਵਾਹਨ ਚਾਲਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਰਵੇਖਣ ਤਿਆਰ ਕੀਤਾ ਗਿਆ, ਜਿਸ ਦੇ ਵਿੱਚ NSW ਦੀਆਂ ਟੌਪ 10 ਵਰਸਟ ਸੜਕਾਂ ਉਹਨਾਂ ਦੇ ਵਿੱਚ ਪੈਰਾਮੈਟਾ ਰੋਡ ਜਿਹੜੀ ਔਬਨ ਦੇ ਕੋਲ ਪੈਂਦੀ ਹੈ ਜਾਂ ਕੰਬਰਲੈਂਡ ਕੌਂਸਲ ਦਾ ਹਿੱਸਾ ਹੈ, ਉਸ ਨੂੰ ਸਭ ਤੋਂ ਵਧੇਰੇ 484 ਵੋਟਾਂ ਹਾਸਲ ਹੋਈਆਂ ਨੇ 30,000 ਦੇ ਵਿੱਚੋਂ। ਸਿਡਨੀ ਦੀ ਇੱਕ ਦੂਜੀ ਸੜਕ ਦੀ ਲੇਕਸ ਵੇ ਫੋਸਟਰ ਦੇ ਵਿੱਚ ਮਿਡ ਕੋਸਟ ਦਾ ਇਹ ਇਲਾਕਾ ਹੈ, ਇਸ ਨੂੰ 445 ਵੋਟਾਂ ਹਾਸਲ ਹੋਈਆਂ ਜਿੱਥੇ ਲੋਕਾਂ ਨੇ ਇਸ ਸੜਕ ਨੂੰ ਨਾਪਸੰਦ ਕੀਤਾ। ਉੱਥੇ ਤੀਜੇ ਨੰਬਰ ਦੇ ਉੱਤੇ ਨਿਊ ਸਾਊਥ ਵੇਲਜ਼ ਦੇ ਵਿੱਚ ਬੰਗਦੋ ਦੇ ਵਿੱਚ ਕਿੰਗਜ਼ ਹਾਈਵੇ, ਅਤੇ ਚੌਥੇ ਨੰਬਰ ਦੇ ਉੱਤੇ ਮੌਸਮੈਨ ਦੇ ਵਿੱਚ ਮਿਲਟਰੀ ਰੋਡ, ਮੌਸਮੈਨ ਨੂੰ ਸਭ ਤੋਂ ਘਟੀਆ ਸੜਕਾਂ ਦਾ ਇੱਕ ਦਰਜਾ ਦਿੱਤਾ ਗਿਆ। ਹਾਲਾਂਕਿ ਪੈਰਾਮੈਟਾ ਦੇ ਵਿੱਚ ਹਿਲਸ ਮੋਟਰਵੇ ਹੈ ਜਿਹੜਾ ਕਾਰਲਿੰਗਫਰਡ 'ਚ, ਉਸ ਨੂੰ ਵੀ ਮਾੜੀ ਸੜਕ ਦਾ ਇੱਕ ਜਿਹੜਾ ਖਿਤਾਬ ਦਿੱਤਾ ਗਿਆ। ਔਰ ਇਸ ਦੇ ਨਾਲ ਨਾਲ ਵਿਕਟੋਰੀਆ ਦੇ ਵਿੱਚ ਵੈਸਟ ਰਾਈਡ ਦੇ ਅੰਦਰ ਜਿਹੜੀ ਸੜਕ ਹੈ ਉਸ ਸੜਕ ਨੂੰ ਸਭ ਤੋਂ ਖਤਰਨਾਕ ਸੜਕ ਦੱਸਿਆ ਗਿਆ। ਪਰ ਕੁਇਨਜ਼ਲੈਂਡ ਦੇ ਬਰੂਸ ਹਾਈਵੇ, ਕਿਨਕਿਨ ਰੋਡ, ਓਲਡ ਮਾਕਾਡਾਇਰ ਰੋਡ, ਮਾਊਂਟ ਮੀ ਰੋਡ, ਕਨਿੰਗਮ ਹਾਈਵੇ, ਵੈਰੇਗੋ ਹਾਈਵੇ, ਟ੍ਰੋਮਬਰੀਨ ਮਾਊਂਟੇਨ ਰੋਡ, ਨਿਊ ਇੰਗਲੈਂਡ ਹਾਈਵੇ, ਬ੍ਰਿਸਬੇਨ ਵੈਲੀ ਹਾਈਵੇ ਤੇ ਡੀਐਗੂਲਰ ਹਾਈਵੇ ਨੂੰ ਫਿਲਹਾਲ ਪ੍ਰਭਾਵਿਤ ਸਭ ਤੋਂ ਵਧੇਰੇ ਐਕਸੀਡੈਂਟ ਵਾਲੀਆਂ ਜਾਂ ਸਭ ਤੋਂ ਘਟੀਆ ਸੜਕਾਂ ਦੀ ਇੱਕ ਰੈਂਕਿੰਗ ਜਿਹੜੀ ਇਹਨਾਂ ਦੇ ਨਾਮ ਦੇ ਉੱਤੇ ਜਾਰੀ ਕੀਤੀ ਜਾਂਦੀ ਹੈ। ਉੱਥੇ ਹੀ ਓਰੀਜਨ ਐਨਰਜੀ ਦੀ ਤਰਫ ਤੋਂ ਇਸ ਗੱਲ ਦਾ ਇਨਕਸ਼ਾਫ ਕੀਤਾ ਗਿਆ ਹੈ ਕਿ ਉਹਨਾਂ ਦੇ 9 ਲੱਖ ਮੌਜੂਦਾ ਅਤੇ ਸਾਬਕਾ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੇ ਪਿੱਛੇ ਜੇ ਹੋਈ ਸਾਈਬਰ ਅਟੈਕ ਦੀ ਘਟਨਾ ਉਸ ਦੇ ਵਿੱਚ ਡਾਰਕ ਵੈਬ ਦੇ ਉੱਤੇ ਲੀਕ ਹੋਈਆਂ ਹੋ ਸਕਦੀਆਂ ਨੇ। ਹਾਲਾਂਕਿ ਇਸ ਦਰਮਿਆਨ ਇੱਕ ਅਲੱਗ ਪੜਤਾਲ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਤੋਰੀ ਜ਼ਰੂਰ ਗਈ ਹੈ। ਮੈਡੀਬੈਂਕ ਅਤੇ ਆਪਟਸ ਤੋਂ ਬਾਅਦ ਇਹ ਤੀਸਰਾ ਸਭ ਤੋਂ ਵੱਡਾ ਆਸਟ੍ਰੇਲੀਆ ਦੇ ਵਿੱਚ ਸਾਈਬਰ ਕ੍ਰਾਈਮ ਦਾ ਜਿਹੜਾ ਮਾਮਲਾ ਇੱਕ ਬਣ ਸਕਦਾ। ਔਰ ਇਸ ਓਰੀਜਨ ਐਨਰਜੀ ਦੇ ਕੇਸ ਦੇ ਵਿੱਚ ਕੰਪਨੀ ਦੀ ਤਰਫ ਤੋਂ ਫਿਲਹਾਲ ਗ੍ਰਾਹਕਾਂ ਤੋਂ ਮਾਫ਼ੀ ਮੰਗੀ ਗਈ ਹੈ। ਕਿਹਾ ਗਿਆ ਕਿ ਓਰੀਜਨ ਦੇ ਕੋਲ ਲਗਭਗ 47 ਲੱਖ ਗ੍ਰਾਹਕਾਂ ਦੀਆਂ ਨਿੱਜੀ ਜਾਣਕਾਰੀਆਂ ਨੇ, ਪਰ 9 ਲੱਖ ਗ੍ਰਾਹਕਾਂ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਕੰਪਰੋਮਾਈਜ਼ ਹੋਈਆਂ ਹੋ ਸਕਦੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮੈਲਬਰਨ ਸਟਾਰ ਲਾਈਟ ਇੱਕ ਵਾਰ ਫਿਰ ਤੋਂ ਜਗਮਗ ਜਗਮਗ ਰੋਸ਼ਨੀ ਦੇ ਵਿੱਚ ਜਿਹੜਾ ਉਹ ਚਮਕਣ ਜਾ ਰਿਹਾ ਹੈ। 6 ਸਪਤੰਬਰ 2021 ਤੋਂ ਲਾਈਟਸ ਆਫ ਮੈਲਬਰਨ ਜਿਹੜਾ ਮੈਲਬਰਨ ਸਟਾਰ ਹੈ ਉਸਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਨੇ। ਉਨੇ ਵਧੀਆ ਤਰੀਕੇ ਦੇ ਨਾਲ ਇਹ ਕੰਮ ਨਹੀਂ ਸੀ ਕਰ ਰਿਹਾ ਜੋ ਐਨਡੀਯੂ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਦਰਮਿਆਨ ਕਰ ਰਿਹਾ ਸੀ। ਇਸ ਦਰਮਿਆਨ ਹੁਣ ਹੈਰਾਲਸਨ ਦੀ ਤਰਫ ਤੋਂ ਖਬਰ ਲਗਾਈ ਗਈ ਹੈ ਕਿ ਵੀਰਵਾਰ ਦੇ ਦਿਨ ਸ਼ਾਮੀ 7:45 ਇਸ ਵੱਡੇ ਚੱਕੇ ਨੂੰ ਇੱਕ ਵਾਰ ਫਿਰ ਤੋਂ ਸਜਾ ਦਿੱਤਾ ਜਾਏਗਾ ਅਤੇ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1634। ਬਾਕੀ ਦੀਆਂ ਖਬਰਾਂ ਜਾਣਕਾਰੀਆਂ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਅਤੇ ਮੋਬਾਈਲ ਐਪ 'ਤੇ ਜਾਰੀ ਰਹਿਣਗੇ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
3: ਰਿਲੀਜ਼ਿੰਗ ਔਨ 31 ਜੁਲਾਈ।
2: ਦੱਸੋ
5: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 program. ਇੱਕ ਵਾਰੀ ਫਿਰ ਤੋਂ ਲੈ ਕੇ ਹਾਜ਼ਰ ਹਾਂ ਜਿਹਦੇ ਵਿੱਚ ਆਪਾਂ ਵਾਤਾਵਰਣ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਆਪਣੇ ਚੁਗਿਰਦੇ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਨੇ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡੀਆਂ ਵੀ ਕੁਛ ਗਲਤੀਆਂ ਨੇ ਜਾਂ ਫਿਰ ਪਿੱਛੇ ਕੀਤੀਆਂ ਉਹ ਗਲਤੀਆਂ ਜਿਨ੍ਹਾਂ ਦੇ ਕਰਕੇ ਕੋਈ ਖਮਿਆਜ ਸਾਨੂੰ ਇਸ ਮੌਕੇ ਭੁਗਤਣੇ ਪੈ ਰਹੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਮੱਸਿਆ ਵੱਧ ਸਕਦੀ ਹੈ। ਸੋ ਸਾਡੇ ਵਾਤਾਵਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਇਸ ਸੰਬੰਧ ਦੇ ਵਿੱਚ ਜਾਣਕਾਰੀ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਹਰ ਹਫ਼ਤੇ ਲੈ ਕੇ ਆਉਂਦੇ ਨੇ। ਸੋ ਇਸ ਹਫ਼ਤੇ ਵੀ ਸਾਡੇ ਲਈ ਇਹਨਾਂ ਨੇ ਸਮਾਂ ਕੱਢਿਆ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਇਹਨਾਂ ਦਾ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
4: ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੇ ਵੱਲੋਂ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
3: ਜੀ। ਬਹੁਤ ਸ਼ੁਕਰੀਆ ਭਾਜੀ ਸਮਾਂ ਕੱਢਣ ਦੇ ਲਈ। ਤੇ ਕੀ ਚੱਲ ਰਿਹਾ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਮੁਲਕ ਤੋਂ ਉਧਰੋਂ ਸ਼ੁਰੂ ਕਰ ਲੈਨੇ, ਉਧਰ ਕੀ ਚੱਲ ਰਿਹਾ ਮੌਸਮ ਨੂੰ ਲੈ ਕੇ?
4: ਸਾਡੇ ਗਰਮੀ ਚੱਲ ਰਹੀ ਹੈ ਜੀ, ਇੱਥੇ ਸਾਡੇ ਨਾਰਥ ਦੇ ਵਿੱਚ ਕਾਫੀ ਫੋਰੈਸਟ ਫਾਇਰ ਚੱਲ ਰਹੀਆਂ ਨੇ, ਜਿਹਦੇ ਕਰਕੇ ਧੂੰਆਂ ਜਿਹੜਾ ਸੀ ਕਾਫੀ ਫੈਲਿਆ ਹੋਇਆ ਇੱਥੇ ਟੋਰਾਂਟੋ ਤੇ ਨਿਊਯਾਰਕ ਤੇ ਡੋਨਲਡ ਟਰੰਪ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਸੂ ਕਰਨਾ ਕਿ ਤੁਹਾਡੀਆਂ ਜੰਗਲਾਂ ਦੇ ਅੱਗਾਂ ਦਾ ਜਿਹੜਾ ਧੂੰਆਂ ਸਾਡੇ ਕੰਟਰੀ 'ਚ ਆਉਂਦਾ ਉਹ ਜਿਵੇਂ ਹੁੰਦੇ ਹੀ ਨੇ, ਤੇ ਉਂਝ ਗਰਮੀ ਅੱਜ ਬੜੀ ਗਰਮੀ ਕਾਫੀ ਪੈ ਰਹੀ ਹੈ ਇੱਥੇ, ਟ੍ਰੈਫਿਕ ਸਾਡਾ ਗਰਮੀ ਦਾ ਮੌਸਮ ਵੀ ਹੈ
3: ਜੀ। ਫਿਰ ਉਦਾਂ ਦਾ ਹੋ ਗਿਆ ਕੰਮ ਜਿੱਦਾਂ ਆਪਣੇ ਉਹ ਦਿੱਲੀ ਵਾਲੇ ਕਹਿੰਦੇ ਵੀ ਪੰਜਾਬ ਤੋਂ ਆਉਂਦਾ ਵਾ ਧੂੰਆਂ।
4: ਇੱਧਰ
3: ਯੂਰਪ ਦੇ ਵਿੱਚ ਕੀ ਚੱਲ ਰਿਹਾ, ਕੀ ਸੂਰਤ ਹਾਲ ਨੇ ਤਾਜ਼ਾ?
4: ਯੂਰਪ ਦੇ ਵਿੱਚ ਬੁਰੇ ਹਾਲ ਹੈ ਜੀ, ਮੈਂ ਅੱਜ ਪੜ੍ਹ ਰਿਹਾ ਸੀ ਖਬਰ ਬਈ ਜਿਹੜੀ ਯੂਰਪ ਦੇ ਵਿੱਚ 2 ਜਾਂ 3 ਹਫ਼ਤੇ ਹੀਟ ਵੇਵ ਚੱਲੀ ਹੈ, ਉਹਦੇ ਨਾਲ ਉੱਥੋਂ ਦੀਆਂ ਫਸਲਾਂ ਦਾ ਝਾੜ 50% ਘੱਟ ਤੇ ਤਕਰੀਬਨ 50 ਬਿਲੀਅਨ ਯੂਰੋ ਇੰਨੀਆਂ ਉਹਦਾ ਨੁਕਸਾਨ ਹੋਇਆ ਫਸਲਾਂ ਦਾ, ਜਿਹੜੀਆਂ 2 ਤੋਂ 3 ਹਫ਼ਤੇ ਚੱਲੀ ਹੈ, ਤੇ ਉਹਦੇ ਨਾਲ ਖਾਣ ਦੇ ਜਿਹੜੇ ਆਪਣੇ ਖਾਂਦੇ ਆ ਜੋ ਆਪਣਾ ਫੂਡ ਹੈ ਉਹਦੀਆਂ ਪ੍ਰਾਈਸਿਸ ਵਧਣ ਗਈਆਂ। ਤੇ ਤੁਸੀਂ ਇਹਨੂੰ ਜੋੜ ਕੇ ਪੰਜਾਬ ਨਾਲ ਵੇਖ ਸਕਦੇ ਹੋ ਬਈ ਉੱਥੇ ਸਿਰਫ ਇਹ ਟੈਂਪਰੇਚਰ ਵੱਧ ਤੋਂ ਵੱਧ 42 ਗਿਆ ਸੀ, ਤੇ ਪੰਜਾਬ ਵਗੈਰਾ 46-47 ਤੱਕ ਗਿਆ ਹੋਇਆ, ਤੇ ਉਹ ਇੱਥੇ ਯੂਰਪ ਦੇ ਵਿੱਚ ਸਿਰਫ ਉਹ 2-3 ਹਫ਼ਤੇ ਚੱਲੀ, ਸਾਡੇ 2 ਮਹੀਨੇ ਚੱਲੀ। ਸੋ ਤੁਸੀਂ ਉਹਨੂੰ ਖੁਦ ਹੀ ਜਮ੍ਹਾਂ ਤਕਸੀਮ ਕਰ ਸਕਦੇ ਹੋ ਵੀ ਉੱਥੇ ਨੁਕਸਾਨ ਕਿੰਨਾ ਹੋਇਆ ਹੋਏਗਾ। ਤੇ ਸੋ ਇਹ ਜਿਹੜੀ ਸਾਡੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਆਲਮੀ ਤਪਸ਼ ਹੈ। ਸੋ ਬਾਈ ਜੀ, ਇਹਦਾ ਜਿਹੜਾ ਵਰਤਾਰਾ ਅੱਜ ਦੀ CNN ਦੀ ਨਿਊਜ਼ ਸੀ ਵੀ ਹੁਣ ਤੁਹਾਨੂੰ ਕੀ ਇਹਦਾ ਪ੍ਰੂਫ ਚਾਹੀਦਾ ਵੀ ਇਹ ਤਾਂ ਇੱਕ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ। ਅੱਜ ਦੀ ਫਰਾਂਸ ਦੇ ਵਿੱਚ ਉਹਨਾਂ ਨੇ 2.5 ਲੱਖ ਬੰਦੇ ਨੂੰ ਇਵੈਕੂਏਟ ਕੀਤਾ, ਉਹ ਜਿਹੜੀਆਂ ਅੱਗਾਂ ਨੇ ਉਹ ਇੰਨੀਆਂ ਨੇੜੇ ਆ ਗਈਆਂ ਵੱਡੇ ਸ਼ਹਿਰਾਂ ਦੇ। ਸੋ ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਇਹ ਸਾਇੰਟਿਸਟਾਂ ਨੇ ਸਾਨੂੰ ਤਕਰੀਬਨ 100 ਸਾਲ ਪਰ ਘੱਟੋ ਘੱਟ 1996 'ਚ ਪਹਿਲੀ ਕਯੋਟੋ ਟ੍ਰੀਟੀ ਹੋਈ ਸੀ ਉਦੋਂ ਤੋਂ ਲਗਾਤਾਰ ਉਹ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਆਪਣੇ ਜਿਹੜੇ ਤੇਲ ਗੈਸ ਤੇ ਕੋਲਾ ਬਾਲਦੇ ਹੋ ਉਹਨੂੰ ਬੰਦ ਕਰਕੇ ਘਟਾ ਕੇ ਤੇ ਉਹਨੂੰ ਤੁਸੀਂ ਰਿਨਿਊਬਲ ਐਨਰਜੀ ਤੇ ਲੈ ਕੇ ਆਓ। ਤੇ ਪਰ ਜਿਹੜੀ ਤੇਲ ਤੇ ਗੈਸ ਦੀ ਲੋਬੀ ਇੰਨੀ ਵੱਡੀ ਹੈ, ਪੂਰੀ ਜਿਹੜੇ ਮਿਡਲ ਈਸਟ ਹੈ, ਸਾਊਦੀ ਅਰਬ ਵਾਲੇ ਨੇ ਉਹ ਸਾਲ ਦਾ $1 billion ਇਸੇ ਗੱਲ ਤੇ ਖਰਚਦੇ ਨੇ ਵੀ ਉਹਨਾਂ ਨੇ ਕਿਵੇਂ ਸਰਕਾਰਾਂ ਨੂੰ ਮਾਤ ਪਾਉਣੀ ਹੈ ਤੇ
3: ਬਿਲਕੁਲ। ਇੱਕ ਪਾਸੇ ਤਾਂ ਆਪਾਂ ਵੇਖਦੇ ਹਾਂ ਤੇਲ ਦੇ ਲਈ ਹਲੇ ਤੱਕ ਲੜਾਈਆਂ ਜਾਰੀ ਨੇ, ਉਲਟਾ ਉਹਦੇ ਕਰਕੇ ਹੋਰ ਜ਼ਿਆਦਾ ਸਮੱਸਿਆ ਵੱਧ ਰਹੀ ਹੈ। ਅਤੇ ਜੇਕਰ ਇੰਨਾ ਕੋਈ ਸਮਝ ਜਾਵੇ ਕਿ ਇਸ ਦੇ ਕਰਕੇ ਪ੍ਰੋਬਲਮ ਆ ਅਤੇ ਆਪਾਂ ਪਿੱਛੇ ਹਟਣਾ ਤਾਂ ਫਿਰ ਸ਼ਾਇਦ ਇਹ ਲੜਾਈਆਂ ਵੀ ਸ਼ਾਇਦ ਘੱਟ ਜਾਣ ਜਾਂ ਫਿਰ ਹੁੰਦੀਆਂ ਹੀ ਨਾ। ਸੋ ਇਹ ਤਾਂ ਹਾਲੇ ਤੱਕ ਚੱਲ ਰਹੀਆਂ ਨੇ। ਉਹ ਗੱਲ ਵੱਖਰੀ ਕਿ ਹੁਣ ਜਿੱਦਾਂ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਯੂਰਪ ਦੇ ਵਿੱਚ ਕੁਛ ਹੁੰਦਾ ਆ ਅਤੇ ਉਹ ਜ਼ਰੂਰ ਅਖਬਾਰਾਂ ਦੀਆਂ ਸੁਰਖੀਆਂ 'ਤੇ ਜ਼ਰੂਰ ਬਣਨਗੀਆਂ। ਉੱਥੇ ਜੇ ਤਾਪਮਾਨ ਵੱਧਦਾ ਅੱਗਾਂ ਲੱਗਣਗੀਆਂ ਤੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ, ਪਰ ਤਰਾਸਦੀ ਇਸ ਗੱਲ ਦੀ ਕਿ ਜਿਹੜੇ ਆਪਾਂ ਕਹਿ ਲੈਂਦੇ ਹਾਂ ਕਿ ਦੇਸ਼ ਹਾਲੇ ਵਿਕਸਿਤ ਨਹੀਂ ਗੇ, ਉਹਨਾਂ ਦੇਸ਼ਾਂ ਦੇ ਵਿੱਚ ਜਾਂ ਫਿਰ ਗਰੀਬ ਦੇਸ਼ਾਂ ਦੇ ਵਿੱਚ ਕੁਛ ਹੁੰਦਾ ਹੈ ਅਤੇ ਉਹ ਤਾਂ ਅਖਬਾਰਾਂ ਤੱਕ ਵੀ ਬੜਾ ਔਖਾ ਕਿਤੇ ਪਹੁੰਚ ਪਾਉਂਦਾ, ਸੋ ਉੱਥੇ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੈ ਫਿਰ।
4: ਹਾਂਜੀ ਬਿਲਕੁਲ ਬਿਲਕੁਲ, ਸਾਡੀ ਜੋ ਹੁਣ ਅਸੀਂ ਸਾਡੀ ਜਿਹੜੀ ਕਿਸਮਤ ਹੈ ਜੁੜੀ ਹੋਈ ਹੈ, ਚਾਹੇ ਆਸਟ੍ਰੇਲੀਆ 'ਚ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਕੈਨੇਡਾ ਹੋਵੇ, ਇਸ ਲਈ ਸਾਨੂੰ ਵੱਧ ਤੋਂ ਵੱਧ ਹਰ ਥਾਂ 'ਤੇ ਫੈਲਣਾ ਚਾਹੀਦਾ, ਅਤੇ ਕਿਉਂਕਿ ਆਪਣੇ 'ਚ ਬਹੁਤੇ ਲੋਕ ਨੇ ਜਿਹੜੇ ਆਪਾਂ ਪੰਜਾਬੀ ਬੋਲਣ ਵਾਲੇ ਪੰਜਾਬ ਨਾਲ ਜੁੜੇ ਹੋਏ ਹਾਂ, ਚਾਹੇ ਉਹ ਲਹਿੰਦਾ ਪੰਜਾਬ ਹੈ, ਚਾਹੇ ਚੜ੍ਹਦਾ ਪੰਜਾਬ ਹੈ, ਅਤੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ, ਉੱਥੇ ਸਭ ਤੋਂ ਵੱਧ ਬਰਬਾਦੀਆਂ ਆਉਣੀਆਂ ਜਿਹੜੇ ਦੋ ਪੰਜਾਬ ਨੇ, ਅਤੇ ਇਸ ਲਈ ਉੱਥੇ ਜਿਹੜਾ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਉੱਥੇ ਜਿਹੜਾ ਪੰਜਾਬ ਦੇ ਵਿੱਚ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਬਿਜਲੀ ਬਣਦੀ ਹਾਲੇ ਵੀ ਉਹ ਕੋਲੇ ਤੋਂ ਬਣਦੀ ਹੈ, ਅਤੇ ਤੁਸੀਂ ਉਹਦਾ ਜਿਹੜੇ ਵੱਧ ਤੋਂ ਵੱਧ ਆਪਣੇ ਤੁਹਾਡਾ ਆਪਣਾ ਘਰ ਹੈ ਉੱਥੇ, ਜਾਂ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਘਰ ਨੇ, ਜਾਂ ਤੁਹਾਡੇ ਪਿੰਡ ਦਾ ਕੋਈ ਗੁਰਦੁਆਰਾ ਜਾਂ ਕੋਈ ਸਾਂਝੀ ਜਗ੍ਹਾ, ਸਕੂਲ ਹੈ, ਕਾਲਜ ਹੈ, ਤੁਸੀਂ ਉੱਥੇ ਜੇ ਉਹਨਾਂ 'ਤੇ ਸੋਲਰ ਪੈਨਲ ਤਾਂ ਲਗਾ ਕੇ ਦਿੰਦੇ ਹਾਂ, ਇੱਕ ਤਾਂ ਉਹਨਾਂ ਦਾ ਬਿੱਲ ਖਤਮ ਹੋ ਗਿਆ, ਉਹਨਾਂ ਦੀ ਤੁਸੀਂ ਮਾਲੀ ਮਦਦ ਕਰਤੀ ਅਗਲੇ 40 ਸਾਲ ਤੱਕ, ਅਤੇ ਦੂਸਰਾ ਤੁਸੀਂ ਧਰਤੀ ਦਾ ਵੀ ਭਲਾ ਕੀਤਾ, ਪੰਜਾਬ ਸਰਕਾਰ ਦਾ ਵੀ ਭਲਾ ਕਰਤਾ, ਕਿਉਂਕਿ ਪੰਜਾਬ ਸਰਕਾਰ ਨੂੰ ਹੁਣ ਓਨੀ ਬਿਜਲੀ ਨਹੀਂ ਬਣਾਉਣੀ ਪੈਣੀ, ਉਹਨਾਂ ਦੇ ਪਹਿਲਾਂ ਹੀ ਬੁਰੇ ਹਾਲ ਨੇ, ਕੱਟ ਲੱਗ ਰਹੇ ਨੇ ਉੱਥੇ, ਸੋ ਜਿਹੜੇ ਉਹ ਤੁਸੀਂ ਉਹਨਾਂ ਦਾ ਵੀ ਭਲਾ ਕਰਦੇ ਹੋ, ਅਤੇ ਬਾਈ ਜੀ ਪੰਜਾਬ ਦੇ ਵਿੱਚ ਹੁਣ ਅੱਜ ਕੱਲ੍ਹ ਜਿਹੜੇ ਸੋਲਰ ਪੈਨਲ ਨੇ ਇੰਨੇ ਸਸਤੇ ਆ ਬਈ, ਤਕਰੀਬਨ 1 ਕਿਲੋਵਾਟ ਦਾ ਜਿਹੜਾ ਉਹ 37,000 ਰੁਪਏ ਦਾ ਹੁੰਦਾ, ਤੇ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਘਰ ਨੇ ਉਹਨਾਂ ਦੇ ਵਿੱਚ 3 ਤੋਂ ਲੈ ਕੇ 4 ਕਿਲੋਵਾਟ ਦੇ ਕਰੀਬ ਲੱਗਦੇ ਆ, ਤੇ ਜਿੰਨੀ ਵੀ ਤੁਹਾਡੀ ਇਨਕਮ ਬਿੱਲ ਆ ਬਿਜਲੀ ਦਾ, ਉਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਤਕਰੀਬਨ ਉਹ 3 ਸਾਲ ਦੇ ਵਿੱਚ ਪੂਰਾ ਹੋ ਜਾਂਦਾ, ਮਤਲਬ ਪਹਿਲਾਂ ਸਗੋਂ ਬਾਕੀ ਭਾਵੇਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋਲਰ ਪੈਨਲ ਇਹੀ ਚੀਜ਼ ਹੈ ਜਿਹਦੀਆਂ ਕੀਮਤਾਂ ਘੱਟ ਗਈਆਂ, ਸੋ ਅੱਜ ਤੁਸੀਂ ਲਵਾਓਗੇ ਸਸਤਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਪਿੰਡ 2 ਗੁਰਦੁਆਰੇ ਨੇ, ਸੋ ਮੈਂ 1 ਗੁਰਦੁਆਰੇ ਦੇ ਵਿੱਚ ਆਪਣੀ ਮਦਰ ਦੀ ਯਾਦ ਵਿੱਚ ਸੋਲਰ ਪੈਨਲ ਲਵਾਏ, ਤੇ ਉਹ 6 ਕਿਲੋਵਾਟ ਦਾ ਉਹਨਾਂ ਦਾ ਆਲਮੋਸਟ 6-7 ਵਾਟ ਦਾ ਕਰਜ਼ਾ ਖਤਮ ਹੋ ਗਿਆ, ਬਿੱਲ ਖਤਮ ਹੋ ਗਿਆ, ਤੇ ਜਿਹੜੇ ਮੇਰੇ ਪਿੱਛੇ 2 ਹਫ਼ਤੇ ਪਹਿਲਾਂ ਮੇਰੇ ਫਾਦਰ ਸੀ ਉਹਨਾਂ ਦੀ ਡੈਥ ਹੋ ਗਈ, ਤੇ ਹੁਣ ਮੈਂ ਦੂਜੇ ਗੁਰਦੁਆਰੇ 'ਚ ਉਹਨਾਂ ਦੀ ਯਾਦ ਦੇ ਵਿੱਚ ਲਵਾ ਦਿੱਤਾ, ਤੇ ਉਹ ਤਕਰੀਬਨ ਲੈ ਕੇ ਫਰਾ ਤਕਰੀਬਨ ਮੇਰੇ ਖਿਆਲ 2,28,000 ਰੁਪਏ ਲੱਗਦਾ, ਤੇ 6 ਕਿਲੋਵਾਟ ਦਾ ਜਿਹੜਾ, ਤੇ ਸੋ ਤੁਸੀਂ ਕਿਉਂਕਿ ਉਹ ਸਾਡੇ ਡਾਲਰਾਂ ਦੇ ਹਿਸਾਬ ਨਾਲ, ਆਸਟ੍ਰੇਲੀਅਨ ਡਾਲਰਾਂ ਦੇ ਹਿਸਾਬ ਨਾਲ ਕਨਵਰਟ ਕਰਕੇ ਬਹੁਤ ਥੋੜ੍ਹਾ ਹੁੰਦਾ, ਅਤੇ ਆਮ ਤੌਰ 'ਤੇ ਸਾਡੇ ਹਰੇਕ ਪਿੰਡ ਦੇ 2-4-5 ਪਰਿਵਾਰ ਹਰ ਥਾਈ ਹੁੰਦੇ ਨੇ, ਅਤੇ ਜੇ ਅਸੀਂ ਇਹਦੀਆਂ ਤੁਹਾਡੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਨੇ ਨਾ, ਉਹ ਤਾਂ ਸਾਂਝੀਆਂ ਨੇ, ਉਹ 'ਤੇ ਤੁਸੀਂ ਕਰਾਓਗੇ ਉਹਦਾ ਸਾਰਿਆਂ ਨੂੰ ਭਲਾ ਹੋਏਗਾ, ਅਤੇ ਜੇ ਜੇ ਤੁਸੀਂ ਉਹਨਾਂ ਥਾਂ ਦੇ ਉੱਤੇ ਫੁੱਲ ਐਨਰਜੀ ਲਗਾਓਗੇ, ਅਤੇ ਉਹ ਜਿਵੇਂ ਕਿਹਾ ਵੀ ਮਤਲਬ ਉਹਦੇ ਇੱਕ ਤੀਰ ਨਾਲ ਕਈ ਸ਼ਿਕਾਰ ਨੇ ਉਹਦੇ, ਤੁਸੀਂ ਉਸ ਥਾਂ ਦਾ ਬਿੱਲ ਕਢਾ ਦਿੱਤਾ, ਫਿਰ ਤੁਸੀਂ ਹਵਾ ਦੇ ਵਿੱਚ ਜਿਹੜਾ ਗੋਲਾ ਬਾਲ ਕੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਉਹ ਘਟਾਤੀ, ਫਿਰ ਤੁਸੀਂ ਧਰਤੀ ਦਾ ਭਲਾ ਹੋ ਗਿਆ ਗਲੋਬਲ ਵਾਰਮਿੰਗ ਦਾ, ਫਿਰ ਤੁਸੀਂ ਪੰਜਾਬ ਸਰਕਾਰ ਦਾ ਭਲਾ ਕਰ ਦਿੱਤਾ, ਸੋ ਇਹਦੀਆਂ ਬਹੁਤ ਪਰਤਾਂ ਨੇ ਇਹਦੇ ਕਰਨ ਦੀਆਂ, ਸੋ ਬਾਈ ਜੀ ਪੰਜਾਬ ਦੇ ਵਿੱਚ ਕਿਉਂਕਿ ਸਾਡੀ ਕੋਲੇ ਤੋਂ ਬਣਦੀ ਬਿਜਲੀ ਹਾਲੇ ਵੀ ਜ਼ਿਆਦਾ, ਅਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਹਰ ਰੋਜ਼ 30 ਰੇਲ ਗੱਡੀਆਂ ਕੋਲੇ ਦੀਆਂ ਜਾਲੀਆਂ ਜਾਂਦੀਆਂ ਹਰ ਰੋਜ਼ 24 ਘੰਟਿਆਂ 'ਚ।
3: ਅੱਛਾ ਜੀ,
4: ਤੁਸੀਂ ਦੇਖ ਲਓ ਇੱਕ ਦਿਨ ਸੂਰਜ ਚੜ੍ਹਨ ਦਾ ਦੂਜੇ ਦਿਨ ਸੂਰਜ ਚੜ੍ਹਨ ਤੱਕ 24 ਗੱਡੀਆਂ ਕੋਲੇ ਦੀਆਂ, ਹੁਣ ਉਹ ਕੋਲਾ ਕਿੱਥੋਂ ਆਉਂਦਾ, ਜਾਂ ਬੰਬੇ ਬੰਦਰਗਾਹ 'ਚੋਂ ਆਉਂਦਾ, ਜਾਂ ਉੱਧਰੋਂ ਬੰਗਾਲ ਅਤੇ ਬਿਹਾਰ 'ਚੋਂ ਆਉਂਦਾ, ਉਹਨੂੰ ਲਿਆਉਣ 'ਤੇ ਕਿੰਨਾ ਖਰਚਾ ਆਉਂਦਾ, ਜਿਹੜਾ ਉਹ ਵੀ ਉਹਦੇ ਨਾਲ ਵੀ ਜਿਹੜਾ ਉਹਦਾ ਖਰਚਾ ਤੁਹਾਡੀਆਂ, ਅਤੇ ਮਤਲਬ ਦੁਨੀਆਂ ਭਰ ਦੇ ਵਿੱਚ ਜਿੰਨੇ ਸਮੁੰਦਰੀ ਜਹਾਜ਼ ਨੇ ਉਹਨਾਂ 'ਚੋਂ ਅੱਧੇ ਸਮੁੰਦਰੀ ਜਹਾਜ਼ ਸਿਰਫ ਕੋਲਾ, ਤੇਲ ਅਤੇ ਗੈਸ ਢੋਂਦੇ ਆ,
3: ਓਕੇ
4: ਅੱਧੇ, ਤੇ ਜੇ ਆਪਾਂ ਕੱਲ ਨੂੰ ਸਾਰੇ ਥਾਂ ਤੇ ਆਪਣੇ ਆਪ ਨੂੰ ਬਿਜਲੀ ਨਾਲ ਕਨਵਰਟ ਕਰ ਦਈਏ, ਤੇ ਬਿਜਲੀ ਅਸੀਂ ਹਵਾ ਦੇ ਨਾਲ ਤੇ ਸੂਰਜ ਨਾਲ ਬਣਾਈਏ ਜਾਂ ਪਾਣੀ ਨਾਲ ਬਣਾਉਣੀ ਸ਼ੁਰੂ ਕਰ ਦਈਏ, ਤਾਂ ਸਮੁੰਦਰਾਂ ਦੇ ਵਿੱਚ ਜਿਹੜੇ ਜਹਾਜ਼ਾਂ ਦਾ ਟ੍ਰੈਫਿਕ ਆ ਉਹ ਅੱਧਾ ਘੱਟ ਜਾਏਗਾ।
3: ਸੋ ਇਹ ਸਰਕਾਰਾਂ ਉਸ ਲਿਹਾਜ਼ ਦੇ ਨਾਲ ਆਪਾਂ ਵੇਖਦੇ ਹਾਂ ਕਿ ਨਹੀਂ ਇਹਨੂੰ ਪ੍ਰਮੋਟ ਕਰਦੀਆਂ ਇਹਨਾਂ, ਜਦਕਿ ਇਹਨਾਂ ਦੇਸ਼ਾਂ ਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਕਿ ਕਾਫ਼ੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ, ਸਬਸਿਡੀ ਦਿੱਤੀ ਜਾਂਦੀ ਹੈ, ਪਰ ਉੱਥੇ ਆਪਾਂ ਵੇਖੀਦਾ ਕਿ ਨੇਤੇ ਘੱਟ ਹੀ ਇਹਨਾਂ ਚੀਜ਼ਾਂ 'ਤੇ ਗੱਲਾਂ ਕਰਦੇ ਆ।
4: ਬਿਲਕੁਲ ਜੀ, ਉਹ ਕਰਪਸ਼ਨ ਦੀ ਕੋਈ ਹੱਦ ਹੈ ਹੁਣ ਤਾਂ ਹੀ ਉੱਥੇ ਏਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ। ਉੱਥੇ ਤਾਂ ਮਤਲਬ ਮੰਦਰ ਮਸਜਿਦ ਦਾ ਝਗੜਾ ਪਰ ਸ਼ੁਰੂ ਕਰ ਦਿੰਦੇ ਆ ਬਸ ਉਹਨਾਂ ਨੇ, ਹੁਣ ਜਦੋਂ ਉਹਨਾਂ ਲੱਗੇ ਇਹ ਉਹਨਾਂ ਨੇ ਤਾਂ ਲੁੱਟ ਦਾ ਕੰਮ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ। ਹਰ ਲੀਡਰ ਇਹ ਸੋਚਦਾ ਵੀ ਅੱਜ ਮੈਂ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਕਿੰਨੇ ਕਰੋੜ ਲੈ ਕੇ ਜਾਣਾ। ਕੋਈ ਬੰਦਾ ਨੀ, ਇੱਕ ਬੰਦਾ ਨੀ ਮੈਂ ਜਾਣਦਾ ਜਿਹੜਾ ਬੰਦਾ ਕੋਈ ਲੀਡਰ ਦਫ਼ਤਰ ਜਾ ਕੇ ਕਵੇ ਅੱਛਾ ਜੀ ਲਿਆਓ ਫਾਈਲ ਦਿਖਾਓ ਆਪਾਂ ਕਿਹੜੀ ਤੇ ਕੰਮ ਕਰਨਾ, ਕਿਹੜਾ ਪ੍ਰੋਜੈਕਟ ਰੁਕਿਆ ਹੋਇਆ, ਕਿਹਦੀ ਮਨਜ਼ੂਰੀ ਦੇਣੀ ਆ, ਨਾਲ ਇੱਕ ਵੀ ਨੀ। ਇਹ ਤਾਂ ਮਤਲਬ ਰੱਬ ਦੇ ਆਸਰੇ ਚੱਲ ਰਿਹਾ ਮੁਲਕ ਜਿਹੜਾ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਬਾਕੀ। ਇਸੇ ਕਰਕੇ ਏਡਾ ਵੱਡਾ ਪ੍ਰੋਟੈਸਟ ਹੋਇਆ, 40% ਜਿਹੜੇ ਕਾਲਜ ਦੇ ਗ੍ਰੈਜੂਏਟਸ ਨੇ ਇੰਡੀਆ ਦੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, 40% ਅੱਧੇ ਦੇ ਕਰੀਬ ਹੋ ਗਏ ਨਾ।
3: ਤੇ ਬਾਕੀ ਵੀ ਜਿਹੜਿਆਂ ਨੂੰ ਮਿਲਦੀ ਵੀ ਆ ਉਹਨਾਂ ਨੂੰ ਉਹ ਥੋੜੀ ਆ ਕਿ ਉਹਨਾਂ ਦੇ ਪੜ੍ਹਾਈ ਦੇ ਮੁਤਾਬਿਕ ਕੋਈ ਵਾਜਬ ਨੌਕਰੀ ਮਿਲਦੀ ਹੈ, ਉਹ ਤੇ ਕੋਈ ਮਾੜਾ ਮੋਟਾ ਅੱਜ ਕੱਲ੍ਹ ਡਿਲੀਵਰੀ ਜਿਹੜੀ ਕਰਦੇ ਨੇ ਉਹਨਾਂ ਨੂੰ ਵੀ ਵਿੱਚ ਗਿਣ ਕੇ ਤੇ ਚਲੋ ਇੱਜ਼ਤ ਜੀ ਬਚਾਈ ਇਹਨਾਂ ਨੇ।
4: ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਇਹ ਇੰਨੇ ਬੜੇ ਡੇਂਜਰਸ ਤਰੀਕੇ ਦੇ ਨਾਲ ਹੈ। ਚਲੋ ਤੁਹਾਡੇ ਮੇਰੇ ਲਈ ਤੁਸੀਂ ਆਸਟ੍ਰੇਲੀਆ ਰਹਿੰਦੇ ਹੋ, ਮੈਂ ਕੈਨੇਡਾ ਰਹਿੰਦਾ, ਸਾਡਾ ਰੋਟੀ ਪਾਣੀ ਚੱਲਦਾ, ਸਾਡਾ ਭਵਿੱਖ ਜਿਹੜਾ ਜਿਵੇਂ ਜਿੰਨਾ ਵੀ ਹੈ ਸੁਰੱਖਿਅਤ ਹੈ, ਪਰ ਜਿਹੜਾ ਬੰਦਾ ਇੰਡੀਆ ਦੇ ਵਿੱਚ ਹੈ ਜਦੋਂ ਤੁਸੀਂ ਡਿਗਰੀ ਕਰਕੇ ਤੁਹਾਨੂੰ ਜੋਬ ਨਹੀਂ ਲੱਭ ਰਹੀ ਫਿਰ ਤੁਸੀਂ ਕੀ ਕਰੋਗੇ? ਫਿਰ ਉਹੀ ਹਾਲ ਹੋਣਾ ਜੋ ਬੰਗਾਲ, ਜੋ ਨੇਪਾਲ ਚ ਹੋਇਆ, ਜੋ ਸ਼੍ਰੀਲੰਕਾ ਚ ਹੋਇਆ, ਜੋ ਬੰਗਲਾਦੇਸ਼ ਚ ਹੋਇਆ। ਉਹਨਾਂ ਨੇ ਘਰ ਤੇ ਨੀ ਪੈਣਾ, ਘਰ ਬੈਠ ਕੇ ਭੁੱਖੇ ਥੋੜੋ ਮਰਨਗੇ ਨਾ, ਸੋ ਕੁਛ ਤਾਂ ਹੱਥ ਪੈਰ ਮਾਰਨਗੇ ਨਾ। ਸੋ ਜਿਹੜੀ ਸਾਡੀ ਇਹ ਕਲਾਈਮੇਟ ਚੇਂਜ ਦਾ ਮੁੱਦਾ ਉਹਦੇ ਮਾਮਲੇ ਦੇ ਉੱਤੇ, ਉਹ ਤੇ ਉਹਨਾਂ ਦੇ ਸਿਰ ਤੇ ਜੂਨ ਤੱਕ ਨੀ ਫਰਕਦੀ। ਇਸ ਲਈ ਤੁਹਾਨੂੰ ਆਪਾਂ ਨੂੰ ਆਪਣੇ ਹੱਥਾਂ ਚ ਲੈਣ ਦੀ ਲੋੜ ਹੈ। ਤੇ ਜੇ ਅਸੀਂ ਜਿਵੇਂ ਦੱਸਿਆ ਪੰਜਾਬ ਚ 13,000 ਪਿੰਡ ਨੇ, 13,000 ਪਿੰਡਾਂ ਦੇ ਵਿੱਚ ਇੱਕ ਗੁਰੂ ਘਰ ਵੀ ਹੈ, ਤੁਸੀਂ ਉਹ ਵੇਖ ਲਓ ਕਿੰਨੇ ਹੋ ਗਏ। ਤੇ ਜੋ 6 ਕਿਲੋਵਾਟ ਦਾ ਵੀ ਹੈ ਤੁਸੀਂ ਆਪ ਕੋਲ, ਇੱਕ ਨਿਊਕਲੀਅਰ ਪਲਾਂਟ ਦੇ ਬਰਾਬਰ ਦੀ ਬਿਜਲੀ ਲੱਗ ਰਹੀ ਉਹਨਾਂ ਨੂੰ। ਸੋ ਜੇ ਅਸੀਂ ਉਹਨਾਂ ਨੂੰ ਸੋਲਰ ਤੇ ਲਾ ਦਾਂਗੇ ਤੇ ਤੁਹਾਡੀ ਸੇਵਾ ਵੀ ਹੈ ਤੇ ਸਾਡੀ ਕੁਦਰਤ ਦਾ ਤੇ ਧਰਤੀ ਦਾ ਵੀ ਭਲਾ।
3: ਜੀ, ਸੋ ਉਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਪਣੇ ਘਰ ਦੀ, ਆਪਣੀ ਧਰਤੀ ਦੀ, ਆਪਣੇ ਵਾਤਾਵਰਣ ਦੀ ਆਪਾਂ ਮਦਦ ਕਰ ਸਕਦੇ ਹਾਂ। ਸੋ ਇਹ ਜਿਹੜਾ ਸੋਲਰ ਆਪਾਂ ਲੋਨ ਹੈ, ਕੀ ਇੱਥੇ ਹੁਣ ਤੁਸੀਂ ਤੇ ਹੱਥੀਂ ਲਵਾਇਆ ਵਾ, ਉੱਥੇ ਕਾਫੀ ਆਸਾਨ ਹੈ, ਕਾਫੀ ਕੰਪਨੀਆਂ ਇਹ ਕੰਮ ਕਰ ਰਹੀਆਂ ਜਾਂ ਕੀ ਪ੍ਰੋਸੈਸ ਕੀ ਇਹਦਾ?
4: ਹਾਂਜੀ ਬਿਲਕੁਲ, ਬੜੀਆਂ ਕੰਪਨੀਆਂ ਕੰਮ ਕਰਦੀਆਂ ਨੇ ਤੇ, ਪਰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਠੱਗੀਬਾਜ਼ੀ ਹੁੰਦੀ ਆ, ਸੋ ਉੱਥੇ ਤੁਹਾਨੂੰ ਥੋੜਾ ਲੱਭਣਾ ਪੈਂਦਾ ਮਿਹਨਤ ਕਰਕੇ ਵੀ ਕਿਹੜੀ ਕੰਪਨੀ ਕਹੋਗੇ। ਜੇ ਤੁਸੀਂ ਜਿਹੜੇ ਸੋਲਰ ਪੈਨਲ ਨੇ ਉਹਨੂੰ ਦੇਖੋਗੇ ਤੁਹਾਨੂੰ ਤਾਂ ਕੋਈ ਪਤਾ ਨੀ ਲੱਗਣਾ ਵੀ ਇਹ ਮਾੜਾ ਆ ਕਿ ਚੰਗੀ ਕੁਆਲਿਟੀ ਦਾ, ਕਿਉਂਕਿ ਚਾਈਨਾ ਵਾਲੇ ਜਿੰਨਾ ਵੀ ਪੂਅਰ ਕੁਆਲਿਟੀ ਦਾ ਹੁੰਦਾ ਉਹ ਸਾਰਾ ਇੰਡੀਆ ਚ ਡੰਪ ਕਰ ਦਿੰਦੇ ਨੇ। ਤੁਸੀਂ ਉੱਥੇ ਜਿਹੜੀ ਰਿਪਿਊਟਡ ਕੰਪਨੀ ਜਿਹਨੂੰ ਪਤਾ, ਕਿਉਂਕਿ ਉਹ ਜਿਹੜਾ ਚੰਗਾ ਤੇ ਮਾੜਾ ਦੇਖਣ ਨੂੰ ਇੱਕੋ ਲੱਗਦੇ ਨੇ, ਕਈ ਵਾਰ ਇੱਕੋ ਕੰਪਨੀ ਦੇ ਹੁੰਦੇ ਨੇ, ਇੱਕ ਤਾਂ ਕੁਆਲਿਟੀ ਫੇਲ ਹੋਇਆ ਹੋਇਆ, ਇੱਕ ਪਾਸ ਹੋਇਆ ਹੋਇਆ, ਤੇ ਉਹ ਜਿਹੜਾ ਮਾੜਾ ਆ ਉਹ 5-7-10 ਸਾਲ ਬਾਅਦ ਜਾ ਕੇ ਖਰਾਬ ਹੋ ਜਾਏਗਾ, ਜਿਹੜਾ ਚੰਗਾ ਉਹ ਆਪਣਾ ਪੂਰਾ 35-40 ਸਾਲ ਚੱਲੇਗਾ। ਸੋ ਤੁਸੀਂ ਉੱਥੇ ਜਿਹੜੀ ਵੀ ਕੋਈ ਕੰਪਨੀ ਵੱਡੀ ਹੈ, ਕੋਈ ਜਿਹੜੀ ਜਿਹਨੂੰ ਤੁਸੀਂ ਪਤਾ ਹੈ ਕਿ ਚੰਗਾ ਕੰਮ ਕਰਦੇ ਨੇ, ਮੈਂ ਇੱਕੋ ਹੀ ਕੰਪਨੀ ਆ ਮੈਂ ਜਿਹਨਾਂ ਨਾਲ ਡੀਲ ਕਰਦਾ, ਉਹ ਪੂਰੇ ਪੰਜਾਬ ਚ ਲਾਉਂਦੇ ਨੇ ਤੇ ਉਹਨਾਂ ਦਾ ਕੰਮ ਕਾਰ ਬੜਾ ਵਧੀਆ, ਕਿਉਂਕਿ ਉਹ ਆਪ ਖੁਦ ਜਲਵਾਯੂ ਤਬਦੀਲੀ ਤੇ ਬੜਾ ਕੰਮ ਕਰਦੇ ਨੇ ਉਹਦੇ ਜਿਹੜੇ ਭਾਈ ਸਾਹਿਬ ਨੇ। ਤੇ ਇਸ ਲਈ ਤੁਹਾਨੂੰ ਉਹ ਜੇ ਕੋਈ ਹੈ ਮੈਂ ਮੈਨੂੰ ਕੰਟੈਕਟ ਕਰ ਸਕਦੇ ਫੇਸਬੁੱਕ ਤੇ, ਮੈਂ ਉਹਨਾਂ ਨੂੰ ਰੈਫਰੈਂਸ ਵੀ ਦੇ ਦਾਂਗਾ। ਤੇ ਮੇਰਾ ਪਿੰਡ ਜਲੰਧਰ ਦੇ ਲੱਗਿਆ ਸੀ, ਉੱਥੇ ਜਲੰਧਰ ਵਗੈਰਾ ਦੇ ਲਵਾ ਰਹੇ, ਹੋਰ ਵੀ ਕਈ ਪਿੰਡਾਂ ਦੇ ਵਿੱਚ, ਪਰ ਇਹ ਸਭ ਤੋਂ ਵੱਡਾ ਭਲਾ ਤੁਹਾਡਾ, ਕਿਉਂਕਿ ਹੋ ਸਕਦਾ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋਵੋ, ਤੁਸੀਂ ਇੱਕ ਰੈਂਟ 'ਤੇ ਰਹਿੰਦੇ ਹੋਵੇ, ਤੁਸੀਂ ਸੋਲਰ ਪੈਨਲ ਨਹੀਂ ਲਵਾ ਸਕਦੇ, ਜਾਂ ਤੁਹਾਡੇ ਘਰ ਦੀ ਜਿਹੜੀ ਛੱਤ ਦੀ ਦਿਸ਼ਾ ਇਹੋ ਆ ਵੀ ਉਹ ਉੱਤਰ ਵੱਲ ਨੂੰ ਹੈ ਤਾਂ ਉੱਥੇ ਨਹੀਂ ਲੱਗਦੇ, ਕਿਉਂਕਿ ਸੂਰਜ ਹਮੇਸ਼ਾ ਜਿਹੜਾ ਆਪਣੇ ਸੂਰਜ ਪੂਰਬ 'ਚ ਚੜ੍ਹਦਾ ਤੇ ਫਿਰ ਜਿਹੜਾ ਪੱਛਮ 'ਚ ਛੁਪਦਾ, ਪਰ ਉਹਦੀ ਜਿਹੜੀ ਟ੍ਰਜੈਕਟਰੀ ਹੁੰਦੀ ਹੈ ਉਹ ਸਾਊਥ ਵੱਲ ਰਹਿੰਦੀ ਹੈ, ਦੱਖਣ ਵੱਲ ਰਹਿੰਦੀ ਹੈ। ਤੇ ਤੁਸੀਂ ਕੌਂਡੋ 'ਚ ਰਹਿੰਦੇ ਹੋ ਜਾਂ ਤੁਸੀਂ ਆਪਣੇ ਘਰ ਨਹੀਂ ਬਣਾਇਆ ਆਪਣਾ ਜਾਂ ਘਰ ਦਾ ਕੋਈ ਹੋਰ ਚੱਕਰ ਹੈ, ਸੋ ਪਰ ਇਹ ਜਿਹੜਾ ਛੋਟਾ ਤੁਸੀਂ ਡਾਲਰਾਂ ਦਾ ਜਮ੍ਹਾਂ ਤਕਸੀਮ ਕਰ ਲਓ ਵੀ, ਕਿਉਂਕਿ ਡਾਲਰ 'ਤੇ ਕਿ ਅੱਜ ਕੱਲ੍ਹ ਮੈਨੂੰ ਪਤਾ ਨਹੀਂ ਆਸਟ੍ਰੇਲੀਅਨ ਡਾਲਰ 'ਤੇ ਕਿੰਨੇ ਰੁਪਏ ਮਿਲਦੇ ਨੇ, ਅਤੇ ਉਹ ਜਿਹੜਾ ਬੰਦਾ ਆਸਟ੍ਰੇਲੀਆ 'ਚ ਰਹਿੰਦਾ ਉਹਨਾਂ ਨੂੰ 2-4 ਨੂੰ ਰਲ ਕੇ ਆਪਣੇ ਪਿੰਡ ਦੇ ਪੰਚਾਇਤ ਘਰ, ਆਪਣੇ ਸਕੂਲ, ਆਪਣੇ ਗੁਰੂ ਘਰ ਦੇ ਉੱਤੇ ਲਾਉਣਾ ਕੋਈ ਵੱਡੀ ਗੱਲ ਨਹੀਂ। ਤੇ ਨਾਲੇ ਇਹਨਾਂ ਦਾ ਕੋਈ ਇਹਨਾਂ 'ਚ ਕੋਈ ਕਿਹੜੀ ਗਰਾਰੀਆਂ ਜਾਂ ਗੇਅਰ ਨੇ ਜਿਹੜੇ ਖਰਾਬ ਹੋਣੇ, ਇੱਕ ਵਾਰ ਲੱਗ ਗਏ ਉਹਨਾਂ ਦਾ ਕੋਈ ਮੂਵਿੰਗ ਪਾਰਟ ਨਹੀਂ ਹੈ, ਬਸ ਉਹਨਾਂ ਨੂੰ ਸਿਰਫ ਇਹ ਹੈ ਵੀ ਜਦੋਂ ਵੀ ਆਪਣੇ ਹਾੜੀ ਸੌਣੀ ਹੁੰਦੀ, ਜਦੋਂ ਆਪਣੀ ਮਿੱਟੀ ਘੱਟਾ ਬਹੁਤ ਉੱਡਦਾ ਉਹਨੂੰ ਸਿਰਫ ਤੁਸੀਂ ਸਾਫ਼ ਕਰਨਾ ਹੁੰਦਾ, ਜਦੋਂ ਮੀਂਹ ਪੈ ਜਾਵੇ ਉਹ ਮੀਂਹ ਨਾਲ ਸਾਫ਼ ਹੋ ਜਾਂਦੇ ਆ ਤਾਂ ਕਿ ਉਹਨਾਂ ਦੀ ਜਿਹੜੀ ਐਫੀਸ਼ੀਐਂਸੀ ਨਾ ਘਟੇ। ਤੇ ਪਰ ਉੱਥੇ ਧੜਾਧੜ ਲੱਗ ਵੀ ਰਹੇ ਨੇ, ਪਰ ਹਾਲੇ ਅਸੀਂ ਬਹੁਤ ਪਿੱਛੇ ਹਾਂ, ਪੰਜਾਬ ਸੋਲਰ ਲਗਾਉਣ ਦੇ ਵਿੱਚ ਗੁਜਰਾਤ ਤੇ ਕਰਨਾਟਕ ਵਗੈਰਾ ਤੋਂ ਬਹੁਤ ਪਿੱਛੇ ਆ, ਕੇਰਲਾ ਤੋਂ ਬਹੁਤ ਪਿੱਛੇ ਆ।
3: ਸੋ ਇੱਥੇ ਜਿਹੜੇ ਪੰਜਾਬ ਤੋਂ ਸੁਣ ਰਹੇ ਨੇ ਜਾਂ ਜਿਹੜੀ ਵੀ ਸਟੇਟ ਤੋਂ ਤੁਸੀਂ ਸੁਣ ਰਹੇ ਹੋ, ਉੱਥੇ ਤੁਸੀਂ ਆਪਣੇ ਘਰੀਂ ਵੀ ਲਵਾ ਕੇ ਦੇ ਸਕਦੇ ਹੋ, ਤੁਸੀਂ ਆਪਣੇ ਮੋਟਰ 'ਤੇ ਲਵਾ ਕੇ ਦੇ ਸਕਦੇ ਹੋ। ਸੋ ਕੁਛ ਨਾ ਕੁਛ ਫਾਇਦਾ ਜਿੱਦੇ ਜਿਹੜੇ ਜਿਹੜੇ ਫਾਇਦੇ ਆਪਾਂ ਇੱਥੇ ਗਿਣਦੇ ਕਰਦੇ ਹਾਂ, ਇੱਥੇ ਸਾਨੂੰ ਭੇਜਦੀ ਆ ਸੋਲਰ ਦਾ, ਸੋ ਉੱਥੇ ਵੀ ਤੁਸੀਂ ਉਹੋ ਹੀ ਚੀਜ਼ਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਬਾਈ ਧਿਆਨ ਦੇ ਵਿੱਚ ਰੱਖਣ ਵਾਲੀਆਂ ਜਿਹੜੀਆਂ ਇੱਥੇ ਬੈਠਿਆਂ NRI ਕਰ ਸਕਦੇ ਨੇ?
4: ਹਾਂਜੀ, ਇੱਕ ਦੂਸਰਾ ਤੁਸੀਂ ਆਪਣੇ ਜਿਹੜੀ ਵੀ ਤੁਹਾਡੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਂਝੀ ਥਾਂ ਆ, ਉੱਥੇ ਜਿਹੜਾ ਤੁਹਾਡੇ ਕੋਈ ਰਿਸ਼ਤੇਦਾਰ ਰਹਿੰਦਾ ਉਹਨਾਂ ਨੂੰ ਉੱਥੋਂ ਪੈਸੇ ਦੇ ਕੇ ਤੁਸੀਂ ਉੱਥੇ ਵੱਧ ਤੋਂ ਵੱਧ ਰੁੱਖ ਲਗਵਾ, ਤੇ ਤਾਂ ਕਿ ਜਿਹੜੇ ਰੁੱਖ ਨੇ ਇਹ ਕੁਦਰਤ ਨੇ, ਇੱਕ ਜਿਹੜੀਆਂ ਸਾਡੀਆਂ ਕਾਰਾਂ ਨੇ, ਸਾਡੇ ਸਕੂਟਰ ਤੇ ਫੈਕਟਰੀਆਂ, ਹਰ ਚੋਂ ਜਿੱਥੋਂ ਵੀ ਧੂੰਆਂ ਨਿਕਲਦਾ ਉਹ ਕਾਰਬਨ ਡਾਈਆਕਸਾਈਡ ਅਸੀਂ ਹਵਾ 'ਚ ਪਾਉਂਦੇ ਹਾਂ, ਪਰ ਹਵਾ 'ਚੋਂ ਕੱਢਣ ਦਾ ਕੁਦਰਤ ਨੇ ਇੱਕੋ ਹੀ ਮਸ਼ੀਨ ਬਣਾਈ ਆ, ਉਹ ਰੁੱਖ ਨੇ ਨਾ, ਤੇ ਜੇ ਜਿੰਨੇ ਰੁੱਖ ਹੋਣਗੇ ਉਹ ਜਿਹੜੀ ਅਸੀਂ ਕਾਰਬਨ ਡਾਈਆਕਸਾਈਡ ਪਾ ਰਹੇ ਹਾਂ ਉਹ 'ਚੋਂ ਕੋਈ ਥੋੜ੍ਹਾ ਬਹੁਤਾ 1% 2% ਤੱਕ ਉਹਨੂੰ ਆਪਣਾ ਸੋਖ ਸਕਦੇ ਆ। ਸੋ ਤੁਸੀਂ ਵੱਧ ਤੋਂ ਵੱਧ ਰੁੱਖ ਲਗਵਾਓ, ਤੇ ਰੁੱਖ ਉਹ ਲਾਓ ਜਿਹੜੇ ਜੱਦੀ ਨੇ, ਜਿਹੜੇ ਸਾਡੇ ਜਿਹੜੀਆਂ ਪਾਮ ਟ੍ਰੀ ਲਾਉਣ ਲੱਗ ਪਏ ਲੋਕ, ਪੰਜਾਬ ਦਾ ਰੁੱਖ ਨਹੀਂ ਹੈ ਪਾਮ, ਤੇ ਤੁਸੀਂ ਸਜਾਵਟੀ ਜਾਂ ਫੁੱਲਾਂ 'ਤੇ ਜ਼ਿਆਦਾ ਧਿਆਨ ਨਾ ਦਿਓ, ਜਿਹੜੇ ਸਾਡੇ ਜੱਦੀ ਰੁੱਖ ਨੇ ਉਹਨਾਂ 'ਚ ਫੁੱਲਾਂ ਵਾਲੇ ਰੁੱਖ ਵੀ ਹੈਗੇ ਨੇ, ਤੇ ਤੁਸੀਂ ਉਹ ਲਗਾਓ, ਕਿਉਂਕਿ ਜਿਹੜਾ ਸਾਡਾ ਚੁਗਿਰਦਾ ਹੈ ਉਹਨੂੰ ਪਤਾ ਉਸ ਰੁੱਖ ਦਾ ਮੈਂ ਫਾਇਦਾ ਕਿਵੇਂ ਉਠਾਉਣਾ, ਕਿਹੜਾ ਪੰਛੀ ਕਿਹੜੇ ਰੁੱਖ 'ਤੇ ਆਲਣਾ ਪਾਉਂਦਾ। ਹਰ ਪੰਛੀ ਹਰ ਰੁੱਖ 'ਤੇ ਆਲਣਾ ਨਹੀਂ ਪਾਉਂਦਾ, ਹਰ ਪੰਛੀ ਹਰ ਰੁੱਖ 'ਤੇ ਬੈਠਦਾ ਵੀ ਨਹੀਂ ਹੈ, ਮਤਲਬ ਜਿੱਥੇ ਉਹਨੂੰ ਖਾਣ ਨੂੰ ਮਿਲਦਾ ਉਹਨੂੰ ਫਲ ਲੱਗਦਾ ਪੰਛੀ ਉੱਥੇ ਜਾਂਦੇ ਨੇ। ਸੋ ਤੁਸੀਂ ਰੁੱਖ ਲਗਵਾਓ, ਬਰਸਾਤਾਂ ਆ ਰਹੀਆਂ ਨੇ, ਤੁਸੀਂ ਪ੍ਰਣ ਕਰੋ ਕਿ ਤੁਸੀਂ ਆਪਣੇ ਪਿੰਡ ਤੁਹਾਡੇ ਜਿੰਨੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੇ ਨਾਂ 'ਤੇ ਹਰ ਸਾਲ 1 ਜਾਂ 2 ਜਾਂ 3 ਰੁੱਖ ਲਗਾਉਣੇ, ਅਤੇ ਉਹਦੇ ਨਾਲ ਅਸਰ ਪਏਗਾ ਹੌਲੀ ਹੌਲੀ। ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਬਹੁਤ ਮਾੜੇ ਹਾਲ ਸੀ, ਖਾਸ ਕਰਕੇ ਦੁਆਬੇ ਦੇ ਵਿੱਚ ਤੈਨੂੰ ਰੁੱਖ ਦਿਖਦਾ ਨਹੀਂ ਸੀ ਸੜਕਾਂ 'ਤੇ, ਖਾਸ ਕਰਕੇ ਦਿਖਦਾ ਨਹੀਂ ਸੀ। ਐਨ ਅਸੀਂ ਜਿਹੜੇ ਆਪਣੇ ਡੇਰੇ ਸੀ, ਖੂਹ ਜਿਹਨੂੰ ਕਹਿੰਦੇ ਆ, ਅਸੀਂ ਐਨ ਸਾਫ ਕਰ ਦਿੱਤੇ ਸੀ ਕੱਟ ਕੇ। ਹੁਣ ਉੱਥੇ ਮਤਲਬ ਮੇਰਾ ਪਿੰਡ ਹੈ, ਮੇਰੇ ਪਿੰਡ ਦੇ ਆਲੇ ਦੁਆਲੇ ਸਾਰੇ ਰੁੱਖ ਕੱਟੇ ਗਏ ਸੀ, ਪਰ ਹੁਣ ਉੱਥੇ ਜਿਹੜੇ ਪਿਛਲੇ 5-7 ਸਾਲਾਂ ਤੋਂ ਪਿੰਡਾਂ ਦੇ ਲੋਕ ਨੇ, ਕੋਈ 1 ਜਾਂ 2 ਬੰਦੇ ਹੁੰਦੇ ਆ, ਉਹ ਲਗਾ ਰਹੇ ਨੇ। ਤੁਸੀਂ ਜਾਓ ਤੇ ਹੁਣ ਤੁਹਾਨੂੰ ਉੱਥੇ ਰੁੱਖ ਦੁਬਾਰਾ ਲਿਖਣ ਲੱਗ ਗਏ ਜਲੰਧਰ ਦੇ ਆਸ ਪਾਸ
3: ਜੀ। ਸੋ ਹੁਣ ਪਹਿਲਾਂ ਦੇ ਨਾਲੋਂ ਥੋੜ੍ਹਾ ਥੋੜ੍ਹਾ ਜਿਹਾ ਜਿਹੜਾ ਉਹ ਕੋਈ ਵੀ ਐਫਰਟ ਆਪਾਂ ਜਦੋਂ ਕਰਦੇ ਹਾਂ ਤਾਂ ਥੋੜ੍ਹਾ ਥੋੜ੍ਹਾ ਸਮਾਂ ਲੱਗਦਾ ਹੈ ਉਹਨੂੰ, ਪਰ ਉਸ ਚੀਜ਼ ਦੇ ਨਾਲ ਕਾਫ਼ੀ ਫਾਇਦਾ ਹੋ ਰਿਹਾ। ਇੱਧਰ ਇੰਡੀਆ ਤੋਂ ਇੱਕ ਮੈਸੇਜ ਇੰਡੀਆ ਤੋਂ ਸੁਣਦੇ ਹੁੰਦੇ ਮੋਹਨ ਜੀ ਸਾਨੂੰ, ਕਹਿੰਦੇ ਕਿ ਇਨਵਰਟਰ 'ਤੇ ਕਿੰਨਾ ਸੋਲਰ ਲਾ ਸਕਦੇ ਹਾਂ?
4: ਉਹਨਾਂ ਨੇ 100% ਕਰਤਾ ਜੀ ਹੁਣ, ਜਿੰਨੇ ਤੁਹਾਡੇ ਘਰ ਦਾ ਕਨੈਕਸ਼ਨ ਆ। ਪਹਿਲਾਂ 80% ਕਹਿੰਦੇ ਹੁੰਦੇ ਸੀਗੇ, ਹਮੇਸ਼ਾ ਉਹਨੇ 1-1.5 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਵੀ ਜੇ ਤੁਹਾਡੇ ਘਰ ਜਿੰਨੇ ਯੂਨਿਟ ਦਾ ਉਹਨਾਂ ਨੇ ਕਨੈਕਸ਼ਨ ਦਿੱਤਾ ਹੋਇਆ ਉਹ ਕਿਲੋਵਾਟ 'ਚ ਗਿਣਦੇ ਆ ਵੀ 2 ਕਿਲੋਵਾਟ ਆ, 3 ਕਿਲੋਵਾਟ ਆ, ਤੇ ਉਨੇ ਦਾ ਤੁਸੀਂ ਲਗਾ ਸਕਦੇ ਹੋ। ਤੇ ਹੁਣ ਬੈਟਰੀਆਂ ਵੀ ਆ ਰਹੀਆਂ ਨੇ, ਆਪਾਂ ਆਉਣ ਵਾਲੇ ਦਿਨਾਂ 'ਚ ਬੈਟਰੀਆਂ ਦੀ ਵੀ ਗੱਲ ਕਰਾਂਗੇ ਵੀ ਤੁਸੀਂ ਬੈਟਰੀ ਵੀ ਤੁਸੀਂ ਉਦੋਂ ਵੱਡਾ ਵੀ ਲਗਾ ਸਕਦੇ ਹੋ ਤਾਂ ਕਿ ਜਿਹੜੀ ਵੱਧ ਹੈ ਉਹ ਤੁਸੀਂ ਬੈਟਰੀ 'ਚ ਸਟੋਰ ਕਰ ਲਓ ਜਦੋਂ ਬਿਜਲੀ ਚੱਲ ਜਾਵੇ ਉਦੋਂ ਕਰ ਲਏ, ਪਰ ਉਹ ਅਲੱਗ ਹੈ। ਤੇ ਜਿਹੜੀ ਤੁਹਾਡੀ ਬਿਜਲੀ ਦੀਆਂ ਤਾਰਾਂ ਨੇ ਉਹ ਹੀ ਤੁਹਾਡੀ ਬੈਟਰੀ ਨੇ, ਤੁਸੀਂ ਉਹਨੂੰ ਦਿਓ ਤੇ ਮੁੜ ਕੇ ਤੁਹਾਨੂੰ ਤੁਸੀਂ ਵਰਤੋ ਤੇ ਤੁਹਾਡਾ ਬਿੱਲ 0 ਹੋ ਜਾਏਗਾ। ਤੇ ਜੇ ਤੁਸੀਂ ਨਹੀਂ ਵੀ ਕਰ, ਤੁਹਾਡੇ ਆਂਢੀ ਗੁਆਂਢੀ ਵਰਤਣਗੇ ਪਰ ਤੁਹਾਨੂੰ ਉਹਦਾ ਕ੍ਰੈਡਿਟ ਮਿਲਦਾ ਰਹੇਗਾ। ਸੋ ਇਹ ਜੇ ਮੈਂ ਕਹਾਂ ਵੀ ਆਮ ਤੌਰ ਤੇ ਕੀ ਹੁੰਦਾ, ਜਿਹੜੇ NRI ਨੇ ਜਦੋਂ ਪੰਜਾਬ ਜਾਂਦੇ ਆ ਉਹ ਅਖੰਡ ਪਾਠ ਦਾ ਭੋਗ ਕਰਾਉਂਦੇ ਆ, ਗੀਤਾ ਦਾ ਪਾਠ ਕਰਾਉਂਦੇ ਆ, ਉਹ ਜਾਂ ਉਹ ਕਿਸੇ ਤੀਰਥ ਯਾਤਰਾ ਤੇ ਜਾਂਦੇ ਆ। ਅੱਜ ਦੀ ਤਾਰੀਖ ਦੇ ਵਿੱਚ ਸਾਡੀ ਤੀਰਥ ਯਾਤਰਾ ਵੀ ਇਹੀ ਹੈ, ਸਾਡੇ ਅਖੰਡ ਪਾਠ ਦੇ ਭੋਗ ਵੀ ਇਹੀ ਨੇ, ਸਾਡੇ ਗੀਤਾ ਦੇ ਪਾਠ ਵੀ ਇਹੀ ਨੇ। ਕਿਉਂਕਿ ਜੇ ਸਾਡੀ ਧਰਤੀ ਨਾ ਬਚੀ, ਜੇ ਸਾਡਾ ਪੰਜਾਬ ਨਾ ਬਚਿਆ, ਤੇ ਜਿਹੜੇ ਸਾਡੇ ਜਿਹੜੇ ਧਰਮ ਨੇ ਉਹਨਾਂ ਦਾ ਕੀ ਮਤਲਬ ਰਹਿ ਜਾਏਗਾ ਜੇ ਬੰਦਾ ਹੀ ਨਾ ਰਿਹਾ।
3: ਸੋ ਇਹੀ ਸਮੱਸਿਆ ਹੁਣ ਜਿੱਦਾਂ ਉੱਥੇ ਫ੍ਰੀ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਹੈ, ਬਿੱਲ ਮਾਫ਼ ਕੀਤੇ ਜਾਂਦੇ ਆ, ਸੋ ਉਸ ਸਭ ਕੁਛ ਦਾ ਜਿਹੜਾ ਖਰਚਾ ਸਰਕਾਰ ਦੇ ਸਿਰ ਪੈ ਰਿਹਾ, ਆਈ ਥਿੰਕ ਉਨੇ ਕੁ ਖਰਚੇ ਦੇ ਵਿੱਚ ਆਰਾਮ ਦੇ ਨਾਲ ਜੇ ਉਸ ਬੰਦੇ ਨੂੰ ਸੋਲਰ ਲਵਾ ਦਿੱਤਾ ਜਾਵੇ ਜਾਂ ਇਸ ਪਾਸੇ ਨੂੰ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਨਾਲੇ ਸਰਕਾਰਾਂ ਦੇ ਖਰਚੇ ਬਚ ਜਾਣ।
4: ਬਿਲਕੁਲ ਹਾਂ, ਸਰਕਾਰ ਉਹਨੂੰ ਬਜਾਏ ਫ੍ਰੀ ਕਰਨ ਦੇ ਉਹਨੇ ਤਾਂ ਉਹਨੂੰ ਸੋਲਰ ਪੈਨਲ ਲਾ
3: ਦੇਣਾ, ਉਹਨੂੰ ਸਬਸਿਡਾਈਜ਼ ਕਰ ਦੇਣਾ।
4: ਹਾਂ, ਇਹਦਾ ਜਿਹੜੀ ਪੰਜਾਬ 'ਚ ਜਿਹੜੀ ਇਹ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਜਿਹੜੀ ਉਹਨਾਂ ਨੇ ਫ੍ਰੀ ਦੇ ਯੂਨਿਟ ਦਿੱਤੇ, ਇਹਦਾ ਨੁਕਸਾਨ ਬਹੁਤ ਹੋਇਆ। ਬਿਜਲੀ ਬੋਰਡ ਸਾਡਾ ਬੈਂਕਰਪਟ ਹੈ, ਬਿਜਲੀ ਬੋਰਡ ਨੇ ਹੀ ਤਾਂ ਜਿਹੜੀਆਂ ਨਵੇਂ ਸੋਰਸਿਸ ਲਾਉਣੇ ਹੁੰਦੇ ਆ, ਛੋਟੇ ਡੈਮ ਬਣਾਉਣੇ ਹੁੰਦੇ ਆ, ਨਵੀਆਂ ਚੀਫਾਂ ਲੱਭਣੀਆਂ, ਉਹਨਾਂ ਕੋਲ ਪੈਸਾ ਕੋਈ ਨਹੀਂ, ਉਹ ਤਾਂ ਤਨਖਾਹਾਂ ਦੇ ਰਹੇ ਮਸ਼ੀਨ ਦੇ ਨਾਲ, ਕਿਉਂਕਿ ਉਹਨਾਂ ਕੋਲ ਪੈਸਾ ਕਿੱਥੋਂ ਆਉਣਾ? ਤੁਸੀਂ 300 ਯੂਨਿਟ ਤੱਕ ਫ੍ਰੀ ਕਰਤੇ, ਜਿਸ ਘਰ 'ਚ ਕੋਈ ਘਰ ਵੱਡਾ ਵੀ ਸੀ ਲੋਕਾਂ ਨੂੰ 2 ਮੀਟਰ ਲਗਾਇਆ, ਜੇ ਉਹਨੇ 600 ਖਪਤ ਸੀ ਉਹਨੇ 2 ਮੀਟਰ ਲਗਵਾ ਤੇ। ਉਹ ਇੱਕ ਵੱਖਰਾ ਵਿਸ਼ਾ, ਪਰ ਇਹਦਾ ਨੁਕਸਾਨ ਬਹੁਤ ਹੋਇਆ ਕਿਉਂਕਿ ਗੁਜਰਾਤ ਦੇ ਵਿੱਚ ਅਤੇ ਰਾਜਸਥਾਨ ਅਤੇ ਕਰਨਾਟਕਾ 'ਚ ਬਿਜਲੀ ਮੁਫ਼ਤ ਨਹੀਂ ਹੈ, ਇਸ ਲਈ ਉੱਥੋਂ ਦੇ ਲੋਕਾਂ ਨੇ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਬਹੁਤ ਵੱਡੀ ਪੱਧਰ 'ਤੇ ਹਰ ਰੋਜ਼ ਇੰਡੀਆ ਦੇ ਵਿੱਚ 10 ਵਾਰ ਦੇ ਕਰੀਬ ਘਰਾਂ ਦੇ ਉੱਤੇ ਫੁੱਲ ਪੈਣ ਲੱਗਦੇ।
3: ਕਿਉਂਕਿ ਇਹਦਾ ਵੱਖਰਾ ਇੱਕ ਫਾਇਦਾ ਨੁਕਸਾਨ ਇਹ ਵੀ ਆ ਨਾ ਜੀ, ਆਪਾਂ ਜਦੋਂ ਹੁਣ ਲੋਕਾਂ ਨੂੰ ਪਤਾ ਵੀ ਸਾਡਾ ਤਾਂ ਬਿੱਲ ਵੈਸੇ ਨਹੀਂ ਆ ਰਿਹਾ ਅਤੇ ਕੋਈ ਇਸ ਪਾਸੇ ਨੂੰ ਸੋਚੂਗਾ ਹੀ ਨਹੀਂ, ਕੋਈ ਇਸ ਪਾਸੇ ਨੂੰ ਜਾਊਗਾ ਹੀ ਨਹੀਂ, ਜਦੋਂ ਬੰਦੇ ਨੂੰ ਪਤਾ ਵੀ ਮੈਨੂੰ ਮੇਰਾ ਖਰਚਾ ਹੋ ਰਿਹਾ ਅਤੇ ਫਿਰ ਉਹ ਸੋਲਰ ਵਾਲੇ ਸੋਚਦਾ ਹੁਣ ਮੇਰਾ ਕੋਈ ਖਰਚਾ ਹੀ ਨਹੀਂ ਹੈ, ਮੈਂ ਕਿਉਂ ਸੋਚਾਂ। ਸੋ ਇੱਕ ਤਰ੍ਹਾਂ ਦਾ ਨੈਗੇਟਿਵ ਅਸਰ ਹੈ।
4: ਬਿਲਕੁਲ ਜੀ, ਹਾਂ ਨੈਗੇਟਿਵ ਅਸਰ ਹੈ ਬਹੁਤ ਜ਼ਿਆਦਾ ਵੱਡਾ। ਪੰਜਾਬ ਦੀ ਬਰਬਾਦੀ 'ਚ ਦੋ ਪੋਲਿਸੀਆਂ ਨੇ ਜਦੋਂ ਵੀ ਇਹਦਾ ਦੇਖਾ ਜੋਖਾ ਹੋਇਆ, ਇੱਕ ਜਦੋਂ ਕਿਸਾਨਾਂ ਨੂੰ ਪਾਣੀ ਫ੍ਰੀ ਕੀਤਾ ਗਿਆ, ਉਹਦੇ ਨਾਲ ਇੱਕ ਤਾਂ ਸਾਡੀ ਬਿਜਲੀ ਦੇ ਲੋਕਾਂ ਦੇ ਟਿਊਬਵੈੱਲ ਚੱਲ ਰਹੇ ਨੇ, ਪਾਣੀ ਲੋੜ ਹੀ ਨਹੀਂ, ਪਾਣੀ ਟੁੱਟ ਕੇ ਸੜਕਾਂ ਦੇ ਕਿਨਾਰੇ ਪਈ ਜਾਂਦਾ, ਤੁਹਾਡੀ ਉਹ ਵੇਸਟ ਹੁੰਦੀ। ਦੂਜਾ ਸਾਡਾ ਧਰਤੀ ਦੇ ਥੱਲੇ ਪਾਣੀ ਖਤਮ ਹੋ ਗਿਆ ਕਿਉਂਕਿ ਅਸੀਂ ਇੰਨਾ ਪਾਣੀ ਕੱਢਣਾ, ਫ੍ਰੀ ਦੀ ਬਿਜਲੀ ਹੈ ਜੀ, ਜਿੰਨਾ ਮਰਜ਼ੀ ਲਗਾ ਲਓ। ਝੋਨਾ ਜਿਹੜਾ ਕਿ ਪੰਜਾਬ ਦੀ ਫਸਲ ਨਹੀਂ ਹੈ, ਪੰਜਾਬ ਦੀ ਫਸਲ ਨਹੀਂ ਹੈ ਝੋਨਾ, ਅਸੀਂ ਉਹਨੂੰ ਫਿਰ ਪੇਸ਼ ਆਪਣੀ ਪੋਲਿਸੀ ਦੇ ਸਹਾਰੇ ਤੇ ਲਗਾ ਦਿੱਤਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਇਹ ਝੋਨੇ ਕਣਕ ਮੱਕੀ ਦਾ ਜਿਹੜਾ ਸਾਈਕਲ ਹੈ ਤੋੜਨਾ ਪੈਣਾ। ਜਿੰਨੀ ਮੱਕੀ ਦੇ ਵਿੱਚੋਂ ਆਮਦਨ ਹੁੰਦੀ ਹੈ, ਜਲੰਧਰ ਏਕੜ ਦੇ ਜਲੰਧਰ ਦੇ ਆਸ ਪਾਸ ਤੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜੀ ਸਾਨੂੰ ਐਵਰੇਜ ਮੱਕੀ ਦੀ ਇੱਕ ਫਸਲ ਦੀ ਸਾਨੂੰ 45,000 ਰੁਪਏ ਏਕੜ ਦੇ ਵਿੱਚ ਖਰਚੇ ਕੱਢ ਕੇ ਹੁੰਦੀ ਹੈ, ਤੇ ਮੱਕੀ ਨੂੰ ਪਾਣੀ ਲਾਉਣਾ ਪੈਂਦਾ 25 ਤੋਂ ਲੈ ਕੇ 30 ਵਾਰੀ। ਤੇ ਜੇ ਤੁਸੀਂ ਮੂੰਗਫਲੀ ਬੀਜਦੇ ਹੋ ਤਾਂ ਮੂੰਗਫਲੀ ਜਿਹੜੀ ਆ, ਮੂੰਗਫਲੀ ਦੀ ਆਮਦਨ ਹੁੰਦੀ ਹੈ ਉਸੇ ਖੇਤ ਦੇ ਵਿੱਚੋਂ 1,02,000 ਤੇ 2.5 ਗੁਣਾ ਜ਼ਿਆਦਾ, ਤੇ ਮੂੰਗਫਲੀ ਨੂੰ ਪਾਣੀ ਲਾਉਣਾ ਪੈਂਦਾ ਸਿਰਫ 2 ਜਾਂ 3 ਵਾਰੀ, 90% ਘੱਟ ਪਾਣੀ ਲੱਗਦਾ ਮੂੰਗਫਲੀ ਨੂੰ। ਦਵਾਈਆਂ ਨੀ, ਖਾਦ ਵੀ ਬਹੁਤ ਘੱਟ ਹੈ, ਖਾਦ ਇੱਕ ਅੱਧੀ ਵਾਰੀ ਵੀ ਨੀ ਪਾਉਂਦੇ, ਦਵਾਈਆਂ ਬਿਲਕੁਲ ਨੀ ਪਾਉਂਦੇ। ਸੋ ਇਹ ਜਿਹੜੀ ਸਾਡੀ ਮਤਲਬ ਜਦੋਂ ਇਹਨਾਂ ਨੇ ਅਕਾਲੀ ਸਰਕਾਰ ਨੇ ਕਿਸਾਨਾਂ ਨੂੰ ਫ੍ਰੀ ਬਿਜਲੀ ਦਿੱਤੀ ਤੇ ਮੁੜ ਕੇ ਜਿਹੜੀ ਇਹਨਾਂ ਨੇ ਸਾਰਿਆਂ ਨੂੰ ਕੀਤੀ, ਇਹ ਦੋ ਪਾਲਸੀ ਨੇ ਪੰਜਾਬ ਨੂੰ ਪੂਰਾ ਬੈਂਕਰਪਟ ਕਰਤਾ। ਤੁਸੀਂ ਜਲਵਾਯੂ ਤਬਦੀਲੀ ਵਾਲਾ ਮਸਲਾ ਛੱਡ ਵੀ ਦਿਓ, ਇਹਦੇ ਸਿੱਟੇ ਹੁਣ ਇੱਕ ਵਾਰੀ ਫ੍ਰੀ ਹੋ ਜਾਏ ਉਹਨੂੰ ਕੋਈ ਬੰਦ ਹੀ ਨਹੀਂ ਕਰਦੀ ਸਰਕਾਰ, ਨਵੀਆਂ ਸਰਕਾਰਾਂ ਨੂੰ ਹਿਆ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਚੰਗੀ ਲੱਗਦੀ ਹੈ ਫ੍ਰੀ ਦੀ। ਪਰ ਮੇਰੇ ਹਿਸਾਬ ਨਾਲ ਫ੍ਰੀ ਦੀ ਬਿਜਲੀ ਉਵੇਂ ਹੀ ਹੈ, ਕੋਈ ਬੰਦਾ ਜਿਵੇਂ ਆਪਣੀ ਉਂਗਲੀ ਕੱਟ ਕੇ ਉਹ 'ਚ ਆਪਣਾ ਲਹੂ ਚੂਸ ਰਿਹਾ ਹੋਵੇ, ਕਵੇ ਜੀ ਮੈਂ ਤਾਂ ਲਹੂ ਚੂਸ ਰਿਹਾ, ਪਰ ਉਹ ਆਪਣੀ ਉਂਗਲੀ ਕੱਟ ਕੇ ਉਹ ਤਾਂ ਲਹੂ ਚੂਸ ਰਿਹਾ।
3: ਬਿਲਕੁਲ,
4: ਜਿਹਨੂੰ ਕਹਿੰਦੇ ਘਰ ਆਪਣੇ ਘਰ ਨੂੰ ਅੱਗ ਲਾ ਕੇ ਬੰਦਾ ਕਹੇ ਮੈਂ ਤਾਂ ਅੱਜ ਤੋਂ ਨਾ ਧੂਣੀ ਸੇਕਣੀ ਹੈ, ਠੰਡ ਹੈ, ਮੈਂ ਆਪਣੇ ਘਰ ਨੂੰ ਅੱਗ ਲਾ ਲਈ।
3: ਹੌਲੀ ਹੌਲੀ ਉਹ ਆਪਾਂ ਆਪਣਾ ਹੀ ਕੁੱਲ ਮਿਲਾ ਕੇ ਨੁਕਸਾਨ ਕਰ ਰਹੇ ਹੁੰਦੇ ਹਾਂ। ਸੋ ਆਪਾਂ ਇਹ ਤੁਹਾਡੀ ਗੱਲ ਵਾਜਬ ਹੈ, ਕੋਈ ਸਰਕਾਰ ਜਿਹੜੀ ਆ ਉਹ ਕਿਸੇ ਦਾ ਆ ਕੇ ਮੁੜ ਕੇ ਉਹ ਚੇਂਜ ਨਹੀਂ ਕਰ ਪਾਉਂਦੀ, ਜਾਂ ਕਿਸੇ ਨੇ ਕੁਛ ਚੰਗਾ ਵੀ ਕੀਤਾ, ਜਿੱਦਾਂ ਮੰਨ ਲਓ ਚੰਦੀ ਸਰਕਾਰ ਨੇ ਕਹਿੰਦੇ ਜਾਂਦੇ ਜਾਂਦੇ 1 ਕਿਲੋਵਾਟ ਦਾ ਜਿਹੜਾ ਹਰ ਘਰ ਨੂੰ ਦਿੱਤਾ ਸੀ ਫ੍ਰੀ ਦੇ ਵਿੱਚ ਸੋਲਰ, ਪਰ ਦੂਸਰੀ ਸਰਕਾਰ ਆ ਕੇ ਇਸੇ ਕਰਕੇ ਹੀ ਨਹੀਂ ਕਰਦੀ, ਕਿਉਂਕਿ ਉਹ ਕਰ ਗਏ ਹੀ ਇਹ ਲੱਗੂਗਾ ਵੀ ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ। ਬਹੁਤ ਹੀ ਯਾਰੀ ਇਸੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਰੀਜ਼ਨ ਕਰਕੇ ਹੀ ਸਰਕਾਰਾਂ ਅੱਗੇ ਚੱਜ ਦੇ ਕੰਮ ਨਹੀਂ ਕਰਦੀਆਂ।
4: ਹਾਂਜੀ ਬਿਲਕੁਲ, ਤੇ ਜੇ ਪੰਜਾਬ ਨੇ ਬਚਣਾ ਤੇ ਜਿਹੜਾ ਸਾਨੂੰ ਉਹਦੇ ਪਾਣੀ ਦਾ ਇਲਾਜ ਕਰਨਾ ਪੈਣਾ, ਸਾਨੂੰ ਆਪਣੀਆਂ ਫਸਲਾਂ ਬਦਲਣੀਆਂ ਪੈਣੀਆਂ, ਜਿਹੜੀਆਂ ਦਾਲਾਂ ਮੂੰਗਫਲੀ, ਜਿਹੜੀ ਸਰੋਂ ਹੈ, ਜਿਹੜਾ ਤਾਰਾ ਮੀਰ ਹੈ, ਜਿਹਨਾਂ ਨੂੰ ਘੱਟ ਪਾਣੀ ਲੱਗਦਾ, ਬਹੁਤਿਆਂ ਨੂੰ ਬਿਲਕੁਲ 1 ਵਾਰੀ ਵੀ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ, ਤੇ ਨਾਲੇ ਜਿਉਂ ਜਿਉਂ ਪੰਜਾਬ 'ਚ ਗਰਮੀ ਵੱਧ ਰਹੀ ਹੈ ਉਹਦੇ ਨਾਲ ਜਿਹੜੀਆਂ ਸਾਡੀਆਂ ਪੁਰਾਣੀ ਅਸੀਂ ਫਸਲਾਂ ਬੀਜ ਰਹੇ ਈਵਨ ਆਲੂ ਅਤੇ ਮੱਕੀ ਉਹ ਨਹੀਂ ਹੋਣਗੀਆਂ। ਨਾਲੇ ਬਾਈ ਜੀ ਜਿਹੜੀ ਮੂੰਗਫਲੀ ਦੀ ਫਸਲ ਆ 2 ਵਾਰੀ ਹੁੰਦੀ, 2 ਵਾਰੀ ਬੀਜਦੇ ਨੇ ਲੋਕ ਉਹਨੂੰ ਸਾਲ 'ਚ, ਤੇ ਸੋ ਤੁਸੀਂ ਇਹ ਸਾਨੂੰ ਸਾਰਾ ਕੁਝ ਬਦਲਣਾ ਪੈਣਾ, ਤੇ ਇਹ ਸਾਰੇ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ ਸਾਡੀ ਸੋਲਰ ਪਾਵਰ, ਤੇ ਜਿਹੜੀ ਤੁਸੀਂ ਜਦੋਂ ਇੱਕ ਵਾਰੀ ਲਵਾ ਲੈਂਦੇ ਹੋ ਤੇ ਉਹ ਤੁਹਾਡੀ ਫ੍ਰੀ ਹੈ। ਜੇ ਤੁਹਾਡੀ ਕਾਰ ਇਲੈਕਟ੍ਰਿਕ ਹੈ, ਸਕੂਟਰ ਇਲੈਕਟ੍ਰਿਕ ਹੈ, ਹੁਣ ਉਹਦਾ ਜਿਹੜਾ ਪੈਟਰੋਲ ਪੈਂਦਾ ਬਿਜਲੀ ਦਾ ਪੈਟਰੋਲ, ਉਹ ਵੀ ਫ੍ਰੀ ਹੋ ਗਿਆ ਤੁਹਾਡਾ। ਹੁਣ ਕਿਸੇ ਨਾ ਪੈਟਰੋਲ ਨੇ ਕਦੀ ਫ੍ਰੀ ਹੋਣਾ, ਨਾ ਡੀਜ਼ਲ ਨੇ ਕਦੀ, ਨਾ ਤੁਹਾਡੇ LPG ਸਿਲੰਡਰ ਨੇ ਫ੍ਰੀ ਹੋਣਾ। ਫ੍ਰੀ ਚੀਜ਼ ਇੱਕੋ ਇੱਕ ਹੈ, ਉਹ ਹੈ ਸੋਲਰ ਪਾਵਰ।
3: ਉਹ ਤੁਸੀਂ ਜੇ ਮਦਦ ਕਰ ਸਕਦੇ ਹੋ ਤੇ ਇੱਕ ਦੂਸਰੇ ਦੀ ਆਪਣੇ ਆਪ ਦੀ ਵੱਧ ਤੋਂ ਵੱਧ ਜ਼ਰੂਰ ਕਰ ਲਈ ਜਾਵੇ। ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਮਾਂ ਦੇਣ ਦੇ ਲਈ।
4: ਬਹੁਤ ਬਹੁਤ ਧੰਨਵਾਦ ਭਾਈ ਜੀ।
3: ਜੀ ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਜਿਹੜੇ ਹਰ ਵਾਰ ਬੜੀਆਂ ਵੈਲਿਊਬਲ ਗੱਲਾਂ ਦੱਸਦੇ ਨੇ, ਅਤੇ ਹੌਲੀ ਹੌਲੀ ਆਪਾਂ ਇੱਕ ਇੱਕ ਕਰਕੇ ਅਤੇ ਕੀ ਆਪਾਂ ਕਰ ਸਕਦੇ ਹਾਂ ਆਪਣੇ ਲੈਵਲ ਦੇ ਉੱਤੇ, ਨਿੱਜੀ ਪੱਧਰ ਦੇ ਉੱਤੇ ਕਿਹੜੀਆਂ ਕਿਹੜੀਆਂ ਆਪਾਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ, ਅਤੇ ਜੇਕਰ ਤੁਸੀਂ ਕਰ ਰਹੇ ਹੋ ਅਤੇ ਅੱਗੇ ਵੀ ਤੁਹਾਨੂੰ ਆਨੰਦ ਆਉਂਦਾ ਵਾ ਇਸ ਚੀਜ਼ ਦਾ, ਤਾਂ ਅੱਗੇ ਵੀ ਜ਼ਰੂਰ ਇਹ ਚੀਜ਼ਾਂ ਪਹੁੰਚਾ ਦਿਆ ਕਰੋ, ਕਿਉਂਕਿ ਪੁੰਨ ਦਾ ਕੰਮ ਹਮੇਸ਼ਾ ਫਲਦਾ, ਉਹ ਸਾਨੂੰ ਹਮੇਸ਼ਾ ਸੁੱਖ ਦਿੰਦਾ। ਸਾਲ 2026 ਦੀ ਸਥਿਤੀ ਇਹ ਆ, ਵਿਗਿਆਨੀਆਂ ਦਾ ਇਹ ਕਹਿਣਾ ਕਿ ਸਾਲ ਦੇ ਜਿਹੜਾ ਪਹਿਲਾ ਅੱਧ ਆ ਉਹ ਰਿਕਾਰਡ ਤੋੜ ਗਰਮੀ ਵਾਲਾ ਰਿਹਾ ਵਾ, ਅਤੇ ਅਲਨੀਨੋ ਦੇ ਪ੍ਰਭਾਵ ਦੇ ਕਾਰਨ ਆਲਮੀ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ। ਸੋ ਇਸ ਸਾਲ ਦੇ ਵਿੱਚ ਤਾਂ ਕਰਕੇ ਜ਼ਿਆਦਾ ਹਾਹਾਕਾਰ ਮੱਚੀ ਹੈ। ਜੇ ਤੁਹਾਨੂੰ ਬਹੁਤੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲ ਰਹੀਆਂ, ਅਖਬਾਰਾਂ ਦੇ ਵਿੱਚ ਕੋਈ ਨਹੀਂ ਛਾਪ ਰਿਹਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਛ ਠੀਕ ਠਾਕ ਆ। ਉਹ ਇਸ ਕਰਕੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇੱਦਾਂ ਦਾ ਪ੍ਰਚਾਰ ਤੁਹਾਡੇ ਤੱਕ ਪਹੁੰਚੇ, ਨਹੀਂ ਤਾਂ ਮੰਨ ਕੇ ਚੱਲੋ ਕਿ ਬਹੁਤ ਸਾਰਾ ਕੁਛ ਠੀਕ ਨਹੀਂ ਆ। ਜਿਹੜੇ ਤਰੀਕੇ ਦੇ ਨਾਲ ਹੌਲੀ ਹੌਲੀ ਤਾਪਮਾਨ ਵੱਧ ਰਿਹਾ ਧਰਤੀ ਦਾ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਕਾਫੀ ਖਤਰਨਾਕ ਸਾਬਤ ਹੋਣ ਵਾਲਾ। ਇਹ ਚੀਜ਼ ਸਾਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜੇਕਰ ਵਧੀਆ ਲੱਗੇ ਸਾਡੇ ਪ੍ਰੋਗਰਾਮ ਤਾਂ ਆਪਣੀ ਫੀਡਬੈਕ ਭੇਜਿਆ ਕਰੋ, ਅਤੇ ਫੀਡਬੈਕ ਦੇ ਨਾਲੋਂ ਵੀ ਵਧੇਰੇ ਜ਼ਰੂਰੀ ਹੈ ਕਿ ਤੁਸੀਂ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਆਪਣੇ ਪਰਿਵਾਰ ਤੱਕ, ਯਾਰਾਂ ਦੋਸਤਾਂ ਲੋਕਾਂ ਤੱਕ ਜਾਣਕਾਰੀ ਸਾਂਝੀ ਕਰਦਿਆ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕੁਦਰਤ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹੋ। ਰੱਬ ਰੱਖਾ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਲੈ ਕੇ ਹੋਏ ਹਾਂ ਹਾਜ਼ਰ। ਸਾਲ 1974 ਸੀ ਔਰ ਭਾਰਤ ਦਾ ਸੂਬਾ, ਭਾਰਤ ਦੀ ਸਟੇਟ ਬਿਹਾਰ ਸੀ, ਜਿੱਥੋਂ ਇੱਕ ਪ੍ਰੋਟੈਸਟ ਸ਼ੁਰੂ ਹੁੰਦਾ ਵਿਦਿਆਰਥੀਆਂ ਦੀ ਅਗਵਾਈ ਦੇ ਵਿੱਚ। ਔਰ ਇਸ ਦੀ ਅਗਵਾਈ ਕੌਣ ਕਰ ਰਹੇ ਹੁੰਦੇ ਨੇ ਉਸ ਵਕਤ? ਸਮਾਜਵਾਦੀ ਪਾਰਟੀ ਦੇ ਜਿਹੜੇ ਲੀਡਰ ਸੀ ਔਰ ਸੁਤੰਤਰਤਾ ਸੰਘਰਸ਼ ਦੇ ਵਿੱਚ ਵੀ ਆਪਣਾ ਯੋਗਦਾਨ ਦੇਣ ਵਾਲੇ ਜੈ ਪ੍ਰਕਾਸ਼ ਨਰਾਇਣ। ਅੰਦੋਲਨ ਦਾ ਪੂਰਾ ਜਿਹੜਾ ਇੱਕ ਮਕਸਦ ਸੀ ਉਹ ਸੀ ਉਸ ਵਕਤ ਉਸ ਦੌਰ ਦੇ ਵਿੱਚ ਭਾਰਤ ਦੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਬੇਰੁਜ਼ਗਾਰੀ ਸੀ, ਮਹਿੰਗਾਈ ਸੀ, ਉਸ ਦੇ ਖਿਲਾਫ ਆਵਾਜ਼ ਚੁੱਕਣਾ। ਉਸ ਜੇ ਪੀ ਪ੍ਰੋਟੈਸਟ ਦੇ ਵਿੱਚ ਜਿਹੜਾ ਭਾਰਤ ਦੇ ਅੰਦਰ ਉਹ ਸ਼ੁਰੂ ਹੋਇਆ ਉਹ ਗਹਿਰਾਂਦਾ ਇੰਨਾ ਗਹਿਰਾ ਹੋ ਗਿਆ ਸੀ। ਜੇ ਪੀ ਅੰਦੋਲਨ ਦੇ ਨਾਮ ਨਾਲ ਹੀ ਉਹਦਾ ਜੈ ਪ੍ਰਕਾਸ਼ ਦਾ ਸ਼ੋਰਟ ਨੇਮ ਉਹਦੇ ਨਾਲ ਹੀ ਉਹ ਤੁਰਿਆ ਸੀ ਕਿ ਉਹਨੇ ਫਿਰ 79 ਦੇ ਵਿੱਚ ਜਾ ਕੇ ਜਿਹੜਾ ਐਮਰਜੈਂਸੀ ਲਗਵਾਤੀ, ਸਰਕਾਰ ਗਿਰਾਤੀ, ਸਰਕਾਰ ਨੂੰ ਗੋਡਿਆਂ ਭਾਰਾਂ ਦੇ ਲਈ ਮਜਬੂਰ ਕਰਤਾ। ਐਮਰਜੈਂਸੀ ਲਗਵਾਤੀ ਉਹਨਾਂ ਕਰਕੇ ਨਹੀਂ ਕਹਾਂਗੇ, ਪਰ ਸਰਕਾਰ ਇੰਨਾ ਡਰ ਗਈ ਸੀ, ਇੰਨਾ ਖੌਫ ਦੇ ਵਿੱਚ ਆ ਗਈ ਸੀ ਉਸ ਅੰਦੋਲਨ ਦੀ ਵਜ੍ਹਾ 'ਤੇ ਚੜ੍ਹਦੇ। ਔਰ ਜੈ ਪ੍ਰਕਾਸ਼ ਜਿਹੜੇ ਸੀ ਉਸ ਵਕਤ ਹਿੰਦੁਸਤਾਨ ਦੇ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਸੀ, ਬਲਕਿ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਦੀ, ਇੰਦਰਾ ਗਾਂਧੀ ਤੋਂ ਵੀ ਉੱਪਰ ਦੀ ਉਹਨਾਂ ਦੀ ਸ਼ਖਸੀਅਤ ਜਾ ਚੁੱਕੀ ਸੀ। ਖੈਰ ਉਸ ਤੋਂ ਜਦੋਂ ਇਹ ਐਮਰਜੈਂਸੀ ਲੱਗੀ ਸੀ ਔਰ ਉਸੇ ਸਾਲ ਦੇ ਵਿੱਚ ਇੰਡੀਆ ਦੀ ਇੱਕ ਹੋਰ ਸਟੇਟ ਸੀ ਆਸਾਮ, ਉੱਥੇ ਆਲ ਆਸਾਮ ਸਟੂਡੈਂਟਸ ਯੂਨੀਅਨ ਦੀ ਤਰਫ ਤੋਂ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਔਰ ਲਗਭਗ ਅਗਲੇ 6 ਸਾਲ ਉਹ ਪ੍ਰੋਟੈਸਟ ਚੱਲਦਾ। ਉਹ ਵੀ ਪ੍ਰੋਟੈਸਟ ਜਿਹੜਾ ਸੀ ਉਹ ਵੀ ਲੋਕਲ ਸਟੂਡੈਂਟਸ ਨੇ ਸਟਾਰਟ ਕੀਤਾ ਸੀ ਉੱਥੋਂ ਦੇ ਕਾਲਜਾਂ ਦੇ, ਉੱਥੋਂ ਦੇ ਯੂਨੀਵਰਸਿਟੀ ਦੇ, ਆਸਾਮ ਦੇ ਵਿੱਚ। ਔਰ ਉਹ ਕਹਿ ਰਹੇ ਸੀਗੇ ਕਿ ਸਾਡੇ ਇੱਥੇ ਇੰਨੀ ਘੁਸਪੈਠ ਕੀਤੀ ਜਾ ਰਹੀ ਹੈ ਬਾਂਗਲਾਦੇਸ਼ ਤੋਂ, ਜਿਹੜੇ ਲੋਕ ਦਾਖਲ ਕੀਤੇ ਜਾ ਰਹੇ ਨੇ ਸਰਕਾਰ ਦੀ ਤਰਫ ਤੋਂ, ਜਿਹਦੇ ਚੱਲਦੇ ਆ ਆਸਾਮ ਦਾ ਜਿਹੜਾ ਕਲਚਰ ਆ ਉਹ ਖਤਮ ਹੋ ਕੇ ਰਹਿ ਗਿਆ। ਅਤੇ ਇਸੇ ਹੀ ਤਰੀਕੇ ਦੇ ਨਾਲ 90s ਦੇ ਦੌਰ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਸੀ ਜਿਹਨੂੰ ਮੰਡਲ ਕਮਿਸ਼ਨ ਦੇ ਵਿਰੁੱਧ ਸ਼ੁਰੂ ਹੋਇਆ ਇੱਕ ਅੰਦੋਲਨ ਕਿਹਾ ਜਾ ਸਕਦਾ। ਮੰਡਲ ਕਮਿਸ਼ਨ ਅਸਲ ਦੇ ਵਿੱਚ ਭਾਰਤ ਦੀ ਸਰਕਾਰ ਦੀ ਤਰਫ ਤੋਂ ਮੰਡਲ ਆਯੋਗ ਇੱਕ ਬਿਠਾਇਆ ਗਿਆ ਸੀ ਭਾਰਤ ਦੇ ਵਿੱਚ ਜਦੋਂ ਵੀ ਪੀ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ, ਤਾਂ ਉਹਨਾਂ ਨੇ ਓ ਬੀ ਸੀ ਕੈਟਾਗਰੀ ਦੇ ਲਈ, ਜਿਵੇਂ ਇੱਕ ਬੀ ਸੀ ਕੈਟਾਗਰੀ ਹੁੰਦੀ ਹੈ, ਇੱਕ ਐੱਸ ਸੀ ਕੈਟਾਗਰੀ ਹੁੰਦੀ ਹੈ, ਇੱਕ ਓ ਬੀ ਸੀ ਅਦਰ ਬੈਕਵਰਡ ਕਲਾਸਿਸ, ਉਹਨਾਂ ਦੇ ਵਾਸਤੇ 27% ਰਾਖਵਾਂ ਕਰਨ ਲਾਗੂ ਕਰਨ ਦੀ ਗੱਲ ਕੀਤੀ ਸੀ। ਔਰ ਇਸੇ ਦਾ ਵਿਰੋਧ ਆਮ ਵਿਦਿਆਰਥੀਆਂ ਨੇ ਭਾਰਤ ਭਰ ਦੇ ਵਿੱਚ ਕੀਤਾ ਸੀਗਾ ਔਰ ਕਿਹਾ ਸੀ ਕਿ ਇਹਦੇ ਨਾਲ ਨੌਕਰੀਆਂ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਹਰ ਇੱਕ ਸੈਕਟਰ ਦੇ ਵਿੱਚ ਜਦੋਂ ਰੈਜ਼ਰਵੇਸ਼ਨ ਇੰਨੀ ਜ਼ਿਆਦਾ ਵੱਧ ਜਾਏਗੀ ਤਾਂ ਮੁਕਾਬਲੇਬਾਜ਼ੀ ਘਟੇਗੀ, ਸਿਰਫ ਰੈਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਕਿਸੇ ਨੂੰ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ। ਇਹਨੂੰ ਲੈ ਕੇ ਭੁੱਖ ਹੜਤਾਲਾਂ ਹੋਈਆਂ ਸੀ, ਉਦੋਂ ਸੜਕਾਂ ਜਾਮ ਹੋ ਗਈਆਂ ਸੀ ਔਰ ਆਤਮਦਾਹ ਵੀ ਲੋਕ ਕਰਨ ਲੱਗ ਪਏ ਸੀ। ਉਹ ਅੰਦੋਲਨ ਕਾਫੀ ਜ਼ਿਆਦਾ ਜਿਹੜਾ ਉਹ ਇੰਟੈਂਸ ਹੋ ਚੁੱਕਿਆ ਸੀ। ਅਤੇ ਇਸ ਕਿਸਮ ਦੇ ਜਿਹੜੇ ਅੰਦੋਲਨ ਨੇ ਉਹ ਵਿਦਿਆਰਥੀਆਂ ਦੀ ਤਰਫ ਤੋਂ ਅਕਸਰ ਕੀਤੇ ਜਾਂਦੇ ਰਹੇ ਹੈਗੇ ਨੇ। ਅਤੇ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਨੂੰ, ਜਿਹਨੂੰ ਜੈਨਜ਼ੀ ਅੰਦੋਲਨ ਵੀ ਕਿਹਾ ਜਾ ਰਿਹਾ ਹੈਗਾ ਹੈ, ਉਹ ਵੀ ਕਾਫੀ ਜ਼ਿਆਦਾ ਉਸੇ ਤਰੀਕੇ ਦੇ ਨਾਲ ਜਿਵੇਂ ਜੇ ਪੀ ਅੰਦੋਲਨ ਸੀ ਜਾਂ ਜੇ ਪੀ ਪ੍ਰੋਟੈਸਟ ਸੀ, ਇਹ ਸੀ ਜੇ ਪੀ ਪ੍ਰੋਟੈਸਟ ਸੀ। ਹਾਲਾਂਕਿ ਸੀ ਫੋਰ ਕਾਂਗਰਸ ਔਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ, ਭਾਰਤੀ ਮੀਡੀਆ ਚੈਨਲਸ ਨੇ ਉਹ ਦਿਖਾ ਦਿੱਤੀ ਹੈ, ਦਰਸਾ ਦਿੱਤੀ ਹੈ। ਇਹ ਤਾਂ ਸਿਰਫ ਪ੍ਰੋਟੈਸਟ ਦੀ ਇੱਕ ਗੱਲ ਤੁਹਾਡੇ ਤੱਕ ਰੱਖੀ ਸੀ। ਅਸਲ ਦੇ ਵਿੱਚ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਉਹ ਨੀਟ ਯੂ ਜੀ ਦੀ ਪ੍ਰੀਖਿਆ ਦੇ ਬਾਰੇ ਗੱਲ ਕਰਨੀ ਹੈ। ਅਸਲ ਦੇ ਵਿੱਚ ਜਿਹੜੀਆਂ ਨੀਟ ਯੂ ਜੀ ਦੀਆਂ ਪ੍ਰੀਖਿਆਵਾਂ ਨੇ ਇਹਦੇ ਬਾਰੇ ਨਾ ਬੜਾ ਰੌਲਾ ਤੁਸੀਂ ਅਲੱਗ ਅਲੱਗ ਮੀਡੀਆ ਚੈਨਲਸ ਦੇ ਵਿੱਚ ਸੁਣ ਲਿਆ, ਪਰ ਮੈਂ ਜਿਸ ਚੀਜ਼ ਦੀ ਉਮੀਦ ਰੱਖ ਰਿਹਾ ਸੀ ਕਿ ਜਿਸ ਜਾਣਕਾਰੀ ਦੀ ਮੈਂ ਐਜ਼ ਅ ਲੇਮੈਨ, ਐਜ਼ ਐਨ ਆਡੀਅੰਸ ਮੈਂ ਉਮੀਦ ਕਰ ਰਿਹਾ ਸੀਗਾ ਕਿ ਜਾਣਕਾਰੀ ਮੈਨੂੰ ਮਿਲੂਗੀ, ਉਹ ਮੈਨੂੰ ਕਿਤੋਂ ਮਿਲੀ ਨਹੀਂ। ਸੋ ਸੋਚਿਆ ਕਿ ਰੇਡੀਓ ਦੇ ਉੱਤੇ ਖੁਦ ਮੈਂ ਹੀ ਕਿਉਂ ਨਾ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕਾਂ ਤੱਕ ਉਹਦੀਆਂ ਜਵਾਬਦੇਹੀਆਂ ਉਹ ਪਹੁੰਚੀਆਂ ਨਹੀਂ ਹੋਣਗੀਆਂ ਕਿ ਅਸਲ ਦੇ ਵਿੱਚ ਇਹ ਨੀਟ ਪ੍ਰੀਖਿਆ ਹੈ ਕੀ। ਨੀਟ ਯਾਨੀ ਕਿ NEET, ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ। ਇੰਡੀਆ ਦੇ ਵਿੱਚ ਜਿਹੜੇ ਵੀ ਮੈਡੀਕਲ ਕੋਰਸਿਸ ਨੇ ਉਹਨਾਂ ਦੇ ਲਈ ਇੱਕ ਐਂਟਰੈਂਸ ਪ੍ਰੀਖਿਆ ਲਈ ਜਾਂਦੀ ਹੈਗੀ ਹੈ, ਉਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਨੇ। ਔਰ ਇਹ ਕਿਵੇਂ ਇਹਦਾ ਸਰੂਪ ਬਦਲਿਆ ਉਹ ਵੀ ਤੁਹਾਨੂੰ ਦੱਸਾਂ ਗਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਰ ਨੀਟ ਦਾ ਇਮਤਿਹਾਨ ਇੰਡੀਆ ਦੇ ਵਿੱਚ ਜੇ ਤੁਸੀਂ MBBS ਯਾਨੀ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਾਇੰਸ, ਇਹ ਅੰਡਰ ਗ੍ਰੈਜੂਏਟ ਪ੍ਰੀਖਿਆ, ਨੀਟ UG ਵੀ ਕਹਿ ਦਿੰਦੇ ਨੇ ਕਿਉਂਕਿ ਅੰਡਰ ਗ੍ਰੈਜੂਏਟ ਕੋਰਸਿਸ ਨੇ ਸਾਰੇ। ਅੰਡਰ ਗ੍ਰੈਜੂਏਟ ਯਾਨੀ ਕਿ 12ਵੀਂ ਤੋਂ ਬਾਅਦ ਤੁਸੀਂ
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜਿਹੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ 1-1 ਸਾਲ ਜਾਂ 2-2 ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ ਉਹਦੇ ਲਈ, 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹਾਇਆ ਹੀ ਨਹੀਂ, ਪਰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ 2 ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ, ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ, ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ। ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ,
ਪਰ ਮੈਂ ਤੁਹਾਨੂੰ ਦੱਸ ਦਿੰਦਾ ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ ਪਟਨਾ ਤਾਂ ਨੇੜੇ ਤੇੜੇ ਵੀ ਨਹੀਂ ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ ਜਿਹੜਾ ਕਿ ਰੱਦ ਹੋ ਜਾਂਦਾ ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ ਡਾਕਟਰ ਬਣੇਗੀ ਪੜ੍ਹਾਈ ਕਰੇਗੀ ਉਹ ਰਹਿ ਜਾਂਦੀ ਹੈ ਉਹ ਨਹੀਂ ਹੈਗੀ ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ ਰੋਜ਼ਲ ਇਸਲਾਮ ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ ਕਦੇ ਉਹ ਹੋਏਗੀ ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ ਦੈਟਸ ਜਸਟ ਵਨ ਕੇਸ ਇਹ ਸਿਰਫ ਇੱਕ ਕਹਾਣੀ ਹੈਗੀ ਹੈ ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ 1,37,000 ਸੀਟਾਂ ਨੇ ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ AIR ਕਹਿੰਦੇ ਆਲ ਇੰਡੀਆ ਰੈਂਕ ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਕੋਈ ਕਿਤੋਂ ਕਰੇ ਆਉਂਦੇ ਨੇ ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ ਆਪਦੀ ਜ਼ਮੀਨ ਹੈ ਨਹੀਂ ਸੀ ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ ਇਹ ਜਿਹੜਾ ਹਨੇਰਾ ਇਹ ਛੱਡ ਜਾਣਾ ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ ਪ੍ਰੀਖਿਆ ਹੁੰਦੀ ਹੈ 3 ਮਈ ਦਾ ਦਿਨ ਆਉਂਦਾ ਪ੍ਰਦੀਪ ਮੀਨਾ 3 ਸਾਲ ਤਾਂ ਉਹ ਜਿਹੜੀ ਮਿਹਨਤ ਕਰ ਰਿਹਾ ਸੀਗਾ ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ ਘਰੇ ਆ ਕੇ ਆਪਣੇ ਫਾਦਰ ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ ਸਾਰੇ ਰੋਣੇ ਧੋਣੇ ਚੱਕ ਦਿਆਂਗੇ ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ ਪ੍ਰਦੀਪ ਮੀਨਾ ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ ਔਰ ਫਿਰ 12 ਮਈ ਦਾ ਕਲਹਿਣਾ ਦਿਨ ਆਉਂਦਾ ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ ਮੇਰਾ ਹੁਣ ਬੁਢਾਪਾ ਕੱਟੂਗਾ ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ ਉੱਤਰ ਪ੍ਰਦੇਸ਼ ਇੱਕ ਹੋਰ ਸਟੇਟ ਰਾਜਸਥਾਨ ਦੇ ਨਾਲ ਦਾ ਸੂਬਾ 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ
ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਂਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਕ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੁ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ। ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ 2-3 ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ 1, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ। ਔਰ ਐਗਜ਼ੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ, ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ, ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ NTA ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕੋਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕੋਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ
NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ, ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ। ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕਰ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ? ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਵਿਜੇ ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਹੈ ਕਿ ਕੀ ਕਰਨਾ, ਹੈ ਨਾ? ਜਦੋਂ ਤੁਸੀਂ ਆਪਣੇ 12ਵੀਂ ਕਰ ਰਹੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀ ਹੈ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ? ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨਟ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਹੈ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੋ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ, ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ, ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ। ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ
ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ ਸੀ ਬੀ ਐੱਸ ਈ ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ ਐੱਨ ਟੀ ਏ ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ ਬੀ ਡੀ ਐੱਸ ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ। ਇੱਦਾਂ ਹੁੰਦਾ ਸੀ। ਔਰ ਇਨਫੈਕਟ ਕੁਛ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ, ਛੋਟੇ ਲੈਵਲ 'ਤੇ ਕਰਨੀ। ਇੱਦਾਂ ਥੋੜ੍ਹੇ ਕਿ 24-25 lakh ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ। ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, ਸੀ ਬੀ ਐੱਸ ਈ ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ ਐੱਨ ਟੀ ਏ ਬਣਾਤੀ, ਐੱਨ ਟੀ ਏ ਹੀ ਨੀਟ ਕਰਵਾਏਗੀ, ਐੱਨ ਟੀ ਏ ਹੀ ਯੂ ਜੀ ਸੀ ਦੇ ਐਗਜ਼ਾਮ ਕਰਵਾਏਗੀ, ਐੱਨ ਟੀ ਏ ਹੀ ਜੇ ਈ ਕਰਵਾਏਗੀ, ਐੱਨ ਟੀ ਏ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ ਐੱਨ ਟੀ ਏ ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 lakh ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 May ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 lakh ਦੇ ਵਿੱਚੋਂ 23 lakh ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 lakh ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਕ, ਅਲੱਗ ਅਲੱਗ ਦੈਟ ਕੁਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ। ਸੋ ਬਚੀ ਗਿਣਤੀ 23 lakh। ਹੁਣ 5 May 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 lakh ਬੱਚੇ ਐਗਜ਼ਾਮ ਦਿੰਦੇ ਨੇ। 14 June ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ ਐੱਨ ਟੀ ਏ ਨੇ 4 days ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 June ਨੂੰ। ਨਾਓ ਦਿਸ ਕੁਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ। ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ, 4 days ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਵਾਲੀ ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ ਹੈ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੇ ਸੀਗੀ, ਐੱਨ ਟੀ ਏ ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 lakh ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੌਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੌਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐੱਨ ਟੀ ਏ ਹੁੰਦਾ ਕੀ ਹੈ, ਐੱਨ ਟੀ ਏ ਕਿਵੇਂ ਲਿਆ ਜਾਂਦਾ ਹੈ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐੱਨ ਟੀ ਏ ਦੇ ਪੇਪਰ ਦੇ ਬਾਰੇ, ਮੈਂ ਤੁਹਾਨੂੰ ਐੱਨ ਟੀ ਏ ਦੇ ਬਾਰੇ ਥੋੜ੍ਹਾ ਜਿਹਾ, ਮਾਫ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਆ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ, ਨੋਟ ਇਨ ਦੀ ਸੀ ਬੀ ਟੀ ਮੋਡ, ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ,
ਜਿੰਨੇ ਵੀ ਕਾਲਜ, ਚਾਹੇ 2017 ਤੋਂ ਪਹਿਲਾਂ, ਚਾਹੇ 2017 ਤੋਂ ਬਾਅਦ 2026 ਤੱਕ, ਉਹ ਪੈਨ ਐਂਡ ਪੇਪਰ ਮੋਡ 'ਚ ਹੋਏ ਨੇ। ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਰਜਿਸਟ੍ਰੇਸ਼ਨ ਕਰਾਓ, ਆਪਣਾ ਤੁਹਾਡਾ ਨੰਬਰ ਆਏਗਾ, ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਉੱਥੇ ਜਾ ਕੇ ਆਪਣਾ ਐਗਜ਼ਾਮ ਦਿਓ, ਪੈਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ, ਉਹ ਐੱਮ ਆਰ ਸ਼ੀਟ ਹੁੰਦੀ ਹੈ, ਉਹ ਦਿੱਤਾ ਜਾਊਗਾ। 3 ਘੰਟੇ ਦਾ ਐਗਜ਼ਾਮ ਹੋਊਗਾ, 180 ਮਿੰਟ ਦਾ। ਔਰ ਇਹ ਐਗਜ਼ਾਮੀਨੇਸ਼ਨ ਜਿਹੜਾ, ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜਿਸ ਵੀ ਚੇਂਜ ਕਰਤੀਆਂ ਸੀ, ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ। ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ, ਹਿੰਦੀ 'ਚ ਵੀ, 13 ਅਲੱਗ ਅਲੱਗ ਲੈਂਗੁਏਜਿਸ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ। ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ, ਉਹ ਨਹੀਂ ਪੋਸੀਬਲ ਹੈਗੀ, ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ? ਸੋ ਐਨੀਵੇਜ਼, ਉਹਦਾ ਸਰਕਾਰ ਦਾ ਤਰਕ ਇਹ ਸੀਗਾ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ, ਉਹਦੇ 'ਚ ਨਹੀਂ ਆਪਾਂ ਪੈਂਦੇ। ਸੋ NCERT ਦਾ ਜਿਹੜਾ +1 ਅਤੇ +2 ਦਾ ਸਿਲੇਬਸ ਹੈ, ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ, 180 ਕੁਸ਼ਚਨ ਹੁੰਦੇ ਨੇ, ਮਲਟੀਪਲ ਚੋਇਸ ਹੁੰਦੇ ਨੇ, MCQ ਜਿਹਨਾਂ ਨੂੰ ਕਹਿੰਦੇ ਹਾਂ। ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ, 45 ਕੈਮਿਸਟਰੀ ਦੇ ਹੋਣਗੇ, ਅਤੇ 90 ਕੁਸ਼ਚਨ ਬਾਇਓਲੋਜੀ ਹੁੰਦੀ ਹੈ, ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ, ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ। ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ। ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ, 4 points, ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ। ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ, ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ, ਉਹਦਾ 0 ਹੋਊਗਾ। ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ, ਇਹ ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ, ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ, ਛੱਡ ਦਿਓ। ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ। ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ, ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ, ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ, ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ। ਉਹ ਧਿਆਨ ਨਾਲ ਸੁਣਿਓ, ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ, ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0। ਸੋ ਮੰਨ ਲਓ ਜਿਹਨੇ ਟੌਪ ਕੀਤਾ ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ, ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਉਹ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, MCC ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲਾਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲਾਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ, ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ, ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ, ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ, ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ। ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ,
ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ ਵੇਅਰ ਇਜ਼ ਦੈਟ ਟੌਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੌਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੁਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐੱਮ ਬੀ ਬੀ ਐੱਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ 1,00,000 ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2,00,000 ਉੱਪਰ ਹੋਰ ਦੇਵੋ ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ ਸਰਕਾਰ ਫੜ ਲੂਗੀ ਨਹੀਂ ਫੜੂਗੀ ਵਜ੍ਹਾ ਕਿਉਂਕਿ ਉਹ ਜਿਹੜਾ 2,00,000 ਉੱਪਰ ਲਿਆ ਗਿਆ ਉਹ ਕਿਹਨੂੰ ਕਿਹਨੂੰ ਜਾਣਾ ਸਾਰੇ ਜਾਣਦੇ ਹਾਂ ਅਸੀਂ ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੁਛ ਕੁ ਕਰੋੜ ਦਾ ਹੋਏਗਾ 140 crore ਦੋਹਾਂ ਦੇਸ਼ਾਂ ਦੀ ਆਬਾਦੀ ਹੈ ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ ਔਰ ਇਹ ਆਫਲਾਈਨ ਹੁੰਦੀ ਹੈ ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ ਜੇ ਤੁਸੀਂ ਫੋਨ ਅੰਦਰ ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ ਤੁਹਾਡਾ ਡਿਵਾਈਸ ਫੜ ਲਏਗਾ ਟੂੰ ਟੂੰ ਟੂੰ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ ਡਜ਼ਨਟ ਮੈਟਰ ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਿਆ ਤੁਸੀਂ ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓ ਕਾਓ ਦੇ ਲਈ ਜਾ ਨਹੀਂ ਸਕਦੇ ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ ਕੈਂਸਲ ਕੀਤੇ ਦੁਬਾਰਾ ਕਰਵਾਏ ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓ ਕਾਓ ਕਰਵਾਇਆ ਸੀ 7900 ਪ੍ਰੀਖਿਆ ਕੇਂਦਰ ਸੀ ਔਰ 400,000 ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 crore ਤੋਂ ਜ਼ਿਆਦਾ ਬੱਚਿਆਂ ਨੇ ਉੱਥੇ 1 crore ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ ਇੰਡੀਆ ਦੇ 24,00,000 ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ 20,00,000 ਦੇ ਕੇ ਆਏ ਨੇ ਚਾਈਨਾ 'ਚ 1.25 crore ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓ ਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ ਕਰੋਂਗੇ ਮੁਕਾਬਲਾ ਦਉਂਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ
ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ। ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸ

ਫਿਊਚਰ ਆਫ ਦਿਸ ਜਨਰੇਸ਼ਨ, ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕੀ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਓਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਓਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਓਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ ਅਸਲ ਦੇ ਵਿੱਚ, ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ, ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ, ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵਿਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਨਹੀਂ, ਦਿਓ ਇਜਾਜ਼ਤ, ਧੰਨਵਾਦ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕੋਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲੈਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ 1600

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.

sombrero Radio Hadi.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਮਨ 'ਚ ਹੋਵੇਗਾ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਇਸ ਖੁਸ਼ੀ ਨੂੰ ਸਾਰਾ ਦਿਨ ਇਸੇ ਤਰ੍ਹਾਂ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਿਅਕਤੀ, ਇੱਕ ਇਨਸਾਨ ਬੜਾ ਖੁਸ਼ ਸੀ ਕਿਉਂਕਿ ਰੱਬ ਨੇ ਉਹਨੂੰ ਸਾਰਾ ਕੁਛ ਦਿੱਤਾ, ਸੋਹਣਾ ਪਰਿਵਾਰ ਦਿੱਤਾ, ਕਾਰੋਬਾਰ ਦਿੱਤਾ, ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲ ਰਿਹਾ ਸੀ। ਜੋ ਉਹਨੇ ਮੰਗਿਆ ਸੀ ਉਸ ਤੋਂ ਉਹਨੂੰ ਕਿਤੇ ਵੱਧ ਕੇ ਮਿਲਿਆ, ਸਾਡੇ ਤੁਹਾਡੇ ਸਾਰਿਆਂ ਵਾਂਗੂ। ਪਰ ਫਿਰ ਇੱਕ ਦਿਨ ਪਤਾ ਨਹੀਂ ਕਿਉਂ ਉਹਨੂੰ ਆਪਣਾ ਆਪ ਉਦਾਸ ਜਿਹਾ ਲੱਗਾ। ਜਾਣਨ ਦੀ ਸਮਝਣ ਦੀ ਕੋਸ਼ਿਸ਼ ਕੀਤੀ ਪਰ ਜਵਾਬ ਕੁਛ ਲੱਭਾ ਨਹੀਂ, ਨਾ ਜਵਾਬ ਲੱਭਾ ਨਾ ਇਹ ਮੁਸ਼ਕਲ ਖਤਮ ਹੋਈ। ਸਾਰਾ ਕੁਛ ਵਧੀਆ ਚੱਲੀ ਜਾਂਦਾ ਹੈ ਪਰ ਨਾਲ ਦੀ ਨਾਲ ਮਨ ਦੇ ਉੱਤੇ ਜਿੱਦਾਂ ਬੋਝ ਜਿਹਾ ਵਧੀ ਜਾਵੇ, ਕੁਛ ਵੀ ਚੰਗਾ ਨਹੀਂ ਲੱਗਦਾ। ਹੌਲੀ ਹੌਲੀ ਖਿੱਚ ਖਿਚਾਈਆ ਪਰਿਵਾਰ ਦੇ ਜੀਆਂ ਨਾਲ ਵੀ ਵੱਧ ਗਿਆ। ਕਾਰੋਬਾਰ ਦੇ ਉੱਤੇ ਕਈ ਕਾਮਿਆਂ ਦੇ ਨਾਲ ਸੰਬੰਧ ਵਿਗੜਨੇ ਸ਼ੁਰੂ ਹੋ ਗਏ। ਪਰਿਵਾਰ ਦੇ ਵਿੱਚ ਜੀਆਂ ਦੀ ਆਪਸ ਦੇ ਵਿੱਚ ਚਿਕ ਚਿਕ ਚੈਂ ਚੈਂ ਸ਼ੁਰੂ ਹੋ ਗਈ। ਪਰ ਇਹ ਸਭ ਕੁਛ ਦੇ ਦਰਮਿਆਨ ਘਾਟਾ ਕਿਸੇ ਗੱਲ ਦਾ ਨਹੀਂ, ਕਮਾਈ ਵੀ ਸੋਹਣੀ ਚੱਲੀ ਜਾਂਦੀ ਹੈ, ਤਰੱਕੀ ਵੀ ਚੱਲੀ ਜਾਂਦੀ ਹੈ, ਪਰ ਫਿਰ ਵੀ ਸਮਝ ਨਹੀਂ ਆਉਂਦੀ ਕਿ ਭਾਰ ਕਾਹਦਾ ਮਨ ਦੇ ਉੱਤੇ, ਬੋਝ ਕਾਹਦਾ, ਇਹ ਦੁੱਖ ਕਾਹਦੇ ਨੇ। ਜਦੋਂ ਬੰਦਾ ਇੱਦਾਂ ਦਾ ਭਾਰ ਮਹਿਸੂਸ ਕਰਦਾ ਤਾਂ ਫਿਰ ਉਹਦੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ, ਖਿੱਚ ਖਿਚਾਈ ਆਉਂਦਾ ਤਾਂ ਫਿਰ ਸੰਬੰਧ ਵਿਗੜਦੇ ਨੇ, ਸੰਬੰਧ ਵਿਗੜਦੇ ਨੇ ਤਾਂ ਫਿਰ ਉਹ ਵਿਗੜਦੇ ਚਲੇ ਜਾਂਦੇ ਨੇ, ਵਿਗੜਦੇ ਚਲੇ ਜਾਂਦੇ ਨੇ ਅਤੇ ਫਿਰ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦਾ, ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਅਤੇ ਫਿਰ ਉਹ ਕੋਈ ਸਿਆਣਾ ਬੰਦਾ ਲੱਭਦਾ। ਬੜਾ ਔਖਾ ਹੁੰਦਾ ਇਸ ਅਵਸਥਾ ਦੇ ਵਿੱਚ ਕਿਸੇ ਬੰਦੇ ਦਾ ਕਿਸੇ ਨੂੰ ਸਿਆਣਾ ਮੰਨ ਲੈਣਾ, ਕਿਸੇ ਸਾਹਮਣੇ ਸਰੈਂਡਰ ਕਰ ਦੇਣਾ, ਪਰ ਜਦੋਂ ਲੋੜ ਹੋਵੇ ਫਿਰ ਕਰਨਾ ਵੀ ਪੈਂਦਾ। ਗੱਲ ਕਿੱਥੇ ਮੁੱਕੀ ਕਿ ਹੁਣ ਬਾਬਿਆਂ ਕੋਲ ਜਾਣ ਲੱਗ ਪਿਆ। ਕਿਸੇ ਨੇ ਕਿਹਾ ਤੈਨੂੰ ਕਿਸੇ ਨੇ ਕੀਤਾ ਕਰਾਇਆ, ਤੇਰੇ 'ਤੇ ਕਿਸੇ ਨੇ ਕਾਲਾ ਜਾਦੂ ਕਰ ਦਿੱਤਾ, ਤੈਨੂੰ ਨਜ਼ਰ ਲੱਗ ਗਈ ਹੈ ਤੇਰੇ ਕਾਰੋਬਾਰ ਨੂੰ। ਅਤੇ ਹੁਣ ਉਹ ਰਾਤ ਦਿਨ ਇੱਕੋ ਭਾਲ ਦੇ ਵਿੱਚ ਲੱਗਾ ਰਹਿੰਦਾ, ਮੈਨੂੰ ਕਿਤੇ ਪਤਾ ਲੱਗ ਜਾਏ ਉਹ ਕੌਣ ਹੈ। ਕਿਸੇ ਹੋਰ ਦੇ ਕੋਲ ਗਿਆ ਅਤੇ ਉਹਨੇ ਕਹਿਤਾ ਕਰਨ ਵਾਲਾ ਕੋਈ ਬਾਹਰੋਂ ਨਹੀਂ ਆ, ਤੇਰਾ ਆਪਣਾ ਹੀ ਕੋਈ ਪਰਿਵਾਰ ਦਾ ਜੀ ਹੈ ਜਾਂ ਫਿਰ ਤੇਰੇ ਆਸ ਪਾਸ ਤੋਂ, ਤੇਰਾ ਕੋਈ ਸਕਾ ਸੋਧਰਾ ਖੂਨ ਦਾ ਰਿਸ਼ਤਾ। ਅਤੇ ਹੁਣ ਘਰ ਦੇ ਵਿੱਚ ਤਲਖੀ ਹੋਰ ਵੀ ਵਧਣ ਲੱਗੀ, ਜਿਹੜੇ ਵੀ ਜੀਆਂ ਨਾਲ ਨਹੀਂ ਸੀ ਬਣਦੀ ਉਹਨਾਂ ਨਾਲ ਹੋਰ ਵਿਗਾੜ ਪੈਦਾ ਹੋ ਗਿਆ, ਅੱਡ ਅਡਈਏ ਹੋ ਗਏ। ਪਰ ਸਮੱਸਿਆ ਉੱਥੇ ਦੀ ਉੱਥੇ, ਬੋਝ ਹੋਰ ਵੱਧ ਗਿਆ। ਹੁਣ ਉਹ ਇਸ ਭਾਲ ਦੇ ਵਿੱਚ ਨਹੀਂ ਆ ਕਿ ਮੇਰੇ ਦੁੱਖ ਖਤਮ ਹੋ ਜਾਣ, ਹੁਣ ਉਹ ਇਸ ਭਾਲ ਦੇ ਵਿੱਚ ਕਿ ਮੈਨੂੰ ਉਹ ਬੰਦਾ ਚਾਹੀਦਾ ਜਿਹਨੇ ਕੀਤਾ ਕਰਾਇਆ, ਜਿਹਦੀ ਵਜ੍ਹਾ ਕਰਕੇ ਮੇਰੀ ਇਹ ਦਸ਼ਾ ਹੋਈ ਹੈ। ਹੁਣ ਉਹ ਜਦੋਂ ਕਿਸੇ ਕੋਲ ਜਾਂਦਾ ਤਾਂ ਇਹ ਨਹੀਂ ਪੁੱਛਦਾ ਕਿ ਮੇਰੇ ਦੁੱਖਾਂ ਦਾ ਹੱਲ ਕੀ ਆ, ਉਹ ਇਹ ਪੁੱਛਦਾ ਕਿ ਮੈਨੂੰ ਦੱਸੋ ਮੇਰੇ ਘਰ 'ਚੋਂ ਕਿਹੜਾ ਬੰਦਾ, ਮੈਂ ਇਹਨੂੰ ਓਂ ਕਰ ਦੂੰ, ਮੈਂ ਇਹਨੂੰ ਦੋਂ ਕਰ ਦੂੰ, ਮੈਂ ਉਹਨੂੰ ਸਬਕ ਸਿਖਾ ਦੂੰ। ਇਸੇ ਕੁਛ ਦੇ ਦਰਮਿਆਨ ਇੱਕ ਦਿਨ ਕਿਸੇ ਨੇ ਕਵੱਲੇ ਜਿਹੇ ਫਕੀਰ ਦੀ ਦੱਸ ਪਾਤੀ। ਸਿਆਲ ਦੇ ਦਿਨ ਨਦੀ ਦੇ ਕਿਨਾਰੇ ਬੈਠਾ, ਹਲਕੀ ਹਲਕੀ ਜਿਹੀ ਧੂਣੀ ਸੇਕੀ ਜਾਵੇ ਅਤੇ ਜਾ ਕੇ ਉਹਦੇ ਨਾਲ ਵੀ ਆਪਣੇ ਮਨ ਦੀ ਗੱਲ ਸਾਂਝੀ ਕਰ ਦਿੱਤੀ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਪੁੱਛਿਆ ਪਹਿਲਾਂ ਦੱਸ ਤੈਨੂੰ ਤੈਰਨਾ ਆਉਂਦਾ। ਕਹਿਣ ਲੱਗਾ ਜੀ ਨਹੀਂ। ਫਕੀਰ ਨੇ ਇੱਕਦਮ ਆਪਣਾ ਕੰਬਲ ਲਾ ਕੇ ਪਾਸੇ ਮਾਰਿਆ, ਕਹਿਣ ਲੱਗਾ ਇਹ ਤਾਂ ਹੋਰ ਵੀ ਵਧੀਆ, ਤੇਰਾ ਇਲਾਜ ਹੋਰ ਛੇਤੀ ਹੋ ਜਾਊਗਾ। ਆ ਨਹੀਂ ਵੇਖਿਆ, ਦਾ ਨਹੀਂ ਵੇਖਿਆ,
ਨਦੀ ਕਿਨਾਰੇ ਖਲੋਤੇ ਨੂੰ ਧੱਕਾ ਮਾਰਿਆ ਤੇ ਨਦੀ ਚ ਸੁੱਟਤਾ। ਹੁਣ ਉਹਨੂੰ ਸਮਝ ਹੀ ਨਹੀਂ ਲੱਗੀ ਕਿ ਮੇਰੇ ਨਾਲ ਹੋਇਆ ਕੀ ਆ। ਪਾਣੀ ਇੰਨਾ ਡੂੰਘਾ ਸੀ ਕਿ ਪੈਰ ਨਾ ਥੱਲੇ ਲੱਗਣ, ਤੈਰਨਾ ਆਉਂਦਾ ਨਹੀਂ ਸੀ ਉੱਤੋਂ ਸਿਆਲ ਦੇ ਦਿਨ, ਤੇ ਉੱਤੋਂ ਦਿਨ ਉਹਨੇ ਚੰਗੇ ਮਾਣੇ। ਜਿਹੜੇ ਬੰਦੇ ਨੇ ਪੈਸਾ ਵੇਖਿਆ ਹੁੰਦਾ ਚੰਗੇ ਦਿਨ ਮਾਣੇ ਹੁੰਦੇ ਆ, ਉਹ ਛੇਤੀ ਹੰਭ ਜਾਂਦਾ, ਉਹ ਛੇਤੀ ਥੱਕਦਾ, ਛੇਤੀ ਦਿਲ ਛੱਡ ਜਾਂਦਾ। ਉਹਨੂੰ ਲੱਗੇ ਕਿ ਹੁਣ ਮੈਂ ਮਰ ਚੱਲਿਆ, ਮਾੜਾ ਜਿਹਾ ਤਾਂ ਨਿਕਲੇ ਆਵਾਜ਼ ਮਾਰੇ, ਇੱਕ ਸਮਾਂ ਆਇਆ ਆਵਾਜ਼ਾਂ ਵੀ ਨਾ ਨਿਕਲਣ। ਜਦੋਂ ਨਿਕਲਦੀਆਂ ਸੀ ਉਦੋਂ ਬਥੇਰੀਆਂ ਉਹਨੇ ਗਾਲਾਂ ਕੱਢੀਆਂ। ਮਨ ਹੀ ਮਨ ਬਥੇਰਾ ਕੁਛ ਸੋਚਦਾ ਹੋਊਗਾ, ਜਾਂ ਫਿਰ ਸੋਚਣ ਦਾ ਵੀ ਸਮਾਂ ਨਹੀਂ ਲੱਗਾ। ਮਾੜਾ ਜਿਹਾ ਕਿਤੇ ਕਿਸੇ ਪਾਸੇ ਟਾਣੀ ਨੂੰ ਹੱਥ ਪਿਆ, ਸਾਹ ਆਉਣ ਜੋਗਾ ਨੱਕ ਤਾਂ ਨੂੰ ਰਹਿ ਗਿਆ, ਤੇ ਹੁਣ ਆਵਾਜ਼ਾਂ ਮਾਰਦਾ ਕਦੀ ਤਰਲਿਆਂ ਦੇ ਨਾਲ ਤੇ ਕਦੀ ਦਬਕੇ ਦੇ ਨਾਲ। ਤੂੰ ਪਾਗਲ ਨੇ, ਮੈਂ ਗਲਤੀ ਕੀਤੀ, ਮੈਂ ਤੇਰੇ ਕੋਲ ਆ ਗਿਆ, ਮੇਰੀ ਜਾਨ ਚਲੀ ਜਾਊਗੀ, ਮੇਰੀ ਜਾਣ ਪਛਾਣ ਬਹੁਤ ਹੈ, ਤੈਨੂੰ ਮੈਂ ਬਖਸ਼ੂੰਗਾ ਨਹੀਂ। ਧਮਕੀਆਂ ਵੀ ਦਿੱਤੀਆਂ, ਤੈਨੂੰ ਪਤਾ ਮੈਨੂੰ ਤੈਰਨਾ ਨਹੀਂ ਆਉਂਦਾ। ਇਹ ਹਲਕੀ ਜਿਹੀ ਟਾਣੀ ਟੁੱਟ ਗਈ ਤੇ ਸਮਝ ਮੈਂ ਗਿਆ, ਫਕੀਰ ਨੂੰ ਕੋਈ ਪਰਵਾਹ ਨਹੀਂ। ਫਕੀਰ ਨੇ ਵੇਖਿਆ ਕਿ ਮਾੜਾ ਜਿਹਾ ਹੱਥ ਪੈ ਗਿਆ, ਉਹਦੇ ਵਾਲਾ ਝੋਲਾ ਖੋਲਿਆ ਤੇ ਵਿੱਚੋਂ ਜੋ ਵੀ ਉਹ ਫਕੀਰ ਦੇ ਲਈ ਲੈ ਕੇ ਆਇਆ ਸੀ ਕੋਈ ਖਾਣਾ ਦੇਣਾ, ਉਹ ਆਰਾਮ ਦੇ ਨਾਲ ਖਾਣ ਲੱਗ ਪਿਆ। ਉਹ ਉੱਥੋਂ ਰੌਲਾ ਪਾਈ ਜਾਵੇ, ਕਦੀ ਤਰਲੇ ਮਾਰੀ ਜਾਵੇ, ਕਦੀ ਧਮਕੀਆਂ ਦੇਈ ਜਾਵੇ, ਪਰ ਫਕੀਰ ਆਰਾਮ ਦੇ ਨਾਲ ਖਾਣ ਲੱਗਾ। ਉਹਨੇ ਹੱਥ ਪੈਰ ਇੰਨੇ ਕੁ ਮਾਰੇ, ਕੋਸ਼ਿਸ਼ਾਂ ਇੰਨੀਆਂ ਕੁ ਕੀਤੀਆਂ ਕਿ ਉਹ ਹੁਣ ਪਤਲੀ ਜਿਹੀ ਟਾਣੀ ਵੀ ਟੁੱਟੀ ਕੇ ਟੁੱਟੀ, ਫਿਰ ਦੁਬਾਰਾ ਗੋਤੇ ਖਾਣ ਲੱਗ ਪਏ। ਜਦੋਂ ਫਕੀਰ ਨੇ ਵੇਖਿਆ ਕਿ ਹੁਣ ਇਹਦੇ 'ਚ ਬਿਲਕੁਲ ਵੀ ਵਾਹ ਨਹੀਂ ਰਹੀ, ਬਿਲਕੁਲ ਸਾਹ ਸੱਤਿਆ ਨਹੀਂ ਰਹੀ, ਉਹਨੇ ਨਦੀ 'ਚ ਛਾਲ ਮਾਰੀ ਅਤੇ ਉਹ ਦੂਰੋਂ ਜਾ ਕੇ ਕੱਢ ਲਿਆਂਦਾ, ਬਿਲਕੁਲ ਮਰਦੇ ਮਰਦੇ ਨੂੰ ਲਿਆ ਕੇ ਧੂਣੀ ਦੇ ਲਾਗੇ ਪਾਇਆ, ਅੱਗ ਤੇਜ਼ ਕੀਤੀ, ਉੱਤੇ ਕੰਬਲ ਦਿੱਤਾ, ਥੋੜ੍ਹੇ ਜਿਹੇ ਸਾਹ ਚੱਲਦੇ ਕੀਤੇ, ਉਹਦੇ ਵੀ ਸਾਹ 'ਚ ਸਾਹ ਆਇਆ ਵੀ ਚਲੋ ਹੁਣ ਜਾਨ ਤੇ ਬਚੀ ਹੈ। ਹਲੇ ਮਾੜਾ ਜਿਹਾ ਸੁਰਤ 'ਚ ਆਇਆ ਤੇ ਫਕੀਰ ਨੇ ਕਿਹਾ, ਤੂੰ ਡੁੱਬ ਕਿੱਦਾਂ ਗਿਆ, ਚੰਗਾ ਭਲਾ ਬੰਦਾ ਹੈ ਤੂੰ। ਮਨ ਹੀ ਮਨ ਸੋਚ ਰਿਹਾ, ਚੰਗਾ ਪਾਗਲ ਬੰਦਾ, ਮੈਂ ਜਦੋਂ ਤੈਨੂੰ ਕਿਹਾ ਵੀ ਮੈਨੂੰ ਤੈਰਨਾ ਨਹੀਂ ਆਉਂਦਾ, ਮੇਰੇ ਮਨਾ ਕਰਨ ਦੇ ਉੱਤੇ ਵੀ ਤੂੰ ਮੈਨੂੰ ਧੱਕਾ ਦੇ ਦਿੱਤਾ, ਅਤੇ ਫਿਰ ਹੁਣ ਇੱਦਾਂ ਦੇ ਸਵਾਲ ਪੁੱਛਣ ਦਾ ਕੀ ਮਤਲਬ। ਪਰ ਸਵਾਲ ਮੇਰਾ ਹਾਲੇ ਵੀ ਉੱਥੇ ਹੀ ਹੈ, ਤੂੰ ਡੁੱਬਿਆ ਕਿਉਂ? ਕਹਿਣ ਲੱਗਾ, ਜੀ ਮੈਨੂੰ ਤੈਰਨਾ ਨਹੀਂ ਸੀ ਆਉਂਦਾ। ਤੇਰੇ ਪੈਰ ਕਿਉਂ ਨਹੀਂ ਲੱਗੇ? ਕਿਉਂਕਿ ਪਾਣੀ ਬੜਾ ਡੂੰਘਾ ਸੀ। ਤੈਨੂੰ ਬਚਾਇਆ ਕਿਹਨੇ? ਤੁਸੀਂ। ਮੈਂ ਕਿਉਂ ਬਚਾਇਆ? ਕਿਉਂਕਿ ਮੈਨੂੰ ਤੈਰਨਾ ਆਉਂਦਾ। ਇੰਨੀਆਂ ਗੱਲਾਂ ਕਰਦੇ ਕਰਦੇ ਉਸੇ ਨਦੀ ਦੇ ਵਿੱਚ ਫਕੀਰ ਨੇ ਛਾਲ ਮਾਰ ਦਿੱਤੀ, ਆਰਾਮ ਦੇ ਨਾਲ ਚੁੱਭੀਆਂ ਲਾਈਆਂ, ਖੁਸ਼ ਹੋਇਆ, ਨਾਤਾ ਪਾਣੀ ਦੇ ਨਾਲ, ਇੱਕ ਮਿਕ ਹੋਇਆ, ਕੁਦਰਤ ਦੇ ਨਜ਼ਾਰੇ ਮਾਣੇ, ਹੱਸਦਾ ਹੱਸਦਾ ਪਾਣੀ ਦੇ ਵਿੱਚੋਂ ਬਾਹਰ ਆਇਆ, ਉਸੇ ਧੂਣੇ ਦੇ ਕੋਲ ਬਹਿ ਗਿਆ। ਹੁਣ ਦੱਸ ਮੈਂ ਕਿਉਂ ਨਹੀਂ ਡੁੱਬਾ ਤੇ ਤੂੰ ਕਿਉਂ ਡੁੱਬ ਗਿਆ? ਜੀ ਤੁਹਾਨੂੰ ਤੈਰਨਾ ਆਉਂਦਾ, ਤੁਸੀਂ ਤਾਂ ਨਹੀਂ ਡੁੱਬੇ। ਮੈਨੂੰ ਨਹੀਂ ਸੀ ਆਉਂਦਾ, ਮੈਂ ਤਾਂ ਕਰਕੇ ਡੁੱਬ ਗਿਆ। ਇਹਦੇ ਵਿੱਚ ਔਖਾ ਕੀ ਆ? ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ? ਮੇਰੇ ਕੋਲ ਹੱਲ ਕਰਨਾ ਚਾਹੁੰਦੇ ਹੋ ਕਿ ਮੇਰੀ ਜਾਨ ਲੈਣਾ ਚਾਹੁੰਦੇ ਹੋ? ਜੇ ਮੇਰੇ ਝੋਲੇ 'ਚੋਂ ਕੋਈ ਰਾਸ਼ਨ ਪਾਣੀ ਖਾਣਾ ਸੀ ਤਾਂ ਉੱਦਾਂ ਹੀ ਖਾ ਲੈਂਦੇ, ਮੈਂ ਤਾਂ ਵੈਸੇ ਵੀ ਤੁਹਾਡੇ ਲਈ ਲਿਆਂਦਾ ਸੀ। ਪਰ ਇੱਦਾਂ ਫਿਰ ਤੈਨੂੰ ਸਮਝ ਨਹੀਂ ਸੀ ਆਉਣੀ। ਇਹੋ ਜ਼ਿੰਦਗੀ ਆ ਹਰ ਇੱਕ ਇਨਸਾਨ ਦੀ ਜੋ ਤੇਰੇ ਨਾਲ ਹੁਣੇ ਹੋਇਆ। ਤੂੰ ਆਪ ਕਹਿ ਰਿਹਾ ਕਿ ਤੂੰ ਡੁੱਬਾ ਤਾਂ, ਤੈਨੂੰ ਤੈਰਨਾ ਨਹੀਂ ਸੀ ਆਉਂਦਾ।
ਤੂੰ ਉੱਥੇ ਪੰਗਾ ਲਿਆ ਜਿੱਥੇ ਤੇਰੇ ਪੈਰ ਨਹੀਂ ਸੀ ਲੱਗਦੇ ਥੱਲੇ। ਦੁਨੀਆਂ ਦੇ ਹਰ ਇੱਕ ਇਨਸਾਨ ਦੀ ਇਹੋ ਹੀ ਕਹਾਣੀ ਹੈ। ਅਸੀਂ ਜਦੋਂ ਉਹਦੇ ਕੋਲੋਂ ਮੰਗਦੇ ਹਾਂ ਇੰਨਾ ਕੁ ਮੰਗ ਲੈਂਦੇ ਹਾਂ ਵੀ ਉਹਨਾਂ ਸਾਨੂੰ ਸਾਹਮਣਾ ਹੀ ਨਹੀਂ ਆਉਂਦਾ। ਆਪਾਂ ਆਪਣੀ ਔਕਾਤ ਦੇ ਵਿੱਚ ਰਹਿ ਕੇ ਥੋੜ੍ਹੀ ਮੰਗਦੇ ਹਾਂ। ਉਦੋਂ ਆਪਾਂ ਮੰਗਦੇ ਹਾਂ ਕਿ ਸਾਨੂੰ ਵੱਧ ਦੇ, ਹੋਰ ਦੇ, ਬਹੁਤਾ ਦੇ, ਅਤੇ ਉਹ ਇਸੇ ਤਰ੍ਹਾਂ ਦੇ ਨਾਲ ਸਾਨੂੰ ਗੱਫੇ ਭਰ ਭਰ ਕੇ ਦਿੰਦਾ ਇਸੇ ਪਾਣੀ ਵਾਂਗੂ। ਜੇ ਤਾਂ ਆਪਾਂ ਇੱਦਾਂ ਮੰਗੀਏ ਕਿ ਉਨੇ ਕੁ ਪਾਣੀ 'ਚ ਰੱਖ ਜਿੱਥੇ ਸਾਡੇ ਪੈਰ ਥੱਲੇ ਲੱਗਦੇ ਰਹਿਣ, ਤਾਂ ਫਿਰ ਤਾਂ ਗੱਲ ਸਮਝ ਆਵੇ। ਅਤੇ ਜਦੋਂ ਤੇਰੇ ਅਰਗੇ ਇੰਨਾ ਕੁ ਮੰਗ ਲੈਂਦੇ ਨੇ ਕਿ ਪੈਰ ਹੀ ਨਹੀਂ ਥੱਲੇ ਲੱਗਦੇ, ਅਤੇ ਵਿੱਚੇ ਟੋਕ ਕੇ ਕਹਿਣ ਲੱਗਾ ਇਹਦਾ ਮਤਲਬ ਫਿਰ ਕੋਈ ਤਰੱਕੀ ਨਾ ਕਰੇ, ਤੇਰੇ ਵਾਂਗੂ ਫਕੀਰ ਹੋ ਜੇ, ਪਾਗਲ ਹੋ ਜੇ ਤੇਰੇ ਵਾਂਗੂ। ਮੈਂ ਤਾਂ ਨਹੀਂ ਕਿਹਾ, ਤੁਹਾਡੀ ਤਰੱਕੀ ਕਰ ਚੁੱਕਿਆਂ ਦੀ ਇਹੋ ਹੀ ਤਾਂ ਸਮੱਸਿਆ। ਤੁਸੀਂ ਸਿਰਫ ਆਪਣੇ ਆਪ ਨੂੰ ਸਿਆਣਾ ਸਮਝਦੇ ਹੋ, ਕਿਸੇ ਦੀਆਂ ਸੁਣਨ ਦੀ ਤੁਹਾਡੇ ਵਿੱਚ ਬਿਲਕੁਲ ਵੀ ਪੇਸ਼ੈਂਸ ਨਹੀਂ ਰਹਿ ਜਾਂਦੀ। ਮੈਂ ਸਿਰਫ ਤੈਨੂੰ ਇੰਨਾ ਸਮਝਾਉਣਾ ਚਾਹੁੰਦਾ ਕਿ ਜੇ ਰੱਬ ਬਹੁਤਾ ਦੇ ਦੇਵੇ, ਜੇ ਉਹ ਤੁਹਾਡੀ ਸੁਣ ਹੀ ਲਵੇ, ਤੁਹਾਡੇ 'ਤੇ ਮਿਹਰਬਾਨ ਹੋ ਜਾਵੇ, ਤਾਂ ਫਿਰ ਤੈਰਨਾ ਸਿੱਖ ਲੈਣਾ ਚਾਹੀਦਾ। ਜਿਹੜੇ ਮਰਜ਼ੀ ਪਾਣੀ ਦਾ ਵਿੱਚ ਹੋ, ਉੱਥੇ ਜੇ ਤੁਹਾਨੂੰ ਤੈਰਨਾ ਆਉਂਦਾ ਤਾਂ ਫਿਰ ਤੁਸੀਂ ਨਹੀਂ ਡੁੱਬਦੇ, ਫਿਰ ਤੁਹਾਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਦੁਨੀਆਂ ਦੇ ਬਹੁਤੇ ਇਨਸਾਨ ਉਹੀ ਕਰਦੇ ਨੇ ਜੋ ਤੂੰ ਕਰਦਾ, ਤੂੰ ਕੋਈ ਗਲਤ ਨਹੀਂ ਕੀਤਾ, ਵੱਖਰਾ ਨਹੀਂ ਕੀਤਾ। ਆਪਾਂ ਤਰੱਕੀ ਕਰ ਲੈਂਦੇ ਹਾਂ, ਬਹੁਤ ਰੱਬ ਕੋਲੋਂ ਮੰਗ ਲੈਂਦੇ ਹਾਂ, ਸਾਨੂੰ ਉਹ ਵੀ ਮਿਲ ਜਾਂਦਾ ਵਾ ਜੋ ਸਾਡੀ ਔਕਾਤ ਦੇ ਵਿੱਚ ਨਹੀਂ ਹੈ, ਉਹ ਸਾਨੂੰ ਬਹੁਤ ਦਿੰਦਾ। ਪਰ ਉਸ ਤੋਂ ਬਾਅਦ ਸਮੱਸਿਆ ਇਹ ਆਉਂਦੀ ਆ ਕਿ ਸਾਨੂੰ ਓਨੇ ਨੂੰ ਸਾਂਭਣਾ ਨਹੀਂ ਆਉਂਦਾ, ਸਾਨੂੰ ਓਨੇ ਨੂੰ ਮੈਨੇਜ ਨਹੀਂ ਕਰਨਾ ਆਉਂਦਾ। ਉਹ ਜਿਹੜਾ ਬਹੁਤਾ ਆਪਾਂ ਮੰਗਿਆ ਉਹ ਨਾਲ ਫਿਰ ਬਹੁਤੇ ਚੈਲੇਂਜ ਲੈ ਕੇ ਆਉਂਦਾ, ਬਹੁਤੇ ਦੁੱਖ ਲੈ ਕੇ ਆਉਂਦਾ, ਅਤੇ ਉਦੋਂ ਫਿਰ ਤੇਰੇ ਵਰਗੇ ਬੰਦੇ ਘਬਰਾ ਜਾਂਦੇ। ਚਾਹੀਦਾ ਤਾਂ ਇਹ ਆ ਕਿ ਜਿੱਦਾਂ ਜਿੱਦਾਂ ਤੁਹਾਨੂੰ ਬਹੁਤਾ ਮਿਲਦਾ ਉੱਦਾਂ ਉੱਦਾਂ ਉਸ ਬਹੁਤੇ ਨੂੰ ਸਾਂਭਣ ਦੀ ਆਪਣੇ ਆਪ ਦੇ ਵਿੱਚ ਕਾਬਲੀਅਤ ਵੀ ਲੈ ਕੇ ਆਓ। ਜਿੰਨੇ ਡੂੰਘੇ ਪਾਣੀਆਂ ਦੇ ਵਿੱਚ ਉਤਰਨਾ ਉਨੇ ਡੂੰਘੇ ਪਾਣੀਆਂ ਦੇ ਗੋਤਾਖੋਰ ਵੀ ਬਣੋ, ਤਾਰੂ ਵੀ ਬਣੋ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਨਹੀਂ ਤਾਂ ਫਿਰ ਤੇਰੇ ਵਰਗਿਆਂ ਦਾ ਹਾਲ ਇਹੋ ਹੀ ਆ, ਤੇਰੇ ਵਰਗੇ ਡੁੱਬ ਰਹੇ ਹੁੰਦੇ ਆ, ਮੇਰੇ ਵਰਗੇ ਪਾਸੇ ਬੈਠੇ ਤੁਹਾਡਾ ਧਨ ਦੌਲਤ ਮਾਲ ਖਾ ਰਹੇ ਹੁੰਦੇ ਆ, ਜਦੋਂ ਕਿ ਜੇ ਉਹਨਾਂ ਨੂੰ ਲੱਗਦਾ ਇਹ ਹੁਣ ਡੁੱਬਣ ਵਾਲਾ ਤਾਂ ਮੇਰੇ ਵਰਗਾ ਡੁਬਕੀ ਮਾਰ ਕੇ ਤੈਨੂੰ ਚਾਰ ਸਾਹ ਦਵਾ ਦਿੰਦਾ, ਜਦੋਂ ਉਹਨੂੰ ਲੱਗਦਾ ਕਿ ਮੇਰੇ ਘਰ ਦੀ ਰੋਟੀ ਫਿਰ ਰੁਕਣ ਡਈ ਆ, ਉਹ ਬੰਦਾ ਫਿਰ ਤੁਹਾਨੂੰ ਨਦੀ 'ਚ ਧੱਕਾ ਮਾਰਦਾ, ਤੁਸੀਂ ਫਿਰ ਗੋਤੇ ਖਾਂਦੇ ਹੋ, ਫਿਰ ਉਹ ਕਹਿੰਦਾ ਮੈਨੂੰ ਆਹ ਦੇ ਆਹ ਦੇ, ਤੁਸੀਂ ਹੱਸ ਕੇ ਦਿੰਦੇ ਹੋ, ਆਪਣੇ ਡਰ 'ਚੋਂ ਦਿੰਦੇ ਹੋ, ਅਤੇ ਹੌਲੀ ਹੌਲੀ ਹਰ ਇਨਸਾਨ ਦੀ ਇਹੋ ਕਹਾਣੀ ਬਣ ਕੇ ਰਹਿ ਜਾਂਦੀ ਹੈ। ਕਦੀ ਉਹ ਗੋਤਿਆਂ ਤੋਂ ਬਚਾਉਣ ਵਾਲੇ ਤੁਹਾਨੂੰ ਬਾਬੇ ਲੱਗਦੇ, ਕਦੀ ਉਹ ਤੁਹਾਨੂੰ ਗੋਤਿਆਂ ਤੋਂ ਬਚਾਉਣ ਵਾਲੇ ਕੁਛ ਰਾਜਨੇਤਾ ਲੱਗਦੇ, ਕਦੀ ਤੁਹਾਨੂੰ ਗੋਤਿਆਂ ਤੋਂ ਬਚਾਉਣ ਵਾਲੇ ਅਫਸਰ ਹੋ ਜਾਂਦੇ ਆ। ਅਤੇ ਇੱਕ ਸਮਾਂ ਆਉਂਦਾ ਜਦੋਂ ਇਹ ਸਾਰੇ ਹਰ ਕੋਈ ਰੱਜ ਕੇ ਤੁਹਾਡੇ ਮਾਲ ਨੂੰ ਬਹਿ ਕੇ ਖਾਂਦਾ, ਤੁਹਾਨੂੰ ਗੋਤੇ ਦਵਾਉਂਦਾ, ਬਚਾਉਂਦਾ, ਮੇਰਿਆਂ ਨੂੰ ਧੂਣੀ ਸਿਖਾਉਂਦਾ, ਅਤੇ ਫਿਰ ਤੋਰਦਾ ਜਾ ਕਮਾ ਕਮਾ ਕੇ ਲਿਆ ਅਤੇ ਮੈਨੂੰ ਦੇ। ਇਹ ਕਹਾਣੀ ਆ ਅਜੋਕੇ ਇਨਸਾਨ ਦੀ, ਸਾਡੀ ਤੁਹਾਡੀ ਸਾਰਿਆਂ ਦੀ। ਹਾਲੇ ਕਿ ਆਪਾਂ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਤਰਾਸ਼ੀਏ, ਵੀ ਦਿਮਾਗੀ ਤੌਰ ਦੇ ਉੱਤੇ ਵੀ, ਸਰੀਰਕ ਤੌਰ ਦੇ ਉੱਤੇ ਵੀ, ਹਰ ਇੱਕ ਪੱਖੋਂ, ਅਤੇ ਫਿਰ ਸਾਨੂੰ ਲੋੜ ਨਾ ਪਵੇ ਕਿਸੇ ਨੂੰ ਕਵਾਉਣ ਦੀ, ਕਿਸੇ ਨੂੰ ਲੋੜ ਨਾ ਪਵੇ ਸਾਨੂੰ ਬਚਾਉਣ ਦੀ, ਫਿਰ ਸਾਨੂੰ ਸਭ ਕੁਛ ਹੁੰਦਿਆਂ ਸੁਣਦਿਆਂ ਦੁੱਖ ਵੀ ਮਹਿਸੂਸ ਨਾ ਹੋਵੇ। ਗੱਲ ਕਦੀ ਕਿ ਸਾਰੇ ਹੱਲ ਸਾਡੇ ਕੋਲ ਨੇ, ਸਭ ਕੁਛ ਤੁਹਾਡੇ ਅੰਦਰ ਆ, ਪਰ ਆਪਾਂ ਲੱਭਦੇ ਫਿਰਦੇ ਹਾਂ ਵੀ ਕੋਈ ਨਾ ਕੋਈ ਕੁਛ ਨਾ ਕੁਛ ਸਾਨੂੰ ਤਵੀਤ ਕੱਢ ਕੇ ਦੇ ਦੇ, ਕੋਈ ਸਾਡੇ ਲਈ ਮੰਤਰ ਪੜ੍ਹ ਦੇ, ਕੋਈ ਸਾਡੇ ਲਈ ਉਪਾਅ ਕਰ ਦੇ, ਟੇਵਾ ਲਾ ਦੇ, ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਇਨਸਾਨ ਨੂੰ ਦੱਸੇ ਨੇ ਇਸ ਮੰਡੀ ਨੇ।
ਧਰਮ ਦੇ ਠੇਕੇਦਾਰਾਂ ਨੇ। ਕਿੰਨੇ ਕੁ ਇਨਸਾਨ ਹੋਣਗੇ ਜਿਨ੍ਹਾਂ ਨੂੰ ਅੱਗੋਂ ਕੋਈ ਚੱਜ ਦਾ ਬੰਦਾ ਟੱਕਰ ਜਾਵੇ, ਨਹੀਂ ਤਾਂ ਇੱਕ ਦੇ ਜਦੋਂ ਤੱਕ ਕੱਪੜੇ ਲੱਥਦੇ ਆ ਉਹ ਤੁਹਾਡੇ ਸਾਹਮਣੇ ਰਿਵੀਲ ਹੁੰਦਾ, ਉਹਨੇ ਚਿਰ ਨੂੰ ਤੁਸੀਂ ਦੂਸਰਾ ਲੱਭ ਲੈਂਦੇ। ਇਸੇ ਤਰ੍ਹਾਂ ਪਤਾ ਨਹੀਂ ਕਈ ਲੋਕ ਕਿੱਦਾਂ ਸਾਰੀ ਸਾਰੀ ਜ਼ਿੰਦਗੀ ਬਿਤਾ ਦਿੰਦੇ। ਪਰ ਗੱਲ ਸਿਰਫ ਇੰਨੀ ਕਿ ਜੇ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਸਮੇਂ ਬੜਾ ਸੋਹਣਾ ਗੁਜ਼ਾਰਾ ਕਰ ਰਹੇ ਸਾਂ, ਆਪਾਂ ਖੁਸ਼ ਸਾਂ, ਅਤੇ ਫਿਰ ਕੀ ਹੋਇਆ? ਵੱਧ ਪੈਸਾ ਆਉਣ ਦੇ ਉੱਤੇ ਆਪਾਂ ਦੁਖੀ ਕਿਉਂ ਹੋ ਗਏ? ਤਰੱਕੀ ਕਰਨ ਦੇ ਉੱਤੇ ਆਪਾਂ ਦੁਖੀ ਕਿਉਂ ਹੋ ਗਏ? ਸ਼ਾਇਦ ਆਪਾਂ ਆਪਣੇ ਸਕਿੱਲ ਨਹੀਂ ਡਿਵੈਲਪ ਕੀਤੇ ਉਸ ਸਭ ਕੁਛ ਨੂੰ ਸਾਂਭਣ ਦੇ ਲਈ, ਜੇ ਨਾਲ ਦੀ ਨਾਲ ਆਪਾਂ ਉਹ ਵੀ ਕੋਰਸ ਕਰੇ ਜਾਈਏ ਅਤੇ ਫਿਰ ਆਪਾਂ ਬੜੇ ਸੁਖੀ ਹੋਈਏ। ਫਿਰ ਸਾਨੂੰ ਲੋੜ ਨਾ ਪਵੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਸੁਣਨ ਦੀ, ਜਾਂ ਫਿਰ ਹੋਰ ਵੀ 3600 ਢੰਗ ਤਰੀਕੇ ਜਿਹੜੇ ਵੀ ਆਪਾਂ ਕਰਦੇ ਹਾਂ। ਲੋੜ ਹੈ ਸਿਰਫ ਦੁੱਖਾਂ ਨੂੰ ਗਲ ਨਾਲ ਲਾਉਣ ਦੀ। ਜਦੋਂ ਸਾਨੂੰ ਦੁੱਖ ਆਉਂਦੇ ਆ ਅਸੀਂ ਤਰਲੋ ਮੱਛੀ ਹੋ ਜਾਂਦੇ ਹਾਂ। ਸਾਡੇ ਪੀਰਾਂ ਪੈਗੰਬਰਾਂ ਨੇ ਸਾਨੂੰ, ਸਾਡੇ ਗੁਰੂਆਂ ਨੇ ਸਾਨੂੰ ਕਿਹਾ ਦੁੱਖ ਆਉਂਦੇ ਨੇ ਉਹਨਾਂ ਨੂੰ ਘੁੱਟ ਕੇ ਗਲ ਨਾਲ ਲਾਓ, ਚਿਰ ਤੋਂ ਵਿਛੜੇ ਕਿਤੇ ਯਾਰ ਦੋਸਤ ਵਾਂਗੂ, ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ। ਦੁੱਖਾਂ ਨੂੰ ਲਾ ਲਾ ਸੁੱਟੋਗੇ ਅਤੇ ਉਹ ਹੋਰ ਦੂਣੇ ਚੌਣੇ ਹੋ ਕੇ ਤੁਹਾਡੇ ਦੁਆਲੇ ਘੁੰਮਣਗੇ, ਭਾਰੇ ਲੱਗਣਗੇ। ਪਰ ਇਹ ਪਈ ਚੀਜ਼ ਤੁਹਾਨੂੰ ਭਾਰੀ ਲੱਗਦੀ ਹੈ, ਇੱਕ ਵਾਰੀ ਉਹਨੂੰ ਚੁੱਕ ਲਓ, ਗਲ ਦੇ ਨਾਲ ਲਾ ਲਓ, ਫਿਰ ਉਹ ਤੁਹਾਡੀ ਦੋਸਤ ਬਣ ਜਾਂਦੀ ਹੈ। ਅਤੇ ਜਿਹਨੂੰ ਦੁੱਖਾਂ ਦੇ ਨਾਲ, ਔਕੜਾਂ ਦੇ ਨਾਲ, ਤਕਲੀਫਾਂ ਦੇ ਨਾਲ ਯਾਰੀ ਪਾਉਣੀ ਆ ਗਈ, ਉਹ ਫਿਰ ਕਿਤੇ ਮਾਰ ਨਹੀਂ ਖਾਂਦਾ।

0: station is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਐਤਕੀ ਸਿਆਲ ਮੈਂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਚੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦ ਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾ ਤੇ ਹਰ ਸਿਮਰਨ ਨੀਚੋ ਕੁੰਜਾ ਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾਂ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਤੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਆ
1: ਅਨੁਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਲਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੱਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਦਿਨ ਕੋ ਪਵਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੁ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੋਂ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾ ਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਿਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਨਾਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜੂ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ।
1: ਬਿਨ ਮੂਜੇ ਮਿਥਿਆ ਸਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰਹਿਣ, ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤਾ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਧਿਆ ਕਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਤਾ ਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਧਿਆਈ।
0: ਸਹਿ ਧਿਆ ਜੋ ਇੱਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੋ ਸਹਿਜ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਏ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ।
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਗੁਣਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਵਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਅਹਿਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮੋ ਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मांगे सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक एक अंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत् के बेते सदा निहारे उसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनी सुख अमृत प्रभ नाम भगत जना के मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपति
1: करन करावन करने जोग जो तिस पावे सोई होग
0: किन मैं थापू थाप नहारा अंत नहीं किछ पारा वारा
1: हुक्मे तार अतर रहा वै हुक्मे उपजै हुक्म समावे
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावे मन गत पावे प्रभावे ता पाथर त्रावे
1: प्रभावे बिन शास्त्र राखे प्रभावे ता हर गुण पाखे
0: प्रभावे ता पथ तुधारे आप करे आपन बिचारे
1: दोहसरे आकाश स्वामी खिले विकसे अंतर जामी
0: जो पावे सो कार करावे नानक दृष्टि अवर न आवे
1: हो मानक ते क्या होया वे जो तिस पावे सोई करावे
0: इसका हाथ होए ता सब किछ ले जो तिस पावे सोई करे
1: अनजानत बिख्या मैं रचै जे जानत आपन आप बचै
0: परमे भूला देह दिसतावे निमुख माहे चार कुंट फिरावे
1: कर कृपा जिस अपनी भगत दे नानक ते जन नाम मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवे तिस तत्काल दस पलटावे
0: जाको अपनी करे बख्शीस ताका लेखा न गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवे देख बडाई
1: इसका बल नाई इस हाथ कर्म क्रम सर्व को नाथ
0: आज्ञाकारी बपरा जियो जो तिस पावे सोई फुन थियो
1: कबहू ऊंच नीच में बसे कबू शोक हर खरंग हसे
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करे बो पांत कबहू सोए रहे दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अब कीर्त में आवे कबहू भला भला कहावे
0: ज्यों प्रभु राखे तिवि रहे गुर प्रसाद नानक सच कहे
1: कबहू होए पंडित करे बख्यान कबहू मोहन धारी लावे ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस्त पतंग होए जिया अनक जोन भर में भरमिया
0: नाना रूप जो स्वांगी दिखावे ज्यों प्रभु पावे तिवै नचावे
1: जो तिस पावे सोई होए नानक दूजा अवर न कोई
0: कबहू साध संगत ए हो पावे उस स्थान ते बहर न आवे
1: अंतर होए ज्ञान प्रगास उस स्थान का नहीं विनाश
0: मन तन नाम रते करंग सदा बसै पार ब्रह्म कै संग
1: ज्यों जल में जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावे जन्म मरे बो जोन भरमावे
0: तन भूमगा जो करे गुमान सो मूर्ख अंधा अज्ञान
1: कर कृपा जिसके हृदय गरीबी वसावे नानक ईहा मुक्त आगे सुख पावे
0: धनवंता होए कर गुर बावे तरन समान कछ संग न जावे
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे न बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गए परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवे हर दर गए को कैसे गवे
0: आप सुखो जो भला कहावे तिसे भलाई निकट न आवे
1: सर्व किरिंजा का मन होए कहो नानक ताकी निर्मल सोए
0: जब लग जाने मुझ ते का छोए तब इसको सुख नाही कोए
1: जावे जाने मैं कुछ करता तब लग गर्व जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोक नहीं को राजा सुपन मनोत बिते सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाव
0: करन करावन ਪਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਣ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਬਜਾਏ, ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਵਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ, ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅਜ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਧਨ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੇ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਬਿਧੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨ ਕੈ ਕਿਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਨੈਨੋ ਪਿਵ ਠਾਕੁਰ ਕਾਰੰਗ, ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੈ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ, ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਓ ਹਰ ਜਨ ਨਹਿਤ।
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ, ਸੋ ਸੰਤ ਸੁਹੇਲਾ ਨੀ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ, ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆ ਕਰ सारी तारी सब सिस्टर
0: आपे आप सगल मह आप अनक जुगत राज थापो थाप
1: अवनाशी नाई किच खंड तारन धार रिहु ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सो जो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम कर मान
0: जो किच करे सो प्रभु कह रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सत है सा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कह मन विश्राम अठ चौदह श्लोक
0: सर्व कला भरपूर प्रभ बिरथा जानन हार जा कै स्मरण उदरिया नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्व है जा सब की तिसका दिया दर्व है
0: अतसूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हों रोग नानक सोजन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखाण नाव चढ़ता रह प्राणी गुर चरण लागत निस्तार है
1: ज्यो अंध का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसै चितार
0: जो कछ करे सोई सुखमान भूला काहे फिरे जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पद से ती कर जाहे
1: जिस वकर को लेन तू आया राम नाम संतन घर पाया
0: ताजब मान ले हो मन मूल राम नाम हृदय महतूल
1: लाद खेप संत संचाल अवर त्या विखिया जंजाल
0: धन धन कह सब कोए मुख उजल हर दर गै सोए
1: हो वापार विरला वापार है नानकता कै सद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृतो को जीवा लनहार भूखे को देवत आधार
0: सर्बन दान जाकी दृष्टि माहे पुरब लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एहे करनी
1: कर कृपा जिसको नाम दिया नानक सो जन निर्मल थिया
0: जाके मन गुर की परती तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस सच आयाकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवे सो प्रसन्न सत नाम श्री वाहिगुरु अष्टपदी
1: अवनाशी परम मन में राख मान की तू प्रीत त्याग
0: तिसते परे नाही कुछ कोए सर्ब निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सातरे की चरनी पाओ नानक कै मन इहो अनुराओ
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्ब थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमते आपे पाई
0: सब कट तिसके सब तिसके ठाओ जप जप जीव नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा भवन नाम कै संग उदरे सुन सर्वन
1: कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਕੀ ਬਾਣੀ ਸਤਿਪੁਰਖ ਸੋ ਮੈਂ ਸੁਮਾਣੀ
0: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਟ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
0: ਸੋ ਸਤਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰਹਿ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ प्रसाद ऐसा प्रभ जपने
0: हो हर रस पावे जन कोए अमृत पीवे अमर सो होए
1: प्रता नाही कदे विनाश जाके मन पटे गुणतास
0: आठ पहर हर का नाम ले सच उपदेसे वकौदे
1: मोह माया के संग न लेप मन में रख है हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भव गवन सुन नानक हर हज सरवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चाले बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपति
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: करम कारण सो प्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ मीत सो सुख साधु संग परीत
0: जे शोभा को कर है भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दर गए परवान
1: मन पर बोधो हर के नाए दर्द स्तावत आवै ठाए
0: ताको बिघन लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागमन मिटे प्रभ सेव आप त्याग शरण गुरुदेव
0: यो रतन जन्म का होए उधार हर हर सिमर प्राण आधार
1: अनक पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो हो तुम कवन सनाथा
1: राज रंग माया विस्तार इन ते कहो हो कवन छुटकार
0: अस हस्ती रथ सवारी झूठा डंप झूठ पासारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिनस जाए हो मैं बिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजतना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक जाके मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्रभ आप
1: अनक विस्तार एक ते भय एक अराध पराजित गए
0: मंतन अंतर एक प्रभ राता गुर प्रसाद नानक एक जाता
1: सुख मनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरणाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचे प्रभ दान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल सो लागे प्रीत भगत करो प्रभ की नित नीत
1: एक ओट एक आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बड़ भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत ले
0: जन को प्रभ होए ओ दयाल सेवक की नो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: इसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काडै जन्म जन्म का टूटा गाडै
0: गुरपूरै ताते है बुझाया प्रभु अपना नानक जन त्याया
1: साजन संत करो हो काम आंते आग जपो हर नाम
0: सिमर सिमर सिमर सुख पावो आप जपो अवरह नाम जपावो
1: भगत पाए त्रिए संसार बिन भक्ति तन होसी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम राष्ट्राओ मन तन अंतर एही सुआओ
1: नेत्रो पेक तरस सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकी उपमा कही न जाए नानक रहया सर्व समाए
1: प्रभ बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व वैकुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरुमंत
0: सार संग प्रभ देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुण तब कहते होता
0: जब तारी आपन सुन समाद तब बैर विरोध के संग कमात
1: जब इसका वरन चिन्ह न जापत तब हर सो को किसे व्याप्त
0: जब आपन आप पार ब्रह्म तब हो कहां किस होवत परम
1: आपन खेलिया वर्ती जा नानक करने हार न दूजा
0: जब होवत प्रा केवल तानी तब बंद मुक्त कहो किसको गानी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो कित ठाए
1: जब आप अपनी ज्योत

0: ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੁ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
0: ਅਨਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਲ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

mind. Meditate on God. He who has no form, who has no sign.

0: लग गया ना पता फिर केड़ा रेडियो वजदा।
1: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 में समा हो चुका लाफ्टर थेरेपी दा। कल दे गुस्से गले परेशानियां जो भी मन दे उत्ते मोह जिहा सारा कुछ एक पासे रख के हसण दा हसाउण दा समा हो चुका। तो आओ फिर आपां वादा करदे कि आपां जरूर जरूर जरूर हसांगे ते तुसीं वी वादा करो कि जरूर जरूर जरूर तुसीं हसोगे क्योंकि सवेरे सवेरे दे समय हस लेना बड़ा वधिया कार्ज है। तो आओ फिर आपां रल मिल के हसदे। मेरे नाल अज प्रोग्राम दे विच पहुंच चुके ने सुख परमार।
3: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਸੋਹਣੀ ਜਿਹੀ ਧੁੱਪ ਵਾਲੀ ਸਵੇਰ ਦਾ ਮਾਣ ਰਹੋਵੋਗੇ ਆਨੰਦ। ਹਾਂਜੀ ਰਣਜੋਤ ਜੀ ਬਾਹਰ ਧੁੱਪ ਨਿਕਲ ਚੁੱਕੀ ਆ
2: ਜੀ,
3: ਤੁਸੀਂ ਚਿੱਟੀਆਂ ਐਨਕਾਂ ਤੋਂ ਕਾਲੀਆਂ 'ਤੇ ਪਹੁੰਚ ਚੁੱਕੇ ਗੱਡੀ 'ਚ ਬੈਠ ਕੇ।
2: ਵਾਹ ਤੁਸੀਂ ਤਾਂ ਗੱਲਾਂ ਕਰ ਰਹੇ ਜਿੱਦਾਂ ਨਵੀਆਂ ਨਵੀਆਂ ਅੱਖਾਂ ਬਣਾਈਆਂ ਨੇ ਚਿੱਟੀਆਂ ਐਨਕਾਂ ਕਾਲੀਆਂ
3: ਕਾਲੀਆਂ ਐਨਕਾਂ ਤੇ ਤੁਸੀਂ ਸਾਰਾ ਟ੍ਰੈਫਿਕ ਜਿਹੜਾ ਆ ਉਹਨੂੰ ਕ੍ਰੋਸ ਕਰਦੇ ਹੋਏ, ਅਨਦਰ ਜਿਹੜੀਆਂ ਫੋਕਸ ਆਇਆ ਉਹਨਾਂ ਨੂੰ ਕ੍ਰੋਸ ਕਰ ਉਹਨਾਂ ਨੂੰ ਪਾਸ ਕਰਦੇ ਹੋਏ ਰੇਡੀਓ ਤੇ ਮੈਂ ਪਹੁੰਚ ਚੁੱਕੀ ਆ। ਪਾਸ ਕਰਦੀ ਆ ਤੁਸੀਂ
2: ਬਾਕੀ ਫੋਕਸਾਂ ਹੀ ਲੱਗਦੀਆਂ ਲੱਗੇ ਬੰਦੇ। ਵਾਹ
3: ਮੰਨ ਲਓ ਇੱਕ ਫੋਕਸ ਤਾਂ ਕਹਿੰਦੀ ਵੀ ਮਤਲਬ ਤੂੰ ਲੰਘ ਕਿੱਦਾਂ ਜਾਊਂਗੀ ਪਹਿਲਾਂ, ਮੈਂ ਕਿਹਾ ਚੱਲ ਆ ਜਾ ਫੇਰ।
2: ਵਾਹ ਵਾਹ ਵਾਹ ਇਹ ਵੀ ਐਵੇਂ ਅਜੀਬ ਜਿਹੀ ਦੌੜ ਹੁੰਦੀ ਆ ਜਿਹੜੀ ਬੈਠਿਆਂ ਗੱਲਾਂ ਕਰੋ ਤੇ ਇਦਾਂ ਲੱਗਦਾ ਵਾ ਵੀ ਐਵੇਂ ਨਜਾਇਜ਼ ਆ, ਪਰ ਜਦੋਂ ਤੁਸੀਂ ਉਹ 'ਚ ਫਸ ਜਾਓ ਤੇ ਫਿਰ ਹਰ ਕੋਈ ਲਾ ਪੈਂਦਾ। ਚਲੋ ਐ ਨਹੀਂ ਵੇ ਨਹੀਂ ਲਾਉਣੀ ਚਾਹੀਦੀ। ਵੇਖੋ ਸੜਕਾਂ ਦੇ ਉੱਤੇ ਕੋਈ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ, ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ, ਜਿਹੜਾ ਲੰਘਦਾ ਉਹਨੂੰ ਲੰਘ ਲੈਣ ਦਿਓ ਐਵੇਂ।
3: ਸਪੈਸ਼ਲੀ ਉਹਨੂੰ ਲੰਘ ਲੈਣ ਦਿਓ ਜਿਹਦੀ ਲੇਨ ਖਤਮ ਹੋਣ ਲੱਗੀ ਆ।
2: ਹਾਂ ਨਹੀਂ ਉਹ ਜਾਣ ਬੁੱਝ ਕੇ ਜਿਹੜਾ ਉਹ ਪਸਾਉਂਦੇ ਨਾ, ਉਹਨਾਂ ਖਿੱਝ ਤੇ ਇਸ ਗੱਲ ਦੀ ਆਉਂਦੀ ਵੀ ਤੂੰ ਯਾਰ ਚਲਾਕੀ ਕਿਉਂ ਮਾਰ ਰਿਹਾ। ਗੱਲ ਆ ਹੁੰਦੀ ਹੈ ਇੱਕ ਸਲੀਕਾ ਹੁੰਦਾ ਵਾ, ਭਾਵੇਂ ਆਪਾਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਭਾਵੇਂ ਆਪਾਂ ਸੜਕਾਂ ਦੇ ਉੱਤੇ ਵਿਚਰਦੇ, ਇੱਕ ਸਲੀਕਾ ਹੁੰਦਾ ਵਾ ਤੁਹਾਡੇ ਕੋਲੋਂ ਰਾਹ ਲੈਣ ਦਾ, ਹੈ ਨਾ। ਸੋ ਉਹ ਤੁਹਾਨੂੰ ਆਉਂਦਾ ਹੋਣਾ ਚਾਹੀਦਾ, ਪਰ ਤੁਸੀਂ ਇੱਕ ਢੰਗ ਆ ਵੀ ਤੁਸੀਂ ਚਲਾਕੀ ਮਾਰ ਕੇ ਤੁਸੀਂ ਭਜਾ ਕੇ ਅੱਗੇ ਵਾਲ ਲਈ, ਇੱਕ ਆ ਵੀ ਤੁਸੀਂ ਬੜੇ ਵਾਜਬ ਤਰੀਕੇ ਨਾਲ ਤੁਸੀਂ ਥੈਂਕ ਯੂ ਕਰਕੇ ਮਤਲਬ ਉਹ ਬੰਦੇ ਉਹ ਤੁਹਾਨੂੰ ਸਗੋਂ ਆਉਣਾ ਚਾਹੀਦਾ ਵਾ ਲਾਈਫ ਦੇ ਵਿੱਚ ਵੀ। ਖੈਰ ਚਲੋ ਆਓ ਵੱਧਦੇ ਹਾਂ ਆਪਾਂ ਲਾਫਟਰ ਥੈਰੇਪੀ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਗੁਰਬਾਜ, ਤਾਜ ਅਤੇ ਐਂਬਰ। ਅਤੇ ਤੁਸੀਂ ਯਾਦ ਕਰ ਰਹੇ ਸ਼ਾਇਦ ਇਹਨਾਂ ਨੂੰ, ਨਹੀਂ
3: ਮੈਨੂੰ
2: ਚੇਤਾ ਭੁੱਲ ਗਿਆ ਕੌਣ ਯਾਦ ਕਰ ਰਿਹਾ ਸੀ।
4: ਅੱਜ
2: ਪਹਿਲਾਂ ਵਾਰੀ ਲੈ ਲਈ ਗੁਰਬਾਜ, ਉਹ ਕਿੱਦਾਂ ਕੀ ਪਗਾਟਾ ਕੀਤਾ? ਪਗਾਟਾ ਵਿਨ ਕੀਤਾ? ਓਕੇ ਕੀ ਸੁਣਾਓਗੇ ਫਿਰ ਪਗਾਟਾ? ਓਕੇ ਓਕੇ ਅੱਛਾ ਬੁਝੋ ਬੁਝੋ ਬੁਝੋ ਬੁਝੋ ਓਕੇ
3: ਚੁਟਕਲਾ ਸੁਣਾ ਦੋ ਚਲੋ।
2: ਨਹੀਂ ਨਹੀਂ ਗੁਰਬਾਜ ਤੁਸੀਂ ਨਾ ਐਂਬਰ ਨੂੰ ਕਹੋ ਵੀ ਉਹ 2 ਮਿੰਟ ਚੁੱਪ ਕਰ ਜੇ, ਸਾਨੂੰ ਨਾ ਪਤਾ ਨੀ ਲੱਗਦਾ ਉਹ ਪਿੱਛੇ ਉਹ ਵੀ ਉਹਦੀ ਵੀ ਆਈ ਜਾਂਦੀ ਆਵਾਜ਼।
3: ਕੁੜੀਆਂ ਨੂੰ ਨੀ ਚੁੱਪ ਕਰਾਈਦਾ ਰਣਜੋਤ ਜੀ।
2: ਅੱਛਾ
3: ਹੋਰ ਕੀ,
2: ਫਿਰ ਬਾਹਰ ਕੱਢ ਦੋ ਕਮਰੇ ਚੋਂ ਕੋਈ ਗੱਲ ਹੋਊਗਾ। ਹਾਂਜੀ ਦੁਬਾਰਾ ਦੱਸੋ ਹੁਣ।
4: ਤੁਰਦਾ ਲੱਕ ਮੋੜ ਕੇ ਕਰੋ ਕੱਢੀ ਦਾ ਹੱਥ ਜੋੜ ਕੇ।
2: ਅੱਛਾ ਤੁਰਦਾ ਲੱਕ ਮਰੋੜ ਕੇ ਤੇ ਕਰੋ ਕੱਢੀ ਦਾ ਲੱਕ
3: ਹੱਥ ਜੋੜ ਕੇ।
2: ਇਹੋ ਹੀ ਤੇ ਗੱਲ ਕਹੀ ਮੈਂ ਤੁਹਾਨੂੰ, ਤੇ ਤੁਹਾਨੂੰ ਇਹੋ ਹੀ ਤੇ ਗੱਲ ਕਹੀ ਮੈਂ। ਐਂਬਰ ਲੱਕ ਮਰੋੜ ਕੇ ਤੁਰਦੀ ਆ ਤੇ ਉਹਨੂੰ ਹੱਥ ਜੋੜ ਕੇ ਕਹਿਣਾ ਪੈਂਦਾ
3: ਵੀ
2: ਤੂੰ ਬਾਹਰ ਜਾ ਮੈਨੂੰ ਗੱਲ ਕਰ ਲੈਂਦੇ। ਬੁੱਝ ਤੇ ਲਈ ਇਹਦਾ ਜਵਾਬ ਹੈ ਐਂਬਰ। ਓ ਹੋ ਫਿਰ ਤਾਜ ਵੀ ਰਹਿਣਾ
3: ਫਿਰ ਵੀਰਾ ਹੋਣਾ ਛੋਟਾ ਗੁਰਬਾਜ ਆਪਣੇ ਆਪ ਦੀ
2: ਕਲੂ
3: ਦੇ ਦੋ ਚਲੋ
4: It's a long black.
3: Long black. Sap?
4: Anji.
2: Oh,
3: brown bhi ho sakda man lagda na?
4: Anji.
3: Ha, hath chhod ke de na, ja baba ja.
2: Ah, acha sap ya, okay, okay, okay.
3: Hai na? Edda kehnde hunde Gurbaz?
4: Anji.
2: Thank you.
3: Thank you, Gurbaz.
4: Amber na gal kallo.
3: Kara do gal Amber na. Hello, Amber.
5: Sasrikal, Rajotan ji and Sukanti ji.
3: Sasrikal, Amber. Kidda hal chal ya?
2: Kite saka na deo aunty nu. Tu hi jehda Sukh aunty kehndi je na. Kite saka na deo
3: kite. Sukh.
2: Amber, ki sunaoge?
5: ਮੇਰੇ ਹੱਥਾਂ ਉੱਤੇ ਮੰਜੀ ਲੱਗੀ ਹੋਈ ਆ ਮੈਥੋਂ ਦੇਓ ਦਾਲ ਬਣਾਉਣੀ
3: ਇੰਨਾ
2: ਕੁ ਥੋੜੀ ਆ ਗਾਣਾ ਤੇ ਹੋਰ ਵੀ ਆ
3: ਮੈਂ ਪਹਿਲੀ ਵਾਰੀ ਗਾਣਾ ਸੁਣਿਆ ਹੈ ਅੰਬਲ
4: ਹਾਂਜੀ
2: ਤੇ ਅੱਗੇ
3: ਅੱਗੇ ਭਾਂਡੇ ਧੋਣੇ ਝਾੜੂ ਲਾਉਣਾ ਪੋਚੇ ਲਾਉਣੇ ਕੱਪੜੇ ਧੋਣੇ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਨਿਆਣੇ ਸਕੂਲ ਛੱਡਣੇ ਨਿਆਣੇ ਲੈ ਕੇ ਆਉਣੇ ਰਾਤ ਦੀ ਰੋਟੀ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਸਾਰਾ ਕੁਝ ਗਣਾ ਦੇ ਅੰਬਰ
2: ਵਾਹ ਵਾਹ ਵਾਹ ਵਾਹ ਵਾਹ
3: ਵੈਕਿਊਮ
2: ਹਾਂ ਨੀ
5: ਮੈਂ ਇੱਕ ਹੋਰ ਬੋਲੀ ਸੁਣਾਉਣੀ
2: ਅੱਛਾ ਅੱਛਾ ਓਕੇ
5: ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੇ ਸੋਮਾ ਸਾਲ ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੇ ਖੁੱਲ ਗਏ ਵਾਲ ਪਾਪੀ ਮੇਰੀ ਕਤ ਕਰ ਦੇ ਮੈਨੂੰ ਚਾਹੇ ਸੋਮਾ ਸਾਲ ਪਾਪੀ ਮੇਰੀ ਕਤ ਕਰ ਦੇ
2: ਬੱਲੇ ਬੱਲੇ ਬੱਲੇ ਬੱਲੇ ਬੱਲੇ
3: ਥੈਂਕ ਯੂ ਅੰਬਰ
2: ਥੈਂਕ ਯੂ ਅੰਬਰ ਥੈਂਕ ਯੂ
3: ਆਪਣੇ ਇੰਨੇ ਸੋਹਣੇ ਐਕਸੈਂਟ ਵਿੱਚ ਸਾਨੂੰ ਬੋਲੀ ਸੁਣਾਉਣ ਦੇ ਲਈ
2: ਤਾਜਵੀਰਾ ਵੀ ਸੁਣਾਉਂਗਾ ਯੁਵਰਾਜ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ
3: ਦੇਖਿਆ ਹੈਲੋ ਗੱਲ ਯੁਵਰਾਜ ਨੇ
2: ਹਾਂ ਯੁਵਰਾਜ ਦੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਚਲੋ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
3: ਸਾਡਾ ਹਾਲ ਬਹੁਤ ਵਧੀਆ ਬ੍ਰੇਕਫਾਸਟ ਕਰ ਲਿਆ
6: ਹਾਂਜੀ ਆਪਾਂ
3: ਓ ਬੱਲੇ ਤੁਹਾਡੇ ਤੁਸੀਂ ਨੀ ਲੇਟ ਹੁੰਦੇ ਕਦੀ ਵੀ
2: ਪਹੁੰਚ ਗਏ ਹੋ
6: ਲੋਕ
2: ਤੋੜ ਕੇ ਖੁਸ਼ ਹੁੰਦੇ ਵਾਦਾ
6: ਕੀ
2: ਹੁੰਦਾ
3: ਇਹ ਪਿਛਲੀ ਵਾਰ ਵੀ ਤੀਕ ਨੇ ਇੱਦਾਂ ਦੀ ਪਾਈ ਸੀ ਨਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਟੁੱਟੇ ਤੇ ਦੁੱਖ ਲੱਗਦਾ ਕਿ ਰੋਣਾ ਆਉਂਦਾ ਜਦੋਂ ਆਪਾਂ ਕਿਹਾ ਸੀ ਆਪਾਂ ਸਾਰਿਆਂ ਨੂੰ ਛੱਡਦੇ ਆ
2: ਹਾਂ ਨਹੀਂ ਉਹ ਉਹ ਹਰਗੁਣ ਨੇ ਪਾਈ ਸੀ
3: ਹਰਗੁਣ ਨੇ ਪਾਈ ਸੀ ਕਿਹੜੀ ਚੀਜ਼ ਹੈ ਜਿਹੜੀ ਲੋਕ ਤੋੜ ਕੇ ਖੁਸ਼ ਹੁੰਦੇ
2: ਤੋੜ ਕੇ ਖੁਸ਼ ਹੁੰਦੇ
3: ਹਾਂ
2: ਓਕੇ ਹਾਂਜੀ
3: ਮੈਂ ਨਹੀਂ ਤੋੜਦਾ
2: ਦੰਦ ਦੰਦ
6: ਨਹੀਂ
3: ਦਿਲ
2: ਹੈ ਕੀ ਤੋੜ ਕੇ ਖੁਸ਼ ਹੋ ਜਾਂਦੇ ਆ
3: ਨਾਰੀਅਲ
2: ਮੋਮਬੱਤੀ
3: ਹਰੇਕ ਗੱਲ ਚ ਮੋਮਬੱਤੀ ਰੰਜੋ ਜੀ ਵਾਪਸ ਆ ਜਾਓ
2: ਉਹ ਹੈਗੀ ਆ ਸਾਡੀ ਮੋਮਬੱਤੀ ਐਗ ਬਲੂਨ
3: ਟੁੱਟਦਾ ਵੀ
2: ਜਾਮਨੂ
3: ਕਲੂ ਦੇ ਦੋ ਕਲੂ
2: ਮਰੂਦ अंब
6: नहीं
3: हार गए
2: हार गए
3: हार गए
6: रिकॉर्ड
3: रिकॉर्ड ਅਸੀਂ ਪੁੱਤ ਕਈ ਤੋੜੇ ਹੋਣ ਤੇ ਸਾਨੂੰ ਖੁਸ਼ੀ ਹੋਵੇ ਤੇ ਸਾਨੂੰ ਅਹਿਸਾਸ ਹੋਵੇ ਵੀ ਕੀ ਰਿਕਾਰਡ ਤੋੜਨ ਦੀ ਖੁਸ਼ੀ ਆ ਸੌਣ ਸੂਣ ਦਾ ਕੋਈ ਰਿਕਾਰਡ ਹੋਵੇ ਤਾਂ ਤੋੜ ਸਕੀਏ ਭਾਂਡੇ ਭੂੰਡੇ ਤੋੜ ਦਾ
2: ਥੈਂਕ ਯੂ
6: ਜਿਹੜੇ ਪੀਪਲ ਕੁਛ ਹੁੰਦੇ ਨੇ ਉਹ ਫੇਮਸ ਹੋ ਜਾਂਦੇ ਨੇ ਰਿਕਾਰਡ ਬ੍ਰੇਕ ਕਰੀ ਨੂੰ
3: ਹਾਂ ਇਹ ਵੀ ਗੱਲ ਹੈਗੀ ਆ ਸਾਡੇ ਵਰਗੇ ਨੂੰ ਨੀਂਦ ਵੀ ਨੀ ਆਉਣੀ ਨਾ ਇੰਨਾ ਚਿਰ
2: ਚਲੋ ਤੇ ਬੋਡੀ ਪਾਰਟ
6: ਜਿਹੜੇ ਆਪਣੀ ਸਕਲੇਟਲ ਸਿਸਟਮ ਦੇ ਵਿੱਚ ਜੋ ਸਾਰੇ ਆਰਗਨ ਹੁੰਦੇ ਨੇ ਉਹ ਸਕਲੇਟਲ ਸਿਸਟਮ ਨੂੰ ਪ੍ਰੋਟੈਕਟ ਕਰਦੇ ਆ ਤੇ ਜਿਹੜੇ ਤੇ ਫਿਰ ਜੇ ਸਕਲੇਟਲ ਸਿਸਟਮ ਨਾ ਹੋ ਫਿਰ ਦੋ ਚੀਜ਼ਾਂ ਹੋਣਗੇ ਆਪਾਂ ਜੈਲੀ ਬਣ ਜਾਣਾ ਤੇ ਜਿਹੜੇ ਸਾਰੇ ਆਰਗਨ ਨੇ ਆਪਣੇ ਵਿੱਚ ਉਹ ਸਾਰੇ ਈਜ਼ਲੀ ਇੰਜਰ ਹੋ ਜਾਂਦੇ ਨੇ
2: ਫਿਰ ਊਸ਼ੀਆਂ ਟਾਈਪ ਬਣ ਜਾਣਾ ਆਪਾਂ ਹਨਾ ਮੰਨਤ ਤੇ ਫਤਿਹ ਸਤਿ ਸ੍ਰੀ ਅਕਾਲ ਮੰਨਤ ਤੁਸੀਂ ਆਉਂਦੇ ਰਹੋ ਹੈਲੋ ਤੇ ਜੇ ਮੰਨਤ ਫਤਿਹ ਬਿਜ਼ੀ ਨੇ ਤੇ ਫਿਰ ਸਾਡੇ ਨਾਲ ਸ਼੍ਰੇਆ ਆ ਸਤਿ ਸ੍ਰੀ ਅਕਾਲ ਸ਼੍ਰੇਆ
3: ਸਵੇਰੇ
2: ਸਵੇਰੇ ਦੁੱਧ ਪੀ ਕੇ ਵੱਡੇ ਹੋ ਗਏ
3: ਲੱਗਦੀ
2: ਚਾਹ ਪੀ ਕੇ ਆਏ
3: ਕੀ
2: ਲੈ ਕੇ ਆਯੋ ਫਿਰ ਚਾਹ ਚ ਦੁੱਧ ਪਾ ਕੇ
6: ਦੀਦੀ ਦਾ ਮੇਕਅਪ
3: ਕਰਦੇ
2: ਮੇਕਅਪ ਕਰਦੇ
3: ਕਿ ਮੇਕਅਪ ਮੇਕਅਪ ਕਿ ਵੇਕਅਪ ਦੀਦੀ ਕੀ ਬਣ ਕੇ ਚੱਲੀ ਆ ਮਾਈ ਬੁੱਢੀ ਕੀ ਪਾਇਆ ਬਾਲਾਂ ਤੇ ਪਾਊਡਰ ਕਿੰਨੀ ਐਕਸਾਈਟਿਡ ਆ ਮੈਂ ਦੇਖਣ ਲਈ ਦੀਦੀ ਫੋਟੋ ਭੇਜਿਓ ਸਾਨੂੰ
2: ਠੀਕ ਆ ਹਾਂ ਤੁਹਾਡੇ ਜ਼ਿੰਮੇਵਾਰੀ ਤੇ ਸਾਰੀ ਫਿਰ ਵੀਰੇ ਨੂੰ ਆ ਨਾ
3: ਖੂੰਡੀ ਫੜੀ ਆ ਦੀਦੀ ਨੇ ਹੱਥ ਚ ਪਰਸ ਫੜਿਆ
2: ਓਕੇ ਤੇ ਕੀ ਸੁਣਾਓਗੇ ਫਿਰ
3: ਚੇਹਰ
2: ਤੇ ਕੋਕਰੇ ਚ
6: ਅੱਛਾ
2: ਕਿਉਂ ਕਿਉਂਕਿ ਤੁਸੀਂ ਸਫਾਈ ਨੀ ਕੀਤੀ ਤਾਂ ਕਰਕੇ
3: ਸੱਚੀ
2: ਕਿਉਂਕਿ ਸਫਾਈ ਨੀ ਨਾ ਕੀਤੀ ਤਾਂ ਕਰਕੇ ਅੱਛਾ ਫਿਰ ਤੁਸੀਂ ਦੱਸੋ ਕਿਉਂ ਕੋਕਰੇਚ ਆ ਫਿਰ ਅੱਛਾ ਸਾਡੇ
7: ਨਹੀਂ ਸਾਡੇ ਤਾਂ ਹੈ ਨੀ ਕੋਕਰੋਚ,
8: ਸਫਾਈ ਕੀਤੀ।
2: ਹਾਂ ਆਹੋ ਤੇ ਅਸੀਂ ਆਪਣੀ ਗੱਲ ਕਰਦੇ ਹਾਂ ਭਰਾ, ਚਲੋ ਥੈਂਕ ਯੂ, ਥੈਂਕ ਯੂ ਵੀਰਾ।
7: ਦੀਦੀ
2: ਨੇ ਗੱਲ ਕਰਦੀ, ਚਲੋ
7: ਦੀਦੀ
2: ਫਿਰ ਅੱਜ ਅੱਜ ਦੀਦੀ ਨੇ ਮੇਕਅਪ ਕਰ ਲਿਆ, ਚਲੋ ਠੀਕ ਆ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ ਭਾਈ, ਸੋਹਣਾ ਸੋਹਣਾ ਦਿਨ ਰਵੇ ਤੁਹਾਡਾ, ਥੈਂਕ ਯੂ। ਜਵਰਾਜ ਤੁਸੀਂ ਆਉਂਦੇ ਰਹੋ।
9: ਇੱਕ ਵਾਰੀ ਟੀਚਰ ਪੱਪੂ ਸਾਰੇ ਕਲਾਸ ਨੂੰ ਇੱਕ ਨੋਟ ਭੇਜਦੀ ਆ ਤੇ ਕਹਿੰਦੀ ਵੀ ਇਹ ਤੁਸੀਂ ਆਪਦੇ ਪੇਰੈਂਟਸ ਨੂੰ ਦੇ ਦਿਓ, ਤੇ ਫਿਰ ਉਹ ਜਦੋਂ ਬੱਚਿਆਂ ਦੇ ਮੰਮੀ ਪੱਪੂ ਆਪਦੇ ਮੰਮੀ ਨੂੰ ਦਿੰਦਾ ਤੇ ਫਿਰ ਉਹ ਤੇ ਲਿਖਿਆ ਹੁੰਦਾ ਵੀ ਬੱਚਿਆਂ ਚੋਂ ਕਲਾਸ ਚੋਂ ਬਹੁਤ ਸਮੈਲ ਆਉਂਦੀ ਆ, ਪਲੀਜ਼ ਤੁਸੀਂ ਉਹਨਾਂ ਨੂੰ ਨਾ ਕੇ ਭੇਜਿਆ ਕਰੋ।
2: ਯੁਵਰਾਜ ਹੁੰਦੇ ਕਲਾਸ ਚ ਬੱਚੇ ਏਦਾਂ ਦੇ?
9: ਹਾਂਜੀ, ਫਿਰ ਉਹ ਤੋਂ ਬਾਅਦ ਚ ਪੱਪੂ ਦੀ ਮੰਮੀ ਲਿਖਦੀ ਆ ਵੀ ਟੀਚਰ ਜੀ ਤੁਸੀਂ ਕਿਰਪਾ ਕਰਕੇ ਬੱਚਿਆਂ ਨੂੰ ਸੁੰਗਿਆ ਨਾ ਕਰੋ,
2: ਥੈਂਕ ਯੂ ਯੁਵਰਾਜ ਜੀ, ਥੈਂਕ ਯੂ।
9: ਮੇਰੀ ਦੀਦੀ ਵੀ ਸਤਾਉਗੀ।
2: ਹਾਂਜੀ ਲਓ ਜੀ, ਸਤਿ ਸ਼੍ਰੀ ਅਕਾਲ ਦੀਦੀ ਜੀ।
7: ਸਤਿ
2: ਸ਼੍ਰੀ ਅਕਾਲ
7: ਮੇਰੀ ਦੀਦੀ ਜੀ, ਯੂਵੀ ਕਹਿੰਦਾ ਹੁੰਦਾ ਨਾ ਮੇਰੀ ਦੀਦੀ ਨਾਲ ਵੀ ਗੱਲ ਕਰ ਲੋ, ਮੈਂ ਕਹਿੰਦੀ ਹੁੰਦੀ ਮੇਰੀ ਦੀਦੀ।
2: ਦੀਦੀ ਅੱਜ ਛੁੱਟੀ ਫਿਰ?
9: ਪੱਪੂ ਬੈਂਕ ਜਾਂਦਾ ਹੁੰਦਾ ਤੇ ਪੈਸੇ ਜਮਾ ਕਰਾਉਣ, ਤੇ ਓਦਾਂ ਹੀ ਮੁੜਿਆ ਹੁੰਦਾ ਤੇ ਪੱਪੂ ਦਾ ਡੈਡੀ ਪੁੱਛਦਾ ਕਿ ਤੂੰ ਤਾਂ ਪੈਸੇ ਜਮਾ ਕਰਾਉਣ ਗਿਆ ਸੀ, ਆਈ ਕਾ ਤੂੰ ਮੁੜਿਆ ਆ? ਤੇ ਪੱਪੂ ਕਹਿੰਦਾ ਮੈਨੂੰ ਨਾ ਸੁਪਨਾ ਆਇਆ ਸੀਗਾ ਵੀ ਇੱਕ ਕੁੜੀ ਨੇ ਮੈਨੂੰ ਚੱਪਲ ਲਾ ਕੇ ਮੇਰੇ ਸਿਰ ਚ ਮਾਰੀ, ਤੇ ਉਹਦਾ ਡੈਡੀ ਕਹਿੰਦਾ ਵੀ ਉਹ ਤੇਰੇ ਸੁਪਨੇ ਨਾਲ ਪੈਸੇ ਜਮਾ ਕਰਾਉਣ ਦਾ ਕੀ ਸੰਬੰਧ? ਤੇ ਪੱਪੂ ਕਹਿੰਦਾ ਜਦੋਂ ਮੈਂ ਉੱਥੇ ਗਿਆ ਨਾ ਉੱਥੇ ਐ ਲਿਖਿਆ ਸੀ ਵੱਡੇ ਵੱਡੇ ਅਕਸ਼ਰਾਂ ਚ ਵੀ ਸੁਪਨਿਆਂ ਨੂੰ ਹਕੀਕਤ ਚ ਬਦਲ ਦਿੰਦੇ ਆ, ਤਾਂ ਮੈਂ ਡਰ ਕੇ ਵਾਪਸ।
2: ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਮੰਨਤ ਫਤਿਹ ਹੋ ਗਏ ਵੇਲੇ, ਤੁਸੀਂ ਕੀ ਹਾਲ ਚਾਲ?
9: ਸਤਿ ਸ੍ਰੀ ਅਕਾਲ
7: ਮੰਨਤ ਜੀ ਨਾਲੇ ਫਤਿਹ ਜੀ, ਕਿੱਦਾਂ ਹਾਲ ਚਾਲ?
9: ਮੈਂ ਠੀਕ ਆ, ਤੁਸੀਂ ਕਿਵੇਂ ਆ?
7: ਅਸੀਂ ਬਹੁਤ
2: ਵਧੀਆ, ਠੀਕ ਆ। ਕੀ ਕਰਦੇ ਹੋ?
9: ਅਸੀਂ ਤਾਂ ਸਕੂਲੇ ਪਹੁੰਚ ਗਏ, ਨਾਲੇ ਅਸੀਂ ਵੱਧ ਪ੍ਰੈਫਰ ਕਰਦੇ ਆ ਜੇ ਪੋਸਿਬਲੀ ਤੁਸੀਂ ਸਾਨੂੰ ਫਸਟ ਜਾਂ ਸੈਕੰਡ ਲੈ ਸਕਦੇ
7: ਹੋ। ਸ਼ੋਰ ਵੀ
2: ਪੁੱਤ ਸਾਰੇ ਹੀ ਇਹੋ ਪ੍ਰੈਫਰ ਕਰਦੇ ਆ।
7: ਤੇ ਜਦੋਂ ਤੁਹਾਨੂੰ ਆਵਾਜ਼ ਮਾਰੀ ਸੀ ਦੂਜੇ ਨੰਬਰ ਤੇ ਉਦੋਂ ਤੁਸੀਂ ਕਿੱਥੇ ਗਾਇਬ ਸੀਗੇ?
9: ਯਾ ਫਿਰ ਤੁਸੀਂ ਨੈਕਸਟ ਵਾਰੀ ਦੱਸਦੇ ਕਰੋ ਕਿਹਦੀ ਆ, ਫਿਰ ਉਹਦੇ ਅਕੋਰਡਿੰਗ ਅਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹਾਂ।
2: ਹਾਂਜੀ ਪੁੱਤ, ਉਹ ਤੇ ਮੈਂ ਠੀਕ ਹਾਂ, ਤੁਹਾਡੀ ਵੀ ਮੈਂ ਸਮਝਦਾ, ਪਰ ਮੇਰੀ ਵੀ ਮਜਬੂਰੀ ਸਮਝਿਆ ਕਰੋ, ਕਈ ਚੀਜ਼ਾਂ ਪੋਸੀਬਲ ਹੈ ਮੇਰੇ ਲਈ, ਕਈ ਚੀਜ਼ਾਂ ਨਹੀਂ ਪੋਸੀਬਲ ਹੈ।
9: ਓਕੇ, ਪਰ ਤੁਸੀਂ ਨੈਕਸਟ ਵਾਰੀ ਦੱਸ ਦਿਆ ਕਰੋ ਫਿਰ।
2: ਹਾਂ ਮੈਂ ਉਹੀ ਦੱਸ ਰਿਹਾ ਨਾ ਪੁੱਤਰ ਜੀ, ਕਈ ਚੀਜ਼ਾਂ ਮੇਰੇ ਲਈ ਹੁੰਦੀਆਂ ਪੋਸੀਬਲ, ਕਈ ਨਹੀਂ ਪੋਸੀਬਲ ਹੁੰਦੀਆਂ ਨਾ, ਹੈ ਨਾ। ਸੌਰੀ, ਆਈ ਐਮ ਡੂਇੰਗ ਮਾਈ ਬੈਸਟ।
9: ਓਕੇ,
2: ਥੈਂਕ ਯੂ ਪੁੱਤ।
10: ਮੇਰੇ ਕੋ ਇੱਕ ਛੋਟੀ ਜਿਹੀ ਰਿਕੁਐਸਟ ਆ, ਪਤਾ ਨਹੀਂ ਹੋ ਕਦੇ ਕਿ ਨਹੀਂ, ਪਰ ਜੇ ਕਦੇ ਵੀ ਪੋਸੀਬਲ ਸਟੂਡੀਓ ਵਿੱਚ ਵਰਿੰਦਰ ਗਿੱਲ ਦੇ ਮੁੰਡੇ ਆਏ ਤਾਂ ਪਲੀਜ਼ ਸਾਨੂੰ ਸਭ ਤੋਂ ਪਹਿਲਾਂ ਬੁਲਾਇਓ।
2: ਅੱਛਾ ਚਲੋ ਠੀਕ ਆ,
7: ਬੱਲੇ ਤੇਰੇ
2: ਇਹ ਗੇਰ, ਇਹ ਗੇਰ ਕਿੱਦਾਂ ਚੇਂਜ ਹੋ ਗਿਆ
7: ਇਹ ਇਹ ਮੰਨਤ। ਪਤਾ ਨੀ ਕਿੰਨੇ ਜਣੇ ਮੈਨੂੰ ਰਿਕੁਐਸਟ ਕਰ ਚੁੱਕੇ ਆ ਕਿ ਜੇ ਅਮਰਿੰਦਰ ਗਿੱਲ ਜੀ ਆਏ ਤੇ ਸਾਨੂੰ ਬੁਲਾਇਓ, ਤੇ ਫਿਰ ਇਹ ਤੇ ਫਿਰ ਇੱਥੇ ਤਾਂ ਫਿਰ ਕਿੰਨੇ ਜਣੇ ਆਜੂਗੇ ਨਾ, ਫਿਰ ਵਧੀਆ ਹੋਊਗਾ ਨਾ, ਕਿੰਨੇ ਜਣੇ ਨੂੰ ਆਪਾਂ ਮਿਲਾਂਗੇ। ਫਿਰ ਤੁਸੀਂ ਰਿਕੁਐਸਟ ਕਰਿਓ ਨਾ ਵੀ ਤੁਸੀਂ ਆਓ, ਆਸਟ੍ਰੇਲੀਆ ਸਾਰੇ ਜਣੇ ਆਈ ਜਾਂਦੇ ਆ ਵੀ ਤੁਸੀਂ ਕਿਉਂ ਨੀ ਆਉਂਦੇ ਹੈਗੇ, ਤੁਸੀਂ ਆਓਗੇ ਤਾਂ ਹੀ ਫਿਰ ਬੱਚੇ ਤੁਹਾਨੂੰ ਜਾਣੀ ਕਿ ਮਿਲੂਗੇ, ਬਿਨਾਂ ਇੱਦਾਂ ਫਿਲਮ 'ਚ ਦੇਖੇ ਤੇ ਕਿਉਂਕਿ ਸਾਨੂੰ ਮਜ਼ਾ ਨਹੀਂ ਆਉਂਦਾ, ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ।
10: ਚੁਟਕਲਾ, ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਅੱਜ ਮੇਰੇ ਸਖੀ ਮੁਰਸੀ ਜੀ ਦਾ ਅੱਜ ਬਰਥਡੇ ਆ।
2: ਸਖੀ ਕੇ ਸਖੀ ਰੀਅਲ ਸਖੀ ਮਤਲਬ ਰੀਅਲ ਕਿ ਨਾ ਆ ਸਖੀ Happy birthday,
10: happy birthday to you.
2: You.
7: Hip hip.
2: Hooray.
7: Hip hip.
2: Hooray.
7: Hip hip.
2: Haan ji.
10: Haan ji.
7: Ki kahonge phir?
2: Ki leke dena maasi nu rab kolo?
10: Ki rab unhan nu hamesha khushiyan dove te jehde mere cousins baithe Canada oh unhan nu gift bhejde rehna.
7: Te jehde Australia wale ah oh.
2: Aithe.
7: Oh ki gal?
2: ਮਾਸੀ ਕੈਨੇਡਾ ਬੈਠੀ ਹੈ ਤੇ ਸਾਨੂੰ ਕਹਿ ਰਹੀ ਹੈ ਵੀ ਮੁੰਡਿਆਂ ਨੂੰ ਮਿਲਾਓ।
7: ਮਾਸੀ ਮੁੰਡੇ ਬੈਠੇ ਕੈਨੇਡਾ?
2: ਆਹ ਤਾਂ ਮੁੰਡਿਆਂ ਨੂੰ, ਉਹਨਾਂ ਨੂੰ ਕਵੇ ਨਾ, ਤੁਸੀਂ ਆਪਣੇ ਕਜ਼ਨ ਨੂੰ ਕਹੋ।
7: ਕੁੜੀ ਤੇ ਮੁੰਡਾ, ਤੁਸੀਂ ਆਪਣੇ ਕਜ਼ਨਸ ਦੇ ਕੋਲ ਜਾਓ ਕੈਨੇਡਾ, ਉੱਥੇ ਤੁਸੀਂ ਮਿਲ ਸਕਦੇ ਹੋ ਉਹਨਾਂ ਨੂੰ।
2: ਉਹ ਤੇ ਉੱਥੇ ਰਹਿੰਦੇ ਆ,
7: ਉੱਥੇ ਤਾਂ ਰਹਿੰਦੇ ਆ ਉਹ।
10: ਹਾਂਜੀ ਹਾਂਜੀ, ਨਾਲੇ ਮੇਰੇ ਇੱਕ ਮੰਮਾ ਦੇ ਬੈਸਟ ਫਰੈਂਡ ਨੇ, ਉਹ ਵੀ ਸਰੀ ਦੇ ਕੋਲ ਰਹਿੰਦੇ ਵੈਨਕੂਵਰ।
7: ਤੈਨੂੰ ਪਤਾ ਵੀ ਕਿੱਥੇ ਰਹਿੰਦੇ ਉਹ?
2: ਪਤਾ ਤਾਂ ਤੈਨੂੰ ਸਾਰਾ ਕੁਛ ਹੀ ਆ ਕੁੜੀਏ,
7: ਮਤਲਬ ਤੇ ਗਲੀ ਦਾ ਨਾਮ ਵੀ ਦੱਸ ਦੇ।
2: ਇਹਨੂੰ ਦੱਸ ਵੀ ਦੇਣਾ,
7: ਮੈਂ ਵੀ ਜਾਣਾ ਸੀ ਇੱਕ ਮਹੀਨਿਆਂ ਤੱਕ, ਫਿਰ ਮੈਂ ਵੀ ਜਾ ਕੇ ਉੱਥੇ ਗਲੀ 'ਚ ਗੇੜੇ ਮਾਰ ਕੇ ਆਉਂਗੀ।
2: ਪ੍ਰਾਈਵੇਟ ਗੱਲਾਂ ਕਰਿਆ ਕਰੋ ਨਾ,
7: ਪ੍ਰਾਈਵੇਟ ਦੱਸਣਾ ਸੀ ਐਡਰੈਸ ਉਹਨੇ ਸੋਖਾ ਟੀ ਨੂੰ।
10: ਮੈਨੂੰ ਖੇਤ ਦਿਖਾ ਦੋ, ਮੈਂ ਆਪੇ ਖਾ ਲਊਂਗਾ।

0: तो फिर उन्होंने मार्कफेट का डब्बा बखाता है ना
1: जड़की पिनिया दा सब वधिया ठीक ठाक की प्रोग्राम है आज स्कूल दा
2: पता नहीं इतने पैसे भी ते जदो मर्जी दे दिया करो सानू बारी बस सानू दस दिया करो कौन बच्चा हुंदा
0: ठीक है
1: ठीक है ऐसी ट्राई करेंगे ठीक है
0: थैंक यू की सुनाओगे फिर
2: ये मैं आज सुनाना नहीं मैं अभी मासी जी ने मिस करना
0: अच्छा ओके मिस करना कि विश करना
1: विश करना विश
2: विश
1: ओके विश है ये विश
0: ते कठे कर ले करो हाँ बहुत है ओके एक एक गिफ्ट है अभी बकरे बकरे देने हैं
1: गिफ्ट कठा देते हैं
2: Happy birthday to you. Happy birthday to you. Happy birthday, dear Masi ji. Happy birthday to you. Hip hip hooray. Hip hip
0: hooray.
2: Hip hip hooray. ਹਿਪ ਹਿਪ ਹਾਂਜੀ
1: ਤੇ ਮਾਸੀ ਜੀ ਸਾਡੇ ਵੱਲੋਂ ਤੁਹਾਨੂੰ ਜਿਗਿਲੀਅਨ ਡਾਲਰ ਦਾ ਫਾਈਨ
2: ਨਹੀਂ ਮਾਈਨਸ ਇਹ ਤੁਹਾਨੂੰ ਬਿਲੀਅਨ ਬਿਲੀਅਨ ਬਿਲੀਅਨ ਬਿਲੀਅਨ ਡਾਲਰ ਦਾ ਫਾਈਨ ਸਖੰਟੀ ਨੂੰ
0: ਲੈ ਲਓ ਹੁਣ
1: ਨਹੀਂ ਮਾਸੀ ਨੂੰ ਫਾਈਨ ਲਾ ਅੱਜ ਮਾਸੀ ਦੇ ਤੇ ਦੋ ਬੱਚੇ ਫਤਿਹ ਕੈਨੇਡਾ ਹੈ ਮੇਰੇ ਤਾਂ ਦੋਨੇ ਹੀ ਆਸਟ੍ਰੇਲੀਆ ਆ ਮੈਂ ਕਿੱਦਾਂ ਫਾਈਨ ਪੇ ਕਰੂੰਗੀ
0: Thank you, Fateh.
1: Thank you, Fateh. Thank you, Manan.
2: Nice day. Bye.
1: Bye, bye.
0: Thank you. The next day, Nalaya, see score. The baki ke benti, with what did you wait? Carlo to him. The jidda, jinak time bacha, per wosab, the Nalme, oh, pick karunga to him. Please wait, Carlo. My wife, the Nathanu. Haji says to see honor.
3: Hello. ਸਸਿਕਾਲ ਰਣਜੋਤ ਅੰਕਲ ਜੀ ਤੇ ਸਟੂਡੈਂਟ ਜੀ
1: ਸਸਿਕਾਲ ਅਸੀਸ ਜੀ ਕਿੱਦਾਂ ਹਾਲ ਚਾਲ ਕੀ ਕਰਦੇ ਪਏ ਹੋ
3: ਠੀਕ ਹੋ ਤੁਸੀਂ ਕਿਵੇਂ ਹੋ
1: ਅਸੀਂ ਤੇ ਬਹੁਤ ਵਧੀਆ ਅਸਤਰ ਰੋਟੀ ਖਾ ਲਈ ਤਿਆਰ ਹੋ ਗਏ ਰੇਡੀਓ ਪਹੁੰਚ ਗਏ ਅਸੀਂ ਸਾਰੇ ਕੰਮ ਕਰ ਲਏ ਤੁਸੀਂ ਦੱਸੋ
3: ਬਸ ਦੋ ਤਿੰਨ
1: ਕੰਮ
3: ਰਹਿ ਗਏ ਤਿੰਨ ਚਾਰ ਰਹਿ ਗਏ ਬਾਈਟਾਂ ਬਸ ਖਾਣ ਲਏ
0: ਤੁਸੀਂ ਖਾ ਲੋ ਫਿਰ ਫਿਨਿਸ਼ ਕਰ ਲੋ ਮੈਂ ਉਹਨਾਂ ਚਿਰ ਨਾ ਹੋਰ ਗੱਲ ਦੀਦੀ ਨਾਲ ਗੱਲ ਕਰ ਲੈਣਾ ਹਾਂ
1: ਫਿਰ ਤੁਹਾਨੂੰ ਬਾਰੀ ਦੇ ਦਿੰਦੇ
0: ਫਿਨਿਸ਼ ਕਰ ਲੋ
1: ਪ੍ਰਾਊਡ ਆਫ ਯੂ ਅਸੀਸ
0: ਕਿਉਂਕਿ ਉਹਦਾ ਜੀ ਨਹੀਂ ਕਰਨ ਡਿਆ ਖਾਣ ਨੂੰ ਤਾਂ ਕਰਕੇ
1: ਤਾਂ ਹੀ ਬਹਾਨਾ ਤਾਂ ਮਾਰਨਾ ਹੈ
3: ਉਹ ਫਿਰ ਤੁਸੀਂ ਲੈ ਲਓ ਉਹਨੇ ਜਾਂ ਫਿਰ ਮੈਂ ਖਾ ਲੂ ਫਿਰ ਮੈਂ ਪੂਰੀ ਰੈਡੀ ਹੋ ਲੂ ਤੁਸੀਂ ਕਰ
1: ਚਲੋ ਠੀਕ ਹੈ
0: ਪੱਕੀ ਗੱਲ ਹੈ
1: ਥੈਂਕ ਯੂ ਬੇਬੇ ਜੀ
3: ਪੱਕੀ ਗੱਲ
0: ਵੇਖ ਲਾ ਫਿਰ
3: ਮੈਂ ਬਾਅਦ ਚੋਂ ਕਰ ਲੂ ਜਦੋਂ ਮੈਂ ਰੈਡੀ ਹੋ ਗਈ ਜੋ ਮੈਂ ਗੱਡੀ ਚ ਬਹਿ ਗਈ ਨਾ ਮੈਂ ਭੇਜ ਦੂ ਤੁਹਾਨੂੰ ਮੈਸੇਜ ਫਿਰ ਤੁਸੀਂ ਮੈਨੂੰ ਲੈ
0: ਲਓ ਓਕੇ ਓਕੇ
1: ਹਾਏ ਇੰਨੀ ਸਿਆਣੀ ਮਤਲਬ ਅਸੀਸ
0: ਵਾਹ
1: ਇੰਨੇ ਸਿਆਣੇ ਨਿਆਣੇ
0: ਠੀਕ ਆ ਵਧੀਆ ਤੁਸੀਂ ਸੁਣਾਓ
4: ਮੈਂ ਠੀਕ ਆ ਤੁਹਾਡਾ ਕੀ ਹਾਲ ਆ
1: ਸਾਡਾ ਹਾਲ ਬਹੁਤ ਵਧੀਆ ਰੈਡੀ ਹੋ ਗਏ
4: ਰੋਜ ਆਨਸਰ ਕਰਦਾ
1: ਮੋਮਬੱਤੀ
4: ਨਹੀਂ ਜਿਹੜੇ
3: ਜਿਹੜੀ ਸਾਡੀ ਗੁਜ਼ਾਰਿਸ਼ ਹੁੰਦੀ ਉਹਦਾ ਅਸ ਮੋਮਬੱਤੀ ਨਹੀਂ ਹੁੰਦਾ, ਪਰ ਜਿਹੜੀ ਦੂਜੀ ਬੱਚੀ ਦੀ ਗੁਜ਼ਾਰਿਸ਼ ਹੁੰਦੇ ਉਹ ਮੋਮਬੱਤੀ ਦਾ ਆਂਸਰ ਹੁੰਦਾ।
0: ਕੋਈ ਜਿਹੜੇ ਬਾਕੀ ਸਾਰੇ ਬੱਚੇ ਜੋ ਬੁੱਝ ਪਾਉਂਦੇ ਨਾ ਉਹਦਾ ਆਂਸਰ ਸਾਡੀ ਨੀ, ਸਾਡੀ ਨੀ ਹੁੰਦਾ। ਪਰ ਤੁਹਾਡੇ ਮੰਮੀ ਮੋਮਬੱਤੀ ਕਿਉਂ ਆਂਸਰ ਦਿੰਦੇ ਆਲਵੇਜ?
1: ਤੁਸੀਂ
0: ਫਿਰ ਏਦਾਂ ਕਰੋ, ਤੁਸੀਂ ਨਾ ਇੱਕ ਦਿਨ ਲੈ ਕੇ ਲਾਈਟਰ ਤੇ ਸਾਰੀਆਂ ਮੋਮਬੱਤੀਆਂ ਬਾਲ ਦੋ, ਟੋਪੇ ਫਿਨਿਸ਼ ਹੋ ਜਾਣਗੀਆਂ। ਨਹੀਂ ਤੇ ਆਪਣੇ ਘਰਾਂ ਚ ਤੇ ਮੈਂ ਘੱਟੇ ਜੰਮੇ ਵੇਖੀਆਂ।
3: ਹਾਂਜੀ ਤੁਸੀਂ ਚਲਾਂਦੇ ਨੀ?
0: ਹਾਂ ਕਿਉਂਕਿ ਉਹਨਾਂ ਦਾ ਸੈਲਫ ਨੀ ਵੱਜਦੀ ਨਾ ਉਹਨਾਂ ਚ। ਮੈਂ ਤਾਂ ਫਿਰ ਕਾਰ ਚਲਾਉਣਾ ਨਾ, ਮੈਂ ਮੋਮਬੱਤੀ ਨਹੀਂ ਚਲਾਉਂਦੀ।
1: ਮੋਮਬੱਤੀ ਚਲਾਉਂਦੇ ਨਹੀਂ।
3: ਓਕੇ
1: ਓਕੇ, ਉਹ ਕਿਹੜੀ ਚੀਜ਼ ਹੈ ਜਿਹੜੀ ਬਿਨਾ ਬੋਲੇ ਆਨਸਰ ਦਿੰਦੀ ਆ?
0: ਉਹ ਤਾਂ ਹਾਰ ਗਿਆ।
1: ਪੁੱਛੇ ਬਿਨਾ ਪੁੱਛੇ ਆਨਸਰ ਦਿੰਦੀ ਆ?
0: ਵੋਟੀ
1: ਵਾਈਫ
0: ਵਾਈਫ ਵਾਈਫ ਹਸਬੈਂਡ ਹਸਬੈਂਡ ਹਸਬੈਂਡ
1: ਹਸਬੈਂਡ ਉਹ ਤਾਂ ਪੁੱਛੇ ਤੇ ਨਹੀਂ ਆਨਸਰ ਦਿੰਦੀ।
0: ਚਲੋ ਹਾਰ ਗਏ ਹਾਰ ਗਏ ਹਾਰ ਗਏ।
3: ਡੋਰਬੈਲ
0: ਆਪੇ ਬਣਾਈ ਆ ਰੈਡੀਮੇਡ ਆ?
3: ਗੂਗਲ ਤੋਂ ਲੱਭੀ।
0: ਅੱਛਾ ਗੂਗਲ ਤੋਂ ਲੱਭੀ,
1: ਸੋਰਸ ਵੀ ਦੱਸ ਦੇ।
0: ਥੈਂਕ ਯੂ ਤਬਲੀ। ਕਿ
3: ਤੁਸੀਂ ਕੱਲ ਕੀ ਖਾਦਾ?
0: ਅਸੀਂ ਕੱਲ ਤੇ ਰੋਟੀ ਖਾਦੀ ਬਤ।
1: ਤੁਹਾਨੂੰ ਯਾਦ ਹੈ
3: ਕਿਹੜੀ ਰੋਟੀ?
0: ਹੈ
3: ਕਿਹੜੀ ਰੋਟੀ?
1: ਮੱਕੀ ਦੀ,
0: ਕਣਕ ਦੀ,
1: ਸਾਗ ਦੇ ਨਾਲ। ਅਸੀਂ ਆਪਣਾ ਆਪਣਾ ਦੱਸਿਆ।
0: ਹੈ
3: ਜੋ ਜੋ ਤਾਂ ਕਦੇ ਸੁੱਕੀ ਰੋਟੀ ਖਾਦੀ?
0: ਨਹੀਂ ਗਿੱਲੀ ਕਰਕੇ ਖਾਦੀ।
1: ਖਾਦੀ
0: ਕੀ ਤੁਹਾਡੀ ਭਿੰਡੀ ਹੁਣ ਜਾਓ ਭੱਜੇ ਫਿਰੋ ਹੁਣ। ਚਲੋ
3: ਓਕੇ,
1: ਉਹ ਹਜੇ ਵਿਆਹਣ ਵਾਲੀ ਨੀ ਹੋਈ, ਉਹ 10-15 ਸਾਲਾਂ ਨੂੰ ਹੋਗੀ, ਹੁਣ ਵੇਟ ਕਰਿਓ।
0: ਥੈਂਕ ਯੂ ਤਮਨੀ,
3: ਲੰਡਨ ਚਲ ਗਈ।
1: ਓਕੇ
3: ਪਨੀਰ
0: ਵਾਲੇ
1: ਅੰਕਲ ਖਾ ਲਿਆ ਹੈ ਤੁਸੀਂ? ਕੱਲਿਆਂ ਨੇ ਪਨੀਰ ਕਿੱਥੇ ਖਾ ਲਿਆ?
0: ਤੁਸੀਂ ਕੀ ਖਾਦਾ ਸੀ ਕੱਲ? ਤੁਸੀਂ ਕੀ ਖਾਦਾ ਸੀ?
1: ਵਧੀਆ ਜਿਹੀ ਡਿਸ਼ ਸੋਚ ਲੈਣ ਦੋ।
3: ਆਲੂ ਵਾਲੇ ਪਰੌਂਠੇ।
0: ਆਲੂ ਵਾਲੇ ਪਰੌਂਠੇ, ਓਕੇ ਓਕੇ ਓਕੇ। ਸਤਿ ਸ਼੍ਰੀ ਅਕਾਲ ਆਲੂ ਵਾਲੇ ਪਰੌਂਠੇ ਜੀ।
3: ਸਤਿ ਸ਼੍ਰੀ ਅਕਾਲ
1: ਨਾਲ ਪਿਆਜ ਜੀ।
0: ਕੀ ਸੁਣਾਓਗੇ ਫਿਰ ਆਲੂ ਵਾਲੇ ਪਰੌਂਠੇ?
3: ਸੀ ਕਾ ਕੇ ਸਾਥ ਵਿਜਿਸ
0: ਹੋ ਗਏ ਸੀ। ਓਕੇ ਓਕੇ ਓਕੇ, ਗੁੱਡ ਗੁੱਡ। ਫਿਰ ਤੇ ਨੀਂਦ ਵਧੀਆ ਪੂਰੀ ਹੋ ਗਈ ਤੇ। ਕੀ ਸੁਣਾਓਗੇ ਫਿਰ?
3: ਇੱਕ ਬੁਜਾਲਤ।
0: ਹਾਂਜੀ
3: ਪਾਣੀ
0: ਹੋਲਡ ਕਰਦਾ ਸਿੰਕ? ਨਾਲੇ ਨਾਲੇ ਤੁਹਾਡੀ ਨੌਲੇਜ ਲਈ ਦੱਸ ਦਈਏ ਵੀ ਟੈਪ ਚ ਮੋਰੀਆਂ ਨਹੀਂ ਹੁੰਦੀਆਂ।
3: ਭਾਂਡੇ ਧੋਣ ਲਈ ਯੂਜ਼ ਕਰਦੇ।
0: ਭਾਂਡੇ ਧੋਣ ਲਈ ਯੂਜ਼ ਕਰਦੇ ਹੋ ਮਮਾ? ਵੀਰ ਜੀ ਨੂੰ ਗਿੱਚੀ ਚ ਪਈ ਉਹ ਕਿਹੜੀ ਗੱਲੋਂ
1: ਸਰਦਾਰ
0: ਜੀ ਕੀ ਗੱਲ ਹੋ ਗਈ ਸਵੇਰੇ ਸਵੇਰੇ ਸਰਦਾਰ ਜੀ ਨੇ ਸਰਦਾਰ ਜੀ ਜਿੰਦਾਬਾਦ ਆ
1: ਇੱਥੇ ਕੰਨ ਦੇ ਥੱਲੇ ਲਾਲ ਲਾਲ ਜਾ ਕਿਉਂ ਹੈ
0: ਉਹ ਤੇ ਓਦਾਂ ਉਹਨੇ ਖੁਰਕਿਆ ਸੀ ਤੁਹਾਨੂੰ ਪਤਾ ਕਿੰਨਾ ਇੰਟੈਲੀਜੈਂਟ ਹੈ ਮੁੰਡਾ ਹੋਰ ਸਵੇਰੇ ਸਵੇਰੇ ਪਤਾ ਕਿੰਨੀ ਗੱਡੀ ਭਜਾਉਂਦਾ ਸਾਰਿਆਂ ਨਾਲੋਂ ਪਹਿਲਾਂ ਉੱਠ ਕੇ ਤਿਆਰ ਹੁੰਦਾ ਵਾ ਹੋਰ ਲੇਜ਼ੀ ਜੀਆਂ ਦੀਦੀਆਂ ਵਾ ਸਾਰੀਆਂ
1: ਦੀਦੀਆਂ ਸੁਣਦੀਆਂ
0: ਹੋਰ ਵੇ ਸਰਦਾਰ ਜੀ ਘੈਂਟ ਬੰਦਾ ਵਾ
1: ਸਾਰੇ ਖਾਧੀ ਕੁੱਟ ਲਾ ਦੇਣੀ ਤੁਸੀਂ ਹੁਣ
0: ਸਰਦਾਰ ਜੀ ਕੀ ਲਿਆਏ ਕੀ ਲਿਆਏ ਫਿਰ
3: ਇੱਕ ਬੋਲੀ
1: ਓਕੇ
3: ਬਾਲੀ ਬੱਸੀ ਖੱਟਣ ਗਿਆ ਸੀ ਬਾਲੀ ਬੱਸੀ ਖੱਟਣ ਗਿਆ ਸੀ ਖੱਟਣ ਲੈਂਦਾ ਬਤਾ
0: ਸਾਈਕਲ ਜਿੰਦਾਬਾਦ ਥੈਂਕ ਯੂ ਵੀਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਜਿੰਦਾਬਾਦ
3: ਥੈਂਕ ਯੂ ਬਸ ਖਰਾਬ ਹੋਈ ਬਸ ਕਿਵੇਂ ਖਰਾਬ ਹੋਈ
0: ਗੌਤਮ ਅੰਕਲ ਨੂੰ ਪਤਾ ਸੋਰੀ ਸਾਨੂੰ ਨੀ ਪਤਾ
3: ਬਸ ਕਿਵੇਂ ਖਰਾਬ ਹੋਈ
0: ਸਾਨੂੰ ਤੇ ਤੁਸੀਂ ਦੱਸਿਆ
1: ਗੌਤਮ ਅੰਕਲ ਜੀ ਨੂੰ ਪਤਾ ਆ
0: ਸਾਨੂੰ ਤੇ ਪਤਾ ਹੀ ਨੀ ਖਰਾਬ ਹੋਈ ਅਸੀਂ ਤੇ ਇੱਥੇ ਬੈਠੇ ਪਾ ਸਾਨੂੰ ਨੀ ਪਤਾ ਲੱਗਾ
3: ਕੱਲ
0: ਰਿਪੋਰਟ ਦਿਓ ਸਾਰੀ ਅੱਜ ਥੋੜੀ ਲੇਟ ਆ ਆਪਾਂ ਹੈ ਸਤਿ ਸ੍ਰੀ ਅਕਾਲ ਵੀਰ ਜੀ ਅਸੀਸ ਸਤਿ ਸ੍ਰੀ ਅਕਾਲ ਖਾਲੀ ਰੋਟੀ
1: ਚਾਰ ਤਾਂ ਨੀ ਸੀ ਉਹ
0: ਚਾਰ ਹੀ ਮਹਾ ਖਾਧੀਆਂ ਗਈਆਂ ਗੱਡੀ ਚ ਬਹਿ ਗਏ ਹੁਣ ਕਿਹੜੀ ਸੀਟ ਤੇ ਬੈਠੇ ਹੋ ਪਿੱਛੇ ਮਿਡਲ ਦੇ ਵਿੱਚ ਕਿ ਲੈਫਟ ਕਿ ਰਾਈਟ ਰਾਈਟ ਵਾਲੇ ਪਾਸੇ ਤੇ ਮਿਡਲ ਚ ਕੌਣ ਬੈਠਾ ਹਾਂ ਤੇ ਤੁਸੀਂ ਫਿਰ ਇੱਕ ਪਾਸੇ ਤੁਸੀਂ ਫਿਰ ਸੈਂਟਰ ਚ ਵਿਆਹ ਕਰੋ ਨਾ ਤੁਹਾਨੂੰ ਅੱਗੇ ਵੀ ਦੇਖਿਆ ਕਰੂਗਾ ਸਾਰਾ ਤੁਹਾਨੂੰ ਪਤਾ ਪਤਾ ਨੀ ਲੱਗਦਾ ਕੁਛ ਵੀ ਸਟੂਡੈਂਟ ਜੀ
1: ਕੀ ਕਰਾਂ ਅਸੀਸ
0: ਅਸੀਸ ਕੀ ਲਿਆਇਓ ਫਿਰ
3: ਕਿਹੜਾ ਰੀਅਲ ਟੀਚਰ ਹੈ
1: ਮੇਰੇ ਲਈ ਤਾਂ ਰੀਅਲ ਹੀ ਆ,
0: ਤੁਸੀਂ ਰੀਅਲ ਹੀ ਹੋ ਪੁੱਤ, ਤੁਸੀਂ ਤੇ ਇੰਨੀਆਂ ਸੋਹਣੀਆਂ ਗੱਲਾਂ ਸਿਖਾਉਂਦੇ ਹੋ ਤੁਸੀਂ ਸਾਰਿਆਂ ਨੂੰ, ਤੁਹਾਡੇ ਕੋਲੋਂ ਕਿੰਨੀਆਂ
3: ਬੋਲੀਆਂ। ਇਹ ਬੜਾ ਹਾਰਡ ਹੁੰਦਾ ਕਹੂੰਗੀ, ਮੇਰੇ ਕੋਲ ਕਿਹੜਾ ਕੁਝ ਲੈਪਟਾਪ ਜਾਂ ਕੁਝ ਹੈਗਾ ਜਿਹੜਾ ਮੈਨੂੰ ਦੱਸ ਦਵੇ ਹੁਣ ਕੀ ਸਿਖਾਉਣਾ ਕੀ ਕਰਨਾ।
1: ਤੁਹਾਡੇ ਕੋਲ ਦਿਮਾਗ ਹੈਗਾ ਲੈਪਟਾਪ ਤੋਂ ਵੀ ਤੇਜ਼ ਚੱਲਣ ਵਾਲਾ?
3: ਉਹ ਹੈਗਾ ਨੀ, ਉਹ ਤਾਂ ਫਿਰ ਮੈਂ ਬਸ ਰੋਂਗ ਵੇ ਟਰਾਇਆ ਹੈ, ਸਾਨੂੰ ਬਸ ਯਾਦ ਕਰਕੇ ਹੀ ਸਿਖਾਈ ਰਹੋ।
1: ਬਸ ਵੀ ਮੈਂ ਇਦਾਂ ਦਾ ਹੀ ਸਿੱਖਣ ਵਾਲਾ ਸਟੂਡੈਂਟ ਆ।
0: ਹੋਰ ਇਹ ਬੈਸਟ ਟੀਚਰ ਹੁੰਦੇ ਆ।
1: ਮੈਨੂੰ ਕਿਹੜਾ ਲੈਪਟਾਪ ਚਲਾਉਣਾ ਆਉਂਦਾ ਤੇ ਨਾ ਮੈਂ ਲੈਪਟਾਪ ਸਿੱਖਣਾ, ਮੈਂ ਤਾਂ ਗੱਲਾਂ ਸਿੱਖਣੀਆਂ ਸੀ ਇਸ ਤੋਂ।
0: ਗੱਲਾਂ ਤੇ ਸੀਸ ਨੂੰ ਸਭ ਤੋਂ ਵਧੀਆ ਹੁੰਦੀਆਂ,
3: ਆਉਂਦੀਆਂ ਤਾਂ
0: ਬੋਲੀਆਂ ਵੀ ਆਉਂਦੀਆਂ ਇੰਨੀਆਂ ਹੈ।
3: ਸੁਣੋ ਪਤਾ ਮੈਨੂੰ ਬੋਲੀਆਂ ਆਉਂਦੀਆਂ ਨਹੀਂ, ਮੈਂ ਬੋਲੀਆਂ ਯਾਦ
0: ਕਰ। ਓ ਅੱਛਾ ਅੱਛਾ ਅੱਛਾ, ਹਾਂ ਮਮਾ ਮਮਾ ਯਾਦ ਕਰਾ ਦਿੰਦੇ ਹਨ। ਫਿਰ ਮਮਾ ਟੀਚਰ ਹੋਏ ਕਿ
3: ਮਮਾ ਮੇਰੇ ਟੀਚਰ ਆ ਬੋਲੀਆਂ ਸਿਖਾਉਣ ਲਈ?
0: ਹਾਂ ਮਮਾ ਬੋਲੀਆਂ ਟੀਚਰ ਹੈ ਨਾ, ਤੇ ਅਸੀਸ ਜਿਹੜੀ ਆ ਉਹ ਗੱਲਾਂ ਦੀ ਟੀਚਰ ਹੈ।
1: ਹਾਂ ਸੁਖਣ ਦੀ
0: ਗੱਲਾਂ ਗੱਲਾਂ ਸਿੱਖ ਸਕਦੇ ਆ ਆਪਾਂ ਇਹਦੇ ਕੋਲ।
1: ਯੈਸ ਤੇ ਅੱਜ ਕਿਹੜੀ ਗੱਲ
3: ਸਿੱਖੋਗੇ? ਅੱਜ ਮੈਂ ਬੁੱਢੀ ਬਣ ਕੇ ਜਾ ਰਹੀ। ਓਏ
1: ਅੱਜ ਤੁਹਾਡੇ ਵੀ 100 ਡੇਜ਼ ਆ?
0: ਓ ਓ
3: ਕਿਉਂਕਿ ਮੈਂ ਤੇ ਸ਼ਿਆ ਸੇਮ ਸਕੂਲ ਚ।
0: ਅੱਛਾ
3: ਅਸੀਂ ਦੋਨੇ ਪ੍ਰੈਪ ਚ ਆ, ਸਾਰੇ ਪ੍ਰੈਪ ਚ ਸੈਲੀਬ੍ਰੇਟ ਕਰ ਰਹੇ
1: 100 ਡੇਜ਼।
3: ਫਸਟ 100 ਹੈ। ਓਏ ਸਾਨੂੰ ਪਤਾ ਅਮ 1 2 ਦਾ 3 ਤੋਂ 6 ਕੌਣ ਸੈਲੀਬ੍ਰੇਟ ਕਰ ਰਿਹਾ? ਕੋਈ ਉਹ ਤਾਂ
1: 200, 300, 400, 500, 600, 700, 800, 900, 1000 ਤੱਕ ਜਾ ਰਹੇ।
3: Yes.
0: ਸ਼੍ਰੇਆ ਨੇ ਤੇ ਲਿਪਸਟਿਕ ਵੀ ਲਾਈ ਹੈ, ਤੁਸੀਂ ਲਾਈ?
3: ਨਹੀਂ।
0: ਓਕੇ
3: ਮੈਨੂੰ ਵੈਸੇ ਲਿਪ ਬਾਮ ਲਾਉਣੀ ਚਾਹੀਦੀ ਕਿਉਂਕਿ ਮੇਰੇ ਬੁੱਲ ਡਰਾਏ ਆ।
0: ਹਾਂ ਗੁੱਡ, ਬੱਚੇ ਬੱਚੇ ਲਿਪ ਬਾਮ ਹੀ ਲਾਉਂਦੇ ਆ ਨਾ।
1: ਦੇਸੀ ਕੇ ਬੈਸਟ ਲਿਪ ਬਾਮ ਆ ਪਤਾ?
0: ਗੁੱਡ,
1: ਦੇਸੀ ਕੇ ਦਦਾ ਉਹਨੂੰ ਕਰਕੇ ਫਿੰਗਰ ਦੇ ਨਾਲ ਲਿਪਸ ਤੇ ਲਾ ਲਓ ਤੇ ਬੈਸਟ ਹੁੰਦਾ ਉਹ।
0: ਤੇ ਪਰਸ ਪਰਸ ਵੀ ਲੈ ਕੇ ਚੱਲੇ? ਸ਼੍ਰੇਆ ਤੇ ਪਰਸ ਵੀ ਫੜੀ ਫਿਰਦੀ ਹੈ।
1: ਖੁੰਡੀ ਆ, ਖੁੰਡੀ
0: ਖੁੰਡੀ ਨਹੀਂ ਪਰਸ।
3: ਮਾਤੇ ਮਾਸੀ ਗੱਲਾਂ ਕਰਦਿਆ, ਮਾਤੇ ਮਾਸੀ ਗੱਲਾਂ ਕਰਦਿਆ, ਇੱਕ ਮਿੰਟ ਵੀ ਨਾ ਫੋਨ ਛੱਡਿਆ, ਇੱਕ ਮਿੰਟ ਵੀ ਨਾ ਫੋਨ
0: ਛੱਡਿਆ,
3: ਕਰਦੀਆ ਚੁਗਲੀ ਵਾਰੋ ਵਾਰੀ, ਮਾਤੇ ਮਾਸੀ ਦੀ ਮਤ ਫੋਨੇ
0: ਮਾਰੀ, ਮਾਤੇ ਮਾਸੀ ਦੀ ਮਤ ਫੋਨੇ ਮਾਰੀ, ਮਾਤੇ ਮਾਸੀ ਦੀ ਫੋਨ ਨੇ।

0: ਨਾਰੇ ਨਾ ਨਾ ਨਾ ਕੂੰਡੀ ਕੂੰਡੀ
1: ਪਰਸ ਪਰਸ ਪਰਸ ਕੂੰਡੀ ਹੋ ਗਈ ਅੱਜ 100 days prep 100 days prep ਸੈਲੀਬ੍ਰੇਟ ਕਰਨਾ ਅਸੀਸ ਤੇ ਸ਼੍ਰੇਯਾ ਨੇ ਗੁੱਡ ਲੱਕ ਅਸੀਸ ਅਸੀਸ ਸ਼੍ਰੇਯਾ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਸੀਸ ਤੁਹਾਡਾ ਦਿਨ ਬਹੁਤ ਵਧੀਆ ਵਧੀਆ
1: ਇੰਜੋਏ ਅਸੀਸ
2: ਤੇ ਤੁਸੀਂ ਜਸਟ ਇਨ ਟਾਈਮ ਗੱਲ ਫਿਨਿਸ਼ ਕਰ ਲਈ ਕੋਈ ਮੈਂ ਸਕੂਲ
0: ਪਹੁੰਚ ਗਿਆ ਥੈਂਕ ਯੂ
1: ਬਾਏ ਬਾਏ
0: ਥੈਂਕ ਯੂ ਬਤੂ ਥੈਂਕ ਯੂ ਤੇ ਡਡਵਾਲ ਸਾਹਿਬ ਤੁਸੀਂ ਆਉਨੇ ਰਹੋ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਚਾਲ ਹੈ ਕਿਹਦਾ
1: ਵੀਰੇ ਦਾ ਵੀਰੇ ਦਾ
2: ਮੇਰੇ ਵੀਰੇ ਦਾ
0: ਹੈ ਸੱਚੀ ਤੁਸੀਂ ਦੱਸਿਆ ਹੀ ਨਹੀਂ ਯਾਰ ਓ ਤੁਸੀਂ ਤਾਂ ਸੱਦਿਆ ਹੀ ਨਹੀਂ ਪਾਰਟੀ ਤੇ ਹੈਂ
1: ਪਾਰਟੀ ਤੇ ਸੈਟਰਡੇ ਨੂੰ ਆ ਸੱਦ ਲੂਗੇ
0: ਹੈਂ
2: ਹਾਂਜੀ
0: ਹੈਂ
2: ਮੇਰਾ ਵੀ ਬਰਥਡੇ ਆਣਾ ਵਾ
1: ਤੁਹਾਡਾ ਕਦੋਂ
0: ਤੁਹਾਡਾ ਕਦੋਂ
2: ਨੈਕਸਟ ਮੰਥ
1: ਕਿੰਨੀ ਤਰੀਕ ਨੂੰ
2: 30 ਮੰਥ
0: ਕਦੋਂ ਤੁਹਾਡਾ ਅਗਸਤ ਉਹ ਆ ਗਿਆ ਤੁਹਾਡਾ ਵੀ ਆ ਗਿਆ ਫਿਰ ਤੇ
1: ਉਹ ਤਾਂ ਆ ਗਿਆ ਫਿਰ
0: ਯਾਰ ਮੈਨੂੰ ਲੱਗਦਾ ਤੁਸੀਂ ਵੱਡੇ ਹੋ ਤੇ ਬਰਥਡੇ ਪਹਿਲਾਂ ਵੀਰੇ ਦਾ ਆ ਗਿਆ ਇਹ ਕਿੱਦਾਂ ਹੋ ਗਿਆ
2: ਤੁਹਾਡਾ
0: ਪਹਿਲਾਂ ਚਾਹੀਦਾ ਸੀ ਨਾ ਬਰਥਡੇ ਤੁਹਾਡਾ ਜੂੜਾ ਵੱਡਾ ਵਾ ਹਾਂਜੀ ਕਹੋ ਇਹ ਪਾਪਾ ਨੇ ਚੁੱਪ ਕਰਾਤਾ ਜਾਪਦਾ ਹੈ ਕੋਈ ਗੱਲ ਦੱਸਣ ਲੱਗਾ ਸੀ ਮੈਨੂੰ ਲੱਗਦਾ ਮੁੰਡਾ
1: ਸੱਚੀ
0: ਹੈ
1: ਦੱਸ ਦੋ ਗੱਲ
0: ਚਾ ਫਿਰ ਹੈਪੀ ਬਰਥਡੇ ਕਰੀਏ ਵੀਰੇ ਨੂੰ ਹੈ
2: ਤੇਰੇ ਨੂੰ ਦੇਖੋ ਇਹ ਜਿਹੜਾ ਨਿੰਜਾਗੂ ਵਾਲਾ
0: ਹਾਂ ਫਿਰ ਆਪਾਂ ਹੈਪੀ ਬਰਥਡੇ ਕਰੀਏ ਵੀਰੇ ਨੂੰ ਸੁਖਨ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਵੀਰ ਜੀ ਹੈਪੀ ਬਰਥਡੇ ਤੁਸੀਂ ਕੀ ਵਿਸ਼ ਕਰੋਗੇ ਵੀਰ ਜੀ ਲਈ ਵੀਰ ਜੀ ਲਈ ਕੀ ਵਿਸ਼ ਕਰੋਗੇ ਠੀਕ ਆ ਗਏ
1: ਜਿਹੜੀ ਚੀਜ਼ ਸਮਝ ਆਈ ਮੰਗਣੀ
0: ਹਾਂਜੀ ਬ੍ਰਦਰ ਤੇ ਕਰ ਲੈਂਦੇ ਆ ਥੈਂਕ ਯੂ ਡਰਵਾਲ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਘੈਂਟ ਘੈਂਟ ਗੱਲਾਂ ਸਾਨੂੰ ਸੁਣਾਉਂਦੇ ਰਹੋ ਥੈਂਕ ਯੂ ਸੁਖਨ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੋਂ
1: ਹੈਪੀ ਬਰਥਡੇ ਟੂ ਯੂ ਸੁਖਨ
0: ਅੱਛਾ ਵੀਰ ਜੀ ਗਏ ਨੀ ਸਕੂਲ ਹਲੇ ਲੈ ਲਿਆਓ ਫਿਰ ਕਰਾਓ ਤੇ ਸਤਿ ਸ਼੍ਰੀ ਅਕਾਲ ਸੁਖਨ ਫਿਰ ਉਲਟ ਪੁਲਟ ਕਰਤਾ ਕੰਮ ਅੱਜ ਫਿਰ ਗਏ ਨੀ ਹਲੇ ਸਕੂਲ
2: ਜਾਣਾ ਜੇ
0: ਅੱਛਾ ਅੱਛਾ ਲੇਟ ਤੇ ਨਹੀਂ ਹੋ ਗਈ
2: ਨਾ
1: ਚਾਕਲੇਟ ਲੈ ਕੇ ਜਾ ਰਹੇ ਹੋ ਸਕੂਲ
2: ਨਹੀਂ ਸਕਿਟਲਸ
0: ਸਕਿਟਲਸ ਓਕੇ ਚਲੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਹਿਬ ਤੁਸੀਂ ਸੋਹਣੇ ਸੋਹਣੀ ਇਸੇ ਤਰ੍ਹਾਂ ਗੱਲਾਂ ਸੁਣਾਉਂਦੇ ਰਹੋ ਚੜ੍ਹਦੀ ਕਲਾ 'ਚ ਰਹੋ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਤੁਹਾਨੂੰ ਬਹੁਤ ਖੁਸ਼ੀਆਂ ਮਿਲਣ ਥੈਂਕ ਯੂ ਪੁੱਤ ਅੱਜ ਸੁਣਾਓਗੇ ਕੁਛ ਬਰਥਡੇ ਤੇ
2: ਹਾਂਜੀ
0: ਹਾਂਜੀ ਕੀ ਸੁਣਾਓਗੇ ਹਾਂਜੀ ਜੀ
2: ਰਨ ਕਰ ਸਕਦਾ ਵਾ ਬਟ ਉਹਦੇ ਪੈਰ ਨਹੀਂ
0: ਅੱਛਾ ਰਨ ਕਰ ਸਕਦਾ ਵਾ ਪਰ ਉਹਦੇ ਪੈਰ ਨਹੀਂ ਹਾਂ
1: ਟ੍ਰੇਨ
2: ਨਹੀਂ
0: ਪੈਸੇ
2: ਨਹੀਂ
0: ਹੈਂ ਹਾਰ ਗਏ
1: ਕੰਪਿਊਟਰ
2: ਨਹੀਂ ਨਾ ਜੀ
1: ਨੋ ਜੀ ਥੈਂਕ ਯੂ ਸਾਹਿਬ
2: ਥੈਂਕ ਯੂ ਬਾਏ
1: ਬਾਏ
0: ਤੁਹਾਡਾ ਦਿਨ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਜਨਮ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਾਰੇ ਡਡਵਾਲ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਲੱਕੀ ਅਸੀਂ ਜੀ ਕਹਿੰਦੇ ਨੇ ਕਿ ਪਤਨੀ ਜੀ ਜੇ ਮੈਂ ਮਰ ਗਈ ਤਾਂ ਤੁਸੀਂ ਕੀ ਕਰੋਗੇ ਮੈਂ ਵੀ ਪਾਗਲ ਹੋ ਜਾਵਾਂਗਾ ਪਤੀ ਨਹੀਂ ਖੁਸ਼ ਹੁੰਦਾ ਸੱਚੀ ਮੇਰੇ ਪਿਆਰ ਦੇ ਵਿੱਚ ਪਤਨੀ ਨਹੀਂ ਜੀ ਖੁਸ਼ੀ ਦੇ ਨਾਲ ਥੈਂਕ ਯੂ ਮਨਦੀਪ ਜੀ ਸਤਿ ਸ਼੍ਰੀ ਅਕਾਲ ਕੇਸੀ ਬਹੁਤ ਧੰਨਵਾਦ ਤੁਹਾਡਾ ਅਤੇ ਕਰਮ ਜੀ ਬਹੁਤ ਸ਼ੁਕਰੀਆ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਦਿੱਲੀ ਜੂਲਰ ਵਾਲੇ ਕਹਿੰਦੇ ਵੀ 180 ਰੇਟ ਹੋ ਗਿਆ ਅੱਜ ਧੰਨਵਾਦ ਜੀ ਮਨ ਸਾਹਿਬ ਕਹਿੰਦੇ ਬਦਲੀ ਜੀ ਸ਼ਾਹੀ ਹੈ ਅਤੇ ਮੀਂਹ ਤਾਂ ਹਲੇ ਨਹੀਂ ਆ ਅਤੇ ਅੰਮ੍ਰਿਤ ਜੀ ਕਹਿੰਦੇ ਧੰਨਵਾਦ ਰੁਪਿੰਦਰ ਜੀ ਧੰਨਵਾਦ ਤੁਹਾਡਾ ਕ੍ਰਿਕਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਨ ਸੋਤਾ ਜੀ ਧੰਨਵਾਦ ਸੁਖਵਿੰਦਰ ਭੈਣ ਜੀ ਹਰਮਨ ਜੀ

0: ਇਹਨਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਹਾਂਜੀ 1674 AM।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 आस करते हैं दिन थोड़ा वधिया जा रहा होगा। समा हो चुका अज की कहानी का। एक आर्टिस्ट सी जिहड़ा बड़िया सोहनिया लोगों दी तस्वीर बनाउंदा है। कहिंदे उहदी महारत सी कि हू बहू उस तरह का चित्र कर देंदा, उदां दे हाव भाव वो कर देंदा जिदां दे इंसान दे हुंदे, इदां कह लो कि जान ही पा देंदा। दूर दूर तक वो चर्चे हुए, लोग वाह वाही पैसे दे के उहदे कोलों अपना चित्र बनाउण दे विच बड़ी वडियाई समझते, बड़ा वड्डा पन समझते। इस दूर दरेडे तक जदों उहदी गलबात पहुंची तो फिर एक पत्रकार उहदी इंटरव्यू कर दे लिया। उहने आर्टिस्ट कोलों होर बहुत सारे सवालों के नाल नाल एक सवाल किया कि तुसी किन्ने पैसे लेंदे हो ते किदां दा चित्र तुहाडे लई बनाउणा सब तो औखा, किहड़ा चित्र तुसी आसानी दे नाल काढ लैंदे हो। ये कुछ कॉमन जे सवाल सी। वो किहड़ा चित्र है जिहदे नाल सब तो वध तुहानूं कमाई हुंदी है। कहण लगा मैं आम तौर दे उत्ते तीन तरह दीआं तस्वीरां लोकां दीआं बनाउणा, तीन तरह की पेंटिंग मैं करदा। सब तो सस्ती जिदां दा कोई इंसान हुंदा, जिदां दी उहदी शकल सूरत हुंदी आ, मैं उस तरह का बना के चित्र उहनूं दे दिंदा ते इहदा सिर्फ मैं 100 रुपया लैंदा ते दूसरी का मैं 500 रुपया लैंदा। उहदे विच जिदां दा इंसान हुंदा वा उसे नूं थोड़ा जिहा निखार देदा। वो इंसान आप दस दिंदा कि कड़ी कड़ी चीज़ उन्हें ठीक करनी है, रंग रूप बदलना वा, को माड़े मोटे नै नक्श फर्क पाउणा। सो छोटे छोटे जे बदला, छोटा छोटा जिहा जिहड़ा मेकअप है, ये वाला मैं थोड़ा जिहा महंगा चित्र बनाउणा ते सब तो महंगा वह वाला मैं चित्र बनाउणा वा जिहड़ा इंसान हुंदा नहीं आ, उहनूं मैं अपनी मर्जी दे मुताबिक सोहणा बना के देना। असल दे विच वो चित्र उहदा नहीं हुंदा, एक सिर्फ भरम भुलेखा कि वह तस्वीर उहदी है। असलीयत दे विच वह तस्वीर किसी होर दी ही बन जाती है। पर हाँ ये भी सच्चाई है कि ये चित्र बड़े वध पैसे दे के बनाया जाता। तो अगला सवाल जिदा पत्रकार ने जां इंटरव्यू करने वाले ने पूछा ही कि फिर सब तो महंगा तेरा चित्र केड़ा विकदा, तो कहन लगा तीसरे नंबर का। सब तो वध लोगों की डिमांड उही आउंदी है कि जो आप नहीं हाँ उदा का सानू बना के विखा। तो अपनी मर्जी के नाल वध तो वध हार शिंगार कर। अगले दस दें कि फलाने वर्गा मैं लगना चाहना, फलाना स्टार, फलाना सिंगर, फलानी हीरोइन। सो कुछ ना कुछ इदा दस दे तो फिर उन्हों का चित्र उस तरीके का बना दिता जाता। ये एक हैरानी की गल सी कि सब तो महंगा चित्र वो आ जिहड़े लोग असलीयत दे विच खुद हान ही नहीं, वो किसी होर वर्गा दिखना चाहते हैं तो वह सब तो वध हरजाना भरते हैं, सब तो वध मेहनताना देंगे ने। शायद बड़िया के मन के आया हो कि इदा का आर्टिस्ट कितने मिलता, इदा का बंदा कितने मिलता जिहड़ा इदा दीआं तस्वीरां बनाउंदा। तो तुहानूं जाण के हैरानी होगी कि तुसीं उहनूं जाणदे हो, जे मैं नाम लऊंगा तो शायद तुसीं जाण जाओगे। ਤੇ ਜੇ ਮੈਂ ਕਹਾਂ ਕਿ ਮੇਰੇ ਨਾਲੋਂ ਵੀ ਵੱਧ ਤੁਸੀਂ ਉਹਨੂੰ ਜ਼ਿਆਦਾ ਜਾਣਦੇ ਹੋ ਤੇ ਤਾਂ ਵੀ ਹੈਰਾਨੀ ਵਾਲੀ ਗੱਲ ਹੈ। ਤੇ ਜੇ ਮੈਂ ਕਹਾਂ ਕਿ ਜਿਹਨੇ ਵੀ ਇਸ ਟਾਈਮ ਸੁਣ ਰਹੇ ਨੇ ਉਹ ਸਾਰੇ ਪਰਸਨਲੀ ਇੱਕ ਦੂਸਰੇ ਤੋਂ ਬਿਹਤਰ ਉਹਨੂੰ ਜਾਣਦੇ ਨੇ ਤੇ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਉਹ ਚਿੱਤਰਕਾਰ ਤੁਸੀਂ ਖੋਦੇ ਹੋ, ਉਹ ਆਰਟਿਸਟ ਤੁਸੀਂ ਖੋਦੇ ਹੋ, ਅਸੀਂ ਆਪੋ ਆਪਣੇ ਚਿੱਤਰ ਦੇ ਆਰਟਿਸਟ ਹਾਂ। ਤੇ ਜੇ ਆਪਾਂ ਆਪਣੇ ਆਪ ਦੀ ਇੰਟਰਵਿਊ ਕਰੀਏ ਤੇ ਸਾਨੂੰ ਅੰਦਰੋਂ ਇਸ ਚੀਜ਼ ਦਾ ਜਵਾਬ ਵੀ ਮਿਲ ਜਾਊਗਾ। ਅਸੀਂ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦੇ ਅਸੀਂ ਬਣਨਾ ਨਹੀਂ ਚਾਹੁੰਦੇ, ਉੱਦਾਂ ਦੇ ਅਸੀਂ ਦਿਖਣਾ ਨਹੀਂ ਚਾਹੁੰਦੇ ਜੋ ਰੱਬ ਨੇ ਸਾਨੂੰ ਬਣਾ ਕੇ ਭੇਜਿਆ। ਅਜੋਕੇ ਸਮੇਂ ਦੀ ਸੱਚਾਈ ਆ ਕਿ ਆਪਾਂ ਉੱਦਾਂ ਦੇ ਨਹੀਂ ਦਿਖਣਾ ਚਾਹੁੰਦੇ। ਉਹਨੇ ਜਿੱਦਾਂ ਦਾ ਬਣਾਇਆ ਸ਼ਾਇਦ ਬਹੁਤ ਵਧੀਆ ਬਣਾ ਕੇ ਭੇਜਿਆ, ਆਪਣੀ ਵੱਲੋਂ ਉਸ ਕੁਦਰਤ ਨੇ ਸਾਨੂੰ ਸਭ ਤੋਂ ਬਿਹਤਰ ਬਣਾ ਕੇ ਭੇਜਿਆ। ਕਹਿੰਦੇ ਨੇ ਹਰ ਇੱਕ ਇਨਸਾਨ ਨੂੰ ਜਦੋਂ ਬਣਾਇਆ ਤਾਂ ਰੱਬ ਨੇ ਕੰਨ ਦੇ ਵਿੱਚ ਕਿਹਾ ਸੀ ਤੇਰੇ ਤੋਂ ਸੋਹਣਾ ਹੋਰ ਕੋਈ ਨਹੀਂ ਬਣਾਇਆ, ਇਹ ਵਾਲਾ ਇੱਕ ਮਲਾਲ ਦੇ ਕੇ ਭੇਜਿਆ ਸੀ। ਪਰ ਅਜੋਕੇ ਸਮੇਂ ਦੇ ਵਿੱਚ ਲੱਗਦਾ ਕਿ ਜਾਂ ਤਾਂ ਰੱਬ ਇਹ ਗੱਲ ਕਹਿਣੋਂ ਭੁੱਲ ਜਾਂਦਾ ਅਤੇ ਜਾਂ ਫਿਰ ਇਨਸਾਨ ਨੂੰ ਲੱਗਦਾ ਕਿ ਨਹੀਂ ਉਹਦੇ ਕੋਲ ਕਮੀ ਪੇਸ਼ੀ ਰਹਿ ਗਈ ਹੈ, ਮੈਂ ਥੋੜ੍ਹਾ ਜਿਹਾ ਹੋਰ ਇਹਦੇ ਵਿੱਚ ਨਿਖਾਰ ਕਰਾਂ। ਸੋ ਤਿੰਨ ਤਰ੍ਹਾਂ ਦੇ ਚਿੱਤਰ ਆਪਾਂ ਵੀ ਕੱਢਦੇ ਹਾਂ ਆਪਣੇ ਆਪ ਦੇ, ਜੋ ਅਸੀਂ ਅਸਲੀਅਤ ਦੇ ਵਿੱਚ ਹਾਂ ਉਹੀ ਰਹਿ ਕੇ ਬਹੁਤ ਘੱਟ ਖੁਸ਼ ਅਤੇ ਦੂਸਰੇ ਨੰਬਰ ਦੇ ਉੱਤੇ ਉਹ ਲੋਕ ਨੇ ਜਿਹੜੇ ਥੋੜ੍ਹਾ ਬਹੁਤਾ ਟੱਚ ਅਪ ਜਿਹਾ ਕਰਦੇ ਰਹਿੰਦੇ। ਬਹੁਤ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪਾਉਂਦੇ। ਹਾਂ ਇੰਨਾ ਜ਼ਰੂਰ ਆ ਕਿ ਉਹ ਜੋ ਹਨ ਆਸਾਨੀ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹ ਉਹੀ ਆ। ਹਾਂ ਥੋੜ੍ਹਾ ਜਿਹਾ ਫਰਕ ਪਾ ਲਿਆ, ਆਹ ਵਾਲ ਅੱਜ ਛੋਟੇ ਕੱਟ ਲਏ, ਵੱਡੇ ਕੱਟ ਲਏ, ਲੰਮੇ ਰੱਖ ਲਏ, ਕੱਪੜੇ ਬਦਲ ਲਏ, ਸੋ ਹਲਕਾ ਫੁਲਕਾ ਜਿਹਾ ਮੇਕਅਪ। ਪਰ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਭਰਮਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਚੰਗੀ ਤਰ੍ਹਾਂ ਤਿਆਰ ਹੋ ਲੈਣ ਅਤੇ ਪਛਾਣੇ ਨਹੀਂ ਜਾਂਦੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਦੂਸਰਿਆਂ ਵਰਗਾ ਦਿਖਣਾ ਚਾਹੁੰਦੇ ਨੇ, ਉਹਨਾਂ ਨੇ ਮਨ ਦੇ ਵਿੱਚ ਕੋਈ ਨਾ ਕੋਈ ਕਰੈਕਟਰ ਧਾਰਿਆ ਹੁੰਦਾ ਅਤੇ ਫਿਰ ਉਹਦੀ ਰੀਸ ਕਰਦੇ ਨੇ। ਅੱਜ ਕੱਲ੍ਹ ਭਰਮਾਰ ਉਹਨਾਂ ਲੋਕਾਂ ਦੀ ਹੈ ਜੇਕਰ ਉਹ ਆਪਣੇ ਲੀੜੇ ਕੱਪੜੇ ਆਪਣਾ ਮੇਕਅਪ ਉਤਾਰ ਦੇਣ ਤਾਂ ਸ਼ਾਇਦ ਪਛਾਣੇ ਨਾ ਜਾਣ। ਪਤਾ ਨਹੀਂ ਕਿਉਂ ਅਜੋਕੇ ਇਨਸਾਨ ਨੂੰ ਇਸ ਚੀਜ਼ ਦੇ ਵਿੱਚ ਖੁਸ਼ੀ ਮਿਲ ਰਹੀ ਜੋ ਰੱਬ ਨੇ ਸਾਨੂੰ ਬਣਾਇਆ ਵਾ, ਜੋ ਕੁਦਰਤ ਨੇ ਸਾਨੂੰ ਬਣਾਇਆ ਉਸ ਦੇ ਵਿੱਚ ਸਾਨੂੰ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਨੈਣ ਨਕਸ਼ੇ ਦਿੱਤੇ ਨੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਰੰਗ ਰੂਪ ਦਿੱਤਾ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ ਹੈ। ਜੋ ਉਹਨੇ ਸਾਨੂੰ ਕੱਦ ਕਾਠ ਦਿੱਤਾ, ਜਿੱਦਾਂ ਦੇ ਸਾਨੂੰ ਵਾਲ ਦਿੱਤੇ ਨੇ, ਜਿੱਦਾਂ ਦਾ ਉਹ ਸੰਸਾਰ ਨੂੰ ਦਿੱਤਾ, ਨਹੀਂ ਉਹਦੇ ਵਿੱਚ ਸੰਤੁਸ਼ਟੀ ਨਹੀਂ ਆ ਅਜੋਕੇ ਇਨਸਾਨ ਦੀ। ਅਤੇ ਇਹ ਇੱਕ ਸਾਡੀ ਅੱਜ ਦੀ ਸੱਚਾਈ ਹੈ। ਕਿਸੇ ਨੂੰ ਲੱਗਦਾ ਮੈਂ ਨੱਕ ਵੱਡਾ ਕਰ ਲਾਂ, ਛੋਟਾ ਕਰ ਲਾਂ, ਕਿਸੇ ਨੂੰ ਲੱਗਦਾ ਮੇਰੇ ਬੁੱਲ ਵੱਡੇ ਹੋਣੇ ਚਾਹੀਦੇ, ਕਿਸੇ ਨੂੰ ਲੱਗਦਾ ਮੇਰੀਆਂ ਗੱਲਾਂ ਬਾਹਰ ਨੂੰ ਹੋਣੀਆਂ ਚਾਹੀਦੀਆਂ, ਕਿਸੇ ਨੂੰ ਲੱਗਦਾ ਮੇਰੇ ਚਿਹਰੇ 'ਤੇ ਵਾਲ ਹੀ ਬੇਲੋੜੇ ਉਗਾਏ ਨੇ। ਇਨਸਾਨ ਹਰ ਇੱਕ ਉਹ ਯਤਨ ਲਾਉਂਦਾ ਕਿ ਮੈਂ ਜੋ ਹਾਂ ਉਹ ਮੈਂ ਦਿਖਾਂ ਹੀ ਨਾ। ਅਸੀਂ ਸਾਰਿਆਂ ਨੇ ਆਪੋ ਆਪਣੇ ਕਰੈਕਟਰ ਚੁਣ ਕੇ ਰੱਖੇ ਨੇ, ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਬਣ ਜਾਈਏ। ਸੋ ਹੁਣ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਉਹ ਆਰਟਿਸਟ ਤੁਸੀਂ ਆਪ ਹੀ ਹੋ। ਜੋ ਆਪਾਂ ਹਾਂ ਜਿੱਦਾਂ ਦੇ ਆਪਾਂ ਹਾਂ ਉਹਦੇ ਵਿੱਚ ਸਾਡੀ ਸੰਤੁਸ਼ਟੀ ਨਹੀਂ, ਅਤੇ ਜਦੋਂ ਇਸੇ ਚੀਜ਼ ਦੇ ਵਿੱਚ ਹੀ ਸੰਤੁਸ਼ਟੀ ਨਹੀਂ, ਤੁਹਾਡੀ ਆਪੇ ਦੇ ਵਿੱਚ ਸੰਤੁਸ਼ਟੀ ਨਹੀਂ, ਤਾਂ ਕਹਿੰਦੇ ਨੇ ਕਿ ਫਿਰ ਹੋਰ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡੀ ਸੰਤੁਸ਼ਟੀ ਨਹੀਂ ਹੋ ਸਕਦੀ। ਜਦੋਂ ਇਨਸਾਨ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ, ਆਪਣੀ ਦਿੱਖ ਤੋਂ ਜਿਹੜਾ ਇਨਸਾਨ ਸੰਤੁਸ਼ਟ ਨਹੀਂ ਉਹ ਆਪਣੀ ਕਮਾਈ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੀ ਸੰਤਾਨ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਸ ਰੱਬ ਦੀਆਂ ਮਿਲੀਆਂ ਢੇਰ ਨਿਆਮਤਾਂ ਤੋਂ ਵੀ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਇਸ ਸਮਾਜ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ, ਇਸ ਚੱਲ ਰਹੀ ਰਾਜਨੀਤੀ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ, ਉਹ ਆਪਣੇ ਧਰਮ ਤੋਂ ਕਿੱਦਾਂ ਸੰਤੁਸ਼ਟ ਹੋ ਸਕਦਾ। ਉਹ ਹਰ ਇੱਕ ਚੀਜ਼ ਦੇ ਉੱਤੇ ਸਵਾਲ ਉਠਾਊਗਾ। ਜਿਹੜਾ ਆਪਣੇ ਆਪ ਨੂੰ ਬਦਲਣ ਦੀ ਬਿਰਤੀ ਰੱਖਦਾ ਉਹ ਹਰ ਇੱਕ ਚੀਜ਼ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਵਰਤਣ ਦੀ ਬਿਰਤੀ ਰੱਖੂਗਾ। ਉਹ ਚਾਹੂਗਾ ਕਿ ਸਾਰਾ ਕੁਛ ਮੇਰੇ ਮੁਤਾਬਿਕ ਚੱਲੇ, ਕਿਉਂਕਿ ਗੱਲ ਇੱਕ ਪਾਸੋਂ ਸ਼ੁਰੂ ਹੁੰਦੀ ਆ ਉੱਥੇ ਖਤਮ ਨਹੀਂ ਹੋ ਜਾਂਦੀ। ਜੇ ਕਹਾਣੀ ਸਿਰਫ ਇੰਨੀ ਕੁ ਹੋਵੇ ਤਾਂ ਫਿਰ ਸ਼ਾਇਦ ਇੰਨਾ ਖਲਾਰਾ ਨਾ ਪਵੇ, ਫਿਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ, ਕਿਉਂਕਿ ਕੋਈ ਫਰਕ ਨਹੀਂ ਪੈਂਦਾ। ਪਰ ਫਰਕ ਉੱਥੇ ਜਾ ਕੇ ਪੈਂਦਾ ਜਦੋਂ ਇਨਸਾਨ ਹਰ ਇੱਕ ਆਸ ਪਾਸ ਦੀ ਸ਼ੈ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਅਤੇ ਉਸ ਬਦਲਣ ਦੇ ਵਿੱਚ ਕਈ ਵਾਰੀ ਆਪਾਂ ਗਲਤ ਵੀ ਬਦਲਦੇ ਨੇ, ਕਿਉਂਕਿ ਆਪਾਂ ਆਖਿਰਕਾਰ ਇਨਸਾਨ ਹੈ, ਰੱਬ ਨਹੀਂ। ਸਾਰਾ ਕੁਛ ਆਪਾਂ ਬਦਲਣਾ ਚਾਹੁੰਦੇ ਹਾਂ ਜੋ ਆਸ ਪਾਸ ਸਾਡੇ ਕੁਦਰਤ ਨੇ ਬਣਾਇਆ। ਸ਼ੁਰੂਆਤ ਆਪਣੇ ਆਪ ਤੋਂ ਕਰ ਲਈ ਦੀ। ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਆਪਣੀ ਆਪਣੀ ਲੱਗੀ ਹੋਏਗੀ। ਕੋਸ਼ਿਸ਼ ਇਹ ਹੋਈ ਕਿ ਜੋ ਆਪਾਂ ਹਾਂ, ਜਿੱਦਾਂ ਦੇ ਆਪਾਂ ਹਾਂ, ਉਹਦੇ ਵਿੱਚ ਸਾਨੂੰ ਰੱਬ ਸੰਤੁਸ਼ਟੀ ਦੇਵੇ। ਆਪਣੀਆਂ ਅਰਦਾਸਾਂ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰੀਏ ਕਿ ਜਿੱਦਾਂ ਦੇ ਆਪਾਂ ਹਾਂ, ਜੋ ਸਾਨੂੰ ਉਹਨੇ ਬਣਾਇਆ ਬਹੁਤ ਬਿਹਤਰ ਬਣਾ ਕੇ ਭੇਜਿਆ, ਇਸ ਤੋਂ ਬਿਹਤਰ ਹੋਰ ਕੁਛ ਨਹੀਂ ਹੋ ਸਕਦਾ। ਹਾਂ, ਆਪਣੇ ਆਪ ਦਾ ਖਿਆਲ ਰੱਖਣਾ, ਆਪਣੇ ਆਪ ਦਾ ਹਾਰ ਸ਼ਿੰਗਾਰ ਕਰਨਾ ਇੱਕ ਹੱਦ ਤੱਕ ਬਿਲਕੁਲ ਠੀਕ, ਪਰ ਜਦੋਂ ਇਨਸਾਨ ਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਨਹੀਂ, ਉਹਨੂੰ ਜੋ ਨੈਣ ਨਕਸ਼ੇ ਜੋ ਰੰਗ ਰੂਪ ਦਿੱਤਾ ਗਿਆ ਉਹ ਸਹੀ ਨਹੀਂ, ਤੇ ਫਿਰ ਖਲਾਰਾ ਸ਼ੁਰੂ ਹੋ ਜਾਂਦਾ। ਇਹ ਖਲਾਰਾ ਦੂਰ ਤੱਕ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੇ ਬੇਨਤੀ ਇਹ ਹੋਈ ਕਿ ਤੁਸੀਂ ਜੋ ਹੋ, ਜਿੱਦਾਂ ਦੇ ਹੋ, ਬਹੁਤ ਸੋਹਣੇ ਹੋ, ਉਹਨੇ ਤੁਹਾਨੂੰ ਬਹੁਤ ਵਧੀਆ ਬਣਾਇਆ, ਤੇ ਉਹਦੇ ਵਿੱਚ ਸਾਡੀ ਸੰਤੁਸ਼ਟੀ ਚਾਹੀਦੀ ਹੈ। ਫਿਰ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸੰਤੁਸ਼ਟੀ ਮਿਲਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਆਪਣੀ ਨੌਕਰੀ ਵੀ ਚੰਗੀ ਲੱਗਣੀ ਸ਼ੁਰੂ ਹੋ ਜਾਊਗੀ, ਫਿਰ ਤੁਹਾਨੂੰ ਲੱਗੇਗਾ ਕਿ ਤੁਹਾਡੇ ਬੱਚੇ ਵੀ ਬੜੇ ਆਗਿਆਕਾਰ ਹੋ ਗਏ ਨੇ, ਫਿਰ ਤੁਹਾਨੂੰ ਲੱਗੇਗਾ ਕਿ ਸਮਾਜ ਵੀ ਬਹੁਤ ਸੋਹਣਾ, ਇਹ ਸਾਰੇ ਲੋਕ ਤੁਹਾਨੂੰ ਲੱਗੇਗਾ ਕਿ ਮੇਰੇ ਮਦਦਗਾਰ ਨੇ, ਰਿਸ਼ਤੇਦਾਰ ਵੀ ਤੁਹਾਨੂੰ ਚੰਗੇ ਲੱਗਣਗੇ, ਤੇ ਫਿਰ ਬਹੁਤ ਸਾਰਾ ਤੁਹਾਡਾ ਸਮਾਂ ਵੀ ਬਚ ਜਾਊਗਾ। ਬੜਾ ਸਾਰਾ ਸਮਾਂ ਬਚਾ ਕੇ ਤੁਸੀਂ ਕਿਤੇ ਸਮਾਜ ਦੇ ਕੋਈ ਧਰਮ ਕਰਮ ਦੇ ਕੰਮਾਂ 'ਚ ਵੀ ਲਾ ਪਾਓਗੇ, ਕਿਉਂਕਿ ਅਜੋਕਾ ਇਨਸਾਨ ਕਹਿੰਦੇ ਨੇ ਕਿ ਜ਼ਿਆਦਾਤਰ ਸਮਾਂ ਆਪਣਾ ਆਪਣੇ ਆਪ ਨੂੰ ਬਦਲਣ 'ਤੇ ਹੀ ਵਿਅਰਥ ਗਵਾ ਰਿਹਾ, ਅਤੇ ਫਿਰ ਉਹ ਇਹ ਦੋਸ਼ ਦਿੰਦਾ ਕਿ ਟ੍ਰੈਫਿਕ ਬਹੁਤ ਹੋ ਗਈ ਆ, ਸਮਾਂ ਕਿੱਥੇ ਬਚਦਾ, ਸੌਣ ਲਈ ਟਾਈਮ ਨਹੀਂ ਬਚਦਾ। ਇੱਦਾਂ ਦੀਆਂ ਢੇਰ ਸਾਰੀਆਂ ਆਪਾਂ ਕੰਪਲੇਂਟਸ ਕਰਦੇ ਹਾਂ, ਅਤੇ ਹੱਲ ਉਹਨਾਂ ਦਾ ਕਿਸੇ ਹੋਰ ਕੋਲ ਨਹੀਂ, ਤੁਹਾਡੇ ਆਪਣੇ ਕੋਲ। ਅਤੇ ਜੇ ਕਿਸੇ ਨੂੰ ਸਮਝ ਲੱਗੇ ਤਾਂ ਜ਼ਰੂਰ ਆਪਣੀਆਂ ਮੁਸੀਬਤਾਂ ਦਾ ਹੱਲ ਆਪ ਕਰ ਲੈਣਾ ਚਾਹੀਦਾ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮ

ਵਿੱਚ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

बस रेंज रोवर, हांजी 1674, ये नहीं है 71-72, ये है 1674, ये है 1674, सुनते रहो हांजी AM।

रेडियो हांजी 1674 एम दे उत्ते तुहाडा सारयां दा स्वागत जी। इनसाइट रिपोर्ट प्रोग्राम लैके होए हां हाजर। साल 1974 सी और भारत दा सूबा, भारत दी स्टेट बिहार सी, जिथों एक प्रोटेस्ट शुरू हुंदा है विद्यार्थियों की अगवाई दे विच। और इस दी अगवाई कौन कर रहे हुंदे ने उस वक्त? समाजवादी पार्टी दे जिहड़े लीडर सी और सुतंत्रता संघर्ष दे विच भी अपना योगदान देने वाले जयप्रकाश नारायण। अंदोलन दा पूरा जिहड़ा एक मकसद सी ओह सी उस वक्त उस दौर दे विच भारत दी अंदर जिहड़ा भ्रिष्टाचार फैलिया होया सी, बेरोजगारी सी, महंगाई सी, उस दे खिलाफ आवाज़ चुकना। उस जेपी प्रोटेस्ट दे विच जिहड़ा भारत दे अंदर ओह शुरू होया, ओह गहरांदा इन्ना गहरा हो गया सी। जेपी अंदोलन दे नाम नाल ही उहदा जयप्रकाश दा शॉर्ट नेम उहदे नाल ही उह तुरिया सी कि उहने फिर 79 दे विच जाके जिहड़ा एमरजेंसी लगवाती, सरकार गिराती, सरकार नूं गोडियां भार आउण दे लई मजबूर करता। एमरजेंसी लगवाती उहनां करके नहीं कहांगे, पर सरकार इन्ना डर गई सी, इन्ना खौफ दे विच आ गई सी उस अंदोलन की वजह से चढ़दे। और जयप्रकाश जिहड़े सी उस वक्त हिंदुस्तान के सब तो वड्डे लीडर बन चुके सी, बल्कि प्रधानमंत्री तो भी उपर दी, इंदिरा गांधी तो भी उपर दी उन्हां दी शख्सियत जा चुकी सी। खैर उस तो जदों ये एमरजेंसी लगी सी और उस ही साल दे विच इंडिया दी एक होर स्टेट सी असम, उत्थे ऑल असम स्टूडेंट्स यूनियन दी तरफ तो एक प्रोटेस्ट शुरू किया जांदा और लगभग अगले 6 साल वह प्रोटेस्ट चलता है। वह भी प्रोटेस्ट जिहड़ा सी वह भी लोकल स्टूडेंट्स ने स्टार्ट किया सी, उत्थों दे कॉलेजां दे, उत्थों दे यूनिवर्सिटी दे असम दे विच। और वह कह रहे सीगे कि साढ़े इत्थे इन्नी घुसपैठ की जा रही है बांग्लादेश तो जिहड़े लोग दाखल किए जा रहे हैं सरकार की तरफ तो, जिदे चलदे असम का जिहड़ा कल्चर है वह खत्म होकर रह गया। तो इस ही तरीके दे नाल 90s दे दौर दे विच भी एक प्रोटेस्ट होया सी, जिन्हों मंडल कमीशन दे विरुद्ध शुरू होया एक अंदोलन किया जा सकता है। मंडल कमीशन असल दे विच भारत दी सरकार दी तरफ तो मंडल आयोग एक बिठाया गया सी। भारत दे विच जदों वीपी सिंह प्रधानमंत्री हुंदे सी तां उन्होंने ओबीसी कैटेगरी दे लई, जिवें एक बीसी कैटेगरी हुंदी है, एक एससी कैटेगरी हुंदी है, एक ओबीसी अदर बैकवर्ड क्लासेस, उन्हां दे वास्ते 27% राखवांकरण लागू करन दी गल कीती सी। और इसे दा विरोध आम विद्यार्थियों ने भारत भर दे विच कीता सीगा और कहा सी कि इहदे नाल नौकरियां तो लैके सिक्ख्या तो लैके हर एक सैक्टर दे विच जदों रिजर्वेशन इन्नी ज़्यादा बढ़ जाएगी तो मुकाबलेबाजी घटेगी, सिर्फ रिजर्वेशन के आधार के उत्ते किसी नूं तरजीह नहीं दिती जानी चाहिए। इनू लैके भुख हड़ताल हुईयां सी, उदों सड़कां जाम हो गईयां सी और आत्मदाह भी लोग करन लग पए सी। अंदोलन काफ़ी ज़्यादा जिहड़ा इंटेंस हो चुकिया सी। तो इस किस्म के जिहड़े अंदोलन ने वो विद्यार्थियों की तरफ तो अक्सर किए जाते रहे हैं। तो हुण जिहड़ा कॉकरेज जनता पार्टी नूं जिहनूं जेंजी अंदोलन भी कहा जा रहा है, वह भी काफ़ी ज़्यादा उस तरीके दे नाल जिवें जेपी अंदोलन सी या जेपी प्रोटेस्ट सी, यह सीजेपी प्रोटेस्ट सी। हालांकि सी फॉर कॉकरेज और वह सारी कहानी तुहानू पता ही है, भारतीय मीडिया चैनल्स ने वह दिखा दी है, दर्शा दी है। यह तो सिर्फ प्रोटेस्ट की एक गल तुहाडे तक रखी सी। असल दे विच अज जिस विषय के उत्ते आपां गल करनी हैगी वह नीट UG की प्रीख्या के बारे गल करनी है। असल दे विच जिहड़ियां नीट UG दियां प्रीख्यावां ने इहदे बारे ना बड़ा रौला तुसीं अलग अलग मीडिया चैनल्स दे विच सुन लिया, पर मैं जिस चीज़ की उम्मीद रख रहा सी कि जिस जानकारी की मैं एज अ लेमैन एज एन ऑडियंस मैं उम्मीद कर रहा सीगा कि जानकारी मैनू मिलेगी, वह मैनू कितों मिली नहीं। सो सोचिया कि रेडियो दे उत्ते खुद मैं ही क्यों ना ये जानकारी तुहाडे नाल सांझी करा इनसाइट रिपोर्ट दे विच, क्योंकि बहुत सारे लोगों तक उहदियां जवाबदेहियां वह पहुँचिया नहीं होणगियां कि असल दे विच ये नीट प्रीख्या है कि नीट यानी कि NEET नैशनल एलिजिबिलिटी कम एंट्रेंस टैसट। इंडिया दे विच जिहड़े भी मैडिकल कोर्सिज ने उहनां दे लई एक एंट्रेंस प्रीख्या ली जाती हैगी है, उहनूं नीट दी प्रीख्या कहिंदे हैगे ने। और किवें इहदा सरूप बदलिया वह भी तुहानूं दस्सांगे अज दे प्रोग्राम दे विच। पर नीट दा इम्तिहान इंडिया दे विच जे तुसीं MBBS यानी बैचलर ऑफ मैडिसन एंड बैचलर ऑफ साइंस, ये अंडर ग्रैजुएट प्रीख्या है। नीट UG भी कह देंदे ने क्योंकि अंडर ग्रैजुएट कोर्सिज ने सारे, अंडर ग्रैजुएट यानी कि ग्रैजु 12वीं तो बाद
ਐਂਟਰੈਂਸ ਦਿੰਦੇ ਹੋ ਨੀਟ ਦਾ, ਨੀਟ ਦੀ ਪ੍ਰੈਪਰੇਸ਼ਨ ਕਰਦੇ ਹੋ, ਕਈ ਕਈ ਮਹੀਨਿਆਂ ਤੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਇਹ ਜਾ ਕੇ ਪ੍ਰੀਖਿਆ ਦਿੱਤੀ ਜਾਂਦੀ ਹੈ। ਸੋ ਜਦੋਂ ਨੀਟ ਦੀ ਪ੍ਰੀਖਿਆ ਹੁੰਦੀ ਹੈ ਤਾਂ ਤੁਸੀਂ ਜਾਂ ਤਾਂ MBBS ਕਰਦੇ ਹੋ ਉਸ ਤੋਂ ਬਾਅਦ, ਜਾਂ ਆਪਣੀ ਰੈਂਕ ਦੇ ਅਕੋਰਡਿੰਗ BDS ਕਰਦੇ ਹੋ ਯਾਨੀ ਬੈਚਲਰ ਆਫ ਡੈਂਟਲ ਸਾਇੰਸ, ਜਾਂ BAMS ਕਰਦੇ ਹੋ ਯਾਨੀ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਸਾਇੰਸ, ਜਾਂ ਫਿਰ BHMS ਯਾਨੀ ਹੋਮਿਓਪੈਥੀ ਦੇ। ਸੋ ਇਹ ਅਲੱਗ ਅਲੱਗ ਕੋਰਸਿਸ ਹੁੰਦੇ ਹੈਗੇ ਨੇ ਔਰ ਅਲੱਗ ਅਲੱਗ ਮੈਡੀਕਲ ਕਾਲਜਿਸ 'ਚ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਹੈ। ਸਭ ਦੇ ਲਈ ਤੁਹਾਨੂੰ ਨੀਟ ਪਾਸ ਕਰਨਾ ਜ਼ਰੂਰੀ ਹੈਗਾ ਹੈ। ਇੰਡੀਆ ਦੇ ਵਿੱਚ ਕਿੰਨੇ ਕਾਲਜਿਸ ਨੇ, ਕਿੰਨੀਆਂ ਸੀਟਾਂ ਨੇ, ਉਹਦੀ ਵੀ ਤੁਹਾਨੂੰ ਅੱਜ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। ਬੇਸਿਕਲੀ ਇੰਨਾ ਜ਼ਿਆਦਾ ਜਿਹੜਾ ਹੈ ਨੀਟ ਦੀ ਪ੍ਰੀਖਿਆ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸੀਟਾਂ ਬਹੁਤ ਥੋੜ੍ਹੀਆਂ ਨੇ ਔਰ ਇਹਨੂੰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਯਾਦ ਰੱਖਿਓ ਇਹ ਗੱਲ, ਅੱਜ ਦੀ ਤਰੀਕ ਦੇ ਵਿੱਚ ਇਹ ਪ੍ਰੀਖਿਆ NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਹੈ। ਕਿਵੇਂ ਹੁੰਦੀ ਹੈ ਪ੍ਰੀਖਿਆ, ਕਿਸ ਤਰੀਕੇ ਦੇ ਨਾਲ ਇਹਦੇ ਨੰਬਰਸ ਜਿਹੜੇ ਨੇ ਦੱਸੇ ਜਾਂਦੇ ਹੈਗੇ ਨੇ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਪਰ ਇਹਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝ ਲਓ ਕਿ ਇਸ ਵਾਰ ਇਹ ਰੌਲਾ ਕਿਉਂ ਪੈ ਗਿਆ। ਹੁਣ ਇਸ ਸਾਲ 2026 ਦੇ ਵਿੱਚ 3 ਮਈ ਨੂੰ ਨੀਟ ਦਾ ਐਗਜ਼ਾਮ ਹੁੰਦਾ, ਆਲ ਇੰਡੀਆ ਦੇ ਵਿੱਚ ਹੁੰਦਾ, ਜ਼ਾਹਰ ਜਿਹੀ ਗੱਲ ਹੈ। ਪੂਰੇ ਭਾਰਤ ਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ 12ਵੀਂ ਤੋਂ ਬਾਅਦ ਇੱਕ ਇੱਕ ਸਾਲ ਜਾਂ ਦੋ ਦੋ ਸਾਲ ਆਪਣੇ ਡਰੋਪ ਕਰਕੇ ਯਾਨੀ ਜ਼ਾਹਰ ਜਿਹੀ ਗੱਲ ਹੈ ਕਿ ਉਹ ਕੋਈ ਹੋਰ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਉਹ ਸਿਰਫ ਔਰ ਸਿਰਫ ਇਸੇ ਐਂਟਰੈਂਸ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗੇ ਹੋਏ ਹੁੰਦੇ ਨੇ ਕਿ ਇਹ ਇੱਕ ਵਾਰ ਕਲੀਅਰ ਹੋ ਗਿਆ ਐਂਟਰੈਂਸ ਤਾਂ ਫਿਰ ਐਡਮਿਸ਼ਨ ਸਾਨੂੰ ਮਿਲ ਜਾਏਗੀ, ਚਾਹੇ MBBS 'ਚ ਮਿਲੇ, ਚਾਹੇ BDS 'ਚ ਮਿਲੇ, ਚਾਹੇ BHMS 'ਚ ਮਿਲੇ, ਚਾਹੇ ਕਿਸੇ ਵੀ ਮੈਡੀਕਲ ਸਟਰੀਮ ਦੇ ਵਿੱਚ ਉਹਨਾਂ ਨੂੰ ਡਾਕਟਰ ਬਣਨ ਦੇ ਲਈ ਦਾਖਲਾ ਮਿਲ ਜਾਏ ਅਤੇ ਫਿਰ ਉਹ ਉਸਦੀ ਪੜ੍ਹਾਈ ਕਰਕੇ ਫਿਰ ਪ੍ਰੈਕਟਿਸਡ ਡਾਕਟਰ ਬਣਨਗੇ। ਚੰਗੀ ਚੀਜ਼ ਹੈ, ਇੱਥੇ ਤੱਕ ਤਾਂ ਸੁਣਨ ਦੇ ਵਿੱਚ ਕੁਝ ਵੀ ਅਜੀਬ ਨਹੀਂ ਲੱਗ ਰਿਹਾ ਹੈਗਾ। ਸੋ 3 ਮਈ ਨੂੰ ਇਹ ਐਗਜ਼ਾਮ ਹੋਇਆ ਸੀ ਉਹਦੇ ਲਈ, 3 ਮਈ 2026 ਨੂੰ ਹੋਇਆ ਸੀ, ਪਰ ਪਿਛਲੇ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਜਿਹੜੇ ਦਿਨ ਰਾਤ ਬੱਚੇ ਮਿਹਨਤ ਕਰ ਰਹੇ ਸੀਗੇ ਇਸ ਪ੍ਰੀਖਿਆ ਦੇ ਲਈ, ਉਹ ਜਾਂਦੇ ਨੇ ਆਮ ਦੇ ਤਰੀਕੇ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਹਰ ਸਾਲ ਇਹ ਪ੍ਰੀਖਿਆ ਹੁੰਦੀ ਹੈ, ਹਰ ਸਾਲ ਮਈ ਮਹੀਨੇ ਦੇ ਵਿੱਚ ਹੁੰਦੀ ਹੈ, ਔਰ ਉਹ ਜਾਂਦੇ ਨੇ ਇਹ ਸੋਚ ਕੇ ਕਿ ਇਸ ਵਾਰ ਸ਼ਾਇਦ ਉਹ ਆਪਣੀ ਲੱਕ ਅਜ਼ਮਾਣਗੇ, ਸ਼ਾਇਦ ਉਹਨਾਂ ਦਾ ਨੰਬਰ ਲੱਗ ਜਾਏਗਾ। ਜਾਂਦੇ ਨੇ ਪ੍ਰੀਖਿਆ ਦਿੰਦੇ ਨੇ, ਪ੍ਰੀਖਿਆ ਦਾ ਰਿਜ਼ਲਟ ਆਵੇ ਇਸ ਤੋਂ ਪਹਿਲਾਂ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਅਧਿਕਾਰਕ ਤੌਰ 'ਤੇ ਕਿਹਾ ਜਾਂਦਾ ਕਿ ਨੀਟ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਦਿੱਤਾ ਸੀ ਉਹ ਕੈਂਸਲ ਹੈ। ਨੋ ਮੈਟਰ ਤੁਹਾਡਾ ਰਿਜ਼ਲਟ ਕੀ ਹੈ, ਵੈਲਿਡ ਨਹੀਂ ਹੋਏਗਾ, ਜਾਂ ਰਿਜ਼ਲਟ ਤਾਂ ਹੈ ਹੀ ਨਹੀਂ, ਪਰ ਉਸ ਨੂੰ ਉਸ ਪ੍ਰੀਖਿਆ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਤਾਂ ਚਾਹੇ ਤੁਸੀਂ ਕਹੋ ਕਿ ਮੈਂ ਤਾਂ ਸਾਰੇ ਦੇ ਸਾਰੇ ਕੁਐਸਚਨ ਸਹੀ ਕੀਤੇ ਸੀਗੇ, ਇੰਨਾ ਕੌਨਫੀਡੈਂਟ ਹੈ, ਫਿਰ ਕੀ ਹੋ ਗਿਆ, ਰੱਦ ਕਰਤੀ। ਸਰਕਾਰ ਹੈ, ਤੁਸੀਂ ਸਾਲ ਤੋਂ ਦੋ ਸਾਲ ਤੋਂ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਕਾਰਨ ਕੀ ਦੱਸੇ ਗਏ ਕਿ ਇਸ ਜਿਹੜਾ ਐਗਜ਼ਾਮੀਨੇਸ਼ਨ ਸੀਗਾ ਇਹਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਕੁਝ ਕੁ ਜਿਹੜੇ ਟੈਲੀਗ੍ਰਾਮ ਦੇ ਖਾਤੇ ਸੀਗੇ ਉਹਨਾਂ ਤੋਂ ਕੁਝ ਅਨਸਰਸ ਜਿਹੜੇ ਕੁਐਸਚਨਸ ਜਿਹੜੇ ਸੀਗੇ, ਅਨਸਰ ਨਹੀਂ ਕੁਐਸਚਨਸ ਜਿਹੜੇ ਸੀਗੇ ਆਲਰੇਡੀ ਲੀਕ ਕਰ ਦਿੱਤੇ ਗਏ ਸੀਗੇ, ਸਾਰੇ ਦੇ ਸਾਰੇ ਨਹੀਂ ਪਰ ਕੁਝ ਕੁ ਕੁਐਸਚਨਸ। ਐਗਜ਼ਾਮ ਦਾ ਫਾਰਮੈਟ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਚੱਲ ਕੇ। ਸੋ ਕੁਝ ਕੁਐਸਚਨ ਜਿਹੜੇ ਲੀਕ ਕਰ ਦਿੱਤੇ ਗਏ ਸੀ ਇਸ ਕਰਕੇ ਇਸ ਪ੍ਰੀਖਿਆ ਨੂੰ ਨਹੀਂ ਕਰਵਾਇਆ ਜਾ ਸਕਦਾ। CBI ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਅਤੇ ਫਿਰ ਬੜਾ ਸਾਰਾ ਰੌਲਾ ਹੋਣ ਲੱਗਿਆ ਕਿ NTA ਜਿਹੜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹੜੀ ਇਸ ਐਗਜ਼ਾਮ ਨੂੰ ਕਰਵਾਉਂਦੀ ਹੈ ਉਹ ਕਿਉਂ ਨਹੀਂ ਇਸ ਨੂੰ ਸਕਸੈਸਫੁਲੀ ਕਰਵਾ ਪਾਉਂਦੀ, ਕਿਉਂ ਨਹੀਂ ਇਸ ਕਰਕੇ ਉੱਠਿਆ, ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਬਾਰ ਬਾਰ ਹੁੰਦਾ ਰਿਹਾ ਸੀ। ਪ੍ਰੋਗਰਾਮ ਪੂਰਾ ਧਿਆਨ ਨਾਲ ਸੁਣ ਲਿਓ, ਐਂਡ ਤੱਕ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਸੋ ਦੁਬਾਰਾ ਐਗਜ਼ਾਮ ਹੁੰਦਾ ਜਿਹੜਾ ਉਹ ਪਹਿਲੀ ਵਾਰ ਇਸ ਸਾਲ ਦਾ ਐਗਜ਼ਾਮ ਹੋਇਆ ਸੀ 3 ਮਈ ਵਾਲਾ, ਜਿਹੜਾ 12 ਮਈ ਨੂੰ ਕੈਂਸਲ ਕਰ ਦਿੱਤਾ ਜਾਂਦਾ ਉਹਦੀ ਬਜਾਏ ਰੀ ਐਗਜ਼ਾਮ ਕੀਤਾ ਜਾਂਦਾ। 21 ਜੂਨ ਨੂੰ ਦੁਬਾਰਾ ਐਗਜ਼ਾਮ ਹੁੰਦਾ, ਹਾਲਾਂਕਿ ਕੋਈ ਐਕਸਟਰਾ ਫੀਸ ਨਹੀਂ ਵਿਦਿਆਰਥੀਆਂ ਤੋਂ ਲਈ, ਪਰ 20 ਲੱਖ ਸਟੂਡੈਂਟਸ ਦੁਬਾਰਾ ਤੋਂ ਐਗਜ਼ਾਮ ਦਿੰਦੇ ਨੇ, 4 ਲੱਖ ਸਟੂਡੈਂਟਸ ਘੱਟ ਜਿਨ੍ਹਾਂ ਨੇ ਪਹਿਲਾਂ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਨਾ ਉਮੀਦ ਵੀ ਹੋ ਜਾਂਦੇ ਨੇ ਅਤੇ ਇਹਨਾਂ 20 ਲੱਖ ਦੇ ਵਿੱਚ 20 ਵਿਦਿਆਰਥੀ ਉਹ ਵੀ ਨੇ ਜਿਹੜੇ 24 ਲੱਖ ਦੇ ਵਿੱਚ ਉਹ ਵੀ ਨੇ ਜਿਹੜੇ ਸੁਸਾਈਡ ਕਰ ਗਏ ਸੀ। ਪਹਿਲੀ ਵਾਰ ਉਹਨਾਂ ਨੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕੀਤੀ ਸੀ, ਸਰਕਾਰ ਨੇ ਕੈਂਸਲ ਹੀ ਕਰਤਾ, ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਈ, ਉਹਨਾਂ ਨੇ ਇਹ ਐਗਜ਼ਾਮ ਦੇ ਲਈ ਸੁਸਾਈਡ ਹੀ ਕਰ ਲਿਆ, ਕਿਉਂਕਿ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਜਾਂ ਇਨਫੈਕਟ ਬੜੇ ਜਦੋਂ ਹਾਈ ਸਕੂਲ ਦੇ ਵਿੱਚ ਹੁੰਦੇ ਨੇ ਬੱਚੇ ਉਦੋਂ ਤੋਂ ਹੀ ਤੈਅ ਕਰ ਲੈਂਦੇ ਨੇ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰ, ਔਰ ਇਸੇ ਕਰਕੇ ਫਿਰ ਉਹ ਮੈਡੀਕਲ ਸਟਰੀਮ ਦੇ ਵਿੱਚ ਜਾਂਦੇ ਨੇ, +1 +2 ਆਪਣੀ ਉਸੇ ਦੇ ਵਿੱਚ ਕਰਦੇ ਨੇ। ਅਤੇ ਉਹ ਜਿਹੜੇ 21 ਸਟੂਡੈਂਟਸ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਕਹਾਣੀਆਂ ਜੰਤਰ ਮੰਤਰ ਦੇ ਉਸ ਮੰਚ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ। ਖੈਰ ਹੁਣ ਜੰਤਰ ਮੰਤਰ ਦੇ ਉੱਤੇ ਉਹ ਕਹਾਣੀਆਂ ਨਹੀਂ ਸਾਂਝੀਆਂ ਹੋ ਰਹੀਆਂ,
ਪਰ ਮੈਂ ਤੁਹਾਨੂੰ ਦੱਸ ਦਿੰਦਾ, ਰੇਮਾ ਬੇਗਮ ਨਾਮ ਦੀ ਇੱਕ ਲੇਡੀ ਉੱਥੇ ਆਉਂਦੀ ਹੈ। ਰੇਮਾ ਬੇਗਮ ਬਿਹਾਰ ਦੇ ਇੱਕ ਬਹੁਤ ਦੂਰ ਦੁਰਾਡੇ ਦੇ ਪਿੰਡ, ਪਟਨਾ ਤਾਂ ਨੇੜੇ ਤੇੜੇ ਵੀ ਨਹੀਂ, ਉੱਥੋਂ ਆਪਣੀ ਬਿਮਾਰ ਮਾਂ ਦੇ ਨਾਲ ਉੱਥੇ ਪਹੁੰਚੀ ਸੀ। ਔਰ ਉਹ ਕਹਿੰਦੀ ਕਿ ਮੈਂ ਪਹਿਲੀ ਵਾਰ ਨੀਟ ਐਗਜ਼ਾਮ ਦਿੱਤਾ ਸੀਗਾ ਇਸ ਸਾਲ 3 ਮਈ ਵਾਲਾ, ਜਿਹੜਾ ਕਿ ਰੱਦ ਹੋ ਜਾਂਦਾ, ਅਤੇ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਸੀ ਉਹ ਸੁਪਨਾ ਦੇਖਦੀ ਰਹੀ, ਅਤੇ ਹੁਣ ਡਿਊਰਿੰਗ ਪ੍ਰੋਟੈਸਟ ਉਸਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੀ ਮਾਂ ਬਿਮਾਰ ਸੀ। ਔਰ ਰੇਮਾ ਦਾ ਇਹ ਸੁਪਨਾ ਸੀ ਕਿ ਉਹ ਡਾਕਟਰ ਬਣ ਕੇ ਆਪਣੀ ਮਾਂ ਜਾਂ ਉਸੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਬਿਮਾਰ ਰਹਿੰਦੇ ਨੇ, ਜਿਨ੍ਹਾਂ ਤੱਕ ਸਹੀ ਇਲਾਜ ਨਹੀਂ ਪਹੁੰਚ ਪਾਉਂਦਾ, ਉਹਨਾਂ ਤੱਕ ਉਹ ਇਲਾਜ ਕਰਨ ਦੇ ਲਈ ਕਾਬਲ ਹੋ ਸਕੇ, ਉਹ ਆਪ ਡਾਕਟਰ ਬਣ ਕੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕਰੇ। ਭਾਰਤ ਦੀ ਸੱਚਾਈ ਅੱਜ ਦੀ ਤਰੀਕ ਦੇ ਵਿੱਚ ਇਹੀ ਹੈ। ਔਰ 20 ਸਾਲ ਦੀ ਰੇਮਾ ਦੇ ਮਨ ਦੇ ਵਿੱਚ ਇਹੀ ਸੁਪਨਾ ਸੀ, ਹੁਣ ਉਹ ਆਪਣੇ ਇਸ ਸੁਪਨੇ ਨੂੰ ਜਿਉਂ ਸਕੂਗੀ। ਜਦੋਂ ਉਹਨੇ ਜਿਹੜੀ ਸ਼ਿੱਦਤ ਦੇ ਨਾਲ ਐਗਜ਼ਾਮ ਦਿੱਤਾ ਸੀ ਉਹ ਕੈਂਸਲ ਹੋ ਗਿਆ, ਉਹਦੀ ਮਾਂ ਜਿਹੜੀ ਇਹ ਸੋਚਦੀ ਰਹੀ ਸੀਗੀ ਕਿ ਉਹ ਪਾਸ ਹੋ ਜਾਏਗੀ, ਡਾਕਟਰ ਬਣੇਗੀ, ਪੜ੍ਹਾਈ ਕਰੇਗੀ, ਉਹ ਰਹਿ ਜਾਂਦੀ ਹੈ, ਉਹ ਨਹੀਂ ਹੈਗੀ। ਅਤੇ ਹੁਣ ਇਸ ਕਿਸ ਹਾਲਾਤ ਦੇ ਵਿੱਚ, ਕਿਸ ਮੈਂਟਲ ਫਰੇਮ ਦੇ ਵਿੱਚ ਰੇਮਾ ਆਪਣੀ ਪ੍ਰੈਪਰੇਸ਼ਨ ਕਰ ਸਕੇਗੀ? ਨਾ ਦਿਸ ਇਜ਼ ਜਸਟ ਵਨ ਇੰਸੀਡੈਂਟ। ਰੇਮਾ ਦੀ ਮਾਂ ਉਹਨਾਂ 21 ਵਿਦਿਆਰਥੀਆਂ ਦੇ ਵਿੱਚ ਵੀ ਸ਼ਾਮਲ ਨਹੀਂ ਹੈ ਜਿਨ੍ਹਾਂ ਨੇ ਸੂਸਾਈਡ ਕਰ ਲਿਆ, ਉਹਦੀ ਮਾਂ ਦੀ ਇੱਕ ਬਿਮਾਰੀ ਦੇ ਚੱਲਦਿਆਂ ਮੌਤ ਹੋਈ ਹੈ। ਪਰ ਉਸ ਤੋਂ ਪਹਿਲਾਂ ਰੇਮਾ ਦੇ ਫਾਦਰ ਦੀ ਵੀ ਡੈਥ ਹੋ ਗਈ ਸੀ, ਉਹ ਵੀ ਇਸ ਹਿੰਮਤ ਦੇ ਵਿੱਚ ਆਪਣਾ ਜਿਹੜਾ ਦਮ ਤੋੜ ਗਏ ਸੀ, ਰੌਜ਼ਲ ਇਸਲਾਮ, ਕਿ ਉਹਨਾਂ ਦੀ ਧੀ ਕਦੇ ਵੱਡੀ ਬਣੂਗੀ, ਕਦੇ ਉਹ ਹੋਏਗੀ, ਅਤੇ ਪੇਪਰ ਲੀਕ ਦੀ ਖਬਰ ਸੁਣਨ ਤੋਂ ਪਹਿਲਾਂ ਹੀ ਉਹ ਚਲੇ ਗਏ ਸੀ। ਔਰ ਰੇਮਾ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਕਿ ਚੰਗਾ ਹੋਇਆ ਕਿ ਉਹਨਾਂ ਨੇ ਉਹ ਖਬਰ ਨਹੀਂ ਸੁਣੀ, ਨਹੀਂ ਤਾਂ ਉਹ ਉਸ ਵਕਤ ਜਿਸ ਕਿਸਮ ਦੇ ਨਾਲ ਟੁੱਟਦੇ ਉਹ ਮੈਂ ਨਹੀਂ ਸੀ ਦੇਖ ਸਕਦੀ। ਦੈਟਸ ਜਸਟ ਵਨ ਕੇਸ, ਇਹ ਸਿਰਫ ਇੱਕ ਕਹਾਣੀ ਹੈਗੀ ਹੈ। ਹੁਣ ਇੱਕ ਹੋਰ ਕਹਾਣੀ ਤੁਸੀਂ ਸੁਣੋ। ਇੱਕ ਹੋਰ ਕਹਾਣੀ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੇ 23-24 ਲੱਖ ਜਾਂ ਹੁਣ ਇਸ ਵਾਰ ਜਿਹੜੇ 20 ਲੱਖ ਬੱਚੇ ਬੈਠੇ ਸੀ, ਉਹਨਾਂ ਨੇ 1,37,000 ਮੈਡੀਕਲ ਸੀਟਾਂ ਦੇ ਲਈ ਕੰਟੈਸਟ ਕਰਨਾ ਸੀ। ਇਹ ਤਾਂ ਸੱਚਾਈ ਹੈਗੀ ਹੈ ਹਿੰਦੁਸਤਾਨ ਦੀ ਕਿ ਮਹਿਜ਼ 1,37,000 ਸੀਟਾਂ ਨੇ, ਉਹਨਾਂ ਦੇ ਲਈ ਉਹ ਬੱਚੇ ਫਾਈਟ ਕਰ ਰਹੇ ਨੇ। ਉਹ 1,37,000 ਪ੍ਰਾਈਵੇਟ ਜਾਂ ਸਰਕਾਰੀ ਕਾਲਜਾਂ ਦੀਆਂ ਨੇ, ਉੱਥੇ ਨਾਂ ਦੇ ਬਰਾਬਰ ਜਦੋਂ ਤੁਹਾਡਾ ਉਹ ਰੈਂਕ ਆਉਂਦਾ, AIR ਕਹਿੰਦੇ, ਆਲ ਇੰਡੀਆ ਰੈਂਕ, ਉਹ ਆਉਂਦਾ ਤਾਂ ਤੁਹਾਨੂੰ ਨਾਂ ਦੇ ਬਰਾਬਰ ਦੀ ਫੀਸ ਹੈਗੀ ਹੈ, ਜਾਂ ਸਕੋਲਰਸ਼ਿਪ ਦੇ ਉੱਤੇ ਵੀ ਤੁਸੀਂ ਚਲੇ ਜਾਂਦੇ ਹੈਗੇ ਹੋ। ਨਹੀਂ ਤਾਂ ਫਿਰ ਜੇ ਤੁਹਾਡਾ ਰੈਂਕ ਨਹੀਂ ਆਉਂਦਾ, ਫਿਰ ਜਿਹੜੇ ਬਹੁਤ ਧਨਾੜ ਹੈਗੇ ਨੇ ਉਹ ਜਾਂ ਤਾਂ ਵੀਜ਼ੇ ਵੂਜ਼ੇ ਲੈ ਕੇ ਕੋਈ ਯੂਕਰੇਨ ਕਰਨ ਚਲਾ ਗਿਆ MBBS ਦੀ ਡਿਗਰੀ, ਕੋਈ ਬਾਂਗਲਾਦੇਸ਼ ਤੋਂ ਵੀ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਕੋਈ ਕਿਤੋਂ ਕਰੇ ਆਉਂਦੇ ਨੇ, ਉਹੋ ਜਿਹੇ ਵੀ ਫਿਰ ਡਾਕਟਰ ਹੈਗੇ ਨੇ। ਰਾਜਸਥਾਨ ਦੇ ਵਿੱਚ ਰਾਜੇਸ਼ ਕੁਮਾਰ ਨਾਮ ਦਾ ਇੱਕ ਕਿਸਾਨ ਸੀ, ਉਹਨੇ ਆਪਣੀ ਜ਼ਮੀਨ ਜਿਹਨੂੰ ਮਾਂ ਕਿਹਾ ਜਾਂਦਾ, ਪਸ਼ਤੈਨੀ ਜ਼ਮੀਨ ਵੇਚ ਕੇ 11 ਲੱਖ ਰੁਪਏ ਦਾ ਕਰਜ਼ਾ ਚੁੱਕਿਆ, ਅਤੇ ਉਹਦਾ ਮੁੰਡਾ ਪ੍ਰਦੀਪ ਮੀਨਾ 3 ਸਾਲ ਨੀਟ ਦੀ ਕੋਚਿੰਗ ਹਾਸਲ ਕਰਦਾ ਰਿਹਾ ਪਲੱਸ ਟੂ ਮੈਡੀਕਲ ਕਰਨ ਤੋਂ ਬਾਅਦ। ਪਲੱਸ ਟੂ ਦੇ ਇੰਨੇ ਟਫ ਸਬਜੈਕਟ ਦੇ ਵਿੱਚ ਪ੍ਰਦੀਪ ਮੀਨਾ ਨੇ ਟੋਪ ਰੈਂਕ ਹਾਸਲ ਕੀਤਾ ਸੀਗਾ ਆਪਣੇ ਸਕੂਲ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਰਾਜੇਸ਼ ਕੁਮਾਰ ਕਹਿੰਦੇ ਨੇ ਕਿ 16 ਘੰਟੇ ਖੇਤਾਂ 'ਚੋਂ ਮਜ਼ਦੂਰੀ ਇਸ ਕਰਕੇ ਕਰ ਰਹੇ ਸੀ ਕਿਉਂਕਿ ਜ਼ਮੀਨ ਵੇਚ ਚੁੱਕੇ ਸੀ, ਆਪਦੀ ਜ਼ਮੀਨ ਹੈ ਨਹੀਂ ਸੀ, ਇਸ ਕਰਕੇ ਕਹਿ ਰਹੇ ਸੀਗੇ ਕਿਉਂਕਿ ਕੁਛ ਕੀ ਦਿਨ ਨੇ, ਇਹ ਜਿਹੜਾ ਹਨੇਰਾ ਇਹ ਛੱਡ ਜਾਣਾ, ਜਿੱਦਣ ਮੇਰਾ ਮੁੰਡਾ ਪ੍ਰਦੀਪ ਮੀਨਾ ਡਾਕਟਰ ਬਣ ਗਿਆ, ਮੇਰਾ ਬੁਢਾਪਿਆ ਜਿਹੜਾ ਹੈਗਾ ਉਹ ਘੱਟੋ ਘੱਟ ਆਸਾਨੀ ਦੇ ਨਾਲ ਲੰਘੂਗਾ। ਪ੍ਰੀਖਿਆ ਹੁੰਦੀ ਹੈ, 3 ਮਈ ਦਾ ਦਿਨ ਆਉਂਦਾ, ਪ੍ਰਦੀਪ ਮੀਨਾ 3 ਸਾਲ ਤੋਂ ਜਿਹੜੀ ਮਿਹਨਤ ਕਰ ਰਿਹਾ ਸੀਗਾ, ਬੜੀ ਮਿਹਨਤ ਦੇ ਨਾਲ ਐਗਜ਼ਾਮ ਦੇ ਕੇ ਆਉਂਦਾ, ਘਰੇ ਆ ਕੇ ਆਪਣੇ ਫਾਦਰ, ਆਪਣੇ ਜਿਹੜਾ ਹੱਡੀ ਮਿਹਨਤ ਕਰਕੇ ਆਉਂਦਾ ਰਾਜੇਸ਼ ਕੁਮਾਰ ਨੇ, ਉਹਨਾਂ ਨੂੰ ਦੱਸਦਾ ਕਿ ਪਿਤਾ ਜੀ ਐਤਕੀ ਟੈਨਸ਼ਨ ਨਾ ਲਿਓ, ਸਾਰੇ ਰੋਣੇ ਧੋਣੇ ਚੱਕ ਦਿਆਂਗੇ, ਅਤੇ ਮੈਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਐਗਜ਼ਾਮ ਦੇ ਕੇ ਆਇਆ। ਔਰ ਗਲੇ ਲੱਗਦੇ ਨੇ ਉਹ ਆਪਣੇ ਫਾਦਰ ਦੇ, ਪ੍ਰਦੀਪ ਮੀਨਾ, ਕਿ ਹੁਣ ਤਾਂ ਰੱਬ ਵੀ ਮੈਨੂੰ ਡਾਕਟਰ ਬਣਨ ਤੋਂ ਰੋਕ ਨਹੀਂ ਸਕਦਾ। ਔਰ ਫਿਰ 12 ਮਈ ਦਾ ਕਲੈਣਾ ਦਿਨ ਆਉਂਦਾ, ਉਸ ਦਿਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਸੀਂ ਪ੍ਰੀਖਿਆ ਦੇ ਕੇ ਆਏ ਸੀ ਉਹ ਰੱਦ ਕਰ ਰਹੇ ਹਾਂ ਨਵੇਂ ਸਿਰੇ ਤੋਂ ਐਗਜ਼ਾਮ ਤੋਂ। 22 ਸਾਲ ਦਾ ਪ੍ਰਦੀਪ ਮੀਨਾ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲੈਂਦਾ, ਔਰ ਉਹਦਾ ਮਜ਼ਦੂਰ ਪਿਓ ਜਿਹੜਾ ਇਹ ਉਡੀਕ ਕਰ ਰਿਹਾ ਸੀ ਕਿ ਮੇਰਾ ਮੁੰਡਾ, ਮੇਰਾ ਹੁਣ ਬੁਢਾਪਾ ਕੱਟੂਗਾ, ਉਹ ਹੁਣ ਆਪਣੇ ਮੁੰਡੇ ਦੀ ਚਿਤਾ ਨੂੰ ਅੱਗ ਦੇ ਰਿਹਾ। ਉੱਤਰ ਪ੍ਰਦੇਸ਼, ਇੱਕ ਹੋਰ ਸਟੇਟ, ਰਾਜਸਥਾਨ ਦੇ ਨਾਲ ਦਾ ਸੂਬਾ, 21 ਸਾਲ ਦਾ ਮੁੰਡਾ ਰਿਤਿਕ ਮਿਸ਼ਰਾ,
ਆਪਣੇ ਪਿਤਾ ਅਨੂਪ ਕੁਮਾਰ ਮਿਸ਼ਰਾ ਦੇ ਨਾਲ ਐਗਜ਼ਾਮ ਦੇਣ ਜਾਂਦੇ ਨੇ, ਖੁਸ਼ੀ ਖੁਸ਼ੀ ਐਗਜ਼ਾਮ ਦੇ ਕੇ ਆਉਂਦੇ ਨੇ, ਕਿਉਂਕਿ ਜਿੰਨੀ ਟੈਨਸ਼ਨ ਉਹਨੂੰ ਐਗਜ਼ਾਮ ਦੇਣ ਤੋਂ ਪਹਿਲਾਂ ਸੀ ਉਨੀ ਹੁਣ ਨਹੀਂ ਸੀ। ਅਨੂਪ ਮਿਸ਼ਰਾ ਨੇ ਵਾਪਸ ਆਉਂਦੇ ਹੋਏ ਆਪਣੇ ਮੁੰਡੇ ਨੂੰ ਜਦੋਂ ਐਗਜ਼ਾਮੀਨੇਸ਼ਨ ਸੈਂਟਰ ਤੋਂ ਸਕੂਟਰ ਦੇ ਉੱਤੇ ਵਾਪਸ ਆ ਰਹੇ ਸੀ ਘਰ ਨੂੰ ਤਾਂ ਪੁੱਛਿਆ ਵੀ ਕਿਵੇਂ ਗਿਆ ਪੇਪਰ। ਕਹਿੰਦਾ ਜੀ ਪਿਤਾ ਜੀ ਵੀ ਬਹੁਤ ਵਧੀਆ ਗਿਆ। ਅਤੇ ਹੁਣ ਕਹਿੰਦਾ ਮੇਰਾ ਪਲੈਨ ਇਹ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਦੇ ਨਾਲ ਕੁਛ ਕੁ ਦਿਨ ਘੁੰਮਾਂ ਫਿਰਾਂ ਅਤੇ ਫਿਰ ਜਿੱਦਣ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਫਿਰ ਮੈਂ ਪ੍ਰੈਪਰੇਸ਼ਨ ਦੇ ਵਿੱਚ ਲੱਗ ਜੂੰਗਾ ਤਾਂ ਕਿ ਅਗਲੀ ਜਿਹੜੀ ਵੀ ਪੜ੍ਹਾਈ ਜਿਹਦੇ 'ਚ ਵੀ ਮੈਂ ਜਾਣਾ ਉਹਦੇ ਲਈ ਫਿਰ ਮੈਂ ਤਿਆਰੀ ਕਰ ਸਕਾਂ ਅਤੇ ਮੈਂ ਸੈਲਫ ਸਟੱਡੀ ਦੇ ਉੱਤੇ ਜ਼ਿਆਦਾ ਧਿਆਨ ਦਊਂਗਾ ਕਿਉਂਕਿ ਕੋਚਿੰਗ ਦੇ ਉੱਤੇ ਮੈਂ ਤੁਹਾਡਾ ਬਹੁਤ ਖਰਚਾ ਕਰਵਾਤਾ। ਰਿਤਿਕ ਮਿਸ਼ਰਾ ਵੀ ਕੋਈ ਬਹੁਤ ਅਮੀਰ ਪਰਿਵਾਰ 'ਚੋਂ ਨਹੀਂ, ਅਨੂਪ ਮਿਸ਼ਰਾ ਜਿਹੜੇ ਉਹਦੇ ਫਾਦਰ ਸੀਗੇ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ 'ਚੋਂ ਕਹਿ ਸਕਦੇ ਹੋ। ਖਬਰ ਆਉਂਦੀ ਹੈ ਕਿ ਪਰਚਾ ਰੱਦ ਹੋ ਗਿਆ, ਉਹ ਤੋਂ ਅਗਲੇ ਦਿਨ ਰਿਤਿਕ ਮਿਸ਼ਰਾ ਆਪਣੀ ਜਾਨ ਲੈ ਲੈਂਦੇ ਨੇ ਅਤੇ ਅੱਜ ਦੀ ਤਰੀਕ ਦੇ ਵਿੱਚ ਅਨੂਪ ਮਿਸ਼ਰਾ ਇਸ ਧਰਨੇ ਦੇ ਵਿੱਚ ਜਾ ਕੇ ਜੰਤਰ ਮੰਤਰ 'ਤੇ ਜਿਹੜਾ ਚੱਲ ਰਿਹਾ ਸੀ ਉੱਥੇ ਉਹਨਾਂ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਸੀ ਸੋਨਮ ਵਾਗਚੁਗੀ ਜਾਂ ਹੋਰ ਆਇਸਾ ਦੇ ਮੈਂਬਰ ਉਹਨਾਂ ਨੂੰ ਗਲੇ ਲੱਗ ਕੇ ਬਸ ਇੰਨਾ ਕੇ ਕਹਿੰਦਾ ਥੈਂਕ ਯੂ, ਮੇਰਾ ਮੁੰਡਾ ਤੁਹਾਨੂੰ ਥੈਂਕ ਯੂ ਕਹਿ ਰਿਹਾ ਉੱਪਰੋਂ। ਇਹ ਉਹਨਾਂ ਦੀ ਕਹਾਣੀ। ਔਰ ਐਸੇ ਪਤਾ ਹੀ ਨਹੀਂ ਹੋਰ ਕਿੰਨੇ ਕੁ ਬੱਚੇ ਜਿਨ੍ਹਾਂ ਦੀਆਂ ਅਲੱਗ ਅਲੱਗ ਕਹਾਣੀਆਂ, ਜਿਨ੍ਹਾਂ ਦੇ ਮਾਂ ਪਿਓ ਅੱਗੇ ਵੀ ਨਹੀਂ ਆ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਨਾਲ ਇੱਕ ਧੋਖਾ ਹੋਇਆ, ਇੱਕ ਵਿਸ਼ਵਾਸਘਾਤ ਹੋਇਆ, ਪੂਰੀਆਂ ਤਿਆਰੀਆਂ ਦੇ ਨਾਲ ਉਹ ਬੱਚੇ ਜਾਂਦੇ ਨੇ ਅਤੇ ਪੇਪਰ ਰੱਦ ਹੋ ਜਾਂਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ, ਦਿਸ ਇਜ਼ ਨੋਟ ਦੀ ਫਸਟ ਟਾਈਮ। ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸਦਾ। ਪਰ ਇੱਕ ਕਹਾਣੀ ਜਿਹੜੀ ਮੈਂ ਸੁਣ ਕੇ ਬਹੁਤ ਜ਼ਿਆਦਾ ਹਿੱਲ ਗਿਆ ਸੀ ਉਹ ਇਹ ਸੀ ਕਿ ਤਮਿਲਨਾਡੂ ਦੀ 17 ਸਾਲ ਦੀ ਇੱਕ ਛੋਟੀ ਬੱਚੀ ਐਸ ਅਨੀਤਾ, ਉਹਨੇ ਵੀ ਐਗਜ਼ਾਮ ਤੋਂ ਬਾਅਦ ਜਾਂ ਪਰਚਾ ਰੱਦ ਹੋਣ ਤੋਂ ਬਾਅਦ ਆਤਮ ਹੱਤਿਆ ਕਰ ਲਈ ਸੀ। ਪਰ ਉਹਨੇ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ, ਇੱਕ ਅਰਜ਼ੀ ਪਾਈ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਹੈ ਉਹ ਜਿਹੜੇ ਪੇਂਡੂ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੱਕ ਬੋਝ ਪਾ ਦਿੰਦੀ ਹੈ, ਮੈਂ ਪਤਾ ਨਹੀਂ ਰਹੂੰਗੀ ਨਹੀਂ ਰਹੂੰਗੀ, ਮੈਂ ਸੁਪਰੀਮ ਕੋਰਟ ਤੋਂ ਇਹ ਉਮੀਦ ਕਰਦੀ ਹਾਂ ਕਿ ਜਿਹੜੇ ਦਿਹਾਤੀ ਇਲਾਕੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇੰਨਾ ਬੋਝ ਨਹੀਂ ਪਊਗਾ। ਹੁਣ ਦੋ ਤਿੰਨ ਚੀਜ਼ਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣੀਆਂ ਨੇ। ਉਹ ਐਸ ਅਨੀਤਾ ਦੀ ਅਰਜ਼ੀ ਦੀ ਮੈਂ ਗੱਲ ਕਿਉਂ ਕਰ ਰਿਹਾ। ਨੰਬਰ ਇੱਕ, ਉਹ ਬੱਚੀ ਨੇ ਮਰਨ ਤੋਂ ਪਹਿਲਾਂ ਹੀ ਬਹੁਤ ਦੂਰਦਰਸ਼ੀ ਸੋਚ, ਮਤਲਬ ਕਿਆ ਕਮਾਲ ਦਾ ਵਿਜ਼ਨ ਰਿਹਾ ਹੋਣਾ ਉਸ ਬੱਚੀ ਦਾ ਜਿਹੜੀ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਸੀ ਪਰ ਜਾਨ ਦੇਗੀ, ਅਤੇ ਉਹਦਾ ਵਿਜ਼ਨ ਇੰਨਾ ਵਧੀਆ ਸੀਗਾ ਕਿ ਉਹਨੂੰ ਪਤਾ ਸੀ ਕਿ ਸਰਕਾਰ ਅੱਗੇ ਕੀ ਕਰਨ ਜਾ ਰਹੀ ਹੈ, ਔਰ ਐਗਜੈਕਟਲੀ ਜਿਹੜੀ ਗੱਲ ਦੀ ਡਿਮਾਂਡ ਉਹਨੇ ਸੁਪਰੀਮ ਕੋਰਟ 'ਚ ਰੱਖੀ ਹੈ। ਆਈ ਡੋਂਟ ਨੋ, ਮੈਨੂੰ ਹੁਣ ਕੋਈ ਆਈਡੀਆ ਨਹੀਂ ਹੈਗਾ ਕਿ ਉਹਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਵੀ ਕਰ ਰਹੀ ਹੈ ਕਿ ਨਹੀਂ, ਕਿਉਂਕਿ ਸਰਕਾਰ ਤਾਂ ਬਿਲਕੁਲ ਉਹੋ ਜਿਹਾ ਨਹੀਂ ਕਰ ਰਹੀ ਹੈਗੀ, ਉਹਦੀ ਪਟੀਸ਼ਨ ਤੋਂ ਬਿਲਕੁਲ ਉਲਟ ਕਦਮ ਚੁੱਕਣ ਲੱਗੀ ਹੈ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਜੰਤਰ ਮੰਤਰ ਦੇ ਉੱਤੇ ਇੱਕ ਧਰਨੇ ਹੋਏ, 37 ਦਿਨ ਸਟੂਡੈਂਟਸ ਧਰਨਾ ਦਿੰਦੇ ਰਹੇ, ਜਿਹੜਾ ਧਰਮਿੰਦਰ ਪ੍ਰਧਾਨ ਸੀ ਉਹਦਾ ਅਸਤੀਫਾ ਲੈਣਾ ਸੀ ਉਹ ਹੋ ਗਿਆ, ਧਰਨਾ ਸਕਸੈਸਫੁਲ, ਖਤਮ ਕਹਾਣੀ। ਨਹੀਂ, ਪਲੀਜ਼ ਇਹ ਸਮਝ ਕੇ ਚੱਲਿਓ ਗੱਲ, ਕਹਾਣੀ ਇੰਨੀ ਕੁ ਨਹੀਂ ਹੈਗੀ। ਪਹਿਲੀ ਗੱਲ ਤਾਂ ਇਹ ਧਰਨੇ ਦੀ ਲੋੜ ਹੀ ਕਿਉਂ ਪਈ, ਇਹਦੇ ਪਿੱਛੇ ਜਾਣਨਾ, ਇਹਦਾ ਮਕਸਦ ਜਾਣਨਾ ਬਹੁਤ ਜ਼ਰੂਰੀ ਹੈ। ਉਹਦੀ ਇੱਕ ਉਹਦਾ ਕਹਾਣੀ ਦਾ ਇੱਕ ਹਿੱਸਾ ਇਹ ਹੈ, ਇਹ ਜਿਹੜੇ ਬੱਚੇ ਸੁਸਾਈਡ ਕਰ ਗਏ, ਇਹ ਬੱਚੇ ਜਿਹੜੇ ਐਨ ਟੀ ਏ ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੇ ਗੜਬੜੀਆਂ ਦਾ ਸ਼ਿਕਾਰ ਹੋਏ ਨੇ, ਇੱਕ ਇਹ ਵਜ੍ਹਾ ਹੈਗੀ ਹੈ। ਦੂਜੀ ਵਜ੍ਹਾ ਇਹ ਹੈ ਕਿ ਹੁਣ ਇਸ ਤੋਂ ਬਾਅਦ ਜੋ ਵੀ ਕੁਛ ਹੋਣ ਜਾ ਰਿਹਾ ਹੈਗਾ, ਜਦੋਂ ਅਨੰਦੋਲਨ ਹੋਇਆ ਸੀ ਉਹ ਤੋਂ ਬਾਅਦ ਇਹ ਗੱਲ ਹੋਈ ਸੀਗੀ ਕਿ ਲੋਕ ਆਯੁਕਤ ਬਣੂਗਾ, ਭ੍ਰਿਸ਼ਟਾਚਾਰ ਦੇ ਮਾਮਲੇ ਖਤਮ ਹੋ ਜਾਣਗੇ। ਮਾਮਲੇ ਖਤਮ ਹੋਏ? ਭ੍ਰਿਸ਼ਟਾਚਾਰ ਖਤਮ ਹੋਇਆ? ਨਹੀਂ, ਸਰਕਾਰ ਬਦਲੀ, ਅੰਦੋਲਨ ਸਕਸੈਸਫੁਲ ਸੀ। ਆਈ ਡੋਂਟ ਨੋ, ਤੁਸੀਂ ਦੱਸੋ। ਜੰਤਰ ਮੰਤਰ ਵਾਲਾ ਅੰਦੋਲਨ ਦੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਬਟ ਉਹ ਅਸਲੀ ਮਸਲਾ ਨਹੀਂ ਹੈਗਾ। ਉਹਦੇ ਵਿੱਚ ਅਸਲੀ ਮਸਲਾ ਜਾਂ ਅਸਲੀ ਮੰਗ ਜਿਹੜੀ ਸੀਗੀ ਉਹ ਇਹ ਸੀ ਕਿ ਨੀਟ ਦੀ ਪ੍ਰੀਖਿਆ ਜਿਹੜੀ ਲਈ ਜਾਂਦੀ ਹੈ, ਨੀਟ ਵਰਗੀਆਂ ਹੋਰ ਜਿੰਨੀਆਂ ਵੀ ਪ੍ਰੀਖਿਆਵਾਂ ਐਨ ਟੀ ਏ ਲੈਂਦੀ ਹੈ, ਉਹ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ, ਨਾ ਕਿ ਇਸ ਤਰ੍ਹਾਂ ਕਿ ਸਰਕਾਰ ਆਪਣਾ ਕੋਲਰ ਬਚਾ ਕੇ ਇਹਨਾਂ ਪ੍ਰੀਖਿਆਵਾਂ ਨੂੰ ਲਵੇ। ਸਰਕਾਰ ਆਪਣਾ ਕੋਲਰ ਕਿਉਂ ਬਚਾ ਰਹੀ ਹੈ ਉਹਦਾ ਜਵਾਬ ਵੀ ਮੈਂ ਤੁਹਾਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਦੇਣ ਲੱਗਿਆ। ਪਹਿਲਾਂ ਤਾਂ ਇਹ ਸਮਝੋ ਕਿ ਨੀਟ
NTA ਦੀ ਤਰਫ ਤੋਂ, NTA ਯਾਨੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਤਰਫ ਤੋਂ ਕਰਵਾਈ ਜਾਂਦੀ ਇੱਕ ਪ੍ਰੀਖਿਆ ਹੈਗੀ ਹੈ। ਹੁਣ NTA ਦੀ ਤਰਫ ਤੋਂ ਜਿਹੜੀਆਂ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਨੇ ਉਹ 14 ਅਲੱਗ ਅਲੱਗ ਐਗਜ਼ਾਮੀਨੇਸ਼ਨ ਨੇ। ਉਹਦੇ ਵਿੱਚ ਇੱਕ ਤਾਂ ਨੀਟ ਐਗਜ਼ਾਮ ਹੈ, ਨੀਟ UG ਜਿਹਨੂੰ ਕਿਹਾ ਜਾਂਦਾ ਹੈਗਾ। ਉਸ ਤੋਂ ਇਲਾਵਾ JEE ਜਿਹਦੇ 'ਚ ਇੰਜੀਨੀਅਰਿੰਗ ਜਿਹੜੇ ਬੱਚੇ ਕਰਦੇ ਨੇ, ਫਿਰ CUET ਇਹ ਹੈਗਾ ਸੈਂਟਰਲ ਯੂਨੀਵਰਸਿਟੀ ਐਗਜ਼ਾਮ, ਨੋਰਮਲੀ ਸੈਂਟਰਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਦੇ ਵਾਸਤੇ, ਫਿਰ UGC NET ਦਾ ਐਗਜ਼ਾਮ ਜਿਹਦੇ 'ਚ ਤੁਸੀਂ ਲੈਕਚਰਰ ਬਣਦੇ ਹੋ ਜਾਂ ਫੈਲੋਸ਼ਿਪ ਦੇ ਲਈ ਜਿਹੜਾ ਐਗਜ਼ਾਮ ਹੁੰਦਾ, ਔਰ ਹੋਰ ਐਸੇ ਬਹੁਤ ਸਾਰੇ ਐਗਜ਼ਾਮ ਜਿਹੜੇ ਨੇ ਉਹ NTA ਦੀ ਤਰਫ ਤੋਂ ਕਰਵਾਏ ਜਾਂਦੇ ਹੈਗੇ ਨੇ। 15 ਅਲੱਗ ਅਲੱਗ ਪ੍ਰੀਖਿਆਵਾਂ NTA ਕਰਵਾਉਂਦੀ ਹੈ, ਨੀਟ ਇਜ਼ ਵਨ ਆਫ ਦੈਮ, ਨੀਟ UG। ਨੀਟ NTA ਦੇ ਜਿਹੜੇ ਇਸ ਵਕਤ ਡਾਇਰੈਕਟਰ ਨੇ ਅਭਿਸ਼ੇਕ ਸਿੰਘ ਅਤੇ ਚੇਅਰਮੈਨ ਪ੍ਰਦੀਪ ਕੁਮਾਰ ਜੋਸ਼ੀ, ਉਹਨਾਂ ਨੇ 21 ਮਈ ਨੂੰ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਉਹ ਪੇਸ਼ ਹੁੰਦੇ ਨੇ ਜਦੋਂ ਇਹ ਪੂਰਾ ਪੇਪਰ ਲੀਕ ਵਾਲਾ ਜਿਹੜਾ ਕਾਂਡ ਹੁੰਦਾ। ਉਹ ਤੋਂ ਬਾਅਦ ਆਪਣੀ ਸਫਾਈ ਦਿੰਦੇ ਨੇ, ਉਹ ਕਹਿੰਦੇ ਕਿ ਉਹਨਾਂ ਤੋਂ ਜਦੋਂ ਕਮੇਟੀ ਪੁੱਛਦੀ ਹੈ ਕਿ ਦੱਸੋ ਜੀ ਕੀ ਹੋਇਆ, ਉਹ ਕਹਿੰਦੇ ਕਿ CBI ਜਾਂਚ ਕਰ ਰਹੀ ਹੈਗੀ, ਉਹ ਪੂਰੀ ਕਰ ਲਵੇ ਅਤੇ ਫਿਰ ਅਸੀਂ ਦੱਸ ਦਿੰਦੇ ਹਾਂ। ਬਟ ਉਹਨਾਂ ਨੇ ਕਿਹੜੀ ਜਾਂਚ ਕੀਤੀ ਹੈ CBI ਨੇ, ਮੇਰੇ ਖਿਆਲ ਦੇ ਨਾਲ ਵੱਡਾ ਮਸਲਾ ਇਹ ਹੋਣਾ ਚਾਹੀਦਾ ਹੈਗਾ ਕਿ ਨੀਟ ਦਾ ਉਹ ਪ੍ਰੀਖਿਆ ਲੀਕ, ਹਾਲਾਂਕਿ ਉਸ ਦਰਮਿਆਨ ਅਸੀਂ ਵੀ ਤੁਹਾਨੂੰ ਖਬਰਾਂ ਦਿੱਤੀਆਂ ਸੀ ਕਿ ਟੈਲੀਗ੍ਰਾਮ ਜਿਹਦੇ ਉੱਤੇ ਉਹਦੇ ਕੁਛ ਆਨਸਰਸ ਜਿਹੜੇ ਨੇ ਉਹ ਲੀਕ ਹੋਏ ਨੇ, ਉਹ ਟੈਲੀਗ੍ਰਾਮ ਨੂੰ ਬੈਨ ਕਰ ਦਿੱਤਾ ਗਿਆ। ਇਹ ਸਰਕਾਰ ਦਾ ਇੱਕ ਕਦਮ ਸੀਗਾ। ਜਿਹੜੇ ਅਲੱਗ ਅਲੱਗ ਸਟੇਟਸ ਨੇ, ਔਰ ਜਿਹੜੀ ਐਸ ਸਨੀਤਾ ਜਿਹੜੀ ਉਹ 17 ਸਾਲ ਦੀ ਛੋਟੀ ਬੱਚੀ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਸੀ, ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਨੀਟ ਦੇ ਵਿੱਚ ਧਾਂਦਲੀ ਕੋਈ ਪਹਿਲੀ ਵਾਰ ਨਹੀਂ ਹੋਈ। ਤਮਿਲਨਾਡੂ ਤੋਂ ਜਿਹੜੇ ਹੁਣ ਮੁੱਖ ਮੰਤਰੀ ਬਣ ਕੇ ਆਏ ਨੇ, ਫਿਲਮਾਂ ਬੜੀਆਂ ਦੇਖ ਲਈਆਂ ਤੁਸੀਂ ਉਹਨਾਂ ਦੀਆਂ, ਐਂਡ ਹੀ ਆਲਸੋ ਸਪੋਕ ਅਬਾਊਟ ਇਟ, ਜੋਸਫ ਵਿਜੇ, ਉਹ ਕਹਿੰਦੇ ਕਿ 12ਵੀਂ ਦੇ ਵਿੱਚ ਜਦੋਂ ਮੈਡੀਕਲ ਦਾ ਐਗਜ਼ਾਮ, 12ਵੀਂ ਦੇ ਵਿੱਚ ਮੈਡੀਕਲ ਪੜ੍ਹਦੇ ਨੇ ਬੱਚੇ, ਅਤੇ ਉਹਦੇ 'ਚ ਜਿੰਨੇ ਨੰਬਰ ਉਹਦੇ 12ਵੀਂ ਦੇ ਵਿੱਚ ਹੈਗੇ ਨੇ, ਉਹ ਕਿਉਂ ਨਹੀਂ ਇੱਕ ਪੈਮਾਨਾ ਹੋ ਸਕਦਾ ਕਿ ਉਹਨੇ ਅੱਗੇ MBBS 'ਚ ਪੜ੍ਹਨਾ ਹੈ ਕਿ ਕੀ ਕਰਨਾ, ਹੈ ਨਾ। ਜਦੋਂ ਤੁਸੀਂ ਆਪਣੇ 12ਵੀਂ ਕਰੀ ਹੈ, ਮੈਡੀਕਲ ਸਬਜੈਕਟ ਲੈ ਕੇ ਕਰੀ ਹੈ, ਤਾਂ ਇਸ ਕਰਕੇ ਕਰੀ ਹੈ ਕਿ ਕਿਉਂਕਿ ਤੁਸੀਂ ਅਗਲਾ ਕਰੀਅਰ ਜਿਹੜਾ ਉਹ ਇਹਦੇ ਵਿੱਚ ਪਰਸਿਊ ਕਰਨਾ ਚਾਹੁੰਦੇ ਹੋ। ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਆਪਣੇ ਆਪ ਆਪਣਾ ਅੰਡਰ ਗ੍ਰੈਜੂਏਟ ਕੋਰਸ ਜਿਹੜਾ ਉਹ ਚੇਂਜ ਕਰ ਲੈਂਦੇ ਨੇ। ਸੋ ਜਿਹੜੇ ਉਹਨਾਂ ਨੂੰ ਹੋਰ 2-3-4 ਸਾਲ ਤੱਕ ਇਸ ਚੱਕਰ 'ਚ ਕਿਉਂ ਫਸਾਇਆ ਜਾਂਦਾ, ਇਹ ਜਿਹੜਾ ਕੋਚਿੰਗ ਇੰਸਟੀਚਿਊਟਸ ਦਾ ਇੱਕ ਜਾਲ, ਮੱਕੜ ਜਾਲ ਬਣ ਚੁੱਕਿਆ ਇੰਡੀਆ 'ਚ, ਇਹਦੇ ਵਿੱਚ ਕਿਉਂ ਧੱਕਿਆ ਜਾਂਦਾ ਕਿ 12ਵੀਂ ਮੈਡੀਕਲ ਦੇ ਨਾਲ ਕਰ ਲਈ ਤੁਸੀਂ, ਜੀ ਜਾਨ ਲਗਾ ਕੇ ਕੀਤੀ, ਡਜ਼ਨਟ ਮੈਟਰ ਉਹਦੇ 'ਚੋਂ ਕਿੰਨੇ ਨੰਬਰ ਸੀ, ਹੁਣ ਨੀਟ ਕਰੋ, ਹੁਣ ਨੀਟ ਦੇ ਵਿੱਚ ਤੁਹਾਡਾ ਰੈਂਕ ਆ ਗਿਆ, ਹੁਣ ਤੁਸੀਂ MBBS ਕਰੋ, ਅਤੇ ਫਿਰ MBBS ਕਰਨ ਤੋਂ ਬਾਅਦ ਫਿਰ ਤੁਸੀਂ ਪ੍ਰੈਕਟਿਸ ਕਰੋ 2-3-4 ਸਾਲ, ਫਿਰ ਤੁਸੀਂ ਡਾਕਟਰ ਬਣਨ ਦੇ ਲਈ ਤਿਆਰ ਹੋ। ਵਾਈ ਇਜ਼ ਦਿਸ ਪ੍ਰੋਸੈਸ ਐਡੀ, ਜਦੋਂ ਕਰਨੀ MBBS ਹੀ ਹੈ ਤਾਂ ਇਸ ਪ੍ਰੋਸੈਸ ਦੇ ਵਿੱਚੋਂ ਕਿਉਂ? ਕੇਰਲ ਦੇ ਮੁੱਖ ਮੰਤਰੀ ਨੇ VD ਸਤੀਸ਼ਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਦੋਂ ਮੈਡੀਕਲ ਜਾਂ ਇੰਜੀਨੀਅਰਿੰਗ ਕਾਲਜਾਂ 'ਚ ਦਾਖਲਾ ਹੁੰਦਾ ਤਾਂ ਜਿਹੜੀਆਂ ਅਲੱਗ ਅਲੱਗ ਸਟੇਟਾਂ ਨੇ, ਜਿਵੇਂ ਕੇਰਲ ਦੇ ਵਿੱਚੋਂ ਜਿਹੜੇ ਕੇਰਲ ਦੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹ ਆਪਣਾ ਐਗਜ਼ਾਮ ਆਪ ਰੱਖ ਲੈਣ ਜੇ ਰੱਖਣਾ ਹੀ ਹੈ ਤਾਂ। ਵਾਈ NTA ਇਜ਼ ਹੋਲਡਿੰਗ ਦਿਸ ਐਗਜ਼ਾਮ? NTA ਯਾਨੀ ਕਿ ਇੱਕ ਜੇ ਐਡੀ ਵੱਡੀ ਸੰਸਥਾ ਹੈ ਜਿਹੜੀ ਪੂਰੇ ਦੇਸ਼ ਦੇ ਵਿੱਚ ਐਗਜ਼ਾਮ ਕਰਵਾਉਂਦੀ ਹੈ, ਉਹ ਕਿਉਂ? ਹੁਣ NTA ਦਾ ਜਦੋਂ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਹਾਲੇ ਨਹੀਂ ਦਿੱਤਾ ਸੀ, ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹਦਾ ਸੋਲਿਊਸ਼ਨ ਕੀ ਦੇਖਦੇ ਹੋ, ਦੈਨ ਹੀ ਸੇਡ ਕਿ ਇਹਨੂੰ CBT ਮੋਡ 'ਚ ਅਸੀਂ ਲੈ ਕੇ ਜਾ ਰਹੇ ਹਾਂ ਅਗਲੇ ਸਾਲ ਤੋਂ, ਯਾਨੀ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਬਾਰ ਬਾਰ ਮੈਂ ਉਸ 17 ਸਾਲ ਦੀ ਛੋਟੀ ਬੱਚੀ ਦਾ ਜ਼ਿਕਰ ਕਰੂੰਗਾ, ਯਾਦ ਜ਼ਰੂਰ ਰੱਖਿਓ, ਦਿਸ ਇਜ਼ ਦੀ ਰੀਜ਼ਨ, ਦੈਟਸ ਵਾਈ ਸ਼ੀ ਸੈਡ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਸਰਕਾਰ ਨੂੰ ਇਹੀ ਇੱਕ ਸੋਲਿਊਸ਼ਨ ਲੱਗਦਾ। ਬਟ ਮੈਨੂੰ ਇਹ ਲੱਗਦਾ ਕਿ ਸੋਲਿਊਸ਼ਨ ਤੋਂ ਪਹਿਲਾਂ ਸਮੱਸਿਆ ਦੀ ਜੜ ਫੜਨੀ ਜ਼ਰੂਰੀ ਹੈ। ਸਮੱਸਿਆ ਕੀ ਹੈ ਕਿ NTA ਨਾਮ ਦੀ ਜਿਹੜੀ ਇੱਕ ਸੰਸਥਾ ਹੈ, ਉਹ ਪੂਰੇ ਇੰਡੀਆ ਦੇ ਵਿੱਚ ਪ੍ਰੀਖਿਆਵਾਂ ਨਹੀਂ ਕਰਵਾ ਪਾ ਰਹੀ। ਕੀ ਇਹ ਹਮੇਸ਼ਾ ਇੱਦਾਂ ਹੁੰਦਾ ਸੀ? ਨਹੀਂ। 2017 ਤੋਂ ਪਹਿਲਾਂ ਮੋਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ ਸੀ ਉਹਦੇ 'ਚ 2017 ਤੋਂ ਪਹਿਲਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਇੰਜੀਨੀਅਰਿੰਗ ਦੀਆਂ ਪ੍ਰੀਖਿਆਵਾਂ, ਮੈਡੀਕਲ ਦੀਆਂ ਪ੍ਰੀਖਿਆਵਾਂ, ਜਾਂ ਤੁਸੀਂ MBBS ਕਰਨੀ ਹੈ ਜਾਂ ਤੁਸੀਂ BTECH ਕਰਨੀ ਹੈ, ਜਾਂ ਜਿੰਨੇ ਵੀ ਭਾਰਤ ਭਰ ਦੇ ਸਰਕਾਰੀ ਕਾਲਜਾਂ ਤੋਂ ਜਾਂ ਸੈਮੀ ਗਵਰਨਮੈਂਟ ਕਾਲਜਾਂ ਤੋਂ, ਤਾਂ ਤੁਹਾਡੀ ਜਿਹੜੀ ਪ੍ਰੀਖਿਆ ਉਹ CBSE ਕਰਵਾਉਂਦੀ ਹੁੰਦੀ ਸੀ। ਹੁਣ CBSE ਤਾਂ 12ਵੀਂ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਵਿਚ ਮੀਨਸ ਉਹਨਾਂ ਦੇ ਕੋਲ ਉਹ ਸਿਸਟਮ ਹੈਗਾ
ਕਿ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਐਗਜ਼ਾਮ ਕਰਵਾ ਸਕਦੇ ਨੇ। ਉਹ ਅਧਿਕਾਰ ਸੀ ਬੀ ਐੱਸ ਈ ਤੋਂ ਖੋਲ੍ਹਿਆ ਗਿਆ, ਉਹ ਅਧਿਕਾਰ ਐੱਨ ਟੀ ਏ ਨੂੰ ਦਿੱਤੇ ਗਏ। ਪਲੱਸ ਔਨ ਟੋਪ ਆਫ ਦੈਟ ਆਪਣੀਆਂ ਸਟੇਟਸ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਮੰਨ ਲਓ ਪੰਜਾਬ ਦਾ ਸਰਕਾਰੀ ਕਾਲਜ ਹੈ ਕੋਈ, ਉੱਥੇ ਜੇ ਤੁਸੀਂ ਬੀ ਡੀ ਐੱਸ ਕਰਨੀ ਹੈ ਤਾਂ ਉਹਦੇ ਲਈ ਜਿਹੜੀ ਪ੍ਰੀਖਿਆ ਉਹ ਪੰਜਾਬ ਸਰਕਾਰ ਕਰਵਾਊਗੀ, ਹਰਿਆਣੇ ਵਾਲੇ ਕਾਲਜ ਦੇ ਲਈ ਹਰਿਆਣੇ ਦੀ, ਮਹਾਰਾਸ਼ਟਰ ਵਾਸਤੇ ਮਹਾਰਾਸ਼ਟਰ ਦੀ, ਕਰਨਾਟਕ ਵਾਸਤੇ ਕਰਨਾਟਕ ਦੀ। ਇੱਦਾਂ ਹੁੰਦਾ ਸੀ। ਔਰ ਇਨਫੈਕਟ ਕੁਝ ਯੂਨੀਵਰਸਿਟੀਜ਼ ਵੀ ਆਪਣੇ ਲੈਵਲ ਦੇ ਉੱਤੇ ਪ੍ਰੀਖਿਆਵਾਂ ਕਰਵਾਉਂਦੀਆਂ ਸੀ, ਵਿਚ ਵਾਜ਼ ਈਜ਼ੀ ਫੋਰ ਦੈਮ, ਕਿਉਂਕਿ ਥੋੜ੍ਹੇ ਲੈਵਲ, ਛੋਟੇ ਲੈਵਲ 'ਤੇ ਕਰਨੀ। ਇੱਦਾਂ ਥੋੜ੍ਹੇ ਕਿ 24-25 lakh ਬੱਚੇ ਆ ਕੇ ਐਂਟਰੈਂਸ ਦੇ ਰਹੇ ਨੇ, ਕੁਛ ਕੁ ਹਜ਼ਾਰ ਦਿੰਦੇ ਸੀ। ਉਹ ਯੂਨੀਵਰਸਿਟੀਆਂ ਵੀ ਕੈਪੇਬਲ ਸੀ, ਸਟੇਟ ਗੌਰਮੈਂਟਸ ਵੀ ਕੈਪੇਬਲ ਸੀ, ਸੀ ਬੀ ਐੱਸ ਈ ਵੀ ਕੈਪੇਬਲ ਸੀ, ਪਰ ਸਰਕਾਰ ਨੇ ਸਾਰੀ ਪ੍ਰੀਖਿਆ ਪ੍ਰਣਾਲੀ ਭੰਗ ਕਰਤੀ। ਉਹ ਇੱਕ ਦੇਸ਼ ਇੱਕ ਨੀਤੀ ਵਾਲਾ ਜਿਹੜਾ ਕੰਮ ਹੈ ਹਰ ਜਗ੍ਹਾ ਨਹੀਂ ਫਿੱਟ ਬੈਠਦਾ ਹੁੰਦਾ। 2017 ਦੇ ਵਿੱਚ ਸਰਕਾਰ ਨੇ ਐੱਨ ਟੀ ਏ ਬਣਾਤੀ, ਐੱਨ ਟੀ ਏ ਹੀ ਨੀਟ ਕਰਵਾਏਗੀ, ਐੱਨ ਟੀ ਏ ਹੀ ਯੂ ਜੀ ਸੀ ਦੇ ਐਗਜ਼ਾਮ ਕਰਵਾਏਗੀ, ਐੱਨ ਟੀ ਏ ਹੀ ਜੇ ਈ ਕਰਵਾਏਗੀ, ਐੱਨ ਟੀ ਏ ਹੀ ਸਾਰਾ ਕੁਛ ਕਰਵਾਏਗੀ। 15 ਪ੍ਰੀਖਿਆਵਾਂ ਐੱਨ ਟੀ ਏ ਨੂੰ ਦੇਤੀਆਂ ਔਰ ਉਦੋਂ ਤੋਂ ਹੀ ਇਹ ਲਗਾਤਾਰ ਘਿਰੇ ਹੋਏ ਹੈਗੇ ਨੇ। ਇਨਫੈਕਟ 2024 ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਖਬਰਾਂ ਸਾਹਮਣੇ ਆਈਆਂ ਸੀ। ਸਾਲ 2024 ਦੇ ਵਿੱਚ ਜਿਹੜੇ ਐਗਜ਼ਾਮ ਹੋਏ ਸੀ ਉਹ ਤਾਂ ਤੁਸੀਂ ਤੁਹਾਡੇ ਸੁਣ ਕੇ ਹੋਸ਼ ਪਾਖਤਾ ਹੋ ਜਾਣਗੇ। 24 lakh ਬੱਚਿਆਂ ਨੇ ਨੀਟ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਸੀ। 5 May ਨੂੰ ਉਦੋਂ ਇਹ ਐਗਜ਼ਾਮ ਹੁੰਦੇ ਨੇ, ਸਾਲ 2024 ਦੀ ਮੈਂ ਗੱਲ ਕਰ ਰਿਹਾ। 24 lakh ਦੇ ਵਿੱਚੋਂ 23 lakh ਬੱਚੇ ਐਗਜ਼ਾਮ ਦੇਣ ਜਾਂਦੇ ਹੈਗੇ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ 23 lakh ਬੱਚੇ ਐਗਜ਼ਾਮ ਦੇਣ ਪਹੁੰਚਦੇ ਨੇ। ਕਈ ਨਹੀਂ ਪਹੁੰਚੇ, ਕੋਈ ਬਿਮਾਰ ਹੋ ਗਏ, ਕੁਛ ਅਲੱਗ ਅਲੱਗ ਰੀਜ਼ਨ, ਕਈ ਐਗਜ਼ਾਮੀਨੇਸ਼ਨ ਸੈਂਟਰ 'ਚ ਲੇਟ ਪਹੁੰਚੇ, ਉਹਨਾਂ ਨੂੰ ਬਾਹਰ ਰੋਕ, ਅਲੱਗ ਅਲੱਗ ਦੈਟ ਕੁਡ ਬੀ ਡਿਫਰੈਂਟ ਰੀਜ਼ਨ, ਕਈ ਮਾਈਗ੍ਰੇਟ ਕਰ ਗਏ। ਸੋ ਬਚੀ ਗਿਣਤੀ 23 lakh। ਹੁਣ 5 May 2024 ਨੂੰ ਨੀਟ ਦਾ ਐਗਜ਼ਾਮ ਹੁੰਦਾ ਔਰ 23 lakh ਬੱਚੇ ਐਗਜ਼ਾਮ ਦਿੰਦੇ ਨੇ। 14 June ਨੂੰ ਰਿਜ਼ਲਟ ਅਨਾਊਂਸ ਹੋਣੇ ਸੀ, ਪਰ ਐੱਨ ਟੀ ਏ ਨੇ 4 days ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤੇ 10 June ਨੂੰ। ਨਾਓ ਦਿਸ ਕੁਡ ਬੀ ਟ੍ਰਿਕੀ ਫੋਰ ਯੂ ਔਰ ਟ੍ਰਿਗਰਿੰਗ ਫੋਰ ਯੂ, ਇਹ ਜਿਹੜੀ ਖਬਰ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ। 4 days ਪਹਿਲਾਂ ਹੀ ਰਿਜ਼ਲਟ ਅਨਾਊਂਸ ਕਰਤਾ ਔਰ ਉਸ ਦਿਨ ਅਨਾਊਂਸ ਕੀਤਾ ਜਿਸ ਦਿਨ ਲੋਕ ਸਭਾ ਦੀਆਂ ਚੋਣਾਂ ਦੇ ਰਿਜ਼ਲਟ ਆਉਣੇ ਸੀ। 2024 'ਚ ਸਰਕਾਰ ਦੁਬਾਰਾ ਆਈ ਸੀ ਨਾ, ਮੋਦੀ ਸਰਕਾਰ ਦਾ 3.0 ਕਾਰਜਕਾਲ ਸ਼ੁਰੂ ਹੋਇਆ ਸੀ, ਇਹ ਉਹੀ ਤਰੀਕ ਸੀ ਜਦੋਂ ਨੀਟ ਦੇ 2024 ਦੇ ਵਿੱਚ ਹੋਏ ਐਗਜ਼ਾਮਸ ਦਾ ਰਿਜ਼ਲਟ ਵੀ ਆਇਆ ਸੀ। ਔਰ ਜਦੋਂ ਐਗਜ਼ਾਮ ਦਾ ਰਿਜ਼ਲਟ ਆਇਆ ਤਾਂ ਲੋਕਾਂ ਦੇ ਹੋਸ਼ ਉੜ ਗਏ ਔਰ ਇਹ ਪਹਿਲੀ ਵਾਰ ਜਿਹੜਾ ਨੀਟ ਦਾ ਇੱਕ ਗੜਬੜੀ ਜਿਹੜੀ ਸਾਹਮਣੇ ਆਈ ਸੀਗੀ। 2024 'ਚ ਵੀ ਆਈ, 25 'ਚ ਵੀ ਆਈ, ਆ 26 ਤਾਂ ਜਿਹੜੀ ਸੀਗੀ ਦੁਬਾਰਾ ਵਾਲੀ, ਇਹਨੇ ਤਾਂ ਜਾਨ ਹੀ ਲੈ ਲਈ ਬੱਚਿਆਂ ਦੀ। ਜਿਹੜੀ 2024 'ਚ ਆਈ ਸੀਗੀ ਉਹ ਸੁਣਿਓ ਜ਼ਰਾ, ਉਹ ਬੜਾ ਅਜੀਬ ਕਿੱਸਾ ਹੈ। 67 ਬੱਚਿਆਂ ਨੇ ਟੌਪ ਕੀਤਾ ਸੀਗਾ, 67 ਬੱਚਿਆਂ ਨੇ ਇਕੱਠਾ ਟੌਪ ਕੀਤਾ ਸੀ। ਇਹ ਅੱਜ ਤੱਕ ਨਹੀਂ ਸੀ ਕਦੇ ਹੋਇਆ ਇੰਡੀਆ ਦੇ ਵਿੱਚ। 2017 ਤੋਂ ਜਦੋਂ ਤੋਂ ਨੀਟ ਕਰਵਾ ਰਹੇ ਸੀਗੀ, ਐੱਨ ਟੀ ਏ ਐਗਜ਼ਾਮ ਕਰਵਾ ਰਹੀ ਸੀ, 67 ਬੱਚਿਆਂ ਨੇ ਟੌਪ ਕੀਤਾ ਇਕੱਠੇ ਹੀ। ਹੁਣ ਜੇ ਤੁਹਾਨੂੰ ਇਹ ਹੈਰਾਨੀ ਦੀ ਗੱਲ ਨਹੀਂ ਲੱਗਦੀ ਵੀ ਫਿਰ ਕੀ ਹੈ, ਜੇ 23 lakh ਬੱਚਿਆਂ ਨੇ ਐਗਜ਼ਾਮ ਦਿੱਤਾ ਤਾਂ 67 ਕਰ ਗਏ ਹੋਣਗੇ ਟੌਪ। ਇਹ 67 ਦੇ ਵਿੱਚ ਜਿਨ੍ਹਾਂ ਨੇ 720 ਅੰਕ ਬਣਦੇ ਨੇ, 720 ਟੋਟਲ ਅੰਕ ਹੁੰਦੇ ਨੇ, ਉਹਨਾਂ ਨੇ 720 ਹੀ ਹਾਸਲ ਕੀਤੇ, ਯਾਨੀ 100% ਰਿਜ਼ਲਟ ਆਇਆ। ਇਹ ਵੀ ਹੈਰਾਨੀ ਦੀ ਗੱਲ ਤੁਹਾਨੂੰ ਨਹੀਂ ਲੱਗ ਰਹੀ ਹੈਗੀ, ਤਾਂ ਇਹਦੇ 'ਚ ਇੱਕ ਗੱਲ ਹੋਰ ਹੈਰਾਨੀ ਦੀ ਇਹ ਹੈ ਕਿ ਜਿਹੜੇ 67 ਟੌਪਰ ਸੀਗੇ ਉਹਨਾਂ 'ਚ 6 ਬੱਚੇ ਇੱਕੋ ਹੀ ਸੈਂਟਰ ਤੋਂ, ਇੱਕੋ ਹੀ ਕੋਚਿੰਗ ਸੈਂਟਰ ਦੇ ਸੀਗੇ ਜਿਹੜੇ ਟੌਪਰ ਸੀ। ਕੁਡ ਦੈਟ ਬੀ ਅ ਕੋਇਨਸੀਡੈਂਟ? ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਉਹ ਕੋਚਿੰਗ ਇੰਸਟੀਚਿਊਟ ਸੀਗਾ ਔਰ ਹੁਣ ਉਹਦੀਆਂ ਖਬਰਾਂ ਵੀ ਦੱਬ ਰਹੀਆਂ ਜਾ ਰਹੀਆਂ ਹੈਗੀਆਂ ਨੇ ਕਿ ਉਹ ਕੋਚਿੰਗ ਇੰਸਟੀਚਿਊਟਸ ਦੀ ਕਮਾਈ ਦਾ ਹਿੱਸਾ ਕਿਹਨਾਂ ਨੂੰ ਜਾਂਦਾ। ਇਹ ਹੈਰਾਨ ਕਰਨ ਵਾਲੀ ਗੱਲ ਹੈਗੀ ਔਰ ਸਪੈਸ਼ਲ ਗੱਲ ਇਹ ਰਹੀ ਕਿ ਇਸ ਪ੍ਰੀਖਿਆ ਦੇ ਵਿੱਚ ਉਸ ਵਕਤ 2024 'ਚ 720 ਅੰਕ ਦੀ ਇਹ ਪ੍ਰੀਖਿਆ ਹੁੰਦੀ ਹੈ, ਕਿਸੇ ਦੇ 718 ਨੰਬਰ ਆਏ ਨੇ, ਕਿਸੇ ਦੇ 719। ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐੱਨ ਟੀ ਏ ਹੁੰਦਾ ਕੀ ਹੈ, ਐੱਨ ਟੀ ਏ ਕਿਵੇਂ ਲਿਆ ਜਾਂਦਾ, ਇਹ ਹੁਣ ਸੁਣੋ ਤੁਸੀਂ। ਜੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਐੱਨ ਟੀ ਏ ਦੇ ਪੇਪਰ ਦੇ ਬਾਰੇ, ਤਾਂ ਮੈਂ ਤੁਹਾਨੂੰ ਐੱਨ ਟੀ ਏ ਦੇ ਬਾਰੇ ਥੋੜ੍ਹਾ ਜਿਹਾ, ਮਾਫ ਕਰਨਾ, ਸੋਰੀ, ਨੀਟ ਦੇ ਬਾਰੇ ਥੋੜ੍ਹਾ ਜਿਹਾ ਸਮਝਾ ਦਿੰਦਾ ਕਿ ਨੀਟ ਹੁੰਦਾ ਕਿਵੇਂ। ਧਿਆਨ ਨਾਲ ਸੁਣਿਓ, ਤੁਹਾਡੇ ਆਪਣੇ ਆਪ ਹੋਸ਼ ਜਿਹੜੇ ਹੈਗੇ ਨੇ ਉਹ ਤੁਹਾਨੂੰ ਲੱਗੂਗਾ ਕਿ ਯਾਰ ਇਹ ਕਿਸ ਕਿਸਮ ਦੀ ਧਾਂਦਲੀ ਜਿਹੜੀ ਹੈ ਹੁਣ ਤੱਕ ਚੱਲ ਰਹੀ ਸੀਗੀ। ਸੋ ਇਹ ਪ੍ਰੀਖਿਆ ਜਿਹੜੀ ਹੁੰਦੀ ਹੈ ਇਹ ਆਫਲਾਈਨ ਮੋਡ 'ਚ ਹੁੰਦੀ ਹੈ, ਨੋਟ ਇਨ ਦੀ ਸੀ ਬੀ ਟੀ ਮੋਡ, ਜਿਹਨੂੰ ਸਰਕਾਰ ਹੁਣ ਕੰਪਿਊਟਰ ਬੇਸਡ ਟੈਸਟਿੰਗ ਕਰਵਾਉਣਾ ਚਾਹੁੰਦੀ ਹੈ। ਹੁਣ ਤੱਕ ਇੰਡੀਆ ਦੇ ਵਿੱਚ ਜਿੰਨੇ ਵੀ ਨੀਟ ਦੇ ਐਗਜ਼ਾਮ ਹੋਏ ਨੇ, ਜਿੰਨੇ ਵੀ ਕਾਲਜ, ਚਾਹੇ 2017 ਤੋਂ ਪਹਿਲਾਂ, ਚਾਹੇ 2017 ਤੋਂ ਬਾਅਦ, 2026 ਤੱਕ,
ਉਹ ਪੈਨ ਐਂਡ ਪੇਪਰ ਮੋਡ 'ਚ ਹੋਏ ਨੇ, ਯਾਨੀ ਤੁਸੀਂ ਆਪਣਾ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਰਜਿਸਟ੍ਰੇਸ਼ਨ ਕਰਾਓ, ਆਪਣਾ ਤੁਹਾਡਾ ਨੰਬਰ ਆਏਗਾ, ਉਸ ਨੰਬਰ ਦੇ ਉੱਤੇ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਚ ਜਾਓ, ਉੱਥੇ ਜਾ ਕੇ ਆਪਣਾ ਐਗਜ਼ਾਮ ਦਿਓ, ਪੈਨ ਅਤੇ ਪੇਪਰ ਤੁਹਾਨੂੰ ਉਹ ਦਿੱਤਾ ਜਾਊਗਾ, ਉਹ ਐੱਮ ਆਰ ਸ਼ੀਟ ਹੁੰਦੀ ਹੈ, ਉਹ ਦਿੱਤਾ ਜਾਊਗਾ, 3 ਘੰਟੇ ਦਾ ਐਗਜ਼ਾਮ ਹੋਊਗਾ 180 ਮਿੰਟ ਦਾ। ਔਰ ਇਹ ਐਗਜ਼ਾਮੀਨੇਸ਼ਨ ਜਿਹੜਾ ਇਹਦੀ ਹੁਣ ਬੀਜੇਪੀ ਸਰਕਾਰ ਨੇ ਇਹਦੀਆਂ ਲੈਂਗੁਏਜ ਵੀ ਚੇਂਜ ਕਰਤੀਆਂ ਸੀ, ਜਿਹਦੇ 'ਤੇ ਵੀ ਇਤਰਾਜ਼ ਹੋਏ ਸੀ, ਉਹ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਇਹ ਪੰਜਾਬੀ 'ਚ ਵੀ ਹੋ ਜਾਂਦੇ ਨੇ, ਹਿੰਦੀ 'ਚ ਵੀ, 13 ਅਲੱਗ ਅਲੱਗ ਲੈਂਗੁਏਜ 'ਚ ਹੁੰਦੇ ਨੇ ਇੰਗਲਿਸ਼ ਤੋਂ ਇਲਾਵਾ। ਸੋ ਮੈਡੀਕਲ ਦੀ ਪੜ੍ਹਾਈ ਇਹਨਾਂ ਭਾਸ਼ਾਵਾਂ ਦੇ ਵਿੱਚ ਪੜ੍ਹਨੀ ਬਹੁਤ ਮੁਸ਼ਕਿਲ ਹੈਗੀ, ਉਹ ਨਹੀਂ ਪੋਸੀਬਲ ਹੈਗੀ, ਤਾਂ ਨੀਟ ਦਾ ਐਗਜ਼ਾਮ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂ ਕਰਤਾ? ਸੋ ਐਨੀਵੇਜ਼, ਉਹਦਾ ਸਰਕਾਰ ਦਾ ਤਰਕ ਇਹ ਸੀ ਕਿ ਪੇਂਡੂ ਵਿਦਿਆਰਥੀਆਂ ਤੱਕ ਰੀਚ ਪੋਸੀਬਲ ਪਹੁੰਚਾਉਣੀ ਹੈ, ਉਹਦੇ 'ਚ ਨਹੀਂ ਆਪਾਂ ਪੈਂਦੇ। ਸੋ ਐਨ ਸੀ ਆਰ ਟੀ ਦਾ ਜਿਹੜਾ ਪਲੱਸ 1 ਅਤੇ ਪਲੱਸ 2 ਦਾ ਸਿਲੇਬਸ ਹੈ, ਉਹਦੇ 'ਚੋਂ ਹੀ ਕੁਸ਼ਚਨ ਹੁੰਦੇ ਨੇ ਮੈਡੀਕਲ ਦੇ, 180 ਕੁਸ਼ਚਨ ਹੁੰਦੇ ਨੇ, ਮਲਟੀਪਲ ਚੋਇਸ ਹੁੰਦੇ ਨੇ, ਐਮ ਸੀ ਕਿਊ ਜਿਨ੍ਹਾਂ ਨੂੰ ਕਹਿੰਦੇ ਹਾਂ। ਔਰ ਇਹ ਸਬਜੈਕਟ ਵਾਈਜ਼ ਡਿਸਟ੍ਰੀਬਿਊਸ਼ਨ ਇੱਦਾਂ ਹੈ ਕਿ 45 ਕੁਸ਼ਚਨ ਜਿਹੜੇ ਨੇ ਉਹ ਫਿਜ਼ਿਕਸ ਦੇ ਹੋਣਗੇ, 45 ਕੈਮਿਸਟਰੀ ਦੇ ਹੋਣਗੇ, ਅਤੇ 90 ਕੁਸ਼ਚਨ ਬਾਇਓਲੋਜੀ, ਬਾਇਓਲੋਜੀ ਹੁੰਦੀ ਹੈ ਬੋਟਨੀ ਅਤੇ ਜ਼ੂਲੋਜੀ ਨੂੰ ਮਿਲਾ ਕੇ, ਆਪਾਂ ਸਾਰਿਆਂ ਨੇ ਪੜ੍ਹਿਆ ਹੋਇਆ ਜੀਵ ਵਿਗਿਆਨ ਬਾਇਓਲੋਜੀ। ਸੋ ਟੋਟਲ ਇਸ ਤਰੀਕੇ ਦੇ ਨਾਲ ਇਹ ਕੁਸ਼ਚਨਸ ਦਾ ਸੈਟਅਪ ਜਿਹੜਾ ਉਹ ਤਿਆਰ ਕੀਤਾ ਜਾਂਦਾ। ਹਰ ਸਹੀ ਜਵਾਬ ਦੇ ਲਈ 4 ਅੰਕ ਮਿਲਦੇ ਨੇ, 4 ਪੁਆਇੰਟਸ। ਹਰ ਗਲਤ ਜਵਾਬ ਦੇ ਲਈ ਨੀਟ ਐਗਜ਼ਾਮੀਨੇਸ਼ਨ 'ਚ -1 ਅੰਕ ਮਿਲਦਾ। ਸੋ ਔਰ ਜੇ ਤੁਸੀਂ ਕੋਈ ਕੁਸ਼ਚਨ ਛੱਡਤਾ ਇਸ ਕਰਕੇ ਕਿ ਨੈਗੇਟਿਵ ਮਾਰਕਿੰਗ ਨਾ ਹੋ ਜਾਵੇ, ਤਾਂ ਉਹਦਾ ਕੋਈ ਅੰਕ ਨਹੀਂ ਮਿਲਣਾ, ਉਹਦਾ 0 ਹੋਊਗਾ। ਸੋ ਬੈਟਰ ਹੈ ਨੀਟ ਦੀ ਐਗਜ਼ਾਮੀਨੇਸ਼ਨ ਦੇ ਵਾਸਤੇ, ਕਿਹਾ ਜਾਂਦਾ ਜਿੰਨੇ ਵੀ ਕੋਚਿੰਗ ਇੰਸਟੀਚਿਊਟ, ਕਿ ਜੇ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਰਹਿਣ ਦਿਓ, ਛੱਡ ਦਿਓ। ਸਿਰਫ ਉਹੀ ਕੌਨਫੀਡੈਂਟ ਬੱਚੇ ਹੀ ਉਹਨੂੰ ਅਟੈਂਪਟ ਕਰਨਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਠੀਕ ਕਰ ਰਿਹਾ। ਹੁਣ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੋ ਕਿਵੇਂ ਗਿਆ ਕਿ ਕੁਛ ਬੱਚਿਆਂ ਦੇ ਅੰਕ 718 ਜਾਂ 719 ਕਿਵੇਂ ਆ ਗਏ 2024 'ਚ, ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ, ਜਦੋਂ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਈ ਸੀ, ਅਤੇ ਉਦੋਂ ਵੀ ਕਿਸੇ ਨੇ ਜਵਾਬਦੇਹੀ ਨਹੀਂ ਲਈ। ਉਹ ਧਿਆਨ ਨਾਲ ਸੁਣਿਓ, ਹਰ ਸਹੀ ਜਵਾਬ ਦੇ 4 ਅੰਕ ਮਿਲਣੇ ਨੇ, ਹਰ ਗਲਤ ਜਵਾਬ ਦੇ -1 ਅਤੇ ਛੱਡੇ ਹੋਏ ਦੇ 0। ਸੋ ਮੰਨ ਲਓ ਜਿਹਨੇ ਟੌਪ ਕੀਤਾ ਹੈ ਉਹਨੇ 720 ਅੰਕ ਨੇ ਟੋਟਲ, ਉਹਨੇ ਸਾਰੇ 180 ਦੇ 180 ਸਹੀ ਹੱਲ ਕੀਤੇ ਹੋਣਗੇ, ਸੋ ਉਹਨੂੰ 720 ਅੰਕ ਮਿਲੇ ਹੋਣਗੇ, ਇਹ ਤਾਂ 100% ਰਿਜ਼ਲਟ ਹੋਇਆ। 718 ਦਾ ਕੀ ਮਤਲਬ ਹੋਇਆ? ਮੰਨ ਲਓ ਮੇਰਾ ਇੱਕ ਕੁਸ਼ਚਨ ਗਲਤ ਹੋ ਗਿਆ, ਤਾਂ ਇਹਦਾ ਮਤਲਬ ਆਲਰੇਡੀ ਉਹਦੇ 4 ਨੰਬਰ ਤਾਂ ਉਹ ਗਏ, 716 ਰਹਿ ਗਏ, ਪਲੱਸ ਉਹਦਾ ਗਲਤ ਦਾ -1 ਕੱਟਣਾ ਚਾਹੀਦਾ, ਯਾਨੀ 715 ਰਹਿਣੇ ਚਾਹੀਦੇ ਨੇ ਨੰਬਰ। 718 ਦੇ 719 ਨੰਬਰ ਕਿਵੇਂ ਆ ਸਕਦੇ ਨੇ ਨੀਟ 'ਚ? ਦੈਟ ਹੈਪਨਡ ਇਨ 2024 ਇਨ ਨੀਟ ਐਗਜ਼ਾਮਸ। ਇਹਦੀ ਰਿਜ਼ਲਟਸ ਦੇ ਉੱਤੇ ਜਿਹੜਾ ਸੀ ਉਹ ਬਹੁਤ ਸਾਰੀ ਗੱਲ ਹੋਣ ਲੱਗ ਪਈ ਸੀ। ਹੁਣ ਆਲ ਇੰਡੀਆ ਰੈਂਕਿੰਗ ਜਿਹੜੀ ਹੈਗੀ ਹੈ ਉਹਦੇ ਅਕੋਰਡਿੰਗ ਕੌਂਸਲਿੰਗ ਹੁੰਦੀ ਹੈ, ਐਮ ਸੀ ਸੀ ਜਿਹਨੂੰ ਮੈਡੀਕਲ ਕੌਂਸਲਿੰਗ ਕਮੇਟੀ ਕਹਿੰਦੇ ਨੇ, ਉਹ ਕਮੇਟੀ ਕਿਹੜੀ ਕੀ ਕਹਿੰਦੀ ਹੈ ਕਿ 15% ਤੁਸੀਂ ਦੇਸ਼ ਦੇ ਸਰਕਾਰੀ ਕਾਲਜਾਂ 'ਚ ਦਾਖਲਾ ਲੈਣਾ, 85% ਸਟੇਟ ਦਾ ਕੋਟਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ BFUHS ਹੈ, ਉਹ ਹੈ ਆਪਣੇ 85% ਬੱਚੇ ਜਿਹੜੇ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਜਾ ਸਕਦੇ ਨੇ। ਤੁਹਾਡਾ ਕਿੰਨਾ ਰੈਂਕ ਹੈ, ਆਲ ਇੰਡੀਆ ਰੈਂਕ ਹੈ, ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਮੈਂ MBBS 'ਚ ਜਾਣਾ, ਮੈਂ BDS 'ਚ ਜਾਣਾ, ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਸੀਟ ਅਲੋਟਮੈਂਟ ਹੁੰਦੀ ਹੈ, ਨੀਟ ਦੇ ਰੈਂਕ ਦੇ ਅਕੋਰਡਿੰਗ ਤੁਹਾਨੂੰ ਉਸ ਕਾਲਜ 'ਚ ਐਡਮਿਸ਼ਨ ਮਿਲੂਗੀ ਨਹੀਂ ਮਿਲੇਗੀ, ਇਹ ਸੀਟ ਅਲੋਟਮੈਂਟ ਤੈਅ ਕਰਦੀ ਹੈ। ਇਹ ਤਾਂ ਸਾਰਾ ਤਰੀਕਾ ਹੋ ਗਿਆ। ਹੁਣ ਇਹ ਜਿਹੜੀ ਕਹਾਣੀ ਸਾਹਮਣੇ ਆਈ ਹੈ 2024 ਦੇ ਵਿੱਚ ਲੀਕ, ਉਦੋਂ ਵੀ ਹੋਇਆ ਸੀ ਨੀਟ ਦਾ ਪੇਪਰ, ਉਦੋਂ ਵੀ ਬਿਹਾਰ ਦੇ ਵਿੱਚ FIR ਦਰਜ ਹੋਈਆਂ ਸੀ, 13 ਲੋਕ ਗ੍ਰਿਫਤਾਰ ਹੋਏ ਸੀ, ਬਟ ਦੈਟਸ ਇਟ, ਉਸ ਤੋਂ ਅੱਗੇ ਕੁਛ ਵੀ ਨਹੀਂ। ਜਿਹੜੇ ਮੰਨ ਲਓ ਮੈਂ ਤਿਆਰੀ ਕਰ ਰਿਹਾ, ਮੈਂ ਇਸ ਐਗਜ਼ਾਮ ਦੀ ਰੱਜ ਕੇ ਤਿਆਰੀ ਕੀਤੀ ਹੈ ਔਰ ਬਿਲਕੁਲ ਜੈਨੂਅਨਲੀ ਮੈਂ ਐਗਜ਼ਾਮ ਦਿੱਤਾ, ਅਤੇ ਮੇਰੇ 700 ਨੰਬਰ ਆਏ ਨੇ ਜਾਂ 690 ਨੰਬਰ ਆਏ ਨੇ, ਅਤੇ ਮੇਰੇ ਬਰਾਬਰ ਕੋਈ ਬੱਚਾ ਧਾਂਦਲੀ ਦੇ ਨਾਲ 718 ਨੰਬਰ ਲੈ ਜਾਂਦਾ, ਵਿਚ ਇਜ਼ ਨੋਟ ਈਵਨ ਪੋਸੀਬਲ, ਉਹ ਮੇਰੇ ਤੋਂ ਪਹਿਲਾਂ ਜਾ ਕੇ ਕਾਲਜ ਚੁਣ ਲੂਗਾ, ਅਤੇ ਮੇਰੀ ਜਿਹੜੀ ਸੀਟ ਹੋਊਗੀ ਉਹ ਖਾ ਗਿਆ, ਇੱਕ ਅਨਡਿਜ਼ਰਵਿੰਗ ਬੱਚਾ ਖਾ ਗਿਆ। ਔਰ ਇਹਨਾਂ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ? ਕੀ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ? ਕੀ ਇਸ ਪੂਰਾ ਦਾ ਪੂਰਾ ਸਿਸਟਮ ਨਹੀਂ ਹੈਗਾ? ਇਹਦੇ ਬਾਰੇ ਹੰਗਾਮੇ ਪਹਿਲਾਂ ਵੀ ਹੁੰਦੇ ਰਹੇ ਨੇ, ਪਰ ਸੁਣੇ ਕੌਣ? ਜਵਾਬਦੇਹੀ ਕਿਹਦੀ ਹੈਗੀ ਹੈ? ਇਹ ਜਿਹੜਾ ਵੱਡਾ ਸਵਾਲ ਪੈਦਾ ਹੁੰਦਾ, ਅਤੇ ਹੁਣ ਪੰਜਾਬ ਦੀ ਜਵਾਬਦੇਹੀ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ। ਇਸ ਵਾਰ ਜਿਹੜੀ ਉਹ ਰੱਦ ਹੋਈ ਪ੍ਰੀਖਿਆ ਸੀ ਉਹਦਾ ਜਦੋਂ ਦੁਬਾਰਾ ਰਿਜ਼ਲਟ ਆਇਆ ਤਾਂ ਜਿਹੜਾ ਟੌਪ ਸਕੋਰ ਸੀਗਾ ਉਹ 99.99% ਸੀ, ਯਾਨੀ ਉਹ ਬੱਚੇ ਨੇ ਇੱਕ ਸਵਾਲ ਆਪਣਾ ਗਲਤ ਕੀਤਾ ਸੀ।
ਸੋ ਉਹਦੇ 5 ਨੰਬਰ ਕੱਟ ਗਏ 720 ਚੋਂ 715 ਵਾਲਾ ਜਿਹੜਾ ਸੀ ਟੌਪਰ ਸੀ ਵੇਅਰ ਇਜ਼ ਦੈਟ ਟੌਪਰ ਫਰੋਮ ਪੰਜਾਬ ਤੋਂ ਆਰਿਅਨ ਗੁਪਤਾ ਵੇਅਰ ਇਜ਼ ਦੀ ਸੈਕਿੰਡ ਟੌਪਰ ਇੱਕ ਹੋਰ ਬੱਚੇ ਦੇ 715 ਆਏ ਸੀ ਪ੍ਰੰਸ਼ੂਲ ਬਾਂਸਲ ਹਰਿਆਣਾ ਉਹ ਦੋ ਸਟੇਟਾਂ ਪੰਜਾਬ ਅਤੇ ਹਰਿਆਣਾ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਿਖਰ 'ਤੇ ਸੀ ਅਤੇ ਹੁਣ ਡਾਕਟਰ ਬਣਾਉਣ ਦੇ ਵਿੱਚ ਉਹ ਪਿੱਛੇ ਕਿਵੇਂ ਰਹਿ ਜਾਣ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਨੂੰ ਡਾਕਟਰਾਂ ਦੀ ਲੋੜ ਨਹੀਂ ਹੈਗੀ ਇਹ ਕਿਵੇਂ ਹੋ ਸਕਦਾ ਕਿ ਤੁਹਾਨੂੰ ਡਾਕਟਰ ਦੀ ਲੋੜ ਨਹੀਂ ਹੈਗੀ ਔਰ ਪੜ੍ਹੇ ਲਿਖੇ ਡਾਕਟਰ ਦੀ ਲੋੜ ਨਹੀਂ ਹੈਗੀ ਸਵਾਲ ਸਿਰਫ ਨੀਟ ਦੀ ਗੜਬੜੀ ਦੇ ਉੱਤੇ ਨਹੀਂ ਹੈ ਸਵਾਲ ਸਿਰਫ ਉਹ ਬੱਚਿਆਂ ਦੀਆਂ ਸੁਸਾਈਡਸ ਦੇ ਉੱਤੇ ਨਹੀਂ ਹੈ ਸਵਾਲ ਇਸ ਪੂਰੇ ਐਗਜ਼ਾਮੀਨੇਸ਼ਨ ਪੈਟਰਨ ਦੇ ਉੱਤੇ ਹੈ ਐਸ ਅਨੀਤਾ ਦੀ ਜਿਹੜੀ ਐਪਲੀਕੇਸ਼ਨ ਉਸ 17 ਸਾਲ ਦੀ ਛੋਟੀ ਬੱਚੀ ਦੀ ਐਪਲੀਕੇਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਉਹ ਪਾ ਕੇ ਗਈ ਸੀ ਉਹਦੇ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸਰਕਾਰ ਹੁਣ ਇਹਦੇ ਲਈ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਉਣਾ ਚਾਹੁੰਦੀ ਹੈ ਔਰ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਕੀ ਸਫਲ ਰਹੂਗਾ ਪਹਿਲੀ ਗੱਲ ਤਾਂ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਬੱਚਿਆਂ ਤੱਕ ਸਹੀ ਗੈਜਟਸ ਨਹੀਂ ਪਹੁੰਚ ਪਾਉਂਦੇ ਪਿੰਡਾਂ ਦੇ ਵਿੱਚ ਉਹ ਬੱਚਿਆਂ ਤੱਕ ਜਿਹੜੇ ਪੂਰਾ ਜਿਹੜਾ ਸਿਸਟਮ ਹੀ ਉਪਲਬਧ ਨਹੀਂ ਹੈ ਜਿਹੜੇ ਉਸ ਐਗਜ਼ਾਮੀਨੇਸ਼ਨ ਪੈਟਰਨ 'ਚ ਆਪਣੇ ਆਪ ਨੂੰ ਫਿੱਟੀ ਮਹਿਸੂਸ ਨਹੀਂ ਕਰਦੇ ਓ ਐੱਮ ਆਰ ਸ਼ੀਟ ਦੇ ਲਈ ਉਹਨਾਂ ਨੇ ਪ੍ਰੈਪਰੇਸ਼ਨ ਕੀਤੀ ਹੈ ਔਰ ਉਹਨਾਂ ਨੂੰ ਜੇ ਹੁਣ ਤੁਸੀਂ ਅਚਾਨਕ ਇਹ ਕਹਿ ਦੋਗੇ ਕਿ ਤੁਸੀਂ ਕੰਪਿਊਟਰ ਤੋਂ ਇਹ ਟੈਸਟ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਜਿਹੜੇ ਪੈੱਨ ਐਂਡ ਪੇਪਰ ਮੋਡ ਦੇ ਵਿੱਚ ਯਾਨੀ ਆਫਲਾਈਨ ਮੋਡ ਦੇ ਵਿੱਚ ਐਗਜ਼ਾਮ ਹੁੰਦੇ ਨੇ ਉਹ 'ਚ ਜੇ ਕਿਤੇ ਧਾਂਦਲੀ ਹੁੰਦੀ ਹੈ ਜਿਵੇਂ ਇਸ ਵਾਰ ਹੋਈ ਹੈ ਉਹ ਫੜਨੀ ਬੜੀ ਆਸਾਨ ਹੈਗੀ ਹੈ ਕੰਪਿਊਟਰ ਦੇ ਉੱਤੇ ਜਿਹੜੀਆਂ ਧਾਂਦਲੀਆਂ ਹੋਣਗੀਆਂ ਉਹਨੂੰ ਕੌਣ ਫੜੂਗਾ ਕਿਵੇਂ ਫੜਿਆ ਜਾਊਗਾ ਅਤੇ ਫਿਰ ਇਹ ਜਿਹੜਾ ਕੋਚਿੰਗ ਇੰਸਟੀਟਿਊਸ਼ਨ ਦਾ ਧੰਦਾ ਹੈਗਾ ਇਹ ਤਾਂ ਹੋਰ ਜ਼ਿਆਦਾ ਪ੍ਰਫੁੱਲਤ ਹੋਊਗਾ ਕੋਈ ਕੋਚਿੰਗ ਇੰਸਟੀਟਿਊਸ਼ਨ ਐੱਮ ਬੀ ਬੀ ਐੱਸ ਦੇ ਵਾਸਤੇ ਨੀਟ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਤੁਹਾਡੇ ਤੋਂ 50,000 ਰੁਪਈਆ ਲੈਂਦਾ ਹੈ ਲੱਖ ਰੁਪਈਆ ਲੈਂਦਾ ਹੈ ਕਿ ਆਓ ਤੁਹਾਨੂੰ ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰਵਾਵਾਂਗੇ ਅਤੇ ਸਰਕਾਰ ਨੇ ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਲਿਆਤਾ ਅਤੇ ਇੰਸਟੀਚਿਊਟ ਕਹਿੰਦਾ ਹੈ ਕਿ 2 ਲੱਖ ਉੱਪਰ ਹੋਰ ਦੇਵੋ ਤੁਹਾਡਾ ਟੈਸਟ ਵੀ ਕਲੀਅਰ ਕਰਵਾ ਦਾਂਗੇ ਸਰਕਾਰ ਫੜ ਲੂਗੀ ਨਹੀਂ ਫੜੂਗੀ ਵਜ੍ਹਾ ਕਿਉਂਕਿ ਉਹ ਜਿਹੜਾ 2 ਲੱਖ ਉੱਪਰ ਲਿਆ ਗਿਆ ਹੈ ਉਹ ਕਿਹਨੂੰ ਕਿਹਨੂੰ ਜਾਣਾ ਸਾਰੇ ਜਾਣਦੇ ਹਾਂ ਅਸੀਂ ਆਫਲਾਈਨ ਸਿਸਟਮ ਦੇ ਵਿੱਚ ਇੰਨੀਆਂ ਗੜਬੜੀਆਂ ਪੋਸੀਬਲ ਨਹੀਂ ਹੈਗੀਆਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਜਿਹੜਾ ਦਾਅਵਾ ਕਰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਇਕਾਈ ਹੈ ਇਲੈਕਸ਼ਨਸ ਕਰਵਾ ਰਹੇ ਨੇ ਐਡੇ ਵੱਡੇ ਪੱਧਰ ਦੇ ਉੱਤੇ ਐਗਜ਼ਾਮੀਨੇਸ਼ਨਸ ਨਹੀਂ ਕਰਵਾ ਪਾ ਰਹੇ ਚਾਈਨਾ ਇੰਡੀਆ ਦੇ ਬਰਾਬਰ ਹੀ ਆਬਾਦੀ ਵਾਲਾ ਮੁਲਕ ਹੈ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੁਛ ਕੁ ਕਰੋੜ ਦਾ ਹੋਏਗਾ 140 ਕਰੋੜ ਦੋਹਾਂ ਦੇਸ਼ਾਂ ਦੀ ਆਬਾਦੀ ਹੈ ਇੰਡੀਆ ਦੀ ਥੋੜ੍ਹੀ ਵੱਧ ਹੈਗੀ ਹੈ ਚਾਈਨਾ ਦੇ ਵਿੱਚ ਸਭ ਤੋਂ ਟੌਪ ਦੀ ਐਗਜ਼ਾਮੀਨੇਸ਼ਨ ਸਭ ਤੋਂ ਹਾਰਡ ਐਗਜ਼ਾਮੀਨੇਸ਼ਨ ਉੱਥੇ ਦੀ ਗਾਓਕਾਓ ਹੁੰਦੀ ਹੈ ਗਾਓਕਾਓ ਦੇ ਜਿਹੜਾ ਤਰੀਕੇ ਹੈਗੇ ਨੇ ਉਹਦੇ ਲਈ ਚਾਈਨਾ ਨੇ ਪਿਛਲੇ ਕੁਛ ਸਮੇਂ ਦੇ ਵਿੱਚ ਔਰ ਇਹ ਆਫਲਾਈਨ ਹੁੰਦੀ ਹੈ ਚਾਈਨਾ ਕਦੇ ਵੀ ਉਹਨਾਂ ਨੂੰ ਆਨਲਾਈਨ ਨਹੀਂ ਕਰਵਾਏਗਾ ਔਰ ਉਹਦੇ ਵਿੱਚ ਚਾਈਨਾ ਨੇ ਹਾਈ ਸਕੂਲ ਦੇ ਬੱਚੇ ਹੁੰਦੇ ਨੇ ਸਾਰੇ ਸੈਕੰਡਰੀ ਸਕੂਲ ਦੇ ਬੱਚੇ ਹੁੰਦੇ ਨੇ ਜਿਹੜੇ ਐਗਜ਼ਾਮ ਦੇਣ ਜਾਂਦੇ ਨੇ ਚੀਟਿੰਗ ਨੂੰ ਰੋਕਣ ਦੇ ਲਈ ਚਾਈਨਾ ਨੇ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਲਗਾਤੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਿ ਇਹ ਜਿਹੜੇ ਡਿਵਾਈਸ ਹੈਗੇ ਨੇ ਤੁਹਾਡੀ ਸਮਾਰਟ ਵਾਚ ਜੇ ਤੁਸੀਂ ਫੋਨ ਅੰਦਰ ਵੈਸੇ ਤਾਂ ਅਲਾਊਡ ਹੀ ਨਹੀਂ ਹੈਗੇ ਜੇ ਤੁਸੀਂ ਸਮਾਰਟ ਚਸ਼ਮੇ ਵੀ ਇਸਤੇਮਾਲ ਕਰ ਰਹੇ ਹੋ ਤਾਂ ਡਿਵਾਈਸ ਫੜ ਲਏਗਾ ਟੂ ਟੂ ਟੂ ਕਰੇਗਾ ਅਤੇ ਤੁਹਾਨੂੰ ਉੱਥੋਂ ਹੀ ਬਾਹਰ ਕਰ ਦੇਗਾ ਡਜ਼ਨਟ ਮੈਟਰ ਤੁਸੀਂ ਉਦੋਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਾ ਦਿੰਦਾ ਐਗਜ਼ਾਮੀਨੇਸ਼ਨ 'ਚੋਂ ਹੀ ਬੈਨ ਹੋ ਗਏ ਤੁਸੀਂ ਜਿਹੜਾ ਚੀਟਿੰਗ ਕੋਡ ਹੈਗਾ ਉਹ ਬੱਚਿਆਂ ਨੂੰ ਤਾ ਉਮਰ ਬੈਨ ਕਰ ਦਿੰਦਾ ਹੈਗਾ ਕਿ ਹੁਣ ਤੁਸੀਂ ਗਾਓਕਾਓ ਦੇ ਲਈ ਜਾ ਨਹੀਂ ਸਕਦੇ ਇਸ ਸਾਲ ਮਈ ਮਹੀਨੇ ਦੇ ਵਿੱਚ ਇੰਡੀਆ ਨੇ ਨੀਟ ਕਰਵਾਏ ਸੀ ਕੈਂਸਲ ਕੀਤੇ ਦੁਬਾਰਾ ਕਰਵਾਏ ਚਾਈਨਾ ਨੇ ਜੂਨ ਮਹੀਨੇ ਦੇ ਵਿੱਚ ਗਾਓਕਾਓ ਕਰਵਾਇਆ ਸੀ 7900 ਪ੍ਰੀਖਿਆ ਕੇਂਦਰ ਸੀ ਔਰ 4 ਲੱਖ ਤੋਂ ਜ਼ਿਆਦਾ ਜਿਹੜੇ ਅਲੱਗ ਅਲੱਗ ਕਮਰੇ ਬਣੇ ਹੋਏ ਸੀਗੇ ਪੂਰੇ ਚਾਈਨਾ ਦੇ ਵਿੱਚ ਹਰ ਇੱਕ ਕਮਰੇ ਦੇ ਬਾਹਰ ਇਸ ਕਿਸਮ ਦਾ ਐਂਟੀ ਚੀਟਿੰਗ ਸਿਸਟਮ ਜਿਹੜਾ ਤੈਨਾਤ ਰੱਖਿਆ ਗਿਆ ਸੀਗਾ ਔਰ 1 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਉੱਥੇ 1 ਕਰੋੜ ਤੋਂ ਜ਼ਿਆਦਾ ਹਰ ਸਾਲ ਹੀ ਦਿੰਦੇ ਨੇ ਐਤਕੀ 1,30,00,000 ਬੱਚਿਆਂ ਨੇ ਉੱਥੇ ਐਗਜ਼ਾਮ ਦਿੱਤਾ ਹੈਗਾ ਇੰਡੀਆ ਦੇ 24 ਲੱਖ ਬੱਚੇ ਆਫਲਾਈਨ ਮੋਡ 'ਚ ਐਗਜ਼ਾਮ ਦੇ ਕੇ ਆਏ ਨੇ 20 ਲੱਖ ਦੇ ਕੇ ਆਏ ਨੇ ਚਾਈਨਾ 'ਚ 1.25 ਕਰੋੜ ਤੋਂ ਜ਼ਿਆਦਾ ਹਰ ਸਾਲ ਦਿੰਦੇ ਨੇ ਔਰ ਹਰ ਸਾਲ ਬਕਾਇਦਾ ਗਾਓਕਾਓ ਜਿਹੜਾ ਹੈਗਾ ਬਗੈਰ ਚੀਟਿੰਗ ਤੋਂ ਹੁੰਦਾ ਕਰੋਗੇ ਮੁਕਾਬਲਾ ਦਉਂਗੇ ਜਵਾਬ ਉਹਨਾਂ ਬੱਚਿਆਂ ਦਾ ਜਿਹੜੇ ਸੁਸਾਈਡ ਕਰ ਗਏ ਨੇ ਜਿਹੜੇ ਸਾਰਾ ਸਾਰਾ ਸਾਲ ਪ੍ਰੈਪਰੇਸ਼ਨ ਕਰਦੇ ਸੀ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਦੀ ਅਹਿਮੀਅਤ ਘੱਟ ਨਹੀਂ ਹੈਗੀ ਬਸ ਇਹ ਸਮਝਣਾ ਜ਼ਰੂਰੀ ਹੈ ਕਿ ਉਹਦੇ ਪਿੱਛੇ ਦੀ ਰੈਲੇਵੈਂਸ ਕੀ ਸੀ
ਸ਼ੋਅ ਇਸ ਕਰਕੇ ਕੀਤਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਇੱਕ ਇਟਸ ਜਸਟ ਐਨ ਅਨਦਰ ਐਗਜ਼ਾਮ। ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਇਸ ਦੀ ਪ੍ਰੈਪਰੇਸ਼ਨ ਕਰ ਰਿਹਾ ਹੁੰਦਾ ਤੇ ਉਹਦੀਆਂ ਅੱਖਾਂ ਦੇ ਥੱਲੇ ਆਏ ਕਾਲੇ ਟੋਏ ਜਿਹੜੇ ਤੁਸੀਂ ਦੇਖੇ ਹੋਏ ਹੁੰਦੇ ਜਾਂ ਉਸ ਜਿਸ ਡਿਪਰੈਸ਼ਨ ਦੇ ਵਿੱਚੋਂ ਹੁਣ ਗੁਜ਼ਰ ਰਿਹਾ ਉਹ ਦੇਖਿਆ ਹੋਇਆ ਹੁੰਦਾ ਤਾਂ ਸ਼ਾਇਦ ਤੁਸੀਂ ਇਹ ਗੱਲਾਂ ਨਾ ਕਰਦੇ। ਪਰ ਮੈਨੂੰ ਇਹ ਲੱਗ ਰਿਹਾ ਸੀ ਪਿਛਲੇ ਹਫ਼ਤੇ ਮੈਂ ਨਹੀਂ ਸੀ ਕੀਤਾ ਇਹ ਐਪੀਸੋਡ ਕਿਉਂਕਿ ਦੋ ਇਸ਼ੂ ਸੀਗੇ, ਇੱਕ ਆਸਟ੍ਰੇਲੀਆ ਵਾਲਾ ਇੱਕ ਇੰਡੀਆ ਵਾਲਾ। ਮੈਂ ਸੋਚਿਆ ਕਿ ਚਲੋ ਛੱਡ ਦਿੰਦਾ। ਬਟ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਗਲਤ ਫਹਿਮੀਆਂ ਇਸ ਐਗਜ਼ਾਮੀਨੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ। ਧਰਨਾ ਸਕਸੈਸਫੁਲ ਸੀ ਨਹੀਂ ਸੀ ਡਜ਼ਨਟ ਮੈਟਰ। ਆਮ ਆਦਮੀ ਪਾਰਟੀ ਕਰਵਾ ਰਹੀ ਸੀ, ਕਾਂਗਰਸ ਕਰਵਾ ਰਹੀ ਸੀ, ਸਿਆਸਤ ਸੀ ਉਹਦੇ ਵਿੱਚ, ਇਟ ਡਜ਼ਨਟ ਮੈਟਰ ਐਟ ਆਲ। ਆਈ ਡੋਂਟ ਈਵਨ ਕੇਅਰ, ਨੋ ਬਡੀ ਸ਼ੁੱਡ ਕੇਅਰ। ਉਹ ਸਿਆਸਤ ਦੇ ਇੱਕ ਤਰੀਕੇ ਹੈਗੇ ਨੇ, ਉਹ ਆਪਣੀਆਂ ਕੌਨਸਪੀਰੇਸੀਜ਼ ਹੈਗੀਆਂ ਨੇ, ਸਰਕਾਰ ਗਲਤ ਹੈ, ਵਿਰੋਧੀ ਧਿਰ ਗਲਤ ਹੈ, ਉਹ 'ਚ ਕਿਹਦੇ ਨਾਅਰੇ ਲੱਗੇ, ਹਿੰਦੂ ਦੇ ਧਰਮ ਦੇ ਨਾਅਰੇ ਲੱਗੇ, ਇਸਲਾਮਿਕ ਧਰਮ ਦੇ। ਇਟ ਡਜ਼ਨਟ ਮੈਟਰ ਐਟ ਆਲ, ਟਰੱਸਟ ਮੀ। ਦੀ ਥਿੰਗ ਵਿਚ ਮੈਟਰਸ ਦੀ ਮੋਸਟ ਇਜ਼ ਦੀ ਫਿਊਚਰ ਆਫ ਦਿਸ ਜਨਰੇਸ਼ਨ। ਇਸ ਪੀੜ੍ਹੀ ਦਾ ਭਵਿੱਖ ਕੀ ਹੋਊਗਾ, ਕੀ ਉਹਨਾਂ ਦਾ ਇੰਡੀਆ ਦੇ ਐਗਜ਼ਾਮੀਨੇਸ਼ਨ ਸਿਸਟਮਸ ਦੇ ਵਿੱਚ ਭਰੋਸਾ ਬਣੂਗਾ, ਕੀ ਉਹ ਉੱਦਾਂ ਹੀ ਤਿਆਰੀ ਕਰ ਸਕਣਗੇ, ਕਿ ਅਸੀਂ ਐਸੇ ਡਾਕਟਰ ਤੋਂ ਤੁਸੀਂ ਆਪਣਾ ਇਲਾਜ ਕਰਵਾਉਣਾ ਪਸੰਦ ਕਰੋਗੇ ਜੇ ਭਵਿੱਖ ਦੇ ਵਿੱਚ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਬੈਠੇ ਹੋਏ, ਜਿਹੜਾ ਉਹ 718 ਨੰਬਰ ਲੈ ਕੇ ਆਇਆ ਹੋਇਆ, ਐਸੇ ਡਾਕਟਰ ਤੋਂ ਆਪਰੇਸ਼ਨ ਸੱਚੀ ਸੱਚੀ ਦੱਸਿਓ, ਜਾਂ ਆਪਣੇ ਪੇਰੈਂਟਸ ਦਾ ਆਪਰੇਸ਼ਨ ਕਰਵਾ ਲਉਂਗੇ ਤੁਸੀਂ। ਇਹ ਜਿਹੜੀ ਧਾਂਦਲੀ ਹੈਗੀ ਹੈ ਅਸਲ ਦੇ ਵਿੱਚ, ਇਹ ਧਾਂਦਲੀ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈਗੀ, ਔਰ ਉੱਠੀ ਵੀ ਹੈ ਥੋੜ੍ਹੀ ਕਾਫੀ ਹੱਦ ਤੱਕ। ਪਰ ਮੈਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕ ਕਿਹੜੇ ਜਿਹੜੇ ਕਹਿ ਰਹੇ ਨੇ ਕਿ ਇਹ ਧਰਨਾ ਸਫਲ ਹੋ ਗਿਆ, ਆਈ ਡੋਂਟ ਥਿੰਕ ਸੋ। ਇਹ ਸਫਲ ਹੋਇਆ, ਸਫਲ ਨਹੀਂ ਹੋਇਆ, ਦੂਰ ਦੂਰ ਤੱਕ ਸਫਲ ਨਹੀਂ ਹੋਇਆ। ਧਰਮਿੰਦਰ ਪ੍ਰਧਾਨ ਨੂੰ ਹਟਾ ਕੇ ਅਕਾਊਂਟੇਬਿਲਟੀ ਸਰਕਾਰ ਦੀ ਤੈਅ ਨਹੀਂ ਹੋਈ। ਹਾਲੇ ਵੀ ਸਰਕਾਰ ਦੇ ਕੋਲ ਜਿਹੜੀ ਪਲੈਨਿੰਗ ਹੈਗੀ ਹੈ, ਇੱਕ ਹਾਈ ਪਾਵਰ ਟਾਸਕ ਫੋਰਸ ਬਣਾਤੀ ਹੈ, CBT 'ਚ ਲੈ ਜਾਂਗੇ, ਕੰਪਿਊਟਰ ਬੇਸਡ ਟੈਸਟਿੰਗ ਸਿਸਟਮ ਹੋਵੇਗਾ, ਇਹਦੇ 'ਚ ਅਲੱਗ ਅਲੱਗ ਬੰਦੇ ਓਬਜ਼ਰਵ ਕਰਨਗੇ, ਸੁਪਰਵਿਜ਼ਨ ਕਰਨਗੇ, ਬਲਾ ਬਲਾ ਬਲਾ ਬਲਾ ਬਲਾ, ਨਥਿੰਗ। 2023 ਤੋਂ ਸਬਕ ਲਿਆ? ਨਹੀਂ। 24 ਤੋਂ ਲਿਆ? ਨਹੀਂ। 26 ਤੋਂ ਲਿਆ? ਨਹੀਂ। ਅੱਗੇ ਲੈ ਲਉਂਗੇ ਸਬਕ? ਆਈ ਡੋਂਟ ਥਿੰਕ ਸੋ, ਮੈਂ ਤਾਂ ਨਹੀਂ ਗਰੰਟੀ ਚੱਕਦਾ। ਖੈਰ, ਅੱਜ ਦੇ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ। ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ।